0: 2008 ਵਿੱਚ MP4 ਆ ਗਏ ਸੀਗੇ, 2010 ਵਿੱਚ MP3 ਆ ਗਏ ਸੀਗੇ, 2011-12 ਵਿੱਚ ਬਲੂਟੁੱਥ ਵਾਲੇ ਫੋਨ ਆ ਗਏ ਸੀ, ਉਹ ਗਾਣਾ ਟ੍ਰਾਂਸਫਰ ਕਰ ਸਕਦੇ ਆ। ਉਦੋਂ ਕੈਸਟ ਆਈ ਸੀ ਆਪਣੀ ਝਿੰਗਰ ਦੀ ਕਾਲਜ ਜਿਹੜੀ ਹਨਾ ਆਈ ਸੀ। ਉਸ ਤੋਂ ਬਾਅਦ 2013 ਵਿੱਚ ਆਈਫੋਨ 3 ਆ ਗਿਆ ਸੀ ਮੇਰੇ ਕੋਲ, ਮੈਂ ਉਦੋਂ ਆਈਫੋਨ 3 ਮੇਰੇ ਕੋਲ ਯੂਜ਼ ਕੀਤਾ ਕਾਫੀ ਉਸ ਟਾਈਮ।
1: ਅੱਛਾ, ਉਸ ਤੋਂ ਬਾਅਦ ਕਦੋਂ ਨਹੀਂ ਫਿਰ ਫੋਨਾਂ ਤੇ ਕਦੋਂ ਗਾਣੇ ਆਉਣ ਲੱਗੇ, ਕਿਹੜੇ ਸਾਲ ਚ?
0: 2011 ਵਿੱਚ ਫੋਨ ਤੇ ਮੈਂ ਗਾਣਾ ਸੁਣਨ ਲੱਗ ਗਿਆ ਬਈ, ਬਲੂਟੁੱਥ ਨਾਲ ਗਾਣਾ ਸੈਂਡ ਕਰਦੇ ਹੁੰਦੇ
1: ਸੀ 11 ਚ। ਠੀਕ
0: ਹੈ, ਅੱਛਾ ਭੇਜੀ ਯਾਰ ਗਾਣਾ ਸੈਂਡ ਕਰੀ, ਐਂਡਰੋਇਡ ਦੇ ਕੋਲ ਫੋਨ ਆਉਣ ਲੱਗੇ ਸੀਗੇ।
1: ਕੀ ਬਾਤ
0: ਹੈ। 2012 ਐਂਡ ਤੇ ਜਾਂ 2013 ਵਿੱਚ ਮੇਰੇ ਕੋਲ ਆਈਫੋਨ ਉਹ ਸੀਗਾ 3, i3 ਉਹ ਪਿੱਛੋਂ ਕਦੋਂ ਸੀਗਾ, ਥੋੜਾ ਭਾਰਾ ਹੁੰਦਾ ਸੀ, ਛੋਟਾ ਜਿਹਾ ਕੈਮਰਾ ਹੁੰਦਾ ਸੀ ਆਈਫੋਨ।
1: ਜੀ ਜੀ ਜੀ ਜੀ
0: ਸਹੀ ਗੱਲ ਆ ਗਈ ਉਸ ਟਾਈਮ।
1: ਵਾਹ, ਬੜਾ ਯਾਰ ਬੜਾ ਸੋਹਣਾ ਟਾਈਮ ਸੀ ਹਨਾ।
0: ਹਾਂਜੀ, ਉਹ ਗਾਣੇ ਨਾ ਆਪਾਂ ਇੱਕ ਚੀਜ਼ ਆਪਾਂ ਐਪਲ ਵਿੱਚ ਕਰਦੇ ਸੀ, ਉਦੋਂ ਨਾ ਮੇਰੇ ਕੋਲ ਕੰਪਿਊਟਰ ਨਹੀਂ ਉਸ ਟਾਈਮ, ਉਦੋਂ ਹੁੰਦਾ ਸੀ ਆਈਟਿਊਨਸ ਤੇ ਆਈਟੂਨਸ ਦਾ ਆਪਾਂ ਗਾਣੇ ਫਿਲ ਕਰਦੇ ਸੀ ਫੋਨ ਚ
1: ਆਪਾਂ।
0: ਉਸ ਟਾਈਮ ਪੁਰਾਣੀ ਗੱਲ।
1: ਚਲੋ, ਥੈਂਕ ਯੂ ਵੈਰੀ ਮਚ। ਪੈਨ
0: ਡਰਾਈਵ ਵੀ ਆ ਗਈ ਸੀ।
2: ਰੋਇਲ ਫਰਨੀਚਰ ਟਾਈਪ ਵੀ ਤੁਹਾਨੂੰ ਇੱਥੇ ਮਿਲ ਜਾਣਗੇ, ਜਿਵੇਂ ਮੈਂ ਦੇਖ ਰਿਹਾ ਸੀ ਪਿੱਛੇ ਸੁੱਖ ਬਾਈ ਆਪਣੇ ਆਪ ਬਰਾਊਨ ਕਲਰ ਦਾ ਬੈਡ ਲੱਗਾ ਟ੍ਰੈਡੀਸ਼ਨਲ ਸਟਾਈਲ, ਤੇ ਇਹ ਵੀ ਆਪਾਂ ਕਿੰਨੇ ਕਾ ਸਟਾਕ ਪਿਆ ਆਪਣੇ ਕੋਲ ਇਹਦਾ?
3: ਬਿਲਕੁਲ ਬਾਈ ਜੀ, ਪਹਿਲਾਂ ਤਾਂ ਨਵੀਂ ਬਾਈ ਜੀ ਜਿੱਦਾਂ ਸਟੂਡੀਓ ਚ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਪੰਜਾਬੀ ਉਹ ਹਰ ਕੋਈ ਆਉਂਦਾ। ਮੈਂ ਸਵੇਰੇ ਬਾਈ ਜਦੋਂ ਸਟੋਰ ਓਪਨ ਕਰਦਾ ਨਾ ਕਿ ਜਦੋਂ ਮੈਂ ਕੱਲਾ ਹੁੰਦਾ ਲਾਈਟਾਂ ਜਗਾਉਂਦੇ ਆ, ਉਹ ਤਾਂ ਮਾੜਾ ਮੋਟਾ ਸੀ, ਸਾਰੇ ਕੋਈ ਗਾਉਂਦਾ। ਬਿਲਕੁਲ ਬਾਈ, ਨਵੀਂ ਬਾਈ ਜੀ ਦੀ ਗੱਲ ਨਾਲ ਅਸੀਂ ਵੀ ਸਹਿਮਤ ਆ ਵੀ ਜਿਹੜਾ ਪੰਜਾਬੀ ਮਾੜਾ ਮੋਟਾ ਹਰ ਕੋਈ ਗਾਉਂਦਾ ਹੀ ਗਾਉਂਦਾ। ਤੇ ਹੁਣ ਆਪਾਂ ਫਰਨੀਚਰ ਵਾਲੇ ਪਾਸੇ ਬਾਈ ਜੀ ਆ ਜਾਂਦੇ ਹਾਂ। ਸੋ ਇਸ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਫਰਾਈਡੇ ਸੈਚਰਡੇ ਸੰਡੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਬਾਈ ਜੀ ਬੈਡਰੂਮ ਸਾਡੇ ਇੰਨੇ ਸੋਹਣੇ ਸੋਹਣੇ ਆਲੇ ਦਰਜੇ ਦੇ ਬੈਡਰੂਮ ਸੈੱਟ ਜਿਹੜੇ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਮਾਸਟਰ ਬੈਡਰੂਮ ਦਾ ਰੋ ਵੀ ਦੁੱਗਣਾ ਕਰ ਦੇਣਾ ਜਦੋਂ ਜਾ ਕੇ ਬੈਡਰੂਮ ਸੈੱਟ ਡਿਸਪਲੇ ਦੇ ਵਿੱਚ ਲੱਗਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਵਾਰਾਂ ਨੇ ਯਾਦ ਰੱਖਣਾ। ਤੇ ਬਾਈ ਜੀ ਇੱਕ ਡੀਲ ਦਿੰਦੇ ਆ, ਪਿਓਰ ਡੀਲ ਪਿਓਰ ਲੈਦਰ ਦਾ ਸੋਫਾ ਸੈੱਟ, ਗ੍ਰੇ ਕਲਰ ਲੈਦਰ ਦਾ ਸੋਫਾ ਸੈੱਟ, ਪਿਓਰ ਲੈਦਰ 10 ਤਰੀਕ ਕਹਿੰਦੇ ਆ ਪਿਓਰ ਲੈਦਰ। ਪਰਿਵਾਰ ਜੇਕਰ ਆਨਣ, ਜੇ ਪਿਓਰ ਲੈਦਰ ਨਾ ਨਿਕਲਿਆ ਸੋਫਾ ਸੈੱਟ ਫ੍ਰੀ ਦੇਵਾਂਗੇ, ਔਨ ਏਅਰ ਤੁਹਾਨੂੰ ਗੱਲ ਕਹਿ ਰਹੇ ਆ। ਸੋ ਗ੍ਰੇ ਕਲਰ ਦਾ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ, 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ, 4 ਰਿਕਲਾਈਨਰ, ਪਾਵਰ ਰਿਕਲਾਈਨਰ, ਗ੍ਰੇ ਕਲਰ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ। ਗੂਗਲ ਕਰ ਲਿਓ, $5,000-7,000 ਤੋਂ ਘੱਟ ਨਹੀਂ ਆਉਂਦਾ। ਪਰ ਇਸ ਵੀਕਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਸਿਰਫ $1,699 ਦੇ ਵਿੱਚ, $1,699 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਤੁਹਾਨੂੰ ਫ੍ਰੀ ਮਿਲਣਾ, ਤੇ ਨਾਲ ਸੀਟੀ ਵਾਲੇ ਪ੍ਰੈਸ਼ਰ ਕੁੱਕਰ ਨੂੰ ਭੁੱਲਣਾ ਨਹੀਂ ਇਸ ਵੀਕਡ ਦੇ ਉੱਪਰ, ਉਹ ਵੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਫ੍ਰੀ ਮਿਲੂਗਾ। ਸੋ ਗ੍ਰੇ ਕਲਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਪਿਓਰ ਲੈਦਰ ਸੋਫਾ ਐਂਡ ਲਫਜ਼ਡ, 4 ਰਿਕਲਾਈਨਰ, ਪਾਵਰ ਰਿਕਲਾਈਨਰ, ਪਿਓਰ ਲੈਦਰ, ਸੋ ਫੁੱਲੀ ਲੋਡਡ ਗ੍ਰੇ ਕਲਰ ਦਾ ਪਿਓਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ $1,699 ਦਾ ਮਿਲੂਗਾ। ਤੇ ਨਾਲ ਬਾਈ ਜੀ ਗਲਾਸ ਦਾ ਮਾਡਰਨ ਕੰਫਰਟੇਬਲ ਫ੍ਰੀ ਮਿਲੂਗਾ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲੂਗਾ। 6685 ਟੋਮਕਨ ਰੋਡ ਭਾਜੀ।
2: ਕੀ ਬਾਤ ਹੈ ਬਾਈ ਜੀ, ਇਹਦੇ ਵਿੱਚ ਰੰਗ ਆਪਾਂ ਨੂੰ ਗ੍ਰੇ ਮਿਲਣਾ ਜੀ, ਇਹਦੇ ਵਿੱਚ ਹੋਰ ਵੀ ਹੈਗੇ ਆ?
3: ਬੇਜ ਬਾਈ,
2: ਗ੍ਰੇ ਤੇ ਬੇਜ ਕਲਰ ਪਿਓਰ ਲੈਦਰ ਦੇ ਵਿੱਚ ਸਿਰਫ 1699, ਤੇ ਪਾਵਰ ਰਿਕਲਾਈਨਰ ਹੈ ਬਟਨਾਂ ਦੇ ਨਾਲ ਉੱਪਰ ਥੱਲੇ, ਤੇ ਪਹੁੰਚੋ 6685। ਇਹ ਡੀਲ ਤੁਹਾਨੂੰ ਅੱਜ, ਕੱਲ, ਸ਼ਨੀਵਾਰ ਤੇ ਐਤਵਾਰ ਵੀਕਐਂਡ ਦੇ ਵਿੱਚ ਵੀ ਪੂਰੀਆਂ ਮਿਲਣਗੀਆਂ, 6685 ਟੋਮਕਨ ਰੋਡ ਤੇ। ਜੀ ਬਾਈ ਜੀ,
1: ਸਰਜੀਤ ਯਾਰ ਤੋਹਫੇ ਵੀ ਦੱਸੋ ਥੋੜੇ ਜਿਹੇ।
2: ਬਾਈ ਜੀ ਤੋਹਫੇ ਨਾਲ ਜ਼ਰੂਰ, ਤੋਹਫੇ ਆਪਾਂ ਕਹਿ ਕੇ ਹਟੇ ਆ, ਤੁਸੀਂ ਬਾਏ ਕਰਦੇ ਹੋ ਸੋਫਾ ਤੇ ਕਾਫੀ ਟੇਬਲ, ਤੇ ਨਾਲੇ ਸੀਟੀ ਵਾਲਾ ਕੀ
3: ਪ੍ਰੈਸ਼ਰ ਕੁੱਕਰ, ਤੇ ਹੁਣ ਨਵੀਂ ਬਾਈ ਜੀ ਨੇ ਕਹਿਤਾ ਬਾਈ ਜੀ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਆਨਲਾਈਨ ਚੈੱਕ ਕਰ ਲਿਓ, $250 ਦਾ ਉਹਦਾ। ਆ ਕੀ ਕਹਿਣਾ ਬਾਈ, ਨਵੀਂ ਬਾਈ ਦਾ ਵੀ ਨਾਮ ਤੁਸੀਂ ਨਾ ਲੈਣਾ। ਤੀਜਾ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਨਵੀਂ ਬਾਈ ਜੀ।
1: ਦੇਖਿਆ,
2: ਹੁਣ ਨਾਲ ਫ੍ਰੀ
1: ਹੋ ਦੇਖੋ, ਹੁਣ ਸਰਵੀ ਤਾਂ ਆਪਾਂ ਆਏ ਹੋਏ ਆ ਯਾਰ, ਜੇ ਕੋਈ ਤੋਹਫੇ ਤੋਹਫੇ ਐਕਸਟਰਾ ਮਿਲਣ ਤਾਂ ਹੀ ਫਾਇਦਾ।
2: ਬਿਲਕੁਲ ਬਾਈ ਜੀ, 100%।
1: ਚਲੋ, ਸੋ ਸੁਖ ਭਾਜੀ ਯਾਰ ਹੀਰੇ ਬੰਦੇ ਨੇ, ਬਹੁਤ ਵੱਡਾ ਦਿਲ ਹੈ, ਇਹ ਨਾ ਨਹੀਂ ਕਰਦੇ। ਸੋ ਜ਼ਰੂਰ ਗ੍ਰੈਂਡ ਹੋਮ ਫਰਨੀਚਰ ਪੂਰਾ ਵੀਕਐਂਡ ਯਾਰ ਸਾਰੇ ਘਰ ਦਾ ਫਰਨੀਚਰ ਜਿਹੜੀ ਪ੍ਰਾਈਸ ਤੁਹਾਨੂੰ ਮਿਲ ਜਾਣਾ, ਤੁਸੀਂ ਕਹੋਗੇ ਬੱਲੇ ਯਾਰ ਕਮਾਲ ਹੀ ਆ। ਸੋ ਜ਼ਰੂਰ ਤੁਸੀਂ ਮੈਸੇਜ ਯਾਦ ਰੱਖੋ 6685 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ, ਜੁੜ ਜਾਏ ਜਲਦ। ਥੈਂਕ ਯੂ ਜੀ। 0786 ਹੈਲੋ।
4: ਹਾਂਜੀ,
1: ਵਧੀਆ ਕੀ ਬਣਦਾ?
4: ਕਿਹੜੇ
1: ਸਾਲ ਦੀ ਗੱਲ ਹੈ?
4: 2007
1: ਦੇ ਵਿਚ ਆ ਗਏ ਸੀਗੇ ਹੈ ਇੰਡੀਆ ਚ ਵੀ ਫੋਨ ਵੀ ਗਾਣੇ ਗੁਣੇ ਪਾ ਸਕਦੇ ਹੋ।
4: ਅੱਗੇ
1: ਪਿੱਛੇ ਕਰ ਲੋ, ਵੋਲਿਊਮ ਅਪ ਕਰ ਲੋ ਜਾਂ ਪਲੇ ਪੌਜ਼ ਕਰ ਲੋ। ਉਹ ਯਾਰ ਉਹ ਵਧੀਆ ਬਹੁਤ ਸੀ, ਕਿਉਂਕਿ ਉਹ ਤੇ ਗਾਣਾ ਲਾ ਲਿਆ, ਇਹ ਨੀ ਪਤਾ ਕਿਹੜਾ ਗਾਣਾ ਚੱਲਣਾ, ਬਸ ਸੁਣੀ ਚੱਲੋ।
4: ਪੈਸੇ ਲੈਂਦੇ ਸੀਗੇ ਬੰਦੇ ਜਿਹਦੇ ਕੋਲ ਆਉਂਦੇ ਹੁੰਦੇ ਸੀ ਗਾਣੇ, ਆਈਟਿਊਨਸ ਬਹੁਤ ਮਹਿੰਗੀ
1: ਚੀਜ਼
4: ਆ, ਉੱਥੋਂ ਪੈਸੇ ਲੱਗਣਗੇ।
1: ਬ੍ਰਦਰ ਤੁਸੀਂ ਦੇਖੋ ਹੁਣ ਇੱਥੇ ਵੀ ਗਾਣੇ ਇੰਨੇ ਨਹੀਂ ਸੀ ਮਿਲਦੇ, ਮੇਰੇ ਕੋਲ ਜਦੋਂ MP3 ਪਲੇਅਰ ਆਇਆ ਮੈਂ ਇੰਡੀਆ ਜਾ ਕੇ ਭਰਾਉਂਦਾ ਰਿਹਾ। ਰਾਈਟ, ਸੋ ਉਦੋਂ ਹੀ ਇੱਕ ਇੰਡੀਆ 'ਚ ਬਿਜ਼ਨਸ ਸੀਗਾ, ਹਰੇਕ ਬੰਦਾ ਜਿਹਨੂੰ ਪੁੱਛੋ ਜਾ ਕੇ ਉਹ ਕਹਿੰਦਾ ਹਾਂਜੀ ਵੀ ਇੰਨੇ ਰੁਪਈਏ ਲੱਗਣਗੇ, ਜਿੰਨੇ ਮਰਜ਼ੀ ਗਾਣੇ ਭਰਾ ਲਓ। ਅੱਛਾ, ਕਿਆ ਬਾਤ ਹੈ, ਚਲੋ ਵੈਰੀ ਗੁੱਡ ਵੀਰੇ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਓਕੇ, ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਸੋਰੀ ਯਾਰ ਮੇਰੀ ਜੇ ਆਵਾਜ਼ ਤੁਹਾਨੂੰ ਥੋੜ੍ਹੀ ਜਿਹੀ ਲੱਗ ਰਹੀ ਹੈ ਨਾ, ਅੱਜ ਕੱਲ੍ਹ ਸੀਜ਼ਨ ਹੀ ਚੱਲ ਰਿਹਾ ਯਾਰ। ਹੁਣ ਮੈਂ ਵੀ ਪ੍ਰੋਗਰਾਮ, ਚਲੋ ਮੈਂ ਕੋਸ਼ਿਸ਼ ਕਰ ਰਿਹਾ ਨਾਲ ਨਾਲ ਪਾਣੀ ਨਾਲ ਨਾਲ ਚਾਹ, ਅਤੇ ਚਲੋ ਅਸੀਂ ਤੁਹਾਡੇ ਲਈ ਪ੍ਰੋਗਰਾਮ ਤਾਂ ਕਰਨਾ ਪੂਰਾ ਦੱਬ ਕੇ ਯਾਰ, ਹੁਣ ਜੇ ਮੈਂ ਵੀ ਬਹਿ ਗਿਆ ਢਿੱਲਾ ਹੋ ਕੇ ਗੱਲ ਗਲਤ ਹੈ। ਸੋ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਤੁਹਾਡੇ ਲਈ ਨਵੀਂ ਲੋਕੇਸ਼ਨ ਖੋਲ੍ਹ ਚੁੱਕਿਆ, ਰੈਸਟੋਰੈਂਟ ਜੋ 24 ਘੰਟੇ ਖੁੱਲ੍ਹਾ, 24 ਘੰਟੇ 7 ਦਿਨ, ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਅਤੇ ਟੋਰਬ੍ਰਮ ਦਾ ਬਿਲਕੁਲ ਕੋਰਨਰ ਪੈਂਦਾ, 1650 ਵਿਲੀਅਮਸ ਪਾਰਕਵੇ। ਇੱਕ ਪਾਓ ਭਾਜੀ ਲਓ ਇੱਕ ਫਰੀ, ਇੱਕ ਗੰਨੇ ਦਾ ਰਸ ਲਓ ਇੱਕ ਫਰੀ, ਇੱਕ ਤੁਸੀਂ ਜਲੇਬੀ ਦਾ ਪਾਊਂਡ ਲਓ, ਦੂਜਾ ਪਾਊਂਡ ਫਰੀ। ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਐਂਡ ਟੋਰਬ੍ਰਮ। 4605 ਹੈਲੋ
5: ਭਾਈ, ਲੋਕੀ ਗਾਣੇ ਲਵਾਉਂਦੇ ਸੀ ਬਾਈ, ਮੈਂ ਹੁਣ ਸੋਚ ਰਿਹਾ ਸੀਗਾ ਅਸੀਂ ਪੈਸੇ ਵੇ ਕੇ ਗਾਣਾ ਲਵਾਉਂਦੇ ਸੀਗੇ ਕਿ ਦੂਸਰਾ ਬੰਦਾ ਜਿਹੜਾ ਕਾਲ ਕਰਦਾ ਪਿਆ ਉਹ ਸੁਣੇ ਸਾਡੇ ਗਾਣਾ
1: ਯਾਰ। ਉਦੋਂ ਮੈਨੂੰ ਲੱਗਦਾ ਜਦੋਂ ਨਾ MH1 ਵਰਗੇ ਚੈਨਲਾਂ ਤੇ ਗਾਣੇ ਵੀ ਆਉਂਦੇ ਸੀ, ਉੱਥੇ ਲਿਖਿਆ ਹੁੰਦਾ ਸੀ ਵੀ ਸਾਡੀ ਇਹ ਡਾਇਲ ਟੋਨ ਲਈ ਤੁਸੀਂ ਇਹ ਨੰਬਰ ਡਾਇਲ ਕਰ ਲਓ।
5: ਜੀ ਜੀ ਜੀ ਜੀ ਜੀ ਜੀ, ਇਹ ਵੀ ਚੀਜ਼ਾਂ ਨਹੀਂ ਹੁੰਦੇ ਸੀਗਾ ਕਿ ਹਾਂ ਵੀ 5 ਰੁਪਏ ਪਤਾ ਨੀ 3 ਰੁਪਏ ਕੁਛ ਇਸ ਤਰ੍ਹਾਂ ਲੱਗਦੇ ਹੁੰਦੇ ਸੀ।
1: ਤੁਸੀਂ ਮੈਨੂੰ ਇਹ ਦੱਸੋ ਫਿਰ ਤੁਸੀਂ ਕਿਹੜਾ ਗਾਣਾ ਲਾਇਆ ਹੋਇਆ ਸੀ
5: ਬਾਈ? ਬਾਲੇ ਲਾਉਂਦੇ ਹੁੰਦੇ ਸੀਗੇ, ਪਤਾ ਨੀ ਕਿਹੜੇ ਕਿਹੜੇ
1: ਲਾਏ। ਇੱਕ ਨਾ ਉਹ ਬੜੇ ਲੋਕਾਂ ਨੇ ਲਵਾਇਆ, ਦਿਲਜੀਤ ਵਾਲਾ ਵੀ, ਹੈਲੋ ਹੈਲੋ ਕੌਣ ਆਹੋ ਨੀ ਆਹੋ।
5: ਰਾਈਟ ਬਾਈ, ਰਾਈਟ ਬਾਈ, ਬਹੁਤ ਲੋਕਾਂ ਯਾਰ, ਮਤਲਬ ਉਹ ਵੀ ਟਾਈਮ ਸੀਗਾ ਨਾ ਕਿ ਹਾਂ ਵੀ ਲੋਕੀ ਇਸ ਤਰ੍ਹਾਂ ਦੇ ਵੀ ਕੰਮ ਕਰਦੇ ਸੀਗੇ। ਅੱਜ ਕੱਲ੍ਹ ਲੋਕਾਂ ਕੋਲ ਮਤਲਬ ਲੱਗਦਾ ਆਪ ਦੀ ਰਿੰਗਟੋਨ ਬਾਹਰ ਜਿਹੜੀ ਆਪ ਸੁਣਨੀ ਉਹਦਾ ਵੀ ਚੇਂਜ ਕਰਨ ਦਾ ਟਾਈਮ ਨੀ ਹੈਗਾ।
1: ਬਿਲਕੁਲ ਯਾਰ, ਚਲੋ ਵਧੀਆ ਵਧੀਆ ਸਮਾਂ ਸੀ
5: ਬਾਈ, ਲਿਟਰਲੀ ਬਹੁਤ ਵਧੀਆ ਸਮਾਂ ਸੀਗਾ ਯਾਰ।
1: ਚਲੋ ਥੈਂਕ ਯੂ।
5: ਮਤਲਬ ਜਨਰੇਸ਼ਨ ਹੈਗੀ ਹੈ ਨਾ ਬਾਈ, ਮਤਲਬ ਉਹਨਾਂ ਨੇ ਮੈਨੂਅਲ ਟੂ ਆਟੋਮੇਸ਼ਨ ਜਿਵੇਂ ਹੁੰਦੀ ਦੇਖੀ ਹੈ ਨਾ, ਤਾਂ ਕਰਕੇ ਸਾਨੂੰ ਉਹ ਚੀਜ਼ਾਂ ਮਤਲਬ ਕੰਪੈਰੀਜ਼ਨ ਕਰਕੇ ਵਧੀਆ ਲੱਗਦੀਆਂ ਕਿ ਯਾਰ ਉਹ ਜ਼ਿੰਦਗੀ ਵਧੀਆ ਸੀ।
1: ਯਾ ਬਿਲਕੁਲ,
5: ਹੁਣ ਤਾਂ ਪਤਾ ਨਹੀਂ ਅਸੀਂ ਵੀ ਕੰਪਿਊਟਰ ਹੀ ਬਣੇ ਪਏ।
1: ਯਾ ਨਹੀਂ ਯਾਰ, ਸਹੀ ਗੱਲ ਹੈ ਤੁਹਾਡੀ। ਚਲੋ ਵੀਰੇ ਥੈਂਕ ਯੂ,
5: ਥੈਂਕ ਯੂ ਸੋ ਮਚ,
1: ਥੈਂਕ ਯੂ ਜੀ। ਸੋ ਸਾਡੇ ਨਾਲ ਮਿਸਟਰ ਸਾਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਸ਼ ਜੀ ਕੈਸੇ ਹੋ?
6: ਆਪਕੇ ਤਰ੍ਹਾਂ ਮੇਰਾ ਵੀ ਗੱਲਾਂ ਖਰਾਬ ਹੈ ਅੱਜ।
1: ਕਿਆ ਬਾਤ ਯਾਰ, ਹਾਂ ਤੁਮਕੋ ਵੀ ਔਰ ਮੁਝਕੋ ਵੀ ਕਿਸਨੇ ਨਜ਼ਰ ਲਾ ਦੀ ਯਾਰ,
6: ਕੱਲ ਵੀ ਆਪਕਾ ਗਲਾ ਖਰਾਬ ਥਾ, ਮੇਰਾ ਵੀ ਕੱਲ ਖਰਾਬ ਥਾ, ਔਰ ਆਜ ਵੀ ਖਰਾਬ ਹੈ
1: ਆਪਕਾ। ਮੇਰਾ ਤਾਂ ਯਾਰ ਚਲੋ ਠੀਕ ਹੋ ਜਾਏਂਗੇ, ਸਮਾਂ ਲੱਗਤਾ ਹੈ, ਬਟ ਲੇਕਿਨ ਦੇਖੋ ਮੇਰਾ ਤਾਂ ਕਾਮ ਹੀ ਯਾਰ ਵੋਇਸ ਕਾ ਹੈ।
6: ਹਾਂਜੀ ਹਾਂਜੀ, ਹਮੇ ਵੀ ਰੋਜ਼ ਰੋਜ਼ ਆਉਣਾ ਪੜਤਾ ਰੇਡੀਓ ਪੇ।
1: ਆਪ ਵੀ ਆਦੇ ਰੇਡੀਓ ਹੋਸਟ ਬਣ ਚੁੱਕੇ ਹੋ।
6: ਬਿਲਕੁਲ ਸਹੀ, ਬਿਲਕੁਲ ਸਹੀ।
1: ਚਲੋ ਨਹੀਂ, ਮੈਂ ਨਾ ਆਪਕੋ ਬੋਲਨੇ ਲਗਾ ਥਾ ਕਿਸ ਤਰ੍ਹਾਂ ਆਜ ਆਪ ਹੀ ਦੋ ਮੈਸੇਜ, ਬਟ ਆਪਨੇ ਮੁਝੇ ਬੋਲਾ ਕਿ ਆਪਕਾ ਵੀ ਗਲਾ ਖਰਾਬ ਹੈ, ਸੋ ਕੋਈ ਬਾਤ ਨਹੀਂ, ਹਮ ਯੂ ਨੋ ਇਕੱਠੇ ਇਨਫੋਰਮੇਸ਼ਨ ਦੇਤੇ ਹੈ। ਸੋ ਸਰਾਸ਼, ਆਪਾਂ ਐਜੂਕੇਸ਼ਨ ਲਈ ਲੋਨ ਲੈ ਕੇ ਦਿੰਦੇ ਹਾਂ ਸਭ ਨੂੰ, ਇਸ ਲੋਨ ਦੇ ਵਿੱਚ ਕੋਈ ਕਲੈਟਰਲ, ਕੋਈ ਸਿਕਿਉਰਿਟੀ ਵੀ ਹੈਗੀ ਹੈ? ਇਹ ਸਕਿੱਲ ਡਿਵੈਲਪਮੈਂਟ ਜੋ ਲੋਨ ਹੈ, ਲੋਕੀ ਟਫ ਟਾਈਮ ਤੋਂ ਹੁਣ ਗੁਜ਼ਰ ਰਹੇ ਨੇ, ਸੋ ਉਹੀ ਲੈਂਦੇ ਨੇ, ਥੋੜ੍ਹੀ ਜਿਹੀ ਦਿਓ ਇਨਫੋਰਮੇਸ਼ਨ ਕਲੈਟਰਲ ਸਿਕਿਉਰਿਟੀ ਦੇ ਲਈ।
6: ਹਾਂਜੀ, ਇਸ ਲੋਨ ਵਿੱਚ ਕੋਈ ਵੀ ਕੋਲੈਟਰਲ ਤੇ ਸਿਕਿਉਰਿਟੀ ਨਹੀਂ ਹੈਗੀ, ਇਹੀ ਇਸ ਦੀ ਲਾਈਕ ਸਭ ਤੋਂ ਖਾਸ ਬਾਤ ਹੈਗੀ ਇਹਦੇ ਵਿੱਚ। ਐਂਡ ਦੈਨ ਇਸ ਕੇ ਬਾਅਦ ਲਾਈਕ ਜੋ ਹਮਾਰੇ ਪਾਸ ਨਾ ਮਿਕਸ ਟਾਈਪ ਕੇ ਲੋਕ ਆਤੇ ਹੈ ਆਜ, ਜੈਸੇ ਕੁਛ ਫੈਮਿਲੀਜ਼ ਥੀ ਤੋ ਉਨਮੇ ਸੇ ਵੋ ਟਫ ਟਾਈਮ ਸੇ ਗੁਜ਼ਰ ਰਹੇ ਥੇ, ਉਨਕੇ ਬੱਚੋਂ ਕੀ ਤਬੀਅਤ ਖਰਾਬ ਥੀ ਤੋ ਵੋ ਲਾਈਕ ਬਾਹਰ ਥੇ ਕੰਟਰੀ ਸੇ, ਐਂਡ ਦੈਨ ਵਾਪਿਸ ਆਏ ਤੋ ਦੇਖਾ ਕਿ ਰੀਅਲ ਇਸਟੇਟ ਕੀ ਮਾਰਕੀਟ ਖਰਾਬ ਹੈ ਨਾ, ਤੋ ਬੜੇ ਟਫ ਟਾਈਮ ਸੇ ਗੁਜ਼ਰ ਰਹੇ ਥੇ, ਡਿਪਰੈਸ਼ਨ ਮੇ ਥੇ, ਆਜ ਇਨਰੋਲ ਹੋਏ ਹੈ, ਉਨਕਾ ਟਾਈਮ ਵੀ ਸਪੈਂਡ ਹੋ ਰਹਾ ਸਾਥ ਮੇ, ਵੋ ਫੰਡਿੰਗ ਵੀ ਮਤਲਬ ਥੋੜੇ ਟਾਈਮ ਮੇ ਹਾਸਿਲ ਕਰ ਲੇਂਗੇ। ਔਰ ਬਾਕੀ ਕੁਛ ਲੋਕ ਐਸੇ ਆਤੇ ਜੋ ਬਿਜ਼ਨਸਮੈਨ ਹੋਤੇ ਹੈ ਰਾਈਟ, ਵੋ ਸਮਝਤੇ ਹੈ ਕਿ ਇਹ ਸਸਤਾ ਪੈਸਾ ਹੈ, ਉਨ੍ਹਾਂ ਨੇ ਕਿਹਾ ਵਰਡ ਯੂਜ਼ ਕਰਾ ਸਸਤਾ ਪੈਸਾ, ਹਮਨੇ ਕਿਹਾ ਭਾਈ ਇਹ ਕਿਆ ਚੀਜ਼ ਹੈ, ਕਹਿੰਦੇ ਇਸਕਾ ਇੰਟਰਸਟ ਰੇਟ 0.5% ਹਲਕਾ, ਹਮ ਤੋ ਇਤਨਾ ਜ਼ਿਆਦਾ ਦੇਤੇ ਹੈ ਔਰ ਜਗ੍ਹਾ ਪੇ, ਤੋ ਇਸ ਲਈ ਆਪ ਇਸਕੋ ਮਿਸ ਨਾ ਕਰੇ, 50,000 ਸੇ 1,70,000 ਕਾ ਲੋਨ ਹਾਸਿਲ ਕਰੇ, ਗਵਰਨਮੈਂਟ ਦੇ ਰਹੀ ਹੈ, ਸਕਿੱਲ ਵੀ ਹਾਸਿਲ ਕਰੇ, ਫੰਡਿੰਗ ਵੀ ਹਾਸਿਲ ਕਰੇ।
1: ਸਰਾਸ਼ ਇਹ ਲੋਨ ਈਜ਼ਲੀ ਮਿਲ ਜਾਤਾ ਹੈ, ਇਸਕਾ ਅਪਰੂਵਲ ਰੇਟ ਕਿਤਨਾ ਹੈ?
6: ਹਾਂਜੀ ਇਹ ਯੈਸ ਇਹ ਈਜ਼ੀ ਹੈ, ਕਿਉਂ ਇਸਮੇ ਕੋਈ ਇੰਪਲੋਇਮੈਂਟ ਕਾ ਡਾਕੂਮੈਂਟ ਆਪਕਾ ਲਗਤਾ ਨਹੀਂ ਹੈ, ਤੋ ਕੁਛ ਸਮਾਨ ਵੀ ਨਹੀਂ ਹਿਲਤਾ ਆਪਕਾ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਔਰ ਇਸ ਲਈ ਮਤਲਬ ਇਸਮੇ ਆਪ ਮਾਨ ਕੇ ਚੱਲੇ 99% ਦੀ ਅਪਰੂਵਲ ਰੇਟ ਹੈ, ਟਾਈਮ ਲਗਤਾ ਡੇਢ ਸੇ ਤਿੰਨ ਮਹੀਨੇ, ਇਤਨਾ ਆਪਕੋ ਪੇਸ਼ੈਂਸ ਰੱਖਣਾ ਹੋਤਾ, ਯੇ ਨਹੀਂ ਕਿ ਆਪ ਆਜ ਇਨਰੋਲ ਕਰੇ ਔਰ ਕੱਲ ਫੰਡਿੰਗ ਆਪਕੇ ਅਕਾਊਂਟ ਮੇ ਆ ਜਾਏ, ਐਸਾ ਕੁਛ ਨਹੀਂ ਹੈ ਇਸਮੇ, ਆਪਕੇ ਥੋੜਾ ਵੇਟ ਰੱਖੇ ਔਰ 50,000 ਸੇ 1,70,000 ਹਾਸਿਲ ਕਰੇ, ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਤੋ ਯੇ ਅਮਾਊਂਟ 1.5 ਲੱਖ 1,70,000 ਤੱਕ ਚਲਾ ਜਾਤਾ ਹੈ, 0% ਪੇ ਬਿਨਾਂ ਗਰੰਟੀ ਕੇ ਗਵਰਨਮੈਂਟ ਸੇ।
1: ਨੰਬਰ ਦੋ,
6: ਨੰਬਰ ਜੀ 437-264-3171 4372643175, ਹੁਣੇ ਕਾਲ ਕਰੋ, ਐਸਟੀਮੇਟ ਲੋ, ਆਫਿਸ ਆਓ।
1: ਵੈਰੀ ਗੁੱਡ। ਸੋ ਸਰਾਸ਼ ਇਹ ਲੋਨ ਦੀ ਰੇਂਜ ਕਿੰਨੀ ਹੈ, ਸੋ ਕਿੰਨੇ ਤੱਕ ਦਾ ਲੋਨ ਮਿਲ ਸਕਦਾ, ਤੇ ਇਹ ਲੋਨ ਤੁਹਾਨੂੰ ਮਿਲ ਰਿਹਾ ਸ਼ੁਰੂ ਚ 0% ਤੇ, ਕੀ ਆਪਾਂ ਇਸ ਲੋਨ ਦੇ ਨਾਲ ਹੋਰ ਵੀ ਲੋਨ ਪੇ ਕਰ ਸਕਦੇ ਹਾਂ?
6: ਹਾਂਜੀ ਐਸਾ ਹੈ ਕੁਛ, ਪਹਿਲ ਤੋਂ ਰੇਂਜ ਇਸਕੀ 50,000 ਸੇ 1,70,000 ਹੈ, ਔਰ ਯੈਸ ਲੋਕੋ ਮੈਂ ਬਤਾਤੇ ਹੈ ਕਿ ਉਨ੍ਹੋਂਨੇ ਇਸ ਲੋਨ ਸੇ ਕ੍ਰੈਡਿਟ ਕਾਰਡ ਕਾ ਲੋਨ ਜਾਂ ਗਾੜੀ ਕਾ ਲੋਨ ਪੇ ਆਫ ਕਰਾ ਹੈ, ਔਰ ਲਾਈਕ ਇਸਮੇ ਕਹੀਂ ਵੀ ਆਪ ਇਸ ਪੈਸੇ ਕੋ ਯੂਜ਼ ਕਰ ਸਕਤੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਦੇ ਰਹੀ ਹੈ, ਆਪ ਸਕਿੱਲ ਡਿਵੈਲਪ ਕਰ ਰਹੇ, ਆਸਾਨ ਸੇ ਔਨਲਾਈਨ ਕੋਰਸ ਕਰ ਰਹੇ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪ ਹੈ, ਇਸਕੋ ਮਿਸ ਨਾ ਕਰੇ, ਆਜ ਆਪਕੋ ਫੰਡਿੰਗ ਆ ਰਹੀ ਹੈ, ਆਪਕੋ ਪਤਾ ਗਵਰਨਮੈਂਟ ਹਰ ਜਗ੍ਹਾ ਪੇ ਕੱਟਸ ਕਰ ਰਹੀ ਹੈ, ਇਸਸੇ ਪਹਿਲੇ ਫੰਡਿੰਗ ਹਾਸਿਲ ਕਰੇ, ਨਿਆ ਬੈਚ ਸਟਾਰਟ ਹੋ ਰਹਾ ਹੈ, ਡੇਢ ਸੇ ਦੋ ਮਹੀਨੇ ਮੇ ਫੰਡਿੰਗ ਆਪਕੇ ਖਾਤੇ ਮੇ ਆ ਜਾਏਗੀ, ਰਾਦਰ ਦੈਨ ਵੇਟਿੰਗ ਫਾਰ ਨੈਕਸਟ 2 ਮੰਥਸ।
1: ਐਂਡ ਸਰਾਸ਼ ਤੁਸੀਂ ਫੀਸ ਵੀ ਬਾਅਦ ਵਿੱਚ ਲੈਂਦੇ ਹੋ, ਤੇ 1.5 ਯਾਨੀ ਕਿ ਡੇਢ ਤੋਂ ਲੈ ਕੇ 3 ਮਹੀਨੇ ਲੱਗ ਜਾਂਦੇ ਆ ਕਲਾਇੰਟ ਦੇ ਅਕਾਊਂਟ 'ਚ ਡਾਇਰੈਕਟ ਪੈਸੇ ਆਉਣ ਨੂੰ, ਲੋਕੀ ਦੇ ਦਿੰਦੇ ਆ ਫੀਸ ਟਾਈਮ ਸਿਰ?
6: ਅਬ 10% ਲੋਕ ਭੁੱਲ ਹੀ ਜਾਤੇ ਹੈ ਕਿ ਫੀਸ ਦੇਣੀ ਥੀ ਹਮੇ, ਅਬ ਤੋ ਇਸ ਲਈ ਹਮਨੇ ਅਬ ਮਤਲਬ
1: ਨਹੀਂ। ਆਪ ਵੀ ਯਾਰ ਬੜੇ ਅੱਛੇ ਹੋ, ਆਪ ਫੀਸ ਕਾਮ ਹੋਣੇ ਸੇ ਬਾਅਦ ਲੇਤੇ ਹੋ, ਨਹੀਂ ਤੋ ਬਹੁਤ ਸਾਰੇ ਲੋਕ ਕਾਮ ਹੋਣੇ ਸੇ ਪਹਿਲੇ ਲੇਤੇ ਹੈ।
6: ਬਿਲਕੁਲ ਜੀ, ਇਮਾਨਦਾਰੀ, ਆਪਣੇ ਆਪ ਕੋ ਇਮਾਨਦਾਰ ਬੋਲਨਾ ਅਲਗ ਬਾਤ ਹੈ, ਔਰ ਇਮਾਨਦਾਰ ਲਾਈਕ ਕਾਮ ਕਰਨਾ ਇਮਾਨਦਾਰੀ ਸੇ, ਬਿਨਾਂ ਲਾਲਚ ਕੇ, ਬਿਨਾਂ ਗ੍ਰੀਡੀਨੈਸ ਕੇ, ਵੋ ਅਲਗ ਬਾਤ ਹੈ। ਇਸ ਲਈ ਹਮ ਇਮਾਨਦਾਰੀ ਲੋਕੋ ਪੇ ਛੋੜਤੇ ਹੈ ਕਿ ਆਪਨੇ ਪੈਸੇ ਹਮੇ ਬਾਅਦ ਮੇ ਦੇਣੇ, ਆਪਕੀ ਇਮਾਨਦਾਰੀ ਚੈੱਕ ਹੋ ਰਹੀ, ਹਮਾਰੀ ਨਹੀਂ ਹੋ ਰਹੀ। 50,000 ਸੇ 1,70,000 ਹਾਸਿਲ ਕਰੇ, ਫੀਸ ਕਿਤਨੀ ਹੈ? 199 ਕਾਮ ਹੋਣੇ ਕੇ ਬਾਅਦ ਮੇ ਹੈ ਫੀਸ, ਆਪ ਸਿਰਫ 20 ਘੰਟੇ ਔਨਲਾਈਨ ਰਹਤੇ ਹੈ, ਸੈਲਫ ਸਟੱਡੀ ਕੋਰਸਿਸ ਹੈ, ਟੀਚਰ ਨਹੀਂ ਹੈ, ਐਗਜ਼ਾਮਸ ਨਹੀਂ ਹੈ, ਆਸਾਨ ਸੀ ਅਸਾਈਨਮੈਂਟਸ ਹੈ, ਔਰ ਬਿਜ਼ਨਸ ਕਾ ਸਰਟੀਫਿਕੇਟ ਹਾਸਿਲ ਕਰੇ, ਅਕਾਊਂਟਿੰਗ ਕਾ ਕਰੇ, ਔਰ ਗਵਰਨਮੈਂਟ ਅਪਰੂਵਡ ਪ੍ਰੋਗਰਾਮਸ ਹੈ, ਤਭੀ ਆਪਕੋ ਗਵਰਨਮੈਂਟ ਲੋਨ ਦੇ ਰਹੀ ਹੈ 50,000 ਸੇ 1,70,000 ਡਾਲਰ ਕਾ। ਐਸੇ ਕੋਈ ਐਰੇ ਗਹਿਰੇ ਕਾਲਜ ਨਹੀਂ ਹੈ ਜੋ ਆਜ ਖੋਲੇ ਔਰ ਕੱਲ ਗਵਰਨਮੈਂਟ ਕੀ ਫੰਡਿੰਗ ਕੇ ਲਈ ਪ੍ਰੂਵ ਹੋ ਜਾਏਂਗੇ, 7-8 ਸਾਲ ਲਗਤੇ ਹੈ, ਤੋ ਸਭ ਕੁਛ ਲੇਜਿਟ ਹੈ, ਬਾਏ ਦਾ ਬੁੱਕਸ ਹੈ, ਕਾਲ ਕਰੇ, ਫੰਡਿੰਗ ਸਕਿੱਲ ਦੋਨੋਂ ਹਾਸਿਲ ਕਰੋ, 437-264-3175, ਆਫਿਸ ਹਮਾਰਾ ਕੱਲ ਓਪਨ ਹੈ ਜੀ 11 ਸੇ 4, ਆਪ ਹਮੇ ਅਭੀ ਕਾਲ ਕਰੇ, ਐਸਟੀਮੇਟ ਲਈ ਆਫਿਸ ਆਏ, 437-234-3175 ऑफिस एड्रेस 218 एक्सपोर्ट बुलेवर्ड हरिंटारी डेरी पे अभी कॉल करें 437-234-3175
1: सुनाश थैंक यू सर
6: धन्यवाद
1: बहुत शुक्रिया

ਉਹ ਵਾਹ ਬਈ ਵਾਹ ਨਹੀਂ ਰੀਸਾ ਯਾਰ ਗਿੱਪੀ ਬਾਈ ਨੇ ਵੀ ਯਾਰ ਬੜੇ ਫੱਟੇ ਚੱਕੇ ਆ ਹੈ ਬੜੇ ਵੱਡੇ ਵੱਡੇ ਗੀਤ ਹਥਿਆਰ ਫੁਲਕਾਰੀ ਅੰਗਰੇਜ਼ੀ ਬੀਟ ਅਤੇ ਹੋਰ ਬੜੇ ਬੜੇ ਗਾਣੇ ਹੁਣ ਕਿੰਨੇ ਕੁ ਗਣਾਈਏ ਬੜੇ ਯਾਰ ਬੰਦੇ ਵੀ ਬਹੁਤ ਵਧੀਆ ਨੇ ਯਾਰ ਗਿੱਪੀ ਬਾਈ ਸਾਡੇ ਬੜੇ ਪਿਆਰੇ ਸੱਜਣ ਨੇ ਸੋ ਵੈਰੀ ਗੁੱਡ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਨੂੰ ਕਾਲ ਕਰੋ ਸਿਰ ਕਰਜ਼ਾ ਜ਼ਿਆਦਾ ਚੜ ਗਿਆ ਟੈਨਸ਼ਨ ਨਾ ਲਓ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ ਕਿਸੇ ਵੀ ਕਿਸਮ ਦਾ ਕਰਜ਼ਾ 416-650-1100 416-650-1100 ਐਂਡ ਪੈਸ਼ਨ ਰੂਫਿੰਗ ਨਵੀਂ ਰੂਫ ਲਗਵਾਉਣੀ ਆ ਰੂਫ ਦੀ ਰਿਪੇਅਰ ਕਰਾਉਣੀ ਆ ਹੁਣ ਕਰਾ ਲਓ ਕਿਉਂਕਿ ਬਾਅਦ ਦੇ ਵਿੱਚ ਸਨੋਅ ਪੈ ਜਾਣੀ ਹੈ ਜੇ ਛੱਤ ਲੀਕ ਹੋ ਗਈ ਸਨੋਅ 'ਚ ਫਿਰ ਕੀ ਕਰੋਗੇ ਸੋ ਰੂਫ ਦਾ ਕੰਮ ਜਲਦੀ ਕਰਾਓ ਫੁੱਲੀ ਇੰਸ਼ੋਰਡ ਕੰਪਨੀ ਹੈ ਵਾਰੰਟੀ ਵੀ ਦੇਣਗੇ ਨੰਬਰ ਹੈ 647-919-9413 647-919-9413 ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਜਲਦੀ ਹੀ ਤੁਸੀਂ ਫੋਨ ਕਰੋ ਅਤੇ ਮਿਸਟਰ ਸਿੰਘ ਪੀਜ਼ਾ ਵਧੀਆ ਟੋਪ ਦੀਆਂ ਡੀਲਾਂ ਲੈਣੀਆਂ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫਰੀ ਡਿਪਿੰਗ ਸੌਸ ਦੋ ਲੀਟਰ ਕੋਕ ਫਰੀ ਸਿਰਫ $40 ਦੇ ਵਿੱਚ 30 ਲੋਕੇਸ਼ਨਾਂ ਨੇ ਮਿਸਟਰ ਸਿੰਘ ਪੀਜ਼ਾ 905-504-4000 905-500-4000 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਅਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डिया नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 9057991478905 799 1478 रॉयल ऑटो सेंटर वेरी गुड 9181 हां जी भाई जी
2: ਪੈਗ
1: ਨੀ ਲਾਉਂਦੇ ਹੈ ਤੁਸੀਂ
2: ਕਦੀ ਪਾਰਟੀ ਦੇ ਮਾੜਾ ਜਾ ਅੱਗੇ ਇਹਨੇ ਤਾਂ ਖਰਾਬੀ ਕੀਤੀ ਬਿਮਾਰ ਬਿਮੂਰ ਕੀਤੇ ਆ ਪੈਗ ਲਾਉਂਦੇ ਨੇ
1: ਅੱਛਾ ਪਹਿਲਾਂ ਪਹਿਲਾਂ ਬਹੁਤ ਲਾਉਂਦੇ ਰਹੇ ਹੋ
2: ਜਿੱਥੇ ਜੋਬ ਕਰਦੇ ਸੀ ਉੱਥੇ ਤਾਂ ਕੋਈ ਪੀਂਦਾ ਨੀ ਸੀ ਜਿੱਥੇ ਜੋਬ ਕਰਦੇ ਸੀ ਉੱਥੇ ਕੋਈ ਨੀ ਅੱਜ ਤਾਂ ਗਾਣੇ ਬੜੇ ਚੱਕਵੇਂ ਰੱਖੇ ਅੱਜ ਤਾਂ ਇਹੀ
1: ਚਲੋ ਸੁਣੋ ਫਿਰ ਇੰਜੋਏ ਕਰੋ ਸਰ ਜੀ ਸਾਡੇ ਨਾਲ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ ਸਰ ਜੀ ਵੈਲਕਮ
3: ਜੀ ਭਾਈ ਜੀ ਬਹੁਤ ਸ਼ੁਕਰੀਆ ਲਾਈਵ ਆਨ ਲੋਕੇਸ਼ਨ ਤੇ ਧਮਾਕੇਦਾਰ ਡੀਲਸ ਸੇਲ ਲੱਗੀ ਹੋਈ ਹੈ ਗ੍ਰੈਂਡ ਹੋਮ ਫਰਨੀਚਰ ਤੇ 6685 6685 ਟੋਂਕਨ ਰੋਡ ਤੇ ਤੁਸੀਂ ਨਾ ਭੁੱਲਿਓ ਜ਼ਰੂਰ ਆਓ ਵੀਕਐਂਡ ਤੇ ਕੱਲ ਤੇ ਪਰਸੋਂ ਤੁਹਾਨੂੰ ਧਮਾਕੇਦਾਰ ਡੀਲ ਮਿਲਣੀ ਹੈ ਤੁਸੀਂ ਸੋਫੇ ਲੈਣੇ ਆ ਬੈਡ ਸੈੱਟ ਲੈਣੇ ਆ ਡਾਇਨਿੰਗ ਟੇਬਲ ਲੈਣੇ ਆ ਐਡੀ ਕੁ ਸ਼ਾਨਦਾਰ ਪ੍ਰਾਈਸਿਸ ਉਹ ਵੀ ਲੇਟੈਸਟ ਡਿਜ਼ਾਈਨ ਦੇ ਉੱਪਰ ਤੇ ਸੁੱਖ ਬਾਈ ਜੀ ਫਿਰ ਆਪਾਂ ਡੀਲ ਇੱਕ ਹੋਰ ਦੱਸਦੇ ਹਾਂ ਸਾਡੇ ਸਰੋਤਿਆਂ ਨੂੰ ਤੇ ਨਾਲ ਦੀ ਨਾਲ ਕੱਲ ਦੀ ਟਾਈਮਿੰਗ ਵੀ ਆਪਾਂ ਜ਼ਰੂਰ ਦੱਸਾਂਗੇ
4: ਜੀ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਬਾਈ ਜੀ ਬਿਲਕੁਲ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਸੰਡੇ ਵਾਲੇ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਦੋਨੋਂ ਦਿਨ ਧਮਾਕੇਦਾਰ ਜਿਹੜੀਆਂ ਡੀਲਾਂ ਤੁਹਾਨੂੰ ਮਿਲਣੀਆਂ ਧਮਾਕੇਦਾਰ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ ਸੋ ਇਹ ਵੀ ਨੀ ਤੁਸੀਂ ਲੇਟੈਸਟ ਫਰਨੀਚਰ ਲੈ ਕੇ ਜਾਣਾ ਲੋਐਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ ਜਿਹ ਚ ਕਿੰਗ ਸਾਈਜ਼ ਹਾਈਡ੍ਰੋਲਿਕ ਬੈਡਰੂਮ ਸੈੱਟ ਬਾਈ ਜੀ 30-35 ਸੈੱਟ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਡਾਇਨਿੰਗ ਟੇਬਲ ਦੀ ਗੱਲਬਾਤ ਕਰੀਏ 50 ਸੈੱਟ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ ਕੈਨੇਡੀਅਨ 8 ਸੈੱਟ ਦੀ ਗੱਲਬਾਤ ਕਰ ਰਹੀ ਹੈ 50 ਸੈੱਟ ਲੱਗੇ ਕਿਉਂਕਿ ਗ੍ਰੈਂਡ ਫਰਨੀਚਰ ਆ ਸੋ 22,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾਣਾ ਸਿਰਫ ਸੈਚਰਡੇ ਸੰਡੇ ਦੋਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ ਸਵੇਰੇ 11 ਵਜੇ ਤੋਂ ਲੈ ਕੇ 8 ਵਜੇ ਤੱਕ ਧਮਾਕੇਦਾਰ ਪ੍ਰਾਈਜ਼ਾਂ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ ਤੇ ਬਾਈ ਜੀ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਹਰੇਕ ਪਰਚੇ ਦੇ ਨਾਲ ਤੋਹਫਾ ਦਿੱਤਾ ਜਾਣਾ ਸੋ ਨਾਲ ਦੀ ਨਾਲ ਜੇ ਤੁਸੀਂ ਕੁਈਨ ਸਾਈਜ਼ ਦਾ ਬੈੱਡ ਲੈਣਾ ਚਾਹੁੰਦੇ ਹੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $500-600 ਦਾ ਲੈਂਦੇ ਹੋ ਸੈਚਰਡੇ ਸੰਡੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 199 ਦਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਕਿਉਂਕਿ ਨਵੀ ਬਾਈ ਜੀ ਕਹਿੰਦੇ ਹਰ ਪੰਜਾਬੀ ਮਾੜਾ ਜਿਹਾ ਗਾ ਲੈਂਦਾ ਨਾ ਉਹ ਗਾਣਾ ਵੀ ਆ ਸਿਟੀ ਤੇ ਸਿਟੀ ਬੱਚੀ ਨੀ ਜਦ ਮੈਂ ਕਿਤੇ ਵਿੱਚ ਨੱਚੀ ਸੇਲ ਵੀ ਚੱਲ ਲਈ ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 199 ਦਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ ਡਾਇਨਿੰਗ ਟੇਬਲ ਤੇ 6 ਚੇਅਰਾਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਦੇ ਨਾਲ ਸਿਰਫ 299 ਦਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਸਰ ਜਦ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਜਦ ਤੁਸੀਂ ਆਪਣੇ ਘਰ ਲੈ ਕੇ ਜਾਣਾ ਜਦ ਤੁਸੀਂ ਸਰ ਆਪਣਾ ਲੰਚ ਡਿਨਰ ਜਦੋਂ ਤੁਸੀਂ ਰੈਡੀ ਕਰਨਾ ਸਿਟੀ ਜਦੋਂ ਸਾਡੇ ਕੁੱਕਰ ਨੇ ਜਾ ਕੇ ਮਾਰਨੀ ਆ ਤੇ ਫਿਰ ਤੁਸੀਂ ਇਹਨੂੰ ਯਾਦ ਰੱਖਣਾ ਵੀ 6685 ਟੋਮਕਨ ਰੋਡ ਦੇ ਉੱਪਰ ਡੀਲਾਂ ਅਸੀਂ ਲੈ ਕੇ ਆਏ ਹਾਂ ਸੋ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ 11 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਲਈ ਓਪਨ ਆ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਡੈਰੀ ਟੋਮਕਨ ਦੀ ਇੰਟਰਸੈਕਸ਼ਨ ਮੈਂ ਤੇ ਨਵੀਂ ਬਾਈ ਨੇ ਤੁਹਾਨੂੰ ਰਟਾਈ ਦਿੱਤੀ ਆ ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ। ਫਿਰ ਵੀ ਕੋਈ ਜਾਣਕਾਰੀ ਲੈਣੀ ਆ, ਡਾਇਰੈਕਸ਼ਨ ਲੈਣੀ ਆ, ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 647-262-00-00 ਬਾਈ ਜੀ।
3: ਬਿਲਕੁਲ ਧਮਾਕੇਦਾਰ ਡੀਲ, ਤੁਸੀਂ ਜਰੂਰ ਪਹੁੰਚੋ ਵੀਕਐਂਡ ਦੇ ਉੱਪਰ। ਗ੍ਰੈਂਡ ਹੋਮ ਫਰਨੀਚਰ ਐਵਰੀ ਡੇ ਸੈਟਰਡੇ ਐਂਡ ਸੰਡੇ 11 to 8 ਖੁੱਲੇ ਹੋਣਗੇ। ਡੀਲ ਲੈ ਕੇ ਜਾਓ, ਸੋਫੇ ਲੈ ਕੇ ਜਾਓ, ਸੋਫੇ ਦੇ ਨਾਲ ਤੋਹਫੇ ਲੈ ਕੇ ਜਾਓ, ਤੇ ਜਰੂਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਜਰੂਰ ਪ੍ਰੋਵਾਈਡ ਕਰਿਆ ਜੇ ਗ੍ਰੈਂਡ ਹੋਮ ਫਰਨੀਚਰ ਤੇ। ਜੀ ਨਵੀ ਬਾਈ
1: ਜੀ, ਐਡਰੈਸ ਫਿਰ ਦੱਸ ਦਿਓ।
3: 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ ਤੁਸੀਂ ਆਓ ਗ੍ਰੈਂਡ ਹੋਮ ਫਰਨੀਚਰ ਤੇ, ਵਧੀਆ ਫਰਨੀਚਰ ਡਿਸਕਾਊਂਟਡ ਪ੍ਰਾਈਸ ਤੇ ਪਾਓ।
1: ਕੀ ਬਾਤ ਹੈ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। 4984 ਹੈਲੋ।
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ?
5: ਬਸ ਠੀਕ ਠਾਕ ਠੀਕ ਠਾਕ ਭਾਜੀ। ਗਾਣਾ ਲਾ ਦੋਗੇ ਇੱਕ ਅੱਜ?
1: ਕਿਹੜਾ ਵੀਰੇ?
5: ਹੁਣ ਤੈਨੂੰ ਟੱਕਰਾਂਗੇ ਸੱਜਣੇ ਸ਼ਰੀਕ ਤੇਰੇ ਬਣ ਕੇ,
1: ਆਪਣੇ ਵਾਰਸ ਸਾਹਿਬ ਦਾ।
5: ਹਾਂਜੀ ਹਾਂਜੀ,
1: ਚਲੋ ਲਾ ਦਿੰਦੇ ਆ, ਨੋ ਪ੍ਰੋਬਲਮ। ਪਹਿਲਾਂ ਸੁਣੋ, ਬਾਪੂ ਸਾਡਾ ਗੁੰਮ ਹੋ ਗਿਆ।
5: ਓਕੇ।

0: ਮੇਰੀ ਮਾਂ ਤੈਨੂੰ ਮਿਲਣ ਆਉਂਦੀ ਸੀ।
1: ਆਵੇ ਮੈਨੂੰ ਮਿਲਣ ਆਉਂਦੀ ਸੀ,
0: ਪਰ ਉਹ ਤੈਨੂੰ ਕਾਹਨੂੰ ਮਿਲਣ ਦਾ ਸਾਡੇ ਬਾਪੂ ਨੂੰ ਆਉਂਦੀ ਸੀ।
1: ਆਵੇ ਜਾ,
0: ਉਦੋਂ ਤੂੰ ਵੀ ਪਤਾ ਕੀ ਕਰਦੀ ਸੀ, ਇੱਕੋ ਥਾਲੀ ਦੇ ਵਿੱਚ ਨਾ ਖੀਰ ਪਾ ਕੇ ਦੇ ਦਿੰਦੀ ਸੀ, ਆਪਣੀ ਬੇਬੇ ਨੂੰ ਕਹਿ ਦਿੰਦੀ ਸੀ ਲੈ ਸਾਡੇ ਬਾਪੂ ਜੀ ਦੇ ਨਾਲ ਹੀ ਬੈਠ ਕੇ ਰੋਟੀ ਖਾ ਲੈ।
1: ਮੈਨੂੰ ਕੀ ਪਤਾ ਸੀ,
0: ਉਦੋਂ ਤਾਂ ਇਕੱਠਿਆਂ ਨੂੰ ਖੀਰ ਖਿਲਾਉਂਦੀ ਸੀ, ਹੁਣ ਪਤਾ ਨੀ ਕਿੱਥੇ ਰਸਗੁੱਲੇ ਖਾਂਦੇ।

0: ਇੰਟਰਟੇਨਮੈਂਟ ਇਹਨੂੰ ਕਹਿੰਦੇ ਆ, ਹੈ ਤਾਂ ਇੰਟਰਟੇਨਿੰਗ ਆ ਨਾ। ਸੋ ਵਾਹ, ਓਕੇ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਤੁਸੀਂ ਯਾਦ ਰੱਖੋ ਸਿੰਪਲੀ ਇੰਡੀਅਨ ਨੂੰ, ਚਨਾ ਭਟੂਰਾ ਇੱਕ ਕਿਲੋ ਇੱਕ ਫਰੀ, ਵੈਜ ਬਿਰਿਆਨੀ ਇੱਕ ਕਿਲੋ ਇੱਕ ਫਰੀ, ਅੰਮ੍ਰਿਤਸਰੀ ਕੁਲਚਾ ਇੱਕ ਕਿਲੋ ਇੱਕ ਫਰੀ, ਚਾਟ ਪਾਪੜੀ ਇੱਕ ਕਿਲੋ ਇੱਕ ਫਰੀ, ਸਿੰਪਲੀ ਇੰਡੀਅਨ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, ਜਾਂ 85 ਮਾਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਅਤੇ ਜਾਂ 15 ਫੈਂਡਰਵੇ ਬਵੇੜ ਐਂਡ ਚਿੰਕਿਊਜ਼ੀ। ਤੁਸੀਂ ਜਾਣਾ ਕਿੱਥੇ ਆ? ਸਿੰਪਲੀ ਇੰਡੀਅਨ, ਅਤੇ ਹਾਇਰਿੰਗ ਵੀ ਕਰ ਰਹੇ ਇਹਨਾਂ ਨੂੰ, ਡਿਸ਼ ਵਾਸ਼ਰ, ਸਰਵਰ, ਮੈਨੇਜਰ, ਸ਼ੈਫ ਚਾਹੀਦੇ ਆ, ਵਧੀਆ ਪੇ ਹੈ, ਵਧੀਆ ਬੈਨੀਫਿਟ ਨੇ। ਵਟਸਐਪ 'ਤੇ ਫੋਨ ਕਰ ਲਓ 905-794-8111, 905-794-8111, ਇਹਨਾਂ ਦਾ ਤੁਸੀਂ ਜ਼ਰੂਰ ਫੋਨ ਨੰਬਰ ਵੀ ਨੋਟ ਕਰ ਸਕਦੇ ਹੋ। ਅਤੇ ਨਵੀਂ ਕੋਈ ਮੈਸੇਜ ਆਪਣੇ ਰਹਿ ਤਾਂ ਨਹੀਂ ਗਏ ਭਰਾਵਾ? ਮਨਪ੍ਰੀਤ ਢੀਂਡਸਾ, ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ, ਸਾਡੇ ਹਜ਼ਾਰਾਂ ਲਿਸਨਰਸ ਦੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ। ਅਤੇ ਮਨਪ੍ਰੀਤ ਦਾ ਨੰਬਰ ਹੈ 416-500-1818, 416-500-1818। ਆਪਣੀ ਯਾਰ ਕਿੰਨੀਆਂ ਸੋਹਣੀਆਂ ਗੱਲਾਂ ਬਾਤਾਂ ਅੱਜ ਹੋਈਆਂ, ਪਤਾ ਨਹੀਂ ਲੱਗਿਆ ਸਮਾਂ ਕਿੱਥੇ ਗਿਆ। ਹਜੇ ਮੇਰੇ ਕੋਲ 8-10 ਮਿੰਟ ਹੈਗੇ ਆ ਗੱਲਬਾਤ ਕਰਨੀ ਹੈ, ਤਾਂ ਨੰਬਰ ਹੈ ਆਪਣਾ 905-673-3337, 905-673-3337। ਮੇਰਾ ਯਾਰ ਮੇਰੀ ਹੁਣ ਸ਼ਾਮ ਨੂੰ ਮੈਂ ਆਉਣਾ, ਮੈਨੂੰ ਤੁਹਾਨੂੰ ਮੈਂ ਬੋਰ ਨਹੀਂ ਕਰਨਾ ਹੈ, ਮੈਂ ਤੁਹਾਨੂੰ ਇੱਧਰਲੀਆਂ ਉੱਧਰਲੀਆਂ ਸੁਣਾਤੀਆਂ, ਤੁਸੀਂ ਕਹੋਗੇ ਨਵੀਂ ਯਾਰ ਬੋਰ ਹੋ ਗਏ, ਆਪਣਾ ਕੰਮ ਮੈਂ ਤੁਹਾਨੂੰ ਐਨ ਪੂਰਾ ਚੱਕ ਕੇ ਰੱਖਣਾ, ਇੰਟਰਟੇਨ ਰੱਖਣਾ। ਹੁਣ ਗਲੋਬਲ ਕੰਫਰਟ ਏਅਰ ਨੂੰ ਵੀ ਯਾਦ ਰੱਖੋ, ਤੁਸੀਂ ਫਰਨੈਸ ਨਵੀਂ ਲਗਵਾਉਣੀ ਹੈ ਨਾ, ਤਾਂ ਲੈਨਕਸ ਦੇ ਫਰਨੈਸਿਸ ਦੇ ਉੱਤੇ ਰੀਬੇਟ ਚਲਾ ਤਾ ਲੈਨਕਸ ਨੇ 4 ਦਸੰਬਰ ਤੱਕ, $350 ਤੋਂ ਲੈ ਕੇ $1800 ਤੱਕ ਰੀਬੇਟ ਪੈਸੇ ਵਾਪਸ, ਅਤੇ 60 ਮਹੀਨੇ ਕੋਈ ਇੰਟਰਸਟ ਨਹੀਂ, ਫਾਈਨੈਂਸਿੰਗ ਵੀ ਅਵੇਲੇਬਲ ਹੈ। ਗਲੋਬਲ ਕੰਫਰਟ ਏਅਰ, ਫਰਨੈਸ ਨਵੀਂ ਲਵਾਉਣੀ ਹੈ, ਏਸੀ ਨਵਾਂ ਲਵਾਉਣਾ, 416-419-2112, 416-419-2112 ਜੀ, 0638 ਹੈਲੋ।
1: ਹਾਂਜੀ, ਕੀ ਹਾਲ ਹੈ ਵੀਰੇ?
0: ਵਧੀਆ ਵੀਰੇ, ਕਿੱਦਾਂ?
1: ਵਧੀਆ ਵਧੀਆ। ਅੱਛਾ, ਮੈਨੂੰ ਦੱਸੋ, ਪ੍ਰੋਗਰਾਮ 3 ਟਾਈਮ ਹੁੰਦਾ ਜਾਂ 2 ਟਾਈਮ ਹੁੰਦਾ? ਕਿੰਨੇ ਕਿਹੜੇ ਕਿਹੜੇ ਟਾਈਮ ਹੁੰਦਾ ਮਤਲਬ ਪ੍ਰੋਗਰਾਮ?
0: 24 ਘੰਟੇ।
1: ਮੈਂ ਕਿਹਾ ਗੱਡੀ ਚੱਲਣਾ, ਸਵੇਰੇ ਵੀ ਚੱਲਦਾ ਹੁੰਦਾ ਤੇ ਸ਼ਾਮ ਨੂੰ ਵੀ, ਇੱਕ ਵਾਰ ਰਾਤ ਨੂੰ ਵੀ।
0: ਅਸੀਂ ਫਿਰ ਯਾਰ ਦੇਖੋ, ਆਪਣਾ ਪ੍ਰੋਗਰਾਮ ਹੋਈ ਤੇ ਮੈਂ ਕਿਹਾ 24 ਘੰਟੇ ਅਸੀਂ ਉੱਥੇ ਹੁੰਦੇ।
1: ਮੈਂ ਕਨਫਰਮ ਕਰਨਾ, ਮੈਂ ਰਿਕਾਰਡਿੰਗ ਨਾਲ ਚੱਲਦੀ।
0: ਅਸੀਂ ਕੁਛ ਕਨਫਰਮ ਕਰਨ ਦੀ ਲੋੜ ਨਹੀਂ, ਇਹ ਤੁਹਾਨੂੰ ਪਤਾ ਕਿ 24 ਘੰਟੇ AM 530 ਇਜ਼ ਨੰਬਰ 1।
1: ਓਕੇ ਜੀ, ਇਹੀ ਕਨਫਰਮ ਕਰਨਾ ਸੀ। ਇੱਕਦਮ ਰੋਡ ਰੇਜ ਨਾਲ ਚੱਲ ਰਹੇ ਟੌਪਿਕ, ਉਹ ਚੱਲਿਆ ਸਾਰਾ ਦਿਨ, ਮੈਂ ਯਾਰ ਬੀੜੀ ਹੋਈ ਜਾਂਦਾ।
0: ਚਲੋ ਕੋਈ ਨਾ, ਇਹ ਹੁਣ ਤੁਸੀਂ ਆਪ ਬੁੱਝ ਲਿਓ ਜੋ ਬੁੱਝਣਾ।
1: ਓਕੇ,
0: ਠੀਕ ਹੈ ਵੀਰੇ, ਥੈਂਕ ਯੂ।
1: ਓਕੇ,
0: ਥੈਂਕ ਯੂ। AM 530 ਨੰਬਰ 1, 24 ਘੰਟੇ, ਇਹੀ ਮੈਂ ਕਹੂੰਗਾ। 4128 ਹੈਲੋ।
2: ਹੈਲੋ,
0: ਹਾਂਜੀ
2: ਹਾਂਜੀ ਨਵੀਂ, ਕੀ ਹਾਲ
0: ਹੈ? ਵਧੀਆ ਬਾਈ ਜੀ, ਕੀ ਹਾਲ ਹੈ?
2: ਕੁਛ ਨੀ, ਬਸ ਮੈਂ ਤਾਂ ਵੈਸੇ ਫੋਨ ਕੀਤਾ, ਕਾਫੀ ਚਿਰ ਹੋ ਗਿਆ ਸੀ, ਮੈਂ ਪ੍ਰੋਗਰਾਮ ਸੁਣਨ ਦਾ ਵੀ ਟਾਈਮ ਨਹੀਂ ਲੱਗ ਰਿਹਾ ਸੀ, ਸ਼ਿਫਟ ਚੇਂਜ ਹੋ ਗਈ ਸੀ।
0: ਟਾਈਮ ਤਾਂ ਦੇਖੋ, ਪ੍ਰੋਗਰਾਮ ਸੁਣਿਆ ਮੈਂ, ਟਾਈਮ ਤਾਂ ਫਿਰ ਕੱਢਣਾ ਪੈਂਦਾ ਨਾ।
2: ਹਾਂ ਹਾਂ, ਯੂ ਨੋ, ਬਟ ਹੁਣ ਕਿਆ ਕਰੀਏ ਯਾਰ।
0: ਮੈਂ ਤੁਹਾਡਾ ਭਰਾ ਹੈ, ਉਹ ਵੀ ਟੋਰਾਂਟੋ ਰਹਿੰਦਾ, ਤੁਸੀਂ ਵੀ ਟੋਰਾਂਟੋ ਰਹਿੰਦੇ ਹੋ, ਜੇ ਤੁਸੀਂ ਉਹਨੂੰ ਕਹੋਗੇ ਯਾਰ ਤੈਨੂੰ ਮਿਲਣ ਦਾ ਟਾਈਮ ਹੀ ਨਹੀਂ ਲੱਗੇ, ਉਹਨੇ ਕਹਿਣਾ ਟਾਈਮ ਤਾਂ ਫਿਰ ਕੱਢਣਾ ਹੀ ਪੈਂਦਾ ਯਾਰ, ਕਿਸੇ ਨਾ ਕਿਸੇ ਤਰੀਕੇ ਨਾਲ।
2: ਵਾਕਮੈਨ ਜਪਾਨ ਦੀ ਸੀ, BPL ਸ਼ਾਇਦ ਇੰਡੀਆ ਦੀ ਸੀ, ਇਹਨਾਂ ਦਾ ਕੋਲੈਬੋਰੇਸ਼ਨ ਸੀਗਾ, ਸਾਡੇ ਕੋਲ ਨਾ 2-in-1 ਵੀ ਸੀਗਾ BPL ਸੈਨਿਓ ਦਾ।
0: ਸੋ ਹੋਇਆ ਕੀ ਹੈ, 2009 ਦੇ ਵਿੱਚ ਪੈਨਾਸੋਨਿਕ ਨੇ ਖਰੀਦ ਲਿਆ ਸੀਗਾ ਸੈਨਿਓ।
2: ਓਕੇ,
0: ਸੋ 1947 ਦੇ ਵਿੱਚ ਫਾਊਂਡ ਕੀਤਾ ਗਿਆ, ਬੜਾ ਚੱਲਿਆ, ਜਪਾਨ ਦਾ ਟੈਕ ਬ੍ਰਾਂਡ ਰਿਹਾ ਤੇ ਸੋਨੀ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਸੀਗਾ, ਤੇ ਫਿਰ 2009 ਚ ਖਰੀਦਿਆ ਗਿਆ।
2: ਮੈਂ ਤਾਂ ਛੋਟਾ ਹੁੰਦਾ ਸੀ ਉਸ ਵੇਲੇ, ਮੈਂ ਮੈਨੂੰ ਹੁਣ ਆਈ ਥਿੰਕ ਮੇ ਬੀ ਮੇਰੀ ਏਜ ਹੋਣੀ ਹੈ ਨਹੀਂ ਹੋਏਗੀ 15-16 ਸਾਲ ਮੇ ਬੀ, 15 ਸਾਲ ਮੇ ਬੀ, ਤੇ
0: ਚਲੋ ਉਦੋਂ ਯਾਰ ਇੰਨਾ ਸੀਗਾ ਕਿ ਕੋਈ ਏਦਾਂ ਦੀ ਟੈਕਨੋਲੋਜੀ ਹੈਗੀ ਆ। ਸੋ ਥੈਂਕ ਯੂ ਵੈਰੀ, ਥੈਂਕ ਯੂ ਫੋਰ ਯੋਰ ਕਾਲ। ਓਕੇ, ਸੋ ਦੋ ਮੈਸੇਜ ਫਿਰ ਵਾਪਸ ਆਪਾਂ ਆਉਣੇ ਆ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached ghar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lo. Aaj hi visit karo paradisedevelopments.com. paradisedevelopments.com.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। Central

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557
5: ਕਿਆ ਬਾਤ ਹੈ ਓਕੇ ਸੋ ਤੁਹਾਡੇ ਲਈ ਬੜੀ ਹੀ ਜਲਦ ਖਬਰਾਂ ਲਾ ਰਹੇ ਹਾਂ ਤੇ ਕਿਵੇਂ ਹੋ ਸਾਰੇ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ ਕੋਈ ਵੀ ਜਾਣਕਾਰੀ ਚਾਹੀਦੀ ਕਿਸੇ ਵੀ ਕਿਸਮ ਦੀ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਮੈਨੂੰ ਪੰਜਾਬੀ ਲਹਿਰਾ ਪੇਜ ਤੇ PUNJABILEHRAN ਬ੍ਰੈਂਪਟਨ ਕ੍ਰੈਮੇਟੋਰੀਅਮ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ ਫਿਊਨਰਲ ਦੀ ਪ੍ਰੀ ਪਲੈਨਿੰਗ ਯਾਰ ਕੀ ਪਤਾ ਕਦੋਂ ਫਿਊਨਰਲ ਹੋਣਾ ਆਪਣਾ ਅੱਜ ਰੇਟ ਲੌਕ ਕਰ ਲਓ ਅੱਜ ਦਾ ਰੇਟ ਮਿਲੂਗਾ ਭਾਵੇਂ ਫਿਊਨਰਲ ਅੱਜ ਤੋਂ 50 ਸਾਲਾਂ ਬਾਅਦ ਹੋਵੇ ਉਦੋਂ ਨੂੰ ਯਾਰ ਕਿੱਡੇ ਮਹਿੰਗੇ ਹੋਣਗੇ ਫਿਊਨਰਲ ਸੋ ਨੰਬਰ ਹੈ 905-458-2222 ਬ੍ਰੈਂਪਟਨ ਕ੍ਰੈਮੇਟੋਰੀਅਮ ਸੁੱਖ ਜੀ ਦੇ ਦਿਓ ਵੀਕਐਂਡ ਲਈ ਇੱਕ ਵਾਰ ਫਿਰ ਮੈਸੇਜ
6: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਵੀਕਐਂਡ ਦਾ ਸੱਦਾ ਪੱਤਰ ਪਰਿਵਾਰਾਂ ਨੂੰ ਦੇਵਾਂਗੇ ਜੀ ਇਸ ਵੀਕਐਂਡ ਦੇ ਉੱਪਰ ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਇਸ ਵੀਕਐਂਡ ਦੇ ਉੱਪਰ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਲੋਐਸਟ ਪ੍ਰਾਈਸ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਤਾਂ ਜ਼ਰੂਰ ਇੱਕ ਚੱਕਰ ਲਾ ਕੇ ਜਾਓ 6685 ਟੋਮਕਰ ਰੋਡ ਦੇ ਉੱਪਰ 6685 ਟੋਮਕਰ ਰੋਡ ਨੂੰ ਯਾਦ ਰੱਖਣਾ ਤੇ ਜਾਂਦੇ ਜਾਂਦੇ ਬਾਈ ਜੀ ਡੀਲ ਅੱਜ ਦਿੰਦੇ ਜੇ ਨਾ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰਨਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ $99 ਦਾ ਜੀ ਹਾਂ $99 ਦਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਮਿਲੂਗਾ ਜੇ ਤੁਸੀਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ ਚਾਹੁੰਦੇ ਹੋ ਸਖਤ ਫੋਮ ਹਾਰਡ ਫੋਮ ਵਾਲਾ ਮੈਟਰਸ ਕੁਈਨ ਸਾਈਜ਼ ਦਾ ਸਿਰਫ $199 ਦਾ ਮਿਲੂਗਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਹਾਈ ਐਂਡ ਬੈਡਰੂਮ ਸੈੱਟ ਤੇ ਪਿਓਰ ਲੈਦਰ ਤੇ ਪਾਵਰ ਰਿਕਲਾਈਨ ਟਰਕੀ ਦਾ ਸੋਫਾ ਸੈੱਟ ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦਾ ਵੀ ਭਾਜੀ
5: ਵੈਰੀ ਗੁੱਡ ਸਰ ਥੈਂਕ ਯੂ ਸੋ ਮਚ ਸੋ ਜ਼ਰੂਰ 6085 ਟੋਮਕਨ ਰੋਡ ਤੇ ਦੁਆਬਾ ਟਰੈਵਲ ਇੰਡੀਆ ਜਾਣਾ ਤਾਂ ਦੁਆਬਾ ਟਰੈਵਲ ਦੀ ਇੱਕ ਜਿਹੜੀ ਡੀਲ ਹੈ ਉਹਨੂੰ ਮਿਸ ਨਾ ਕਰੋ ਸੋ ਡੀਲ ਇਹ ਹੈ ਟੋਰੋਂਟੋ ਟੂ ਅੰਮ੍ਰਿਤਸਰ ਨਵੰਬਰ ਦੇ ਦੂਜੇ ਵੀਕ ਇੱਕ ਸਟੋਪ ਹੈ ਦੋ ਟੈਚੀ ਹੈ 1295 ਦੇ ਵਿੱਚ ਵਾਹ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰ ਲਓ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABIL

0: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-551-54-548
1: ਨੇ ਮੋਹਾਲੀ ਦੇ ਗਮਾਡਾ ਦਫ਼ਤਰ ਵਿਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਖੁਲਾਸਾ ਕੀਤਾ ਕਿ ਗਮਾਡਾ ਦੀਆਂ ਅਣਵਿਕੀਆਂ ਜ਼ਮੀਨਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਘਟਾਇਆ ਗਿਆ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਰੁਪਏ ਦਾ ਚੂਨਾ ਲੱਗਿਆ। ED ਵੱਲੋਂ ਦੋਸ਼ ਲਾਏ ਗਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ। ਇਸ ਪੂਰੇ ਮਾਮਲੇ ਵਿੱਚੋਂ ਵੱਡੀ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ED ਨੇ ਆਮ ਆਦਮੀ ਪਾਰਟੀ ਦੇ ਆਗੂਆਂ ਸਤਿੰਦਰ ਜੈਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਉੱਤੇ ਉਂਗਲ ਚੁੱਕੀ ਹੈ ਕਿ ਉਹ ਗਮਾਡਾ ਅਧਿਕਾਰੀਆਂ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ, ਨਿਲਾਮੀ ਅਤੇ ਜ਼ਮੀਨ ਅਕਵਾਇਰ ਕਰਨ ਵਰਗੇ ਅਹਿਮ ਫੈਸਲੇ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਦੋਵੇਂ ਆਗੂ ਗਮਾਡਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਪੂਰੇ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਰਹੇ। ਇਸ ਤੋਂ ਇਲਾਵਾ ਸਤਿੰਦਰ ਜੈਨ ਦੇ OST ਅਮਰਿੰਦਰ ਝਾਅ ਨੇ ਬਿਨਾਂ ਕਿਸੇ ਅਧਿਕਾਰਤ ਅਹੁਦੇ ਦੇ ਉੱਡਾ ਭਵਨ ਵਿੱਚ ਇੱਕ ਕਮਰਾ ਮੱਲਿਆ ਹੋਇਆ ਸੀ ਜਿੱਥੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ। ਇਹ ਗੱਲ ਵੀ ED ਦੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਇਸ ਤੋਂ ਚੇਤੇ ਕਰਾ ਦਈਏ ਕਿ ED ਵੱਲੋਂ ਮੋਹਾਲੀ ਦੇ ਗਵਾਡਾ ਵਿਖੇ 3 ਦਿਨ ਤੱਕ ਤਲਾਸ਼ੀ ਮੁਹਿੰਮ ਚੱਲੀ ਹੈ, ਜਿਸ ਤੋਂ ਬਾਅਦ ਵੇਰਵੇ ਜਾਰੀ ਕੀਤੇ ਗਏ ਨੇ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਰਾਤੋ ਰਾਤ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਕੇ ਅਧਿਕਾਰੀਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਲਾਏ ਗਏ ਸਨ। ਹਾਲਾਂਕਿ ਹਾਈ ਕੋਰਟ ਵੱਲੋਂ ਤਾਇਨਾਤ ਵਾਰੰਟ ਅਫਸਰ ਦੀ ਜਾਂਚ ਰਿਪੋਰਟ ਵਿੱਚ ਸਾਫ਼ ਹੋਇਆ ਕਿ ਕਿਸੇ ਵੀ ਅਧਿਕਾਰ ਨਾਲ ਨਹੀਂ ਰੋਕਿਆ ਗਿਆ ਸੀ ਅਤੇ ਦਫ਼ਤਰੀ ਕੰਮਕਾਜ ਉੱਥੇ ਆਮ ਵਾਂਗ ਚੱਲ ਰਿਹਾ ਸੀ। ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਵਾਪਸ ਲੈ ਲਈ ਹੈ, ਪਰ ਸਮੁੱਚੇ ਪੰਜਾਬ ਵਿੱਚ ਵਿਸ਼ਾ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ 3 ਪੜਾਅ ਮੁਕੰਮਲ ਕਰਦਿਆਂ ਦੇਰ ਸ਼ਾਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਖਾਲਸਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਸੈਂਕੜੇ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਖਾਲਸਾ ਮਾਰਚ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਪਿਆਰੇ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਫਿਰ ਪਾਉ ਦੇ ਕੇ ਸਨਮਾਨਿਤ ਕੀਤਾ। ਕੈਨੇਡਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕਾਰ ਦੀ ਡਿੱਗੀ ਵਿੱਚ ਰੱਖ ਕੇ ਲੈ ਜਾਣ ਨਾਲ ਹੋਈ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਹੈ ਤੇ ਇਸ ਮਾਮਲੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਣਕਾਰੀ ਪੁੱਜੀ ਸੀ ਕਿ ਬੀਤੇ ਦਿਨੀ ਟੋਰਾਂਟੋ ਕੈਨੇਡਾ ਤੋਂ ਕੁਝ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੀੜਾਂ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ BC ਪਹੁੰਚੇ ਸਨ। ਇਸ ਮੌਕੇ ਪਾਵਨ ਬੀੜਾਂ ਲੈ ਕੇ ਜਾਣ ਵਾਲੀਆਂ ਗੱਡੀਆਂ ਦੀ ਮਰਿਆਦਾ ਉੱਤੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਬੀੜਾਂ ਦੇਣ ਦੀ ਆਗਿਆ ਦਿੱਤੇ ਜਾਣ ਸੰਬੰਧੀ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸੀ। ਸਥਾਨਕ ਸੰਗਤ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਉਪਰੰਤ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਵਿਰਾਜਮਾਨ ਕਰਵਾਏ ਗਏ ਦੱਸੇ ਜਾਂਦੇ ਨੇ। ਭਾਵੇਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਸੰਬੰਧੀ ਸਪਸ਼ਟੀਕਰਨ ਅਤੇ ਸੰਗਤ ਪਾਸੋਂ ਖਿਮਾ ਜਾਚਨਾ ਕੀਤੀ ਗਈ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਗੱਜ ਵੱਲੋਂ ਹੋਏ ਆਦੇਸ਼ ਮੁਤਾਬਕ ਗੁਰਦੁਆਰਾ ਐਸੋਸੀਏਸ਼ਨ BC ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਘਟਨਾ ਸੰਬੰਧੀ ਉਹ ਆਪਣਾ ਲਿਖਤੀ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਭੇਜਣ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੱਕ ਵਫਦ ਦੀ ਬਠਿੰਡਾ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਲਗਭਗ 1.5 ਘੰਟਾ ਮੀਟਿੰਗ ਹੋਈ ਹੈ, ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮੰਗਾਂ ਉੱਤੇ ਵਿਸਥਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਮੰਤਰੀ ਨੇ ਕਿਸੇ ਵੀ ਮੰਗ ਬਾਰੇ ਕੋਈ ਠੋਸ ਹਾਂ ਪੱਕੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕੀਤਾ ਕਿ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ ਆਉਂਦੀ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਖਿਲਾਫ਼ ਪ੍ਰਦਰਸ਼ਨ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਤੇ ਉਹਨਾਂ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਵੀ ਰੱਖੀ ਸੀ। ਇਸ ਤੋਂ ਇਲਾਵਾ ਕਿਸਾਨ ਅੰਦੋਲਨਾਂ ਅਤੇ ਪਰਾਲੀ ਸਾੜਨ ਸੰਬੰਧੀ ਦਰਜ ਪੁਲਿਸ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਜਥੇਬੰਦੀ ਨੇ ਕਿਹਾ ਕਿ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਬਾਕੀ ਮਾਮਲਿਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਮੀਟਿੰਗ ਕਰਕੇ ਨਿਬੇੜਾ ਕੀਤਾ ਜਾਵੇ। ਮੋਹਾਲੀ ਦੀ ਇੱਕ ਅਦਾਲਤ ਨੇ ਨਸ਼ਾ ਸਮਗਲਿੰਗ ਯਾਨੀ ਕਿ NDPS ਐਕਟ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਵੀਰਵਾਰ ਸ਼ਾਮ ਨੂੰ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 5 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਆਮਦਨ ਤੋਂ ਵੱਧ ਜਾਇਦਾਦ ਵਰਾਉਣ ਅਤੇ ਭ੍ਰਿਸ਼ਟਾਚਾਰ ਜ਼ਬਰਦਸਤੀ ਉਗਰਾਹੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਸਾਲ 2023 ਤੋਂ ਫਰਾਰ ਚੱਲ ਰਹੇ ਇਸ ਬਰਖਾਸਤ ਪੁਲਿਸ ਅਧਿਕਾਰੀ ਨੂੰ ਵੀਰਵਾਰ ਸਵੇਰੇ ਪਟਿਆਲਾ ਵਿੱਚ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜਜੀਤ ਸਿੰਘ ਨੂੰ April 2023 ਵਿੱਚ ਪੰਜਾਬ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀਆਂ 3 ਰਿਪੋਰਟਾਂ ਤੋਂ ਬਾਅਦ ਕੀਤੀ ਗਈ। ਹਾਲਾਂਕਿ ਲਗਾਤਾਰ 3 ਸਾਲ ਤੱਕ ਇਸ ਬਰਖਾਸਤ ਪੁਲਿਸ ਅਧਿਕਾਰੀ ਦਾ ਪੁਲਿਸ ਦੀ ਪਕੜ ਤੋਂ ਦੂਰ ਰਹਿਣਾ ਅਤੇ ਗ੍ਰਿਫ਼ਤਾਰ ਨਾ ਹੋਣਾ ਇੱਕ ਵੱਡਾ ਸਵਾਲ ਬਣਿਆ ਰਿਹਾ ਕਿ 3 ਸਾਲ ਤੱਕ ਉਹ ਕਿਵੇਂ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ। ਮੁਲਕ ਦਾ ਕੋਈ ਸੂਬਾ ਅਜਿਹਾ ਨਹੀਂ ਜਿਹੜਾ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਉੱਤੇ ਸਭ ਤੋਂ ਵੱਧ ਸਿਆਸੀ ਰੌਲਾ ਰੱਪਾ ਭਾਵੇਂ ਪੰਜਾਬ 'ਚ ਪੈਂਦਾ ਹੈ, ਪਰ ਦੱਖਣ ਭਾਰਤੀ ਸੂਬਾ ਤਾਮਿਲਨਾਡੂ ਕਰਜ਼ਾ ਚੁੱਕਣ ਵਿੱਚ ਪਹਿਲੇ ਨੰਬਰ ਉੱਤੇ ਹੈ ਤੇ ਇਸ ਵੇਲੇ ਤਾਮਿਲਨਾਡੂ ਉੱਤੇ 10 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਵਿੱਚ ਪੰਜਾਬ ਦਾ ਦੇਸ਼ ਭਰ ਵਿੱਚੋਂ 12ਵਾਂ ਨੰਬਰ ਬਣਦਾ ਹੈ ਅਤੇ ਪੰਜਾਬ ਸਰਕਾਰ ਦਾ 4,13,00,000 ਹੋ ਚੁੱਕਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸੂਬੇ ਅਜਿਹੇ ਨੇ ਜਿਨ੍ਹਾਂ ਉੱਤੇ ਪੰਜਾਬ ਤੋਂ ਵੀ ਜ਼ਿਆਦਾ ਕਰਜ਼ਾ ਚੜਿਆ ਹੋਇਆ। ਹਾਲਾਂਕਿ ਇਹ ਜ਼ਰੂਰ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਬਿਹਾਰ ਤੋਂ ਵੱਧ ਕਰਜ਼ਾ ਪੰਜਾਬ ਦੇ ਰਿਹਾ। ਬਿਹਾਰ ਉੱਤੇ ਕਰਜ਼ਾ 4,03,00,000 ਹੈ ਜਦਕਿ ਪੰਜਾਬ ਉੱਤੇ 4,13,000,00,000 ਦਾ ਕਰਜ਼ਾ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣੇ ਉੱਤੇ ਵੀ 4,00,00,000 ਤੋਂ ਵੱਧ ਦਾ ਕਰਜ਼ਾ ਹੈ। ਦੇਸ਼ ਅੰਦਰ ਕਰਜ਼ਾ ਚੁੱਕਣ ਦੇ ਮਾਮਲੇ ਵਿੱਚ ਜਿੱਥੇ ਤਾਮਿਲਨਾਡੂ ਪਹਿਲੇ ਨੰਬਰ ਉੱਤੇ ਹੈ ਉੱਥੇ ਹੀ ਦੂਜੇ ਨੰਬਰ ਉੱਤੇ ਮਹਾਰਾਸ਼ਟਰ ਹੈ ਅਤੇ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਚੌਥਾ ਕਰਨਾਟਕਾ ਅਤੇ ਇਸੇ ਤਰ੍ਹਾਂ ਗੁਜਰਾਤ ਸੂਬਾ ਵੀ ਇਸੇ ਸੂਚੀ ਵਿੱਚ ਆਉਂਦਾ ਹੈ। ਦਰਅਸਲ ਮੌਜੂਦਾ ਸਮੇਂ ਇੱਕ ਸਿਆਸੀ ਤੇ ਆਰਥਿਕ ਰੁਝਾਨ ਵੀ ਬਣ ਚੁੱਕਾ ਕਿ ਵੱਖ ਵੱਖ ਸਰਕਾਰਾਂ ਆਪਣੇ ਸੂਬੇ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਚਲਾਉਣ ਤੋਂ ਪਹਿਲਾਂ ਕਰਜ਼ਾ ਚੁੱਕਣ ਨੂੰ ਤਰਜੀਹ ਦੇ ਰਹੀਆਂ ਨੇ ਤੇ ਇਹੀ ਕਾਰਨ ਹੈ ਕਿ ਲਗਭਗ ਸਾਰੇ ਹੀ ਸੂਬਿਆਂ ਉੱਤੇ ਕਰਜ਼ੇ ਦੇ ਅੰਕੜੇ ਲਗਾਤਾਰ ਵੱਧ ਰਹੇ ਨੇ। ਚੋਣਾਂ ਦੇ ਦਿਨਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਐਲਾਨ ਤੇ ਵੱਖ ਵੱਖ ਯੋਜਨਾਵਾਂ ਲਈ ਵੀ ਉਹਨਾਂ ਵੱਲੋਂ ਕਰਜ਼ੇ ਚੁੱਕਣ ਦਾ ਰੁਝਾਨ ਲਗਾਤਾਰ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਅੰਦਰ ਚੋਣ ਕਮਿਸ਼ਨਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਤੇ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਿਆ ਜਾ ਰਿਹਾ। ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਪੁੱਛਿਆ ਕਿ ਆਮ ਘਾਟਾ ਪੂਰਾ ਕਰਨ ਲਈ ਸਮਰਪਿਤ ਫੰਡ ਖਰਚੇ ਜਾ ਸਕਦੇ ਨੇ ਅਤੇ ਏਰੋਟ੍ਰੋਪਿਕਸ ਪ੍ਰੋਜੈਕਟ ਉੱਤੇ ਵੀ ਕਰਜ਼ਾ ਲੈਣ ਸੰਬੰਧੀ ਹਾਈ ਕੋਰਟ ਨੇ ਸਵਾਲ ਉਠਾਏ ਨੇ। ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਸ ਵਿੱਚ ਪੰਜਾਬ ਦੇ ਅਥਲੀਟਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਪੱਖੋਂ ਕਮਲਜੀਤ ਸਿੰਘ ਅਤੇ ਸੁਰੂਚੀ ਨੇ ਵੱਡੀ ਪ੍ਰਾਪਤੀ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਪਟਿਆਲੇ ਨਾਲ ਸੰਬੰਧਿਤ ਮਨਪ੍ਰੀਤ ਕੌਰ ਨੇ 17.17 ਮੀਟਰ ਦੀ ਦੂਰੀ ਉੱਤੇ ਗੋਲਾ ਸੁੱਟ ਕੇ ਔਰਤਾਂ ਦੇ ਸ਼ਾਰਟ ਪੁੱਟ ਵਰਗ ਵਿੱਚ ਕਾਂਸੇ ਦਾ ਮੈਡਲ। ਇਸੇ ਤਰ੍ਹਾਂ ਪੋਲ ਵਾਲਟ ਵਿੱਚ ਵੀ ਭਾਰਤ ਦੀ ਬ੍ਰਾਨਿਕਾ ਐਂਗਲੋਵਨ ਨੇ ਕਾਂਸੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਮਹਿਲਾ ਤੇ ਪੁਰਸ਼ ਕਬੱਡੀ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ ਨੇ ਅਤੇ ਇਸ ਵੇਲੇ 23 ਮੈਡਲਾਂ ਦੇ ਨਾਲ ਭਾਰਤ ਮੈਡਲ ਸੂਚੀ ਵਿੱਚ 12ਵੇਂ ਨੰਬਰ ਉੱਤੇ ਹੈ। ਮੌਸਮ ਪੱਖੋਂ ਮੌਸਮ ਵਿਭਾਗ ਨੇ ਅਪਡੇਟ ਦਿੱਤੀ ਹੈ ਕਿ ਭਾਵੇਂ ਮੌਨਸੂਨ ਵਾਪਸੀ ਕਰ ਗਿਆ ਪਰ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਅਤੇ ਭਲਕੇ ਬੂੰਦਾਬਾਂਦੀ ਹੋ ਸਕਦੀ ਹੈ। ਮੀਂਹ ਸੰਬੰਧੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ ਫਿਲਹਾਲ ਜਾਂ ਫਿਰ ਸਤਿ ਸ਼੍ਰੀ ਅਕਾਲ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਹੈ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਤੇਰੇ ਪਹਿਰਾਂ ਤੱਕ.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca. ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ. ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ. ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ. ਕਾਲ 9059288557. ਅਨਾਜ ਮਾਰਟ.
2: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ. ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ. ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ. ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ. ਅੱਜ ਹੀ ਕਾਲ ਕਰੋ 416-447-5581 ਜਾਂ 437-604-5093. All State Insurance, tuhadi suraksha, tuhadi bachat.
3: Brampton valiyo, hun mehenge perfume te $400-$500 loan di bilkul load nahi. Royal Perfumes di ho chuki hai grand opening. Switzerland to import kite oils nal taiyar Dior te Chanel vargi same fragrance jo challe 8 ghantiyan to vi vadh. Har perfume sirf $50 vich ate radio udan de srotiyan layi khaas tamaka. Buy 2 get 1 free. ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ. ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ. ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ. ਕਾਲ ਕਰੋ 437-315-0701.
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ.
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ.
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ 647-706-6640,
6: 647-706-6640.
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000. ਡ੍ਰੀਮ ਹੋਮ ਅਪਲਾਈਂਸਸ 905-805-3000. ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ. 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ. ਡ੍ਰੀਮ ਹੋਮ ਅਪਲਾਈਂਸਸ.

0: ਬਿਲਕੀ ਸਟਾਈਲ ਤੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 ਦਾ। ਜੀ ਹਾਂ, $1499 ਦਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾ

ਸਤਿਗੁਰੂ ਹੋਏ ਦਿਆਲ ਦਸਰਦਾ ਪੂਰੀਐ, ਸਤਿਗੁਰੂ ਹੋਏ ਦਿਆਲ ਨਕਾਬੂ ਝੂਰੀਐ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇਗਾ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ ਆਇਆਂ ਨੂੰ, ਇਸਤਕਬਾਲ, ਇੱਕ ਵਾਰ ਫਿਰ ਸਵਾਗਤ ਖੂਬਸੂਰਤ ਸ਼ਾਮ, ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਰੋਜ਼ ਸ਼ਾਮ ਨੂੰ ਜਦੋਂ ਤੁਹਾਡੇ ਨਾਲ ਜੁੜਦੇ ਨਾ, ਵੈਸੇ ਤਾਂ ਸਾਨੂੰ ਉੱਠਦਿਆਂ ਸਾਰ, ਜਦੋਂ ਵੀ ਸਾਡੀ ਅੱਖ ਖੁੱਲ੍ਹੇ, ਉੱਠਦਿਆਂ ਬਹਿੰਦਿਆਂ ਸ਼ੁਕਰ ਕਰਨਾ ਬਹੁਤ ਜ਼ਰੂਰੀ ਆ। ਅਤੇ ਮੈਂ ਸ਼ੁਕਰ ਇਸ ਕਰਕੇ ਕਰਦਾ ਹੁੰਦਾ ਕਿ ਸ਼ੁਕਰ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਥੈਂਕ ਯੂ ਸੋ ਮੱਚ, ਤੁਸੀਂ ਬਹੁਤ ਪਿਆਰ ਦਿੰਦੇ ਹੋ, ਬੜੇ ਮੈਸੇਜ, ਬੜੀਆਂ ਕਾਲਸ, ਕਈ ਵਾਰ ਬਹੁਤ ਸਾਰੀਆਂ ਕਾਲਸ ਰਹਿ ਵੀ ਜਾਂਦੀਆਂ, ਬਹੁਤ ਸਾਰੀਆਂ ਕਾਲ ਲੈ ਨਹੀਂ ਪਾਉਂਦੇ, ਪਰ ਤੁਹਾਡਾ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਬਰਕਰਾਰ ਰਹਿੰਦਾ। ਸੋ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਅੱਜ ਫਿਰ ਉਸ ਪਿਆਰ ਦੀ ਸ਼ੁਰੂਆਤ, 9:11 ਹੋ ਚੁੱਕੇ ਆ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਤੱਕ ਬਣਿਆ ਰਹਿਣਾ। ਸੋ ਕੀ ਹਾਲ ਚਾਲ ਆ, ਸਾਰੇ ਠੀਕ ਠਾਕ ਹੋ? ਆਵਾਜ਼ ਮੇਰੀ ਤੁਹਾਡੇ ਤੱਕ ਉਮੀਦ ਕਰਦੇ ਕਿ ਠੀਕ ਠਾਕ ਪਹੁੰਚ ਰਹੀ ਹੋਣੀ ਆ। ਸੋ 905-673-3337 ਸਾਬਰ ਅਲੀ ਨੇ ਬੜਾ ਖੂਬ ਕਿਹਾ ਆ ਕਿ ਤੇਰੇ ਇੱਕ ਇਸ਼ਾਰੇ 'ਤੇ ਜੇ ਕੋਈ ਜ਼ਿੰਦਗੀ ਵਾਰੇ 'ਤੇ, ਤੇਰੇ ਇੱਕ ਇਸ਼ਾਰੇ 'ਤੇ ਜੇ ਕੋਈ ਜ਼ਿੰਦਗੀ ਵਾਰੇ 'ਤੇ, ਅਤੇ ਚਾਰੇ ਤੜਪੇ ਲਾਰੇ 'ਤੇ, ਚੰਨ ਚਾਨਣੀ ਤਾਰੇ 'ਤੇ, ਅਤੇ ਬੰਦੇ ਵਿੱਚ ਹੀ ਅੱਲਾ ਏ, ਜੇ ਬੰਦਾ ਬੰਦੇ ਨੂੰ ਮਾਰੇ 'ਤੇ, ਅਤੇ ਸੂਰਜ ਡੁੱਬ ਕੇ ਮਰ ਜਾਵੇਗਾ, ਸੂਰਜ ਡੁੱਬ ਕੇ ਮਰ ਜਾਵੇਗਾ ਜੇ ਤੂੰ ਵਾਲ ਖਿਲਾਰੇ 'ਤੇ, ਜੇ ਤੂੰ ਵਾਲ ਖਿਲਾਰੇ 'ਤੇ। 905-673-3337। ਸੋ ਇਹ ਪੰਜਾਬੀ ਦੀਆਂ ਐਸੀਆਂ ਨਾ, ਕਈ ਵਾਰ ਇਹਦੇ ਤਖੱਲਸ ਬੜੇ ਔਖੇ ਸ਼ਬਦ ਵਿੱਚ, ਉਰਦੂ ਬੜਾ ਕੁਛ ਪਾਇਆ ਹੋਇਆ, ਸੋ ਕਈ ਵਾਰੀ ਸਾਡੇ ਉੱਤੋਂ ਦੀ ਲੰਘ ਜਾਂਦੀਆਂ ਚੀਜ਼ਾਂ। ਸੋ ਮੈਨੂੰ ਪੁੱਛ ਲਿਆ ਕਰੋ, ਮੈਂ ਐਕਸਪਲੇਨ ਕਰਿਆ ਕਰੂੰਗਾ। ਸੋ 905-673-3337 905-673-3337 ਜੁੜ ਚੁੱਕੇ ਜੀ ਰੇਡੀ ਪ੍ਰੋਗਰਾਮ ਉਡਾਨ ਲੈ ਕੇ। ਸੋ ਅੱਜ ਫਿਰ ਖੂਬਸੂਰਤ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੁਹਾਡੇ ਨਾਲ, ਅਤੇ ਅੱਜ ਇੱਕ ਬੜੀ ਖੂਬਸੂਰਤ ਜੀ ਗੱਲਬਾਤ ਤੁਹਾਡੇ ਨਾਲ ਕਰਨੀ ਆ। ਉਮੀਦ ਕਰਦੇ ਹਾਂ ਸਾਰੇ ਤੁਸੀਂ ਉਸ ਤੋਂ ਸੁਰਖਰੂ ਹੋਵੋਗੇ, ਪਤਾ ਹੋਊ ਤੁਹਾਨੂੰ, ਜਾਣਕਾਰ ਹੋਵੋਗੇ। ਮੈਂ ਚਾਹੁੰਦਾ ਹਾਂ, ਬਹੁਤ ਸਾਰੀਆਂ ਚੀਜ਼ਾਂ ਅਸੀਂ ਸੁਣਦੇ ਹਾਂ, ਬੋਲਦੇ ਹਾਂ, ਕਹਿੰਦੇ ਹਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਪਰ ਸਾਨੂੰ ਉਹਨਾਂ ਦਾ ਮਤਲਬ ਪਤਾ ਹੋਣਾ ਬਹੁਤ ਜ਼ਰੂਰੀ ਆ। ਸੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ, ਪੰਜਾਬ ਨਾਲ ਜੋੜਨਾ, ਪੰਜਾਬ ਵੱਲ ਮੋੜਨਾ, ਪਿੰਡਾਂ ਦੀ ਯਾਦ, ਉਹਨਾਂ ਸਮਿਆਂ ਦੀ ਯਾਦ ਦਿਵਾਉਣਾ ਹੀ ਮੇਰਾ ਕੰਮ ਆ। ਸੋ 905-673-3337 905-673-3337 ਇਹ ਖੂਬਸੂਰਤ ਜਿਹਾ ਮਿਊਜ਼ਿਕ ਦਾ ਤਰਾਨਾ ਲੈ ਕੇ ਉਸ ਤੋਂ ਬਾਅਦ ਉਸ 'ਤੇ ਗੱਲਬਾਤ ਕਰਾਂਗੇ।

ਆਪਾਂ ਗੱਲ ਹੀ ਜੁਬਨੀ ਤੇ ਕਰਦੇ ਆ। ਸੋ ਬਹੁਤ ਸਾਰੇ ਦੋਸਤ ਮੇਰੇ ਨਾਲ ਟਿਕਟੋਕ ਤੇ ਜੁੜ ਚੁੱਕੇ ਨੇ ਰੇਡੀਓ ਉਡਾਨ ਦੇ ਪੇਜ ਤੇ। ਸੋ ਬਹੁਤ ਸਾਰੇ ਦੋਸਤ ਮੈਨੂੰ ਬੈਰੀ ਤੋਂ, ਬ੍ਰੈਂਪਟਨ ਤੋਂ, ਕੈਲੇਡਨ ਤੋਂ, ਲੰਡਨ ਤੋਂ, ਕਿਚਨਰ, ਕੈਂਬਰਿਜ, ਜਿੱਥੋਂ ਜਿੱਥੋਂ ਵੀ ਮੈਨੂੰ ਅੰਟਾਰੀ ਚੋਂ ਤੁਸੀਂ ਸੁਣ ਰਹੇ ਹੋ, ਜੀ ਟੀ ਏ ਦੇ ਜਿਹੜੇ ਜਿਹੜੇ ਇਲਾਕੇ ਚੋਂ ਮੈਨੂੰ ਤੁਸੀਂ ਸੁਣ ਰਹੇ ਹੋ। ਸੋ 905-673-3337 ਜੁਗਨੀ, ਮੈਨੂੰ ਕੋਈ ਦੱਸ ਸਕਦਾ ਕਿ ਜੁਗਨੀ ਕੌਣ ਸੀ, ਕੀ ਸੀ ਜੁਗਨੀ ਬਾਰੇ? ਅਸੀਂ ਸੁਣਿਆ ਤਾਂ ਬੜਾ ਬੜਾ ਮਿਊਜ਼ਿਕ ਸੁਣਿਆ, ਬੜੇ ਸਾਰੇ ਸੌਂਗ, ਗੁਰਦਾਸ ਮਾਨ ਸਾਹਿਬ ਦੀ ਜੁਗਨੀ ਆ, ਆਰ ਫਲੋਹਾਰ ਉਹਨਾਂ ਦੀ ਜੁਗਨੀ ਆ, ਹੋਰ ਬੜੇ ਸਾਰੇ ਕਲਾਕਾਰ ਨੇ ਜੁਗਨੀ ਗਾਈ ਆ, ਪਰ ਜੁਗਨੀ ਅਸਲ ਵਿੱਚ ਕੀ ਸੀ, ਜੁਗਨੀ ਅਸਲ ਵਿੱਚ ਕੀ ਸੀ? 905-673-3337 905-673-3337 ਜੁਗਨੀ ਬਾਰੇ ਕੋਈ ਦੱਸ ਸਕਦਾ, ਜੁਗਨੀ ਬਾਰੇ ਕੋਈ ਦੱਸ ਸਕਦਾ ਕਿ ਜੁਗਨੀ ਕੀ ਸੀ? 905-673-3337 905-673-3337 ਜੁਗਨੀ ਬਾਰੇ ਕੋਈ ਦੱਸ ਸਕਦਾ ਮੈਨੂੰ ਜ਼ਰੂਰ ਦੱਸਿਓ। 905-673-3337 905-673-3337 ਜਿਹੜੀ ਜੁਗਨੀ ਦੀ ਗੱਲ ਹੋ ਰਹੀ ਆ ਉਹ ਜੁਗਨੀ ਅਸਲ ਵਿੱਚ ਕੀ ਆ, ਜੁਗਨੀ ਬਾਰੇ ਕੋਈ ਦੱਸ ਸਕਦਾ ਤਾਂ ਜ਼ਰੂਰ 905-673-3337 905-673-3337 ਕੋਈ ਦੱਸ ਸਕਦਾ।

0: ਗਰਮੀ ਚ ਹੀਟ, ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-706-6640-647-706-6640।
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts, 905-805-3000, 2915 Argentia Road, Mississauga, Dream Home Appliances.
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ।
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
6: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311।
7: ਕੀ ਬਾਤ ਹੈ,
6: 905-965-6311,
7: 905-965-6311। ਜੁਗਰਾਜ ਸਿੰਘ, ਮਾਫ ਕਰਨਾ, ਬਹੁਤ ਸਾਰੀਆਂ ਕਾਲਸ ਇੱਧਰ ਧਿਆਨ ਨਹੀਂ ਗਿਆ। ਸੋ 905-673-3337 ਪਹਿਲੀ ਕਾਲ ਲਈ ਹੈ ਜੀ, 4427। ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਕੀ ਹਾਲ ਚਾਲ?
8: ਸਤਿ ਸ਼੍ਰੀ ਅਕਾਲ ਪ੍ਰਭ, ਕੀ ਹਾਲ ਹੈ ਜੀ?
7: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
8: ਹਾਂਜੀ, ਵਧੀਆ ਜੀ, ਤੇ ਵਧੀਆ ਚੱਲ ਰਿਹਾ। ਤੇ ਇਹਨੂੰ ਕਹਿੰਦੇ ਜਿਹੜਾ ਮੈਂ ਜਨਾਨੀਆਂ ਗਲੇ ਦੇ ਵਿੱਚ ਪਾਉਂਦੀਆਂ ਸੀ ਨਾ
7: ਜੀ,
8: ਉਹ ਸੀਗਾ ਇਹ ਗਹਿਣਾ, ਹਾਰ ਜਿਹਾ ਜਿਹੜਾ ਹੁੰਦਾ ਸੀ ਭਾਰਾ ਜਿਹਾ।
7: ਓਕੇ, ਇਹ ਜੁਗਨੀ ਉਹਨੂੰ ਕਹਿੰਦੇ, ਤੁਹਾਨੂੰ ਲੱਗਦਾ ਕਿ ਜੁਗਨੀ ਉਹਨੂੰ ਕਹਿੰਦੇ?
8: ਹਾਂਜੀ, ਉਹਨੂੰ ਕਹਿੰਦੇ
7: ਸੀ। ਚਲੋ ਅਗਲੇ ਸਰੋਤਿਆਂ ਤੋਂ ਪੁੱਛਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ। ਤੁਹਾਡਾ ਸ਼ੁਭ ਨਾਮ ਜੀ?
8: ਮੇਰਾ ਨਾਮ ਗੁਰਸ਼ਰਨ ਜੀ।
7: ਗੁਰਸ਼ਰਨ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਜੀ, ਇੰਨੇ ਪਿਆਰ ਨਾਲ ਤੁਸੀਂ ਗੱਲ ਕਰਦੇ ਹੋ ਯਾਰ, ਬਸ ਏਦਾਂ ਹੀ ਦਿਲ ਹੀ ਲੁੱਟ ਲੈਣੇ ਤੁਸੀਂ ਜੀ। ਨਵਰੂਪ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
9: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
7: ਗੱਲ ਬਾਤ ਸ਼ਾਹ, ਕੀ ਹਾਲ ਜੀ? ਠੀਕ ਨਾ?
9: ਬਸ ਠੀਕ ਠਾਕ, ਠੀਕ ਠਾਕ ਭਾਜੀ। ਫਨੀ ਜਵਾਬ ਦੇਣਾ ਪਹਿਲਾਂ, ਇੱਕ
7: ਫਨੀ ਦੇ ਦੋ, ਪਰ ਸਬਕ ਹੋਣਾ ਚਾਹੀਦਾ ਭੈਣਾ ਭਰਾਵਾਂ ਦੇ ਸਾਹਮਣੇ।
9: ਸਬਕ ਸਬਕ, ਅੱਜਕੱਲ ਅੱਜਕੱਲ ਸੀਐਮ ਦੀ ਵਾਈਫ ਨੂੰ ਵੀ ਜੁਗੜੀ ਕਹਿੰਦੇ ਭਾਜੀ।
7: ਅੱਛਾ, ਨਹੀਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਆ, ਤੇ ਆਪਾਂ ਕਰੀਏ ਜੁਗਣੀ ਦੀ ਗੱਲ।
9: ਜੁਗਣੀ ਭਾਜੀ, ਜਿਹੜੀ ਮੈਂ ਮਾਨ ਸਾਹਿਬ ਤੋਂ ਸੁਣੀ ਆ, ਉਹ ਕਹਿੰਦੇ ਕਿ ਗੁੱਤ ਚ ਲੱਗਣ ਵਾਲਾ ਗਹਿਣਾ ਹੁੰਦਾ, ਹੁੰਦਾ ਗਹਿਣਾ ਹੀ ਆ, ਤੇ ਇਹ ਗਲੇ ਚ ਪਾਉਣ ਵਾਲਾ ਵੀ ਹੁੰਦਾ, ਤੇ ਉਹ ਕਹਿੰਦੇ ਸੀ ਕਿ ਗੁੱਤ ਚ ਲੱਗਦਾ ਗਹਿਣਾ ਹੁੰਦਾ, ਲੇਡੀਜ਼ ਦਾ ਗਹਿਣਾ ਵਾ ਵੈਸੇ।
7: ਓਕੇ, ਸੋ ਤੁਸੀਂ ਵੀ ਕਹਿੰਦੇ ਹੋ ਜੁਗਣੀ ਇੱਕ ਗਹਿਣੇ ਦਾ ਨਾਮ ਆ?
9: ਹਾਂਜੀ।
7: ਚਲੋ ਆਪਾਂ ਅਗਲੇ ਕਾਲਰ ਸਾਹਿਬਾਨ ਤੋਂ ਪੁੱਛਦੇ ਆ। ਨਵਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਨਰ ਜੀ ਰੇਡੀਓ ਡਾਨ ਤੇ।
10: ਸਤਿ ਸ਼੍ਰੀ ਅਕਾਲ ਭਾਜੀ।
7: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
10: ਵਧੀਆ ਭਾਜੀ, ਤੁਸੀਂ ਦੱਸੋ?
7: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ।
10: ਭਾਜੀ ਮੈਨੂੰ ਲੱਗਦਾ ਹੈ ਕਿ ਜੁਗਨੀ ਰੂਹ ਨੂੰ ਕਿਹਾ ਗਿਆ ਆ।
7: ਰੂਹ ਨੂੰ? ਅੱਛਾ,
10: ਹਾਂਜੀ,
7: ਬੜਾ ਪਿਆਰਾ ਜਵਾਬ ਆ। ਸੋ ਤੁਹਾਨੂੰ ਲੱਗਦਾ ਕਿ ਜੁਗਨੀ ਰੂਹ ਨੂੰ ਕਿਹਾ ਗਿਆ? ਅੱਛਾ, ਮੇਕ ਸੈਂਸ, ਹਨਾ?
10: ਹਾਂਜੀ।
7: ਓਕੇ, ਚਲੋ ਦੇਖਦੇ ਹਾਂ ਕਿ ਹੋਰ ਸਰੋਤੇ ਕੋਈ ਕੀ ਕਹਿਣਾ ਚਾਹੁੰਦੇ ਨੇ, 905-673-3337। ਓਕੇ, ਜੁਗਨੀ ਤੇ ਬੜੇ ਗਾਣੇ ਬਣੇ, ਜੁਗਨੀ ਤੇ ਬਹੁਤ ਮਿਊਜ਼ਿਕ ਬਣਿਆ, ਜੁਗਨੀ ਤੇ ਲਿਖਿਆ ਵੀ ਗਿਆ, ਪਰ ਕਿਸੇ ਨੂੰ ਪਤਾ ਕਿ ਅਸਲ ਵਿੱਚ ਜੁਗਨੀ ਕੀ ਸੀ, ਕੌਣ ਸੀ? ਜੁਗਨੀ ਬਾਰੇ ਕੋਈ ਦੱਸ ਸਕਦਾ? 905-673-3337 6733337। ਸੁਖਜਿੰਦਰ ਜੀ ਤੁਸੀਂ ਵੀ ਕਾਲ ਕਰੋ ਔਰ ਆਪਾਂ ਵਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ ਉਸ ਬਾਰੇ ਮੈਸੇਜ ਦਈਏ 905-673-3337 905-673-3337 'ਤੇ ਕਾਲ ਕਰਿਓ ਅਤੇ ਆਪਾਂ ਅਨਾਊਂਸਮੈਂਟ ਕਰਦੇ ਹਾਂ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਰੋਇਲ ਪਰਫਿਊਮ ਵਾਲਾ ਦੇ ਦਈਏ। ਰੋਇਲ ਪਰਫਿਊਮਸ 437-315-0701 ਦੋ ਦੇ ਨਾਲ ਇੱਕ ਪਰਫਿਊਮ ਬਿਲਕੁਲ ਫ੍ਰੀ, ਬਿਲਕੁਲ ਡਿੱਟੋ ਮਹਿੰਗੇ ਪਰਫਿਊਮਾਂ ਵਰਗੇ ਪਰਫਿਊਮ ਤੁਹਾਨੂੰ ਫਰੈਗਰੈਂਸ ਬਣਾ ਕੇ ਦੇਣਗੇ। ਬਹੁਤੇ ਪੈਸੇ ਹੁਣ ਖਰਾਬ ਕਰਨ ਦੀ ਤੁਹਾਨੂੰ ਲੋੜ ਨਹੀਂ ਆ, ਜਿੰਨਾ ਵੀ ਮਹਿੰਗਾ ਪਰਫਿਊਮ ਤੁਸੀਂ ਲਾ ਰਹੇ ਹੋ ਉਹ ਹੀ ਲੈ ਕੇ ਚਲੇ ਜਾਓ ਅਤੇ ਤੁਹਾਨੂੰ ਉਹਦੇ ਨਾਲ ਦਾ ਡਿੱਟੋ ਪਰਫਿਊਮ ਬਣਾ ਦੇਣਗੇ। ਅਤੇ ਰੇਡੀਓ ਉਡਾਨ ਵੱਲੋਂ ਚੌਥਾ ਤੋਹਫਾ ਬਿਲਕੁਲ ਫ੍ਰੀ, ਦੋ ਦੇ ਨਾਲ ਇੱਕ ਪਰਫਿਊਮ ਫ੍ਰੀ ਆ ਅਤੇ ਚੌਥਾ ਤੋਹਫਾ ਸਾਡੇ ਵੱਲੋਂ ਰੋਇਲ ਪਰਫਿਊਮ 1 Regan Road Brampton ਰੋਇਲ ਪਰਫਿਊਮ 437-315-0701। ਤੇ ਕੋਈ ਦੱਸ ਸਕਦਾ ਕਿ ਜੁਗਨੀ ਦੀ ਗੱਲ ਹੋ ਰਹੀ ਹੈ ਕਿ ਜੁਗਨੀ ਅਸਲ 'ਚ ਕੀ ਸੀ?

0: ਜੀ ਸਤਿ ਸ਼੍ਰੀ ਅਕਾਲ ਜੀ 1505 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ ਚਾਰੇ ਪਾਸੇ ਸੋ ਮਾਝਾ ਲੈਣ ਵਾਲਿਓ ਕੀ ਖੁਸ਼ਖਬਰੀ ਲੈ ਕੇ ਆਏ ਹੋ ਕਿੱਥੇ ਵਾਲੀਬਾਲ ਦਾ ਟੂਰਨਾਮੈਂਟ ਕਰਾ ਰਹੇ ਹੋ
1: ਭਾਜੀ ਵਾਲੀਬਾਲ ਦਾ ਮੈਚ ਕਰਾ ਰਹੇ ਹਾਂ ਜੀ ਆਪਾਂ
0: ਜੀ
1: ਠੀਕ ਹੈ ਜੀ ਥਰਡ ਐਨੁਅਲ ਆਪਣਾ ਸਾਊਥ ਏਸ਼ੀਆ ਵਾਲੀਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ ਜੀ ਠੀਕ ਹੈ ਜੀ ਜਿਹੜੀ ਅਕਤੂਬਰ 3 ਨੂੰ ਹੋਣ ਜਾ ਰਹੀ ਹੈ 2026
0: ਜੀ
1: ਐਥਲੀਟ ਇੰਸਟੀਚਿਊਟ ਔਰੰਜਵਿਲ ਦੇ ਵਿੱਚ ਹਾਂਜੀ ਜੀ ਇੱਥੇ ਟੋਟਲ ਭਾਜੀ 16 ਟੀਮਾਂ ਆ ਰਹੀਆਂ ਨੇ ਭਾਜੀ ਮੈਨਸ ਦੀਆਂ ਤੇ 6 ਟੀਮਾਂ ਆ ਰਹੀਆਂ ਨੇ ਭਾਜੀ ਵਿਮੈਨਸ ਦੀਆਂ
0: ਜੀ
1: ਤੇ ਸਾਰੇ ਪਰਿਵਾਰਾਂ ਸਮੇਤ ਤੁਸੀਂ ਪਹੁੰਚੋ ਆ ਕੇ ਆਪਣਾ ਵਾਲੀਬਾਲ ਦੇ ਮੈਚ ਦਾ ਆਨੰਦ ਮਾਣੋ ਹਾਂਜੀ
0: ਸੋ ਕਿੰਨੀਆਂ ਟੀਮਸ ਆ ਰਹੀਆਂ ਨੇ ਕਿੰਨੀਆਂ ਟੀਮ ਆ ਰਹੀਆਂ ਨੇ ਕੌਣ ਕੌਣ ਪਾਰਟਿਸਿਪੇਟ ਕਰ ਰਿਹਾ ਕਿੰਨਾ ਨਾਮ ਆ ਤੇ ਨੰਬਰ ਕੀ ਆ ਜੇ ਕਿਸੇ ਨੇ ਪਾਰਟਿਸਿਪੇਟ ਕਰਨਾ ਹੋਵੇ ਤਾਂ
1: ਭਾਜੀ ਇਹਦੇ ਚ ਟੋਟਲ 16 ਟੀਮਾਂ ਨੇ ਮੈਨਸ ਦੀਆਂ ਜਿਹੜੀਆਂ US ਤੋਂ ਵੀ ਆ ਰਹੀਆਂ ਨੇ ਕੈਲਗਰੀ ਤੋਂ ਵੀ
0: ਅੱਛਾ US ਤੋਂ ਵੀ ਟੀਮਾਂ ਆ ਰਹੀਆਂ ਨੇ
1: ਹਾਂਜੀ ਹਾਂਜੀ ਹਾਂਜੀ ਭਾਜੀ ਤੇ 6 ਟੀਮਾਂ ਆਪਣੀਆਂ ਵਿਮੈਨਸ ਦੀਆਂ ਨੇ ਉਹ ਆਪਣੇ ਇੱਥੇ ਲੋਕਲ ਹੀ ਨੇ ਤੇ ਜੇ ਕਿਸੇ ਨੇ ਪਾਰਟਿਸਿਪੇਟ ਕਰਨਾ ਹੋਵੇ ਤੇ ਉਹ ਸਾਨੂੰ ਕਾਲ ਕਰ ਸਕਦਾ ਹੈ
0: ਨੰਬਰ ਦੇ ਦਿਓ ਆਪਣਾ
1: 416-990-1503
0: ਸੋ ਤੁਸੀਂ 416-990-1505 416-990-1505 ਤੇ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਸ ਟੂਰਨਾਮੈਂਟ ਨੂੰ ਲੈ ਕੇ ਤੁਹਾਡੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ ਇਹਨਾਂ ਤੋਂ ਜਾਣਕਾਰੀ ਤੁਸੀਂ ਪਾਰਟੀਸਪੇਟ ਕਰਨਾ ਅੱਛਾ ਵੁਮਨ ਮੈਚ ਵੀ ਹੋ ਰਹੇ ਨੇ ਹੈ
1: ਹਾਂਜੀ ਹਾਂਜੀ ਭਾਜੀ ਜਿਹੜਾ ਇਹਦੇ ਮੈਨਸ ਦਾ ਹੈਗਾ ਭਾਜੀ ਉਹਦਾ ਫਸਟ ਪ੍ਰਾਈਜ਼ ਹੈ 3100 ਤੇ ਸੈਕਿੰਡ ਪ੍ਰਾਈਜ਼ ਹੈ 1600
0: ਪਤਾ ਕੀ ਬਾਤ ਆ ਸੋ ਜੀ
1: ਵੁਮਨਸ ਦੇ ਵਿੱਚ ਵੀ ਆਪਾਂ ਇਨਾਮ ਰੱਖੇ ਨੇ ਫਸਟ ਪ੍ਰਾਈਜ਼ 1100 ਤੇ ਸੈਕਿੰਡ ਪ੍ਰਾਈਜ਼ 600 ਤੇ ਨਾਲ ਮੈਨ ਆਫ ਦਾ ਮੈਚ ਜਿਹੜੇ ਹੋਣਗੇ ਉਹਨਾਂ ਨੂੰ ਚਾਂਦੀ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ
0: ਓਕੇ ਚਾਂਦੀ ਦੀਆਂ ਚੈਨਾਂ ਵੈਰੀ ਕੀ ਬਾਤ ਆ ਜੀ
1: ਹਾਂਜੀ ਬਾਕੀ ਸਾਰੇ ਪਰਿਵਾਰ ਸਮੇਤ ਆਉਣ ਉੱਥੇ ਆ ਕੇ ਮੈਚ ਦਾ ਆਨੰਦ ਮਾਣਨ
0: ਬਿਲਕੁਲ ਜੀ ਇੱਕ ਵਾਰ ਨੰਬਰ ਫਿਰ ਦੇ ਦਈਏ ਅਸੀਂ ਜੇ ਕਿਸੇ ਨੇ ਟੂਰਨਾਮੈਂਟ ਦੇ ਵਿੱਚ ਪਾਰਟੀਸਪੇਟ ਕਰਨਾ ਜਾਂ ਕੋਈ ਵੀ ਇਸ ਟੂਰਨਾਮੈਂਟ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਸੁਖਵਿੰਦਰ ਬਾਈ ਜੀ ਉਹਨਾਂ ਨਾਲ ਮਾਝਾ ਲੈਣ ਦੇ CEO ਨੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ 416-990-1505 416-990-1505 ਸੋ ਔਰੰਜਵਿਲ ਦੇ ਵਿੱਚ ਟੂਰਨਾਮੈਂਟਸ ਹੋ ਰਹੇ ਨੇ ਇਹ ਮੈਚ ਔਰੰਜਵਿਲ ਦੇ ਵਿੱਚ ਹੋ ਰਹੇ ਨੇ ਸੋ ਜਿੰਨੇ ਵੀ ਵਾਲੀਬਾਲ ਦੇ ਸ਼ੌਕੀਨ ਆ ਸੋ ਪਹੁੰਚ ਜਾਓ ਲੇਡੀਜ਼ ਦੇ ਵੀ ਮੈਚ ਹੋ ਰਹੇ ਨੇ ਵੁਮਨਸ ਮੈਚ ਹੋ ਰਹੇ ਨੇ ਔਰ ਨਾਲ ਦੀ ਨਾਲ ਉੱਥੇ ਜੈਂਟਸ ਵੀ ਮੈਚ ਹੋ ਰਹੇ ਨੇ ਸੋ ਕਿਸੇ ਨੇ ਪਾਰਟੀਸਪੇਟ ਕਰਨਾ ਔਰੰਜਵਿਲ ਦੇ ਵਿੱਚ ਸੁਖਜਿੰਦਰ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ 416-990-1505 ਬਹੁਤ ਸ਼ੁਕਰੀਆ ਬਾਈ ਜੀ ਹੋਰ ਕੁਛ ਕਹਿਣਾ ਚਾਹੁੰਦੇ ਹੋ
1: ਆਪ ਜੀ ਭਾਜੀ ਆਪ ਵੀ ਜ਼ਰੂਰ ਪਹੁੰਚਣਾ ਜੀ ਤੁਸੀਂ ਵੀ ਉੱਥੇ
0: ਆਪ ਜੀ ਨਹੀਂ ਅਸੀਂ ਤਾਂ ਅਸੀਂ ਆਪ ਹੀ ਆ ਪਹੁੰਚ ਜਾਾਂਗੇ ਨੋ ਪ੍ਰੋਬਲਮ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੁਗਨੀ ਪਤਾ ਤੁਹਾਨੂੰ ਜੁਗਨੀ ਕੀ ਹੁੰਦੀ ਹੈ
1: ਨਹੀਂ ਭਾਜੀ ਜੁਗਨੀ ਤਾਂ ਨਹੀਂ ਪਤਾ ਭਾਜੀ
0: ਚਲੋ ਸੁਣੋ ਫਿਰ ਦੱਸ ਦਿਓ ਤੁਹਾਨੂੰ ਜੁਗਨੀ ਕੀ ਹੁੰਦੀ ਬਹੁਤ ਸ਼ੁਕਰੀਆ ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ 4284 ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਚ ਚਲੋ ਪੁੱਛਦੇ ਆ ਇਹ ਵੈਸੇ ਨਵਾਂ ਨਵੇਕਲਾ ਜਵਾਬ ਸੀ ਕਹਿੰਦੇ ਵੀ ਬੰਦੇ ਨੂੰ ਜੋਗੀ ਤੇ ਲੇਡੀਜ਼ ਨੂੰ ਜੁਗਨੀ ਇਟ ਡਜ਼ਨਟ ਮੇਕ ਸੈਂਸ ਪਰ ਐਨੀਵੇ ਤੁਹਾਨੂੰ ਪਤਾ ਸਾਡੇ ਨਾਲ ਵਿਸ਼ਾਲੀ ਜੀ ਵੀ ਜੁੜੇ ਹੋਏ ਨੇ ਸੋ ਇਹ ਵੀ ਬੜੇ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ 'ਤੇ ਵਿਸ਼ਾਲੀ ਜੀ ਤੁਹਾਨੂੰ ਪਤਾ ਕਿ ਜੁਗਨੀ ਕਿਹਨੂੰ ਕਹਿੰਦੇ ਨੇ ਜੁਗਨੀ ਬਹੁਤ ਮਿਊਜ਼ਿਕ ਗਾਣਿਆਂ ਗੀਤਾਂ ਦੇ ਵਿੱਚ ਅਸੀਂ ਸੁਣੀ ਬੜਾ ਅਸੀਂ ਕਿਸੇ ਕਹਾਣੀਆਂ 'ਚ ਸੁਣੀ ਪਰ ਅਸਲ ਜੁਗਨੀ ਕੀ ਆ ਕੌਣ ਆ ਉਹ ਕੋਈ ਸ਼ੈ ਆ ਜਾਂ ਉਹ ਜੁਗਨੀ ਕੋਈ ਗਹਿਣੇ ਕੱਟੇ ਦਾ ਨਾਮ ਆ ਜੁਗਨੀ ਹੈ ਕੀ ਆ ਇੱਕ ਵੀਰ ਕਹਿੰਦਾ ਕਿ ਇਹ ਰੂਹ ਦਾ ਨਾਮ ਆ ਇੱਕ ਵੀਰ ਕਹਿੰਦਾ ਕਿ ਇਹ ਗਹਿਣੇ ਦਾ ਨਾਮ ਆ ਪਰ ਜੁਗਨੀ ਅਸਲ ਵਿੱਚ ਹੈ ਕੀ 905-673-3337 ਬਹੁਤ ਸਾਰੀਆਂ ਕਾਲਜ ਨੇ ਸੋ 905-673-3337 ਤੇ ਇੱਕ ਮੈਸੇਜ ਲੈਂਦੇ ਹਾਂ ਮੈਨੂੰ ਇੱਕ ਕਾਲ ਆ ਗਈ ਆ ਅਤੇ ਮੈਸੇਜ ਲੈ ਕੇ ਫਿਰ ਜਲਦੀ ਜੁੜਦੇ ਹਾਂ ਤਦ ਤੱਕ ਤੁਸੀਂ ਕਰੋ ਯਾਦ ਕਿ ਜੁਗਨੀ ਕੀ ਆ
2: ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
0: ਬਿਲਕੁਲ ਜੀ, ਆਲ ਸਟੇਟ ਇੰਸ਼ੋਰੈਂਸ, ਤੁਸੀਂ ਬਹੁਤ ਸਾਰੀ ਇੰਸ਼ੋਰੈਂਸ ਆਪਣੀ ਕਟਵਾਉਣੀ ਆ ਤਾਂ ਤੁਸੀਂ ਆਲ ਸਟੇਟ ਇੰਸ਼ੋਰੈਂਸ ਨੂੰ ਡਾਇਰੈਕਟ ਕਾਲ ਲਾ ਸਕਦੇ ਹੋ। ਰਾਹੁਲ ਪ੍ਰਭਾਕਰ ਜੀ ਨੂੰ ਤੁਹਾਡੇ $1,000 ਬਚ ਜਾਣਗੇ। ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਜੀ ਨੂੰ 437-604-5093 437-604-5093 ਅਤੇ ਜੁਗਨੀ ਕਿਹਨੂੰ ਕਹਿੰਦੇ ਆ, ਫੋਕ ਮਿਊਜ਼ਿਕ, ਫੋਕ ਮਿਊਜ਼ਿਕ 'ਚ ਗਾਈ ਗਈ ਹੈ ਜੁਗਨੀ, ਵਿਸ਼ਾਲੀ ਜੀ ਕਹਿੰਦੇ ਫੋਕ ਮਿਊਜ਼ਿਕ ਨੂੰ, ਦੇਖਦੇ ਹਾਂ ਜੀ। 0333 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫੋਨ ਚੁੱਕਣ ਲਈ ਜੀ।
0: ਨਹੀਂ ਜੀ ਮਹਾਰਾਜ, ਕਿਉਂ ਨਹੀਂ ਚੱਕਣਾ ਤੁਹਾਡਾ ਫੋਨ?
3: ਮਿਹਰਬਾਨੀ, ਬਹੁਤ ਵਧੀਆ ਵਿਸ਼ੇ ਤੇ ਗੱਲ ਕਰ ਰਹੇ ਹੋ, ਪੰਜਾਬੀ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਜੀ।
0: ਜੀ ਬਿਲਕੁਲ,
3: ਅਸਲ ਦੇ ਵਿੱਚ ਜੋ ਦੋ ਗਾਇਕ ਸਨ, ਮੇਰਾ ਮਾਝਾ ਏਰੀਆ ਤਰਨ ਤਾਰਨ ਇਲਾਕਾ, ਉਹ ਤਰਨ ਤਾਰਨ ਦੇ ਸੀ, ਮਿੰਦਾ ਤੇ ਬਿਸ਼ਨਾ। ਜਦੋਂ ਅੰਗਰੇਜ਼ ਇੱਥੇ ਜੁਬਲੀ ਮਨਾ ਰਹੇ ਸੀ, 100 ਸਾਲਾਂ ਆਪਣਾ ਰਾਜ ਪੂਰਾ ਕਰਦੇ, ਕੋਈ ਉਸ ਨੂੰ ਯਾਦ ਕਰਨ ਦਾ।
0: ਤੁਸੀਂ ਤੁਸੀਂ ਇਦਾਂ ਕਰੋ, ਤੁਸੀਂ ਤੁਸੀਂ ਹੋਲਡ ਰੱਖੋ, 3 ਕੌਲਾਂ ਲੈ ਕੇ, ਮੈਨੂੰ ਪਤਾ ਤੁਸੀਂ ਤੁਸੀਂ ਪਹੁੰਚ ਗਏ ਹੋ ਮੁੱਦੇ ਤੇ 3 ਕੌਲਾਂ ਹੋਰ ਲੈ ਕੇ ਉਸ ਤੋਂ ਬਾਅਦ ਆਪਾਂ ਤੁਹਾਡੇ ਬੁਲਾਉਣਾ। ਚਰਨ ਪ੍ਰਹਾਰ ਜੀ, ਤੁਸੀਂ ਹੋਲਡ ਰੱਖਿਓ। ਚਰਨ ਪ੍ਰਹਾਰ ਜੀ, ਸਤਿ ਸ਼੍ਰੀ ਅਕਾਲ ਭਲਵਾਨ ਜੀ, ਕੀ ਹਾਲ ਚਾਲ?
4: ਜੁਗਨੀਆਂ
0: ਜਿਨ੍ਹਾਂ ਨੇ ਜਸ਼ਨ ਮਨਾਉਂਦਿਆਂ ਨੇ ਜੁਗਨੀਆਂ ਗਾਈਆਂ ਗਈਆਂ ਸੀਗੀਆਂ। ਓਕੇ, ਚਲੋ ਆਪਾਂ, ਮੈਨੂੰ ਲੱਗਦਾ ਬਾਈ ਜੀ ਪਹਿਲੇ ਕਰੈਕਟ ਆ। ਸਰਪੰਚ ਸਾਹਿਬ ਪਹੁੰਚ ਗਏ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
5: ਵਧੀਆ ਮਾਰੇ, ਠੀਕ ਠਾਕ ਜੀ। ਮੈਂ ਨਾ ਇੱਕ ਤੁਸੀਂ ਅੱਜ ਵੱਖਰਾ ਵਧੀਆ ਚੀਜ਼ ਲੈ ਕੇ ਆਏ ਜੀ ਸੰਧੂ ਸਾਹਿਬ, ਕਾਰਨ ਕੀ ਜੀ, ਗਾਣਾ ਇਹਦਾ ਸੁਣਦਾ ਬੜਾ ਆਨੰਦ ਆਉਂਦਾ ਵਾ
0: ਜੀ।
5: ਲੋਹਾਰ ਸਾਹਿਬ ਗਾ ਰਿਹਾ ਜਾਂ ਗੁਰਦਾਸ ਮਾਨ ਸਾਹਿਬ ਗਾ ਰਿਹਾ, ਪਰ ਵਾਕਿਆ ਮਤਲਬ ਬਹੁਤਾ ਨੀ ਕਿਸੇ ਨੂੰ ਪਤਾ, ਚਲੋ ਦੱਸ ਰਹੇ ਭਾਈ ਤੇ
0: ਜੋ
5: ਗਾਣਾ ਚੱਲਦੇ ਨਾ ਜਿਸ ਤਰੀਕੇ ਨਾਲ ਨਗਮਾ ਮੈਂ ਹੁਣ ਤੁਸੀਂ ਲਾਇਆ, ਜਿਹੜਾ ਮੈਂ ਉਹਦੀ ਸੋਚ ਦੇ ਆਧਾਰ ਤੇ ਗੱਲ ਕਰ ਰਿਹਾ, ਜਿਵੇਂ ਜੁਗਣੀ ਜਾ ਬੜੀ, ਮਤਲਬ ਅਸੀਂ ਉੱਥੇ ਵੇਖੇ ਤੇ ਕਦੀ ਹੱਸੇ, ਜਿਵੇਂ ਗੁਰਦਾਸ ਮਾਨ ਸਾਹਿਬ ਗਾਉਂਦੇ ਆ ਜੁਗਣੀ ਜਾ ਬੜੀ, ਮਤਲਬ ਇੱਥੇ ਆਹ ਚੀਜ਼ਾਂ ਆ ਕੇ ਨਾ ਆਉਂਦੀਆਂ ਵਾ, ਉਹ ਇੱਕ ਰੂਹ ਜਿਵੇਂ ਮਤਲਬ ਬੰਦੇ ਦੀ ਉਹ ਚੱਲਦੀ ਇਹ ਚੀਜ਼ ਮੈਂ ਸਮਝਦਾ ਜੀ।
0: ਜੀ ਚਲੋ ਆਪਾਂ ਅਗਲੇ ਕਾਲਰ ਤੋਂ ਜਾਣਦੇ ਆ, ਇਸ ਤੋਂ ਬਾਅਦ ਫਿਰ ਬਾਈ ਜੀ ਵੱਲ ਚੱਲਾਂਗੇ। 0333 ਵਾਲਾ ਅਵਤਾਰ ਬਾਈ ਜੀ ਆ ਗਏ। ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਭਾਜੀ, ਹੋਰ ਕੀ ਹਾਲ ਚਾਲ?
0: ਚੜ੍ਹਦੀ ਕਲਾ ਬਾਈ ਜੀ, ਠੀਕ ਠਾਕ, ਤੁਸੀਂ ਸੁਣਾਓ ਠੀਕ ਹੋ?
6: ਬਿਲਕੁਲ ਸਹੀ ਕਹਿ ਰਿਹਾ ਸੀ ਕਿ ਉਹ ਗਾਈਆਂ ਜਾਂਦੇ ਉਦੋਂ ਪੁਰਾਣੇ ਟਾਈਮ ਚ, ਦੋ ਲੋਕ ਸਿੰਗਰ ਸੀ ਉਹਨਾਂ ਨੇ ਗਾਈਆਂ ਸੀ, ਤੇ ਉਹ ਮੋਸਟਲੀ ਕੀ ਰਾਣੀ ਉਦੋਂ ਜੁਬਲੀ ਸੀ, ਤੇ ਉਹ ਪੰਜਾਬੀ ਤੇ ਆਉਂਦੀ ਨੀ ਉਹਨਾਂ ਨੂੰ, ਉਹ ਜੁਬਲੀ ਨੇ ਜੁਗਣੀ ਬੋਲਦੇ ਹੁੰਦੇ ਸੀ।
0: ਤੁਸੀਂ ਤੁਸੀਂ ਰਲਦਾ ਮਿਲਦਾ ਆਨਸਰ ਦੇਤਾ, ਪਰ ਮੈਨੂੰ ਲੱਗਦਾ ਕਿ ਕਰੈਕਟ ਨਹੀਂ ਆ, ਪਰ ਵਾਕਈ ਤੁਸੀਂ ਨੇੜੇ ਤੇੜੇ ਹੋ। ਬਾਈ ਜੀ ਤੋਂ ਜਾਣਦੇ ਆਪਾਂ, ਉਸ ਤੋਂ ਬਾਅਦ ਸਾਡੇ ਨਾਲ ਅਵਤਾਰ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਉਸ ਤੋਂ ਬਾਅਦ ਸਾਡੇ ਨਾਲ ਗੁਰਜੀਤ ਜੀ ਵੀ ਜੁੜ ਚੁੱਕੇ ਨੇ ਜੀ। 0333 ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਹੁਣ ਥੋੜਾ ਜਿਹਾ ਡਿਟੇਲ ਚ ਦੱਸੋ।
3: ਹਾਂਜੀ ਹਾਂਜੀ, ਮਿਹਰਬਾਨੀ ਜੀ, ਮੇਰਾ ਨਾਂ ਰਜਿੰਦਰ ਮਝੈਲ ਹੈ ਜੀ, ਤੇ ਮੈਂ ਤਰਨ ਤਾਰਨ ਤੋਂ ਹਾਂ ਜੀ, ਜ਼ਿਲ੍ਹਾ ਮੇਰਾ ਤਰਨ ਤਾਰਨ ਹੈ, ਤੇ ਉਸ ਇਲਾਕੇ ਦੇ ਦੋ ਗਾਇਕ ਹੋਏ ਆ ਜੀ, ਮਿੰਦਾ ਦੇ ਬਿਸ਼ਨਾ, ਜਿਹੜੇ ਬਹੁਤ ਸਧਾਰਨ ਘਰ ਚੋਂ ਸਨ ਤੇ ਗਾਉਂਦੇ ਸੀ, ਤੇ ਜਦੋਂ ਅੰਗਰੇਜ਼ਾਂ ਨੇ 100 ਸਾਲ ਆਪਣਾ ਪੂਰਾ ਕਰਨ ਤੇ ਜੁਬਲੀ ਮਨਾਉਣੀ ਸ਼ੁਰੂ ਕੀਤੀ, ਤੇ ਉਹ ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਅੰਗਰੇਜ਼ ਕਲਕੱਤੇ ਰਾਹੀਂ ਆਏ ਆ, ਬਾਕੀ ਹਮਲਾਵਰ ਚਾਹੇ ਇੱਧਰੋਂ ਆਉਂਦੇ ਰਹੇ ਆ ਆਪਣੇ ਮਾਝੇ ਏਰੀਏ ਰਾਹੀਂ, ਪਰ ਜਿਹੜੇ ਅੰਗਰੇਜ਼ ਆ ਉਹ ਵਪਾਰ ਈਸਟ ਇੰਡੀਆ ਜਿਹੜੇ ਕਲਕੱਤੇ ਵੱਲੋਂ ਆਈ ਆ, ਤੇ ਉਹਨਾਂ ਨੇ ਉਹ ਸਾਰੇ ਜਿਹੜਾ ਘੁਮਾਇਆ ਇੰਡੀਆ ਦੇ ਵਿੱਚ ਆਪਣੀ ਮਤਲਬ ਚੜ੍ਹਤ ਨੂੰ ਵਿਖਾਉਣ ਲਈ, ਆਪਣੇ 100 ਸਾਲ ਰਾਜ ਦੀ ਪ੍ਰਦਰਸ਼ਨ ਕਰਨ ਲਈ, ਜਿਹਦੇ 'ਚ ਉਹ ਕਹਿੰਦੇ ਆ ਜੁਗਨੀ ਜਾ ਬੜੀ ਕਲਕੱਤੇ ਵਗੈਰਾ, ਤੇ ਉਸ ਫਿਰ ਉਹਨਾਂ ਨੇ ਇਸ ਦੇ ਵਿਰੋਧ ਦੇ ਵਿੱਚ ਪਿੰਡ ਪਿੰਡ ਇਲਾਕੇ ਇਲਾਕੇ ਜਾ ਕੇ ਜਿਹੜਾ ਵਾ ਉਹਨਾਂ ਜੁਬਲੀ ਦੀ ਜਗ੍ਹਾ ਜੁਗਣੀ ਗਾਉਣੀ ਸ਼ੁਰੂ ਕਰਤੀ। ਜਿੱਦਾਂ ਆਪਾਂ ਨੂੰ ਵੀ ਪਤਾ, ਅਸੀਂ ਇੱਥੇ ਵੀ ਦੇਖਦੇ ਜਾਂ ਕਿਵੇਂ ਵੀ ਜਿੱਦਾਂ ਕੋਈ ਅਸੀਂ ਅੰਗਰੇਜ਼ੀ ਦੇ ਸ਼ਬਦ ਜਿਹੜੇ ਆ ਕਈ ਵਾਰੀ ਉਹ ਆਪਣੇ ਹਿਸਾਬ ਨਾਲ ਆਪਾਂ ਢਾਲ ਲੈਂਦੇ ਹਾਂ ਜਾਂ ਬੋਲ ਲੈਂਦੇ ਹਾਂ, ਸਾਨੂੰ ਪ੍ਰੋਨਾਂਸੀਏਸ਼ਨ ਦੇ ਵਿੱਚ ਫਰਕ ਹੋ ਸਕਦਾ, ਉਦਾਂ ਹੀ ਉਹਨਾਂ ਨੇ ਉਹਦਾ ਜੁਗਲੀ ਦੀ ਜਗ੍ਹਾ ਜਿਹੜਾ ਜੁਗਣੀ ਗਾਉਣਾ ਸ਼ੁਰੂ ਕੀਤਾ ਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ, ਜਿਹੜੇ ਉਹਨਾਂ ਦੇ ਰਾਜ ਦਾ ਵਿਰੋਧ ਕੀਤਾ, ਜਿਸ ਦਾ ਉਹਨਾਂ ਨੂੰ ਖੰਮੈ ਅੱਜਿਆ ਵੀ ਭੁਗਤਣਾ ਪਿਆ ਤੇ ਗੁਜਰਾਂ ਵਾਲੇ ਅੰਗਰੇਜ਼ਾਂ ਨੇ ਮੁੜ ਕੇ ਉਹਨਾਂ ਨੂੰ ਜਿੰਦਾ ਸਾੜਿਆ, ਜਿੱਥੇ ਉਹਨਾਂ ਨੂੰ ਮੁੜ ਕੇ ਕੀਤਾ ਗਿਆ, ਉਹਨਾਂ ਨੂੰ ਸਜ਼ਾ ਦਿੱਤੀ ਉਸ ਵਿਰੋਧ ਦੀ। ਤੇ ਦੋ ਮਤਲਬ ਹਾਂਜੀ ਇਤਿਹਾਸ ਹੈ ਇੱਥੇ ਵੀ ਮਤਲਬ ਇਸ।
0: ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਗਿਆ ਕਿ ਗੋਰੇ ਇੱਕ ਆਪਣਾ ਫੈਸਟੀਵਲ ਮਨਾਉਂਦੇ ਸੀ ਜੁਬਲੀ, ਤੇ ਉਹਨਾਂ ਦੇ ਪੈਰਲਰ ਇਹਨਾਂ ਦੋਨਾਂ ਸੂਰਮਿਆਂ ਨੇ ਜੁਗਣੀ ਆਪਣਾ ਪੈਰਲਰ ਇੱਕ ਰੱਖ ਲਿਆ ਨਾਲ, ਜਿਹੜਾ ਫੰਕਸ਼ਨ ਸੀ ਈਵੈਂਟ ਸੀ ਗਾਉਣ ਦਾ, ਤੇ ਜਿੱਥੇ ਜਿੱਥੇ ਫਿਰ ਗੋਰੇ ਜਾਂਦੇ ਸੀ ਜੁਬਲੀ ਗਾਉਂਦੇ ਸੀ ਤੇ ਨਾਲ ਇਹ ਜੁਗਣੀ ਗਾਉਂਦੇ ਸੀ, ਸੋ ਉੱਥੋਂ ਇਹ ਜੁਗਣੀ ਬਣੀ ਆ। ਸੋ ਇਹ ਜੁਗਣੀ ਨੇ ਜਦੋਂ ਇੱਧਰ ਉੱਧਰ ਜਾਣਾ ਫਿਰ ਉਹ ਜੁਗਣੀ ਆ, ਨਾ ਕਿ ਗਲ 'ਚ ਪਾਉਣ ਵਾਲਾ ਕੋਈ ਗਹਿਣਾ ਆ ਤੇ ਨਾ ਹੀ ਉਹ ਰੂਹ ਆ। ਸੋ ਇਹ ਐਕਚੁਲੀ ਅਸਲ ਵਿੱਚ ਉਹ ਜੁਗਣੀ ਆ ਫਿਰ ਜਿੱਥੇ ਜਿੱਥੇ ਉਹ ਜਾਂਦੇ ਸੀ। ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
3: ਥੈਂਕ ਯੂ, ਧੰਨਵਾਦ ਜੀ,
0: ਬਹੁਤ ਸ਼ੁਕਰੀਆ। ਸੋ ਹੈਗੇ ਸਾਡੇ ਬਹੁਤ ਪਿਆਰੇ ਵੀਰ ਸੱਜਣ ਜਿਨ੍ਹਾਂ ਨੂੰ ਹਿਸਟਰੀ ਬਾਰੇ ਪਤਾ ਆ, ਸੋ ਥੋੜ੍ਹਾ ਜਿਹਾ ਪੰਜਾਬ ਪੰਜਾਬੀ ਅਤੇ ਪੰਜਾਬੀ ਦੀਆਂ ਇਸ ਐਸੀਆਂ ਗੱਲਾਂ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਹੀ ਕੋਈ ਨਾ ਕੋਈ ਅਸੀਂ ਐਸਾ ਕੋਈ ਪੰਜਾਬੀ ਦਾ ਸ਼ਬਦ, ਕੋਈ ਕਹਾਵਤ, ਕੋਈ ਮੁਹਾਵਰਾ ਲੈ ਕੇ ਆਉਂਦੇ ਹਾਂ। ਬਹੁਤ ਸਾਰੀਆਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਬੜੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਪੰਜਾਬੀ ਦੇ ਨਾਲ ਜੁੜੀਆਂ ਹੁੰਦੀਆਂ, ਪਰ ਅਸਲ ਵਿੱਚ ਕਈ ਵਾਰੀ ਸਾਨੂੰ ਉਹਨਾਂ ਦੇ ਅਰਥ ਨਹੀਂ ਪਤਾ ਹੁੰਦੇ, ਉਹਨਾਂ ਦੇ ਮਾਇਨੇ ਨਹੀਂ ਪਤਾ ਹੁੰਦੇ, ਉਹਨਾਂ ਦੀ ਅਸਲ ਕਹਾਣੀ ਨਹੀਂ ਉਹਨਾਂ ਦੇ ਪਿੱਛੇ ਲੁਕੀ। ਕੱਲ੍ਹ ਜਿਵੇਂ ਮੈਂ ਪਤੰਦਰ ਪੁੱਛਿਆ ਸੀ ਵੀ ਪਤੰਦਰ ਕੀ ਹੁੰਦਾ, ਪਤੰਦਰ ਕਿਹਨੂੰ ਕਹਿੰਦੇ ਆ, ਫਿਰ ਐਸੀਆਂ ਗੱਲਾਂ ਨਾ ਇਹ ਆਪਾਂ ਸੋਚਣ ਲੱਗ ਜਾਂਦੇ ਯਾਰ, ਹਾਂ ਅਸੀਂ ਪਤੰਦਰ ਕਹਿੰਦੇ ਤਾਂ ਬਹੁਤ ਆ ਵੀ ਆ ਜਾ ਪਤੰਦਰਾ, ਬਹਿ ਜਾ ਪਤੰਦਰਾ, ਇਹ ਕੀ ਕੀਤਾ ਪਤੰਦਰਾ, ਪਰ ਪਤੰਦਰ ਅਸਲ 'ਚ ਹੁੰਦਾ ਕੀ ਆ ਨਾ। ਸੋ ਐਸੀਆਂ ਗੱਲਾਂ ਬਾਤਾਂ ਦਾ ਨਾਮ ਹੀ ਰੇਡੀਓ ਪ੍ਰੋਗਰਾਮ ਉਡਾਣ ਆ। ਸੋ 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਸਾਡੇ ਨਾਲ ਗੁਰਜੀਤ ਜੀ ਵੀ ਜੁੜ ਚੁੱਕੇ ਨੇ। ਅਤੇ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ ਪ੍ਰਭ ਜੀ ਕਿਸ ਤਰ੍ਹਾਂ?
0: ਬਸ ਜੀ ਚੜ੍ਹਦੀ ਕਲਾ ਠੀਕ ਠਾਕ, ਥੈਂਕ ਯੂ ਸੋ ਮਚ। ਤੁਸੀਂ ਅੱਜ ਥੋੜ੍ਹਾ ਜਿਹਾ ਅਰਲੀ ਆ ਗਏ, ਮੈਨੂੰ ਲੱਗਦਾ ਤੁਸੀਂ 40-45 ਤੇ ਆਉਣੇ ਉਹਦੇ ਟਾਈਮ ਘੱਟ ਵੱਜਦਾ। ਸੋ ਬਿਲਕੁਲ ਜੀ, ਲਾਈਫ ਤੇ ਕ੍ਰਿਟੀਕਲ ਇੰਸ਼ੋਰੈਂਸ, ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ ਕਿਸੇ ਵੀ ਤਰ੍ਹਾਂ ਦਾ, ਤੁਸੀਂ ਟਰੈਵਲ ਇੰਸ਼ੋਰੈਂਸ, ਤੁਹਾਡੀ ਫੈਮਿਲੀ ਪਰਿਵਾਰ ਦੇ ਜੀ ਜੇ ਕਿਸੇ ਵੀ ਦੇਸ਼ ਤੋਂ, ਪਾਕਿਸਤਾਨ ਤੋਂ, ਇੰਡੀਆ ਤੋਂ, ਕਿਤੋਂ ਵੀ ਜੇ ਕੈਨੇਡਾ ਦੀ ਧਰਤੀ 'ਤੇ ਆ ਰਹੇ ਨੇ, ਤਾਂ ਤੁਸੀਂ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ, ਕਿਉਂਕਿ ਇਹ ਇੱਕ ਅਵੇਅਰਨੈਸ ਦਾ ਮੈਸੇਜ ਆ। ਛੋਟੀਆਂ ਛੋਟੀਆਂ ਕਈ ਵਾਰੀ ਅਸੀਂ ਬੱਚਤਾਂ ਕਰਦੇ ਕਰਦੇ ਵੱਡੇ ਵੱਡੇ ਨੁਕਸਾਨ ਕਰ ਬੈਠਦੇ ਹਾਂ, ਸੋ ਕਈ ਵਾਰ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ, ਇਸੇ ਕਰਕੇ ਅਸੀਂ ਨੂੰ ਅਵੇਅਰਨੈਸ ਦਾ ਮੈਸੇਜ ਕਹਿੰਦੇ ਹਾਂ। ਜੀ ਗੁਰਜੀਤ ਜੀ,
7: ਜੀ ਬਿਲਕੁਲ ਪ੍ਰਭ ਜੀ, ਇਹ ਹੈਗਾ ਕਿ ਕਿਸੇ ਦੇ ਵੀ ਘਰ ਗੈਸਟ ਆ ਰਹੇ ਆ, ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿਤੇ ਟਰੈਵਲ ਕਰਨ ਜਾ ਰਹੇ ਹੈਗੇ ਆ, ਮੇਕ ਸ਼ੋਰ ਕਿ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਤੁਸੀਂ ਜ਼ਰੂਰ ਲੈ ਕੇ ਜਾਣੀ ਹੈਗੀ ਹੈ। ਤੇ ਅੱਜ ਸਪੈਸ਼ਲੀ ਗੱਲਬਾਤ ਕਰੂੰਗੀ ਕਿ ਸਾਡੇ ਉਹ ਲਿਸਨਰ ਜਿਨ੍ਹਾਂ ਦੇ ਬੱਚੇ ਛੋਟੇ ਹੈਗੇ ਆ, ਕਿ ਜਿਹੜੇ ਆਪਣਾ ਚਾਈਲਡ ਟੈਕਸ ਬੈਨੀਫਿਟ ਇਨਕਰੀਜ਼ ਕਰਨਾ ਚਾਹੁੰਦੇ ਆ, ਤੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ, ਉਹਨਾਂ ਦੇ ਲਈ ਬੈਸਟ ਹੈਗਾ ਬਹੁਤ ਸਾਰੇ ਸਾਡੇ ਲਿਸਨਰ, ਕਿ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਸੁਪਰ ਵੀਜ਼ਾ ਤੇ ਇਨਵੀਟੇਸ਼ਨ ਭੇਜ ਰਹੇ ਆ, ਕਿ ਜਿੱਥੇ ਸਾਨੂੰ ਇਨਕਮ ਜਿਹੜੀ ਹੈਗੀ ਆ ਵੈਰੀਫਾਈ ਕਰਨੀ ਪੈਂਦੀ ਆ, ਇਨਕਮ ਜ਼ਿਆਦਾ ਦਿਖਾਉਣੀ ਪੈਂਦੀ ਹੈਗੀ ਆ, ਕਈ ਵਾਰੀ ਸਾਡੀ ਓਨੀ ਇਨਕਮ ਹੁੰਦੀ ਨਹੀਂ ਹੈਗੀ, ਤੇ ਉਸ ਸਿਨੈਰੀਓ ਦੇ ਵਿੱਚ ਇਹ ਹੈਗਾ ਕਿ ਤੁਸੀਂ ਆਪਣਾ ਫਰਸਟ ਹੋਮ ਸੇਵਿੰਗ ਅਕਾਊਂਟ ਜ਼ਰੂਰ ਓਪਨ ਕਰਕੇ ਰੱਖੋ, ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, $8,000 ਤੁਸੀਂ ਉਹਦੇ ਵਿੱਚ ਪਾ ਸਕਦੇ ਹੋ। 31 December ਉਹਦੀ ਡੈਡਲਾਈਨ ਹੈਗੀ ਹੈ, ਕਿ ਜਿੰਨਾ ਵੀ ਤੁਸੀਂ ਅਮਾਊਂਟ ਪਾਓਗੇ, ਜ਼ਰੂਰੀ ਨਹੀਂ ਕਿ ਤੁਸੀਂ 8 ਪਾਉਣਾ, ਅਗਰ ਤੁਸੀਂ ਘੱਟ ਪਾ ਸਕਦੇ ਹੋ, ਕਿ ਜਿੰਨੀ ਵੀ ਅਮਾਊਂਟ ਪਾਉਂਦੇ ਹੈਗੇ ਆ, ਮੈਕਸੀਮਮ 8 ਹੈਗਾ, ਮਿਨੀਮਮ ਦੀ ਕੋਈ ਵੀ ਅਮਾਊਂਟ ਨਹੀਂ ਹੈਗੀ, ਜਿੰਨੀ ਅਮਾਊਂਟ ਤੁਸੀਂ ਪਾਉਂਦੇ ਹੋ ਉਹ ਤੁਹਾਡੀ ਇਨਕਮ ਦੇ ਵਿੱਚੋਂ ਮਾਈਨਸ ਹੋ ਜਾਣੀ ਆ, ਉਹਦੇ ਉੱਪਰ ਤੁਸੀਂ ਕੋਈ ਟੈਕਸ ਨਹੀਂ ਦੇਣਾ, ਤੁਹਾਡੇ ਘਰ ਦੇ ਲਈ ਡਾਊਨ ਪੇਮੈਂਟ ਵੀ ਇਕੱਠੀ ਹੋ ਜਾਣੀ ਹੈ, ਪਲੱਸ ਤੁਹਾਡੀ ਇਨਕਮ ਰਿਡਿਊਸ ਹੋ ਜਾਣੀ ਹੈ, ਜਿੰਨੀ ਤੁਸੀਂ ਕੰਟਰੀਬਿਊਸ਼ਨ ਕੀਤੀ ਆ ਉਹਦੇ ਉੱਪਰ ਤੁਹਾਨੂੰ ਟੈਕਸ ਰਿਬੇਟ ਵੀ ਆ ਜਾਣਾ, ਪਲੱਸ ਤੁਹਾਡੀ ਕੰਟਰੀਬਿਊਸ਼ਨ ਨੇ ਜਿਹੜਾ ਹੈਗਾ ਕੰਪਾਊਂਡ ਇੰਟਰਸਟ ਦੇ ਨਾਲ ਗਰੋ ਕਰਨਾ, ਜਦੋਂ ਤੁਸੀਂ ਘਰ ਬਾਰ ਲੈਣਾ ਹੈਗਾ ਉਦੋਂ ਤੁਸੀਂ ਬਿਨਾਂ ਕੋਈ ਟੈਕਸ, ਬਿਨਾਂ ਕੋਈ ਫੀਸ ਪੇ ਕੀਤੇ ਉਹਨੂੰ ਯੂਜ਼ ਕਰ ਲੈਣਾ, ਔਰ ਸਭ ਤੋਂ ਵੱਡੀ ਗੱਲ ਹੈਗਾ ਕਿ ਵਾਪਸ ਵੀ ਨਹੀਂ ਕਰਨਾ। ਹੁਣ ਇਹ ਹੈਗਾ ਕਿ ਤੁਹਾਡੀ ਇਨਕਮ ਰਿਡਿਊਸ ਹੋ ਗਈ, ਤੇ ਉੱਥੇ ਤੁਹਾਡੇ ਬੱਚਿਆਂ ਦੇ ਚਾਈਲਡ ਟੈਕਸ ਬੈਨੀਫਿਟ ਉਹ ਇਨਕਰੀਜ਼ ਹੋ ਜਾਣੇ ਹੈਗੇ ਆ, ਬੱਚਿਆਂ ਦਾ RESP ਦਾ ਅਕਾਊਂਟ ਤੁਸੀਂ ਓਪਨ ਕੀਤਾ ਹੋਇਆ ਹੈਗਾ, ਤੇ ਉਹਦੇ 'ਚ ਤੁਹਾਡੀ ਜਿਹੜੀ ਗਰਾਂਟ ਹੈਗੀ ਆ ਕੈਨੇਡਾ ਲਰਨਿੰਗ ਬੌਂਡ ਉਹ ਵੀ ਤੁਹਾਡੇ ਬੱਚਿਆਂ ਨੂੰ ਮਿਲ ਜਾਣੀ ਹੈਗੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਇਹਦੀ ਰਿਗਾਰਡਿੰਗ, ਹਾਂ ਜਾਂ ਸਾਡੇ ਉਹ ਲਿਸਨਰ ਜਿਹੜੇ ਹਜੇ ਲੋ ਇਨਕਮ ਕੈਟੇਗਰੀ ਦੇ ਵਿੱਚ ਆਉਂਦੇ ਆ, ਉਹਨਾਂ ਦੇ ਲਈ ਹੈਗਾ ਕਿ ਆਪਣਾ ਫਰਸਟ ਹੋਮ ਸੇਵਿੰਗ ਅਕਾਊਂਟ $0 ਦੇ ਨਾਲ ਵੀ ਓਪਨ ਕਰ ਸਕਦੇ ਆ, ਕਿ ਜਿਹਦੇ ਨਾਲ ਉਹਨਾਂ ਨੂੰ ਕੰਟਰੀਬਿਊਸ਼ਨ ਦਾ ਰੂਮ ਇਸ ਸਾਲ ਦਾ ਮਿਲ ਜੂਗਾ, ਅਗਲੇ ਸਾਲ ਉਹਨਾਂ ਨੇ ਇਕੱਠਾ 16,000 ਪਾਉਣਾ ਹੈਗਾ, ਉਹ ਵੀ ਪਾ ਸਕਦੇ ਹੈਗੇ ਆ ਤੇ ਨੰਬਰ ਜੀ 416-627-3111 ਤੇ ਨਾਲ ਦੀ ਨਾਲ ਇੱਕ ਮੈਸੇਜ ਹੋਰ ਕਿ ਹੁਣ ਜਿਹਨਾਂ ਨੇ ਘਰ ਬਾਰ ਲੈ ਲਏ ਹੈਗੇ ਆ ਉਹਨਾਂ ਦੇ ਲਈ ਹੈਗਾ ਕਿ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਜ਼ਰੂਰ ਓਪਨ ਕਰਕੇ ਰੱਖਣ ਪ੍ਰਭ ਜੀ ਅੱਜ ਛੋਟਾ ਜਿਹਾ ਮੈਸੇਜ ਦੇਣਾ ਚਾਹੂੰਗੀ ਇਹ ਹੈਗਾ ਕਿ ਫਰਾਈਡੇ ਆ ਇੱਕ ਤਰ੍ਹਾਂ ਨਾਲ ਹੋਮਵਰਕ ਦੇਣਾ ਚਾਹੂੰਗੀ ਕਿ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਸੁਣ ਰਹੇ ਹੈਗੇ ਆ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੀ ਲਿਮਿਟ ਚੈੱਕ ਕਰੋ ਕਿ ਕਿੰਨੀ ਲਿਮਿਟ ਹੈਗੀ ਤੁਹਾਡੀ ਹੁਣ ਤੱਕ ਦੀ ਤੁਸੀਂ ਉਹਦੇ ਚ ਕਿੰਨੀ ਸੇਵਿੰਗ ਕੀਤੀ ਆ 2009 ਤੋਂ ਤੁਸੀਂ ਇੱਥੇ ਰਹਿ ਰਹੇ ਹੈਗੇ ਆ ਤੇ $1,09,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਿੱਚ ਸੇਵ ਕਰ ਸਕਦੇ ਹੈਗੇ ਆ ਜਿੰਨੀ ਗਰੋਥ ਹੈਗੀ ਆ ਟੈਕਸ ਫ੍ਰੀ ਆ ਆਪਣੀ ਲਿਮਿਟ ਚੈੱਕ ਕਰੋ ਤੇ ਚੈੱਕ ਕਰੋ ਕਿ ਤੁਸੀਂ ਕਿੰਨੀ ਬਿਹਾਈਂਡ ਹੈਗੀ ਆਪਣੀ ਸੇਵਿੰਗ ਤੋਂ ਹੁਣ ਇਸ ਸਾਲ ਦੀ ਗੱਲਬਾਤ ਕਰਾਂ ਤੇ 2026 ਦੇ ਵਿੱਚ ਜਿਹੜੇ ਵੀ ਕੈਨੇਡਾ ਦੇ ਵਿੱਚ ਆਈ ਹੈਗੀ ਆ $7,000 ਹਸਬੈਂਡ ਤੇ ਵਾਈਫ ਤੁਸੀਂ ਸੇਵ ਕਰ ਸਕਦੇ ਆ ਕੋਈ ਵੀ ਕੁਐਸਚਨ ਇਨਵੈਸਟਮੈਂਟ ਦੇ ਰਿਗਾਰਡਿੰਗ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ ਹੈਗਾ ਜਾਂ ਕੋਈ ਮੋਰਗੇਜ ਇੰਸ਼ੋਰੈਂਸ ਲੈਣੀ ਆ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਤੇ ਨੰਬਰ ਜੀ 416-627-3111 ਇਹ ਹੈਗਾ ਕਿ ਚੈੱਕ ਕਰਨਾ ਸ਼ੁਰੂ ਕਰੋਗੇ ਤੇ ਇੱਕ ਨਾ ਇੱਕ ਦਿਨ ਆਪਣੇ ਟਾਰਗੇਟ ਨੂੰ ਜ਼ਰੂਰ ਤੁਸੀਂ ਅਚੀਵ ਕਰੋਗੇ ਥੈਂਕ ਯੂ ਪ੍ਰਭ ਜੀ
0: ਬਿਲਕੁਲ ਜੀ ਅਸੀਂ ਇੱਕ ਵਾਰ ਫਿਰ ਨੰਬਰ ਦੇਈਏ ਗੁਰਜੀਤ ਜੀ ਹੁਣਾਂ ਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਬਤ ਅਵੇਅਰਨੈਸ ਦੇ ਬਾਬਤ ਕੋਈ ਮੈਸੇਜ ਆ ਤੁਹਾਡਾ ਤੁਹਾਨੂੰ ਲੱਗਦਾ ਕਿ ਮੈਨੂੰ ਇਸ ਗੱਲ 'ਤੇ ਸਮਝ ਨਹੀਂ ਲੱਗੀ ਮੈਨੂੰ ਇਸ ਇੰਸ਼ੋਰੈਂਸ ਦੇ ਵਿਸ਼ੇ 'ਤੇ ਹੋਰ ਜਾਣਕਾਰੀ ਦੀ ਲੋੜ ਆ ਜਾਂ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ ਤਾਂ ਬਸ ਇੱਕੋ ਇੱਕ ਨੰਬਰ ਡਾਇਲ ਕਰਨਾ 416-627-3111 416-627-3111 ਗੁਰਜੀਤ ਸੂਰੀ ਜੀ ਆਲ ਕਾਇੰਡ ਇੰਸ਼ੋਰੈਂਸ ਥੈਂਕ ਯੂ ਸੋ ਮੱਚ ਗੁਰਜੀਤ ਜੀ ਸੋ 905-673-3337 ਔਰ ਨਾਲ ਦੀ ਨਾਲ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਵਧੀਆ ਸਵਾਦਲਾ ਪੀਜ਼ਾ ਖਾਣਾ ਤੁਸੀਂ ਵਿੰਗਸ ਖਾਣੇ ਆ ਵਧੀਆ ਜੇ ਤੁਸੀਂ ਇੱਕ ਵਧੀਆ ਫਿਸ਼ ਖਾਣੀ ਆ ਜਿਹਨੂੰ ਤੁਸੀਂ ਕਦੇ ਨਾ ਕਹੋ ਕਹਿ ਰਹੇ ਆਹ ਫਿਸ਼ ਤਾਂ ਖਾ ਕੇ ਮਜ਼ਾ ਆ ਗਿਆ ਮੈਂ ਕੈਨੇਡਾ 'ਚ ਐਸੀ ਫਿਸ਼ ਨਹੀਂ ਖਾਧੀ ਸੋ ਨਾਲ ਦੀ ਨਾਲ ਤੁਸੀਂ ਜੇ ਸਪਰਿੰਗ ਰੋਲ ਖਾਣੇ ਆ ਬੈਸਟ ਸਪਰਿੰਗ ਰੋਲ ਬੈਸਟ ਸੋਇਆ ਚਾਪ ਪੀਜ਼ਾ ਟੂ ਗੋ ਅਮੇਜ਼ਿੰਗ ਅਮੇਜ਼ਿੰਗ ਸਾਈਡਸ ਹੈ ਨਾ ਕੋਲ ਇੱਕ ਦਿਨ ਬਾਈ ਆਏ ਸੀ ਪੀਜ਼ਾ ਟੂ ਗੋ ਦੀ ਇੱਥੇ ਆਪਣੇ ਕੋਲ ਲੈ ਕੇ ਇੱਕ ਪੀਜ਼ੇ ਦੇ ਵਿੱਚ ਚੀਜ਼ ਜੀ ਪਾਈ ਹੁੰਦੀ ਉਹ ਪੀਜ਼ਾ ਚੀਜ਼ ਪੀਜ਼ਾ ਸਮਥਿੰਗ ਉਹਦੇ ਮਿਡਲ ਦੇ ਵਿੱਚ ਯਾਰ ਕਮਾਲ ਹੀ ਸੀ ਤੁਸੀਂ ਉੱਥੇ ਜਾਓਗੇ ਉੱਥੇ ਇੰਨੀਆਂ ਘੈਂਟ ਘੈਂਟ ਸਾਈਡਸ ਆ ਉਹਨਾਂ ਦੀਆਂ ਤੁਸੀਂ ਕਹੋ ਵੀ ਸਾਈਡ ਹੀ ਦੇ ਦਿਓ ਪੀਜ਼ਾ ਰੱਖ ਲਓ ਪਰ

ਤੇ ਜੁਗਨੀ ਬਾਰੇ ਪਤਾ ਲੱਗ ਗਿਆ ਤੁਹਾਨੂੰ ਹੁਣ। ਸੋ 905-673-3333 905-673-3333 ਸੁਣੀਏ ਐਮੀ ਵਿਰਕ ਦਾ ਘੈਂਟ ਜਿਹਾ ਗਾਣਾ।

0: ਤਾਂ ਮੈਨੂੰ ਯਾਦ ਆਇਆ ਕਿ ਪੁਰਾਣੇ ਜ਼ਮਾਨੇ 'ਚ ਨਾ ਜਦੋਂ ਵਿਆਹ ਹੁੰਦੇ ਸੀਗੇ, ਵਿਆਹਾਂ ਦੇ ਵਿੱਚ ਜਿਹੜਾ ਲਾੜਾ ਹੁੰਦਾ ਸੀ ਉਹਦੇ ਹੱਥ 'ਚ ਤਲਵਾਰ ਹੁੰਦੀ ਸੀ, ਅੱਜ ਵੀ ਹੁੰਦੀ ਆ। ਅੱਜ ਤਾਂ ਵੈਸੇ ਫੈਸ਼ਨ ਮਹਾਰਾਜਿਆਂ ਵਾਂਗੂ ਕਲਗੀਆਂ ਲਾਉਣੀਆਂ, ਤਲਵਾਰ ਫੜਨੀ, ਹੈ ਨਾ, ਅੱਜ ਤਾਂ ਸਟਾਈਲਿਸ਼ ਹੋ ਗਿਆ, ਸ਼ੇਰਵਾਨੀਆਂ ਪਾਉਣੀਆਂ, ਪਹਿਲਾਂ ਇੱਦੋਂ ਵੀ ਖੂਬਸੂਰਤ ਸੀ। ਸੋ ਤੁਹਾਨੂੰ ਪਤਾ ਕਿ ਜਿਹੜੇ ਲਾੜੇ ਦੇ ਹੱਥ ਦੇ ਵਿੱਚ ਤਲਵਾਰ ਕਿਉਂ ਹੁੰਦੀ ਸੀ, ਦੱਸ ਸਕਦਾ ਕੋਈ? 905-673-3337। ਅੱਜ ਤਾਂ ਤੁਸੀਂ ਕਹਿ ਸਕਦੇ ਹੋ ਕਿ ਸੁਰੱਖਿਆ ਲਈ, ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਤਲਵਾਰ ਫੜਨ ਦਾ ਜਿਹੜਾ ਰਿਵਾਜ਼ ਹੈ ਉਹ ਕਿਉਂ ਸੀ, ਲਾੜੇ ਦੇ ਹੱਥ ਵਿੱਚ ਤਲਵਾਰ ਕਿਉਂ ਫੜੀ ਹੁੰਦੀ ਸੀ, ਕਦੋਂ ਕਦੋਂ ਤੋਂ ਸ਼ੁਰੂ ਹੋਇਆ ਇਹ ਰਿਵਾਜ਼ ਅਤੇ ਕਿਉਂ? ਸੋ 905-673-3337, 905-673-3337। ਪੁਰਾਣੇ ਸਮਿਆਂ ਦੇ ਵਿੱਚ ਲਾੜੇ ਦੇ, ਵਿਆਹ ਵਾਲੇ ਮੁੰਡੇ ਦੇ ਹੱਥ ਦੇ ਵਿੱਚ ਤਲਵਾਰ ਕਿਉਂ ਫੜਾਈ ਗਈ ਸੀ?
1: ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 'ਚ 3 ਪਰਫਿਊਮ ਤੇ ਨਾਲ ਇੱਕ ਤੋਹਫ਼ਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
3: 647-706-6640।
0: ਸੋ 905-673-3337। ਸਿਧਾਰਥ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਆਲ ਗੁੱਡ।
4: ਦੇਖੋ ਮੈਨੂੰ ਜ਼ਿਆਦਾ ਨੌਲੇਜ ਤਾਂ ਹੈ ਨਹੀਂ, ਬਟ ਜਿੰਨਾ ਕੁ ਬਜ਼ੁਰਗਾਂ ਤੋਂ ਸੁਣਿਆ ਉਸ ਦੇ ਹਿਸਾਬ ਨਾਲ ਪੁਰਾਣੇ ਸਮਿਆਂ ਦੇ ਵਿੱਚ ਤਾਂ ਡਾਕੂ ਪੈ ਜਾਂਦੇ ਸੀ ਜਦੋਂ ਕੋਈ ਜੰਗ
0: ਚੱਲ ਰੱਖ ਡਾਕੂ।
4: ਹਾਂਜੀ, ਤੇ ਲਾੜੇ ਦੇ ਹੱਥ ਚ ਤਲਵਾਰ ਹੁੰਦੀ ਸੀ ਵੀ ਜਦੋਂ ਜੰਗ ਵਾਪਸ ਜਾਵੇ ਤਾਂ ਲਾੜੀ ਦੀ ਜਿਹੜੀ ਰੱਖਿਆ ਕਰਨੀ ਆ ਉਹਦੇ ਲਈ ਉਹ ਫੜਦੇ ਸੀਗੇ।
0: ਮੈਨੂੰ ਲੱਗਦਾ ਕਿ ਇੱਕ ਕਾਲਰ ਹੋ ਰਿਹਾ, ਬਹੁਤ ਸ਼ੁਕਰੀਆ ਸਰਦਾਰ ਜੀ, ਆਈ ਥਿੰਕ ਆਲਮੋਸਟ ਤੁਸੀਂ ਕਰੈਕਟ ਹੋ ਤੇ ਇਹੀ ਕਾਰਨ ਹੋ ਸਕਦਾ। ਨਾਲ ਸਰਪੰਚ ਸਾਹਿਬ ਜੁੜ ਚੁੱਕੇ ਨੇ। ਕੁਲਦੀਪ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ।
5: ਹਾਂਜੀ ਹਾਂਜੀ, ਮੈਂ ਕਿਤੇ ਤੁਹਾਡੇ ਮਜ਼ਾਇਰ ਨੇ, ਮੈਂ ਦਿੱਤਾ ਵਾ ਆਂਸਰ, ਬਹੁਤ ਵਧੀਆ, ਬੜੀ ਡਿਟੇਲ ਚ ਨਾ ਸਾਰਾ ਦੱਸਿਆ।
0: ਹਾਂ ਬਿਲਕੁਲ ਬਿਲਕੁਲ,
5: ਤੇ ਹਾਂ ਮੇਰਾ ਵੀ ਤਰਨ ਤਾਰਨ ਜਿਹੜਾ ਹੋ ਗਿਆ ਨਾ ਜੀ, ਚਲੋ ਮੈਂ ਜੀ ਸਿੱਧੀ ਮਹਿਸੂਸ ਕਰ ਰਿਹਾ ਹਾਂ ਨਾ, ਉਹਨਾਂ ਨੇ ਵਧੀਆ, ਚਲੋ ਬਹੁਤ ਐਪਰੀਸ਼ੀਏਟ ਉਹਨਾਂ ਨੂੰ। ਤੇ ਬਾਕੀ ਮੈਂ ਨਾ ਇੱਕ ਸੰਧੂ ਸਾਹਿਬ ਕਹਿ ਲਗਾ ਛੱਲਾ, ਛੱਲਾ ਵੀ ਇੱਕ ਟੌਪਿਕ ਕਿਸੇ ਨੇ ਲਿਆ ਜੇ,
0: ਮੁੰਡੇ ਨੂੰ ਕਿਹਾ ਜਾਂਦਾ। ਅੱਛਾ ਕੋਈ ਦੱਸ ਸਕਦਾ ਛੱਲੇ ਬਾਰੇ ਆਪਾਂ ਸਾਰੀ ਇਨਫੋਰਮੇਸ਼ਨ? ਛੱਲਾ ਜਿਹੜਾ ਗਾਇਆ ਗਿਆ ਉਹ ਕੀ ਹੁੰਦਾ ਆ ਛੱਲਾ? ਤੁਸੀਂ ਵੀ ਪੁੱਛਿਆ, ਤੁਹਾਨੂੰ ਪਤਾ ਨੀ ਮੇਰੇ ਵਾਂਗੂ?
5: ਨਹੀਂ ਨਹੀਂ ਨਹੀਂ, ਮੈਂ ਦੱਸ ਦਵਾਂ ਫਿਰ,

0: आप संगतों ने पुछते बहुत शुक्रिया थैंक यू सो मच जी। चलो भी संगतों दसो कि छला की होंगे छला गाया गया छले बारे बड़ा लिखा गया छला सुनाया भी गया छला किनू कहा जाता छला रह गया कला एक वह भी छला आ एक छला उंगल च पाने वाला है ना तो छला मुड़ के भी नहीं आया एक वो आया नहीं मुड़ के छला पता नहीं किधर चला गया। सो 905-673-3333 गल हो रही है छले की एक कड़ा छला आ 905-673-3333 शमीत जी पहुँच चुके हैं शमीत जी सत श्रीकाल जी आया तुम आने जी
1: बहुत बहुत धन्यवाद प्रभ जी। मैं क्या क्वेश्चन सौखा भी है औखा भी है हमेशा गाने गाए पर पता नहीं छला होंगे कि मैं तो गूगल कर
0: हाँ छले बड़े तरह के जी
1: सो मॉर्गेज वाले क्वेश्चन कर लेने गया मॉर्गेज रिलेटेड कोई भी क्वेश्चन अगर क्लाइंट का कॉल कर सकते ने मैनु रशमीत कौर नु 6475394499 गूगल कर सकते ने रशमीत कौर मॉर्गेज ब्रोकर। गलबात करेंगे जी प्राइवेट लाइन ऑफ क्रेडिट बारे। प्राइवेट मतलब जो असि बैंका नाल या ट्रेडिशनल लेंडर्स दे नाल क्वालीफाई नहीं कर रहे हैं बट घर विच इनफ एक्विटी है ते पैसे दी लोड हैगी है सो ओदे विच की कर सकते हैगे कि असि किसी प्राइवेट लेंडर तो लोन ले लोन नहीं कहंगी लाइन ऑफ क्रेडिट ले सकते हैं। लाइन ऑफ क्रेडिट की प्रोडक्ट हैगा कि जिदा असि बैंका दे नाल करदे हैगे कि अगर 2 लाख की लिमिट अप्रूव होगी जिन्ना वरतांगे उन्ने ते किश्त बनेगी नहीं वरतांगे उहदी किश्त नहीं हैगी है जां सिर्फ व्याज दे सकते हैं जिन्नी वरती है उहदे ते व्याज जां जिन्ना एक्स्ट्रा पावांगे वह प्रिंसिपल वाल जाएगा क्योंकि ओपन लोन है कोई पेनल्टी नहीं है। सो बेसिकली फ्लैक्सीबल प्रोडक्ट हैगा बिल्कुल तुहाडी जिहड़ी लाइन ऑफ क्रेडिट वांगू बैंकां दी बट प्राइवेट है क्योंकि अगर मेरी इनकम या क्रेडिट करके इश्यूज आ रहे ने बट घर च एक्विटी है सो मतलब की एक्विटी का कि अगर मिलियन डॉलर का घर है मैक्सिमम लाइन ऑफ क्रेडिट तुहानू 75% तक मिल सकती है प्राइवेट लेंडर दे नाल। सो प्राइवेट लेंडर का 75% मतलब 7.5 लाख की लाइन बन सकती है उदे चो अगर 5 लाख की मॉर्गेज खड़ी है जो 2.5 लाख बच गया वो 2.5 लाख की तुम लाइन बना के रख सकते है। हमेशा एम्फसाइज कर दी जी हर क्लाइंट की सिचुएशन जी वक्री होंगी है कॉल करो ये वेखन वास्ते कि तुहाडे वास्ते की ऑप्शन बन सकदियां ने। रशमीत कौर फ्रॉम अकाल मॉर्गेजेस 6475394499 गूगल कर सकते हो रशमीत कौर मॉर्गेज ब्रोकर।
0: ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ। ਸੋ ਤੁਸੀਂ ਰਸ਼ਮੀਤ ਹੋਣਾ ਨੂੰ ਕਾਲ ਕਰ ਲਿਓ ਮੋਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ 6475394499। ਸੋ ਕਾਲਰ ਜੁੜ ਚੁੱਕੇ ਨੇ 4133 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ।
2: ਹਾਂਜੀ ਬਿਲਕੁਲ ਸਰ ਨੀ ਮੈਡਮ
0: ਜੀ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਜੀ
2: ਮੇਰੇ ਬੇਟੇ ਦਾ ਨਾਮ ਇੰਦਰਜੀਤ ਸਿੰਘ
0: ਹੈ ਜੀ
2: ਤੇ ਉਹ ਨਾ ਛੱਲਾ ਬੇਟੇ ਲੜਕੇ ਦਾ ਨਾਮ ਸੀਗਾ ਇਹ
0: ਲੜਕੇ ਦਾ ਨਾਮ ਸੀ ਛੱਲਾ।
2: ਹਾਂਜੀ ਉਹ ਨਾ ਉਹਦਾ ਜਿਹੜਾ ਫਾਦਰ ਸੀ ਨਾ ਉਹ ਮਲਾਹ ਸੀ।
0: ਓਕੇ
2: ਤੇ ਫਿਰ ਉਹ ਜੋ ਉੱਥੇ ਕੰਮ ਕਰਦਾ ਸੀ ਤੇ ਇੱਕ ਦਿਨ ਉਹਦੀ ਮੰਮੀ ਨੇ ਉਹਨੂੰ ਮਾਂ ਨੇ ਕਿਹਾ ਵੀ ਤੂੰ ਤੇਰਾ ਪਿਓ ਇਕੱਲਾ ਕੰਮ ਕਰਦਾ ਵੀ ਤੂੰ ਜਾ ਅੱਜ ਉੱਥੇ ਨਾ ਤੇ ਤੂੰ ਉੱਥੇ ਤੂੰ ਉਹਦੀ ਥਾਂ ਤੇ ਵੀ ਮਲਾਹ ਬਣ ਹਨਾ
0: ਜੀ
2: ਬੇੜੀ ਸੀ ਉਹਦੇ ਕੋਲੇ ਤੇ ਉਹ ਫਿਰ ਗਿਆ ਤੇ ਜਦੋਂ ਉੱਥੇ ਗਿਆ ਤੇ ਪਤਾ ਹੀ ਨਹੀਂ ਉਹਨੂੰ ਕੀ ਹੋਇਆ ਲਹਿਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਗੁਆਚ ਗਿਆ ਤੇ ਫਿਰ ਉਹ ਘਰ ਨਹੀਂ ਆ ਤੇ ਫਿਰ ਉਹਨੂੰ ਲੱਭਦੇ ਹੀ ਰਹੇ ਮਾਂ ਉਹਦਾ ਪਿਓ ਜਿਹੜਾ ਸੀ ਨਾ ਉੱਥੇ ਲੱਭਦੇ ਰਹੇ ਪਿਓ ਦਾ ਤੇ ਪਿਤਾ ਜੀ ਕਹਿੰਦੇ ਤੇ ਉਹ ਫਿਰ ਛੱਲੇ ਉਹ ਛੱਲਾ ਲੜਕੇ ਦਾ ਨਾਮ ਸੀ ਛੱਲਾ ਮੁੜ ਕੇ ਨਹੀਂ ਆਇਆ ਉਹਦੇ ਨਾਂ ਤੇ ਹੀ ਫਿਰ ਇਹ ਗਾਣਾ ਚੱਲ ਪਿਆ ਤੇ ਹੈ ਤਾਂ ਵਿਰਾਗਮਈ ਆ
0: ਨਵਰੂਪ ਜੀ ਤੁਹਾਡਾ ਵੀ ਜਵਾਬ ਇਹੀ ਹੈ ਕਿ ਤੁਹਾਡਾ ਛੱਲਾ ਉਂਗਲ ਚ ਪਾਉਣ ਵਾਲਾ
3: ਨਹੀਂ ਨਹੀਂ ਭਾਜੀ ਜਵਾਬ ਬਿਲਕੁਲ ਸਹੀ ਦਿੱਤਾ ਵਾ ਇਹਨਾਂ ਨੇ ਭੈਣ ਜੀ ਹੋਣਾ ਨੇ ਤੇ ਉਹ ਲੜਕਾ ਜਿਹੜਾ ਸੀ ਉਹ ਭਾਈ ਲੜਕੇ ਗਿਆ ਸੀ ਆਪਣੇ ਪਿਓ ਨਾਲ।
0: ਅੱਛਾ ਲੜਕੇ ਗਿਆ ਸੀ।
3: ਹਾਂਜੀ ਕਿਉਂਕਿ ਉਹਨੇ ਉਹਦਾ ਫਾਦਰ ਬਿਮਾਰ ਸੀ ਨਾ ਉਦਨ।
0: ਅੱਛਾ ਉਹ ਲੜਕੇ ਗਿਆ ਸੀਗਾ ਤੇ ਹੋ ਸਕਦਾ ਲਹਿਰਾਂ ਲੂਰਾਂ 'ਚ ਨਾ ਡੁੱਬਿਆ ਹੋਵੇ ਪਾਸੇ ਜਾ ਕੇ ਕਿਤੇ ਹੋਰ ਸੈਟਿੰਗ ਸ਼ੂਟਿੰਗ ਕਰ ਲਈ ਹੋਵੇ ਛੱਲੇ ਨੇ ਛੱਲੇ ਹੁੰਦੇ ਸ਼ਰਾਰਤੀ ਆ।
3: ਐਕਚੁਅਲੀ ਉਹਦਾ ਨਾਂ ਝੱਲਾ ਸੀਗਾ।
0: ਅੱਛਾ ਝੱਲਾ ਸੀ
3: ਝੱਲਾ ਨਾਂ ਸੀਗਾ ਤੇ ਉਹਦੇ ਪਿਓ ਉਹਦੇ ਘਰਦਿਆਂ ਨੇ ਭੇਜਤਾ ਸੀ ਅੱਜ ਤੂੰ ਕੰਮ ਤੇ ਜਾ ਉਹ ਗਿਆ ਲੜਕੇ ਸੀਗਾ ਤੇ ਉਹਦਾ ਪਿਓ ਭਾਜੀ ਫਿਰ ਕੰਢੇ ਤੇ ਬਿਠਾ ਰਿਹਾ ਕਿਉਂਕਿ ਉਹ ਡੁੱਬ ਗਿਆ ਨਾ ਉੱਥੇ ਉਹਦੇ ਵਿੱਚ
0: ਤੁਸੀਂ ਕਹਿੰਦੇ ਹੋ ਕਿ ਉਹ ਛੱਲਾ ਨਹੀਂ ਸੀ ਝੱਲਾ ਸੀ।
3: ਐਕਚੁਅਲ ਨਾਮ ਦਾ ਝੱਲਾ ਸੀ ਭਾਜੀ,
0: ਐਕਚੁਅਲ ਨਾਮ ਉਹਦਾ ਝੱਲਾ ਸੀ, ਝੱਲੇ ਤੋਂ ਛੱਲਾ ਬਣ ਗਿਆ।
3: ਹਾਂਜੀ, ਪਾਕਿਸਤਾਨ ਦੇ ਗੁਜਰਾਤ ਦੀ ਗੱਲ ਆ ਜੀ।
0: ਓਕੇ, ਬਾਈ ਜੀ ਦੀ ਦੀਪ ਸਿੰਘ, ਦੀਪ ਕਹਿੰਦੇ ਕਿ ਉਹ ਸਿਧਰਾ ਸੀ। ਓਕੇ,
3: ਹਾਂ ਦੋਨਾਂ ਨਾਲ ਝੱਲਾ ਸੀ ਭਾਜੀ। ਹਾਂਜੀ, ਝੱਲਾ ਉਹਨੂੰ ਕਹਿੰਦੇ ਸੀ ਤੇ ਬਾਅਦ ਛੱਲਾ ਬਣ ਗਿਆ ਗਾਣਿਆਂ ਚ, ਤੇ ਇਹ ਉਧਰੋਂ ਚੱਲਿਆ ਵਾ ਤੇ ਹੁਣ ਪੰਜਾਬ ਚ ਪਹੁੰਚਿਆ ਭਾਜੀ ਗਾਣਿਆਂ ਜਿਹੜਾ ਚੱਲਣ।
0: ਗਾਣਿਆਂ ਗੁਣਿਆਂ ਚ ਜਿਹੜੇ ਆਪ ਅੱਧੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਸਾਨੂੰ ਮਿਲੀਆਂ ਸਿਆਣਿਆਂ ਤੋਂ, ਅੱਧੀਆਂ ਇਹ ਗਲਤ ਫਲਤੀ ਮਿਲੀਆਂ।
3: ਏਦਾਂ ਹੀ ਆ ਨਾ, ਜਿੱਦਾਂ ਭਾਜੀ ਉਹ ਜੁਬਲੀ ਤੇ ਜੁਗੜੀ ਬਣ ਗਈ ਹਨਾ, ਤੇ ਉਹ ਜਿੱਦਾਂ ਹੁੰਦਾ ਵਾ ਪੁੱਲ ਥਰੂ।
0: ਇਹ ਸਿਆਣਿਆਂ ਨੇ ਕੋਈ ਬਹੁਤੀਆਂ ਸਿਆਣੀਆਂ ਗੱਲਾਂ ਕੀਤੀਆਂ ਨਹੀਂ ਆ, ਇਹ ਜਿੰਨੀਆਂ ਵੀ ਸਿਆਣੇ ਗੱਲਾਂ ਕਰਕੇ ਗਈਆਂ ਇਹ ਹੈ ਖਤਰਨਾਕ ਹੀ ਆ, ਇਹ ਕੋਈ ਵੀ ਚਾਹੀਦੀ ਗੱਲ ਨੀ। ਕਹਿੰਦੇ ਇੱਕ ਚੁੱਪ ਸੌ ਸੁੱਖ, ਤੇ ਚੁੱਪ ਬੰਦੇ ਨੂੰ ਕੋਈ ਜਿਉਣ ਨੀ ਦਿੰਦਾ ਗਾ।
3: ਬਹੁਤ
0: ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਗਲੀ ਕਾਲ ਚੱਲਦੇ ਜੀ। ਅਰਸ਼ਦੀਪ ਜੀ, ਸਤਿ ਸ੍ਰੀ ਅਕਾਲ ਜੀ, ਆਨੂੰ ਬਾਈ ਜੀ ਕੀ ਹਾਲ ਚਾਲ?
4: ਹਾਂਜੀ, ਸਤਿ ਸ੍ਰੀ ਅਕਾਲ ਜੀ। ਆਪਣਾ ਝੱਲਾ ਉਹਦੇ ਪਿਤਾ ਦਾ ਨਾਂ ਹੀ ਸੀਗਾ, ਉਹ ਜਦੋਂ ਮਤਲਬ ਮੁੜ ਕੇ ਨਾ ਛੱਲਾ, ਤੇ ਉਹ ਵਿਰਾਗ ਚ ਫਿਰ ਕਮਲਾ ਹੋ ਗਿਆ, ਤੇ ਦੁਆਬੇ ਬੰਨੀ ਫਿਰ ਕਮਲੇ ਨੂੰ ਝੱਲਾ ਕਹਿ ਦਿੰਦੇ ਆ, ਫਿਰ ਉਹਦਾ ਨਾਂ ਉਹਦੇ ਪਿਓ ਦਾ ਨਾਂ ਝੱਲਾ ਪੈ ਗਿਆ।
0: ਜੀ, ਝੱਲਾ ਪੈ ਗਿਆ, ਤੁਸੀਂ ਕਹਿੰਦੇ ਹੋ ਕਿ ਹੈ ਝੱਲਾ ਹੀ ਸੀ ਉਹ?
4: ਨਹੀਂ ਜੀ, ਉਹ ਮੁੰਡੇ ਦਾ ਨਾਂ ਛੱਲਾ ਸੀਗਾ।
0: ਅੱਛਾ, ਮੁੰਡੇ ਦਾ ਨਾਂ ਛੱਲਾ ਸੀ ਪਰ ਹੈਗਾ ਉਹ ਝੱਲਾ ਸੀ?
4: ਨਹੀਂ ਨਹੀਂ, ਮੁੰਡਾ ਚਲ ਗਿਆ, ਉਹਦਾ ਪਿਓ ਸੀ ਬਿਮਾਰ, ਤੇ ਉਹ ਫਿਰ ਦਰਿਆ ਚ ਜਿਵੇਂ ਮੱਛੀਆਂ ਇਕੱਠੀਆਂ ਕਰਨ ਗਿਆ, ਤੇ ਪਿੱਛੋਂ ਆਇਆ ਨੀ ਉਹਦਾ ਪਿਓ, ਫਿਰ ਉਹਦੇ ਜਿੱਦਾਂ ਬਰਾਗ ਚ ਪਾਗਲ ਹੋ ਗਿਆ, ਮੁੰਡਾ ਗਵਾਚ ਗਿਆ, ਤੇ ਪਾਗਲ ਨੂੰ ਫਿਰ ਝੱਲਾ ਵੀ ਕਹਿ ਦਿੰਦੇ ਆ ਵੀ ਤੂੰ ਝੱਲਾ ਹੋਇਆ, ਇਸ ਲਈ ਫਿਰ ਉਹਦੇ ਪਿਤਾ ਦਾ ਨਾਂ ਝੱਲਾ ਹੀ ਪੈ ਗਿਆ।
0: ਦੇਖੋ, ਜੇ ਤਾਂ ਆਪਾਂ ਆਪਣੇ ਧਰਮ ਦੇ ਰਿਗਾਰਡਿੰਗ ਲਈਏ, ਦੇਖੋ ਹਰ ਚੀਜ਼ ਹਿਸਟੋਰਿਕ ਹੀ ਹੁੰਦੀ ਹੈ, ਜਿਹੜੀਆਂ ਸਾਨੂੰ ਪੁਰਾਤਨ ਚੀਜ਼ਾਂ ਮਿਲੀਆਂ, ਮੈਨੂੰ ਇਹ ਲੱਗਦਾ ਆਪਾਂ ਕੀ ਕਹਿ ਸਕਦੇ ਇਹਨੂੰ? ਤੁਸੀਂ ਮੈਨੂੰ ਦੱਸੋ ਕਿ ਆਪਾਂ ਜਿਹੜੀਆਂ ਪੁਰਾਣੀਆਂ ਸਾਹਿਤਕ ਚੀਜ਼ਾਂ ਅਸੀਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਜਾਂ ਜਿਹੜੇ ਕਿੱਸੇ ਕਹਾਣੀਆਂ, ਉਹਨਾਂ ਨੂੰ ਅਸੀਂ ਕੀ ਕਹਿ ਕੇ ਸੰਬੋਧਿਤ ਕਰ ਸਕਦੇ ਹਾਂ, ਮੈਂ ਜਾਣਨਾ ਚਾਹੁੰਦਾ ਅਸਲ ਵਿੱਚ, ਕਿਉਂਕਿ ਤੁਹਾਡੇ ਤੋਂ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ, ਤੁਸੀਂ ਜਿੰਨੇ ਵੀ ਸਰੋਤੇ ਹੋ ਆਪਾਂ ਸਾਰੇ ਇੱਕ ਦੂਜੇ ਤੋਂ ਸਿੱਖਦੇ ਹਾਂ, ਇਹੀ ਤਾਂ ਬਾਬਾ ਨਾਨਕ ਸਾਨੂੰ ਸਿਖਾ ਕੇ ਗਿਆ। ਤੁਹਾਨੂੰ ਜਿਹੜੀਆਂ ਇਹ ਪੁਰਾਤਨ ਚੀਜ਼ਾਂ ਆ, ਇਹਨਾਂ ਨੂੰ ਅਸੀਂ ਕੀ ਕਹਿ ਕੇ ਸੰਬੋਧਿਤ ਕਰ ਸਕਦੇ ਹਾਂ? ਇਹ ਸਾਡੇ ਮਿਥਿਹਾਸ ਨਾਲ ਜੁੜੀਆਂ ਹੋਈਆਂ ਨੇ, ਕਿੱਸੇ ਕਹਾਣੀਆਂ ਨੇ, ਹੈ ਨਾ, ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ, ਜਿਹੜੀਆਂ ਸਾਨੂੰ ਸਾਡੇ ਬਜ਼ੁਰਗ ਗਾਹੇ ਬਗਾਏ ਬਹੁਤ ਐਸੇ ਸ਼ਬਦ ਦੇ ਕੇ ਗਏ ਨੇ ਜਿਹਨਾਂ ਨੂੰ ਅਸੀਂ ਸ਼ਬਦ ਕੋਸ਼ਾਂ 'ਚੋਂ ਲੱਭਦੇ ਹਾਂ, ਉਹਨਾਂ ਨੂੰ ਅਸੀਂ ਕੀ ਕਹਿ ਕੇ ਸੰਬੋਧਿਤ ਕਰਦੇ ਹਾਂ? ਆਈ ਨੋ ਕਿ ਇਤਿਹਾਸ ਆਪਾਂ ਜੇ ਆਪ ਹਰ ਆਈ ਥਿੰਕ ਜਿਹੜੀ ਰੇਸ ਆ ਉਹਦਾ ਇੱਕ ਇਤਿਹਾਸ ਆ, ਆਪਣੇ ਸਿੱਖ ਇਜ਼ਮ ਦਾ ਇਤਿਹਾਸ ਆ, ਹਿੰਦੂਇਜ਼ਮ ਦਾ ਇਤਿਹਾਸ ਆ, ਜੇ ਮੁਸਲਿਮ ਕਮਿਊਨਿਟੀ ਦੀ ਗੱਲ ਕਰੀਏ ਉਹਨਾਂ ਦਾ ਵੀ ਇੱਕ ਆਪਣੀ ਹਿਸਟੋਰਿਕ ਇਤਿਹਾਸ ਆ, ਸਭ ਕੋਲ ਇੱਦਾਂ ਸਾਹਿਤ ਦਾ ਵੀ ਇੱਕ ਇਤਿਹਾਸ ਆ ਮੈਨੂੰ ਲੱਗਦਾ। ਸੋ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਔਰ ਨਾਲ ਦੀ ਨਾਲ ਤੁਹਾਨੂੰ ਸਮਾਂ ਆਪਣੇ ਕੋਲ 5 ਮਿੰਟ ਦਾ ਰਹਿ ਗਿਆ ਆ, ਅਤੇ ਗੱਲਾਂ ਬਾਤਾਂ ਦੇ ਨਾਲ ਨਾਲ ਮੈਨੂੰ 2 ਮੈਸੇਜ ਵੀ ਦੇਣੇ ਜ਼ਰੂਰੀ ਆ। ਅਸੀਂ ਤੁਹਾਨੂੰ ਪਹਿਲਾਂ ਮੈਸੇਜ ਦੇ ਕੇ ਹਟੇ ਹਾਂ, 6085 ਟੋਮਕ ਰੋਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਤੋਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ। ਮੈਨੂੰ ਫੋਨ ਤੋਂ ਇੱਕ ਮੈਸੇਜ ਪਲੇ ਕਰਨਾ ਪੈਣਾ, ਮਾਫ਼ ਕਰਨਾ ਟਿਕਟੋਕ ਵਾਲੇ ਦੋਸਤੋ, ਇੱਕ ਮੈਸੇਜ ਪਲੇ ਕਰਕੇ ਜਲਦੀ ਵਾਪਸ ਆਉਣੇ ਆ। ਇੱਕ ਮੈਸੇਜ ਤੁਹਾਨੂੰ ਪਹਿਲਾਂ ਸੁਣਾਇਆ, ਦੂਜਾ ਅਸੀਂ ਕਾਲ ਆ ਚੁੱਕੀ ਹੈ ਸਾਡੇ ਨਾਲ, ਹੁਣ ਬਾਈ ਹੁਣਾਂ ਦੇ ਜੁੜ ਚੁੱਕੇ ਨੇ, ਸੁੱਖ ਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਆ ਜਾਓ ਬਾਈ ਜੀ।
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ। 3-ਸੀਟਰ ਸੋਫਾ, 2-ਸੀਟਰ ਲੱਪਸਿਟ, ਸੋਫਾ ਐਂਡ ਲੱਪਸਿਟ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲੱਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਜਿਹਦੀ ਰੈਗੂਲਰ ਕੀਮਤ 1600 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਟੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685

0: ਏਸ਼ੀਅਨ ਆਈਕਿਊ ਦੇ ਆਫੀਸ਼ੀਅਲੀ ਬ੍ਰਾਂਡ ਅੰਬੈਸਡਰ ਬਣ ਚੁੱਕੇ ਨੇ। ਬੜੀ ਪ੍ਰਾਊਡ ਦੀ ਗੱਲ ਆ ਸਾਡੇ ਵਾਸਤੇ ਕਿ ਫੈਸ਼ਨ ਆਈਕਿਊ ਪੰਜਾਬੀ ਅਤੇ ਏਸ਼ੀਅਨ ਕਮਿਊਨਿਟੀ ਦਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ। ਸੋ ਫੈਸ਼ਨ ਆਈਕਿਊ ਦੇ ਆਫੀਸ਼ੀਅਲ ਬ੍ਰਾਂਡ ਅੰਬੈਸਡਰ ਬਣ ਚੁੱਕੇ ਨੇ ਐਮੀ ਵਿਰਕ। ਔਰ ਨਾਲ ਦੀ ਨਾਲ ਫੈਸ਼ਨ ਆਈ ਕਿਊ 'ਤੇ ਤੁਸੀਂ ਪਹੁੰਚਣਾ ਆ ਲਹਿੰਗੇ ਗਰਾਰੇ ਸ਼ਰਾਰੇ ਕੋਟ ਪੈਂਟ ਸੂਟ ਬਲੈਜ਼ਰ ਨਾਲ ਦੀਆਂ ਲਗਜ ਸੈੱਟ ਦੀ ਵੱਡੀ ਇਹਨਾਂ ਕੋਲ ਜਿਹੜੀ ਰੇਂਜ ਹੈ ਤੁਹਾਨੂੰ ਮਿਲ ਜਾਣੀ ਆ। ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ, ਰੇਡੀਓ ਉਡਾਣ ਦਾ ਰੈਫਰੈਂਸ ਦਿਓ, ਬਹੁਤ ਖੂਬਸੂਰਤ ਤੁਹਾਨੂੰ ਡਿਸਕਾਊਂਟ ਅਤੇ ਤੋਹਫੇ ਮਿਲਣਗੇ। ਫੈਸ਼ਨ ਆਈ ਕਿਊ 905-453-2225। ਨਾਲ ਦੀ ਨਾਲ BDS ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ ਪੇਂਟਿੰਗ ਅਤੇ ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ 905-965-63-11। ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ, ਜੇ ਤੁਸੀਂ ਆਪਣੇ ਘਰ ਦੇ ਵਿੱਚ ਅਪਲਾਇੰਸਿਸ ਲੈ ਕੇ ਆਉਣੇ ਆ ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਤਾਂ ਅਪਲਾਇੰਸਿਸ ਲਈ ਡਰੀਮ ਹੋਮ ਅਪਲਾਇੰਸਿਸ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਕੇ ਦੇਣਗੇ। ਡਰੀਮ ਹੋਮ ਅਪਲਾਇੰਸਿਸ ਵਾਲੇ 905-805-3000। ਰੇਡੀਓ ਉਡਾਣ ਦਾ ਰੈਫਰੈਂਸ ਦੇਣ 'ਤੇ ਤੁਹਾਡੀ ਸੇਵਿੰਗ ਤਾਂ ਹੋਣੀ ਹੋਣੀ ਆ, ਡਿਲੀਵਰੀ ਬਿਲਕੁਲ ਫ੍ਰੀ, ਇੰਸਟਾਲੇਸ਼ਨ ਬਿਲਕੁਲ ਫ੍ਰੀ। ਸੋ ਡਰੀਮ ਹੋਮ ਅਪਲਾਇੰਸਿਸ 905-805-3000। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਵਾਜ਼ ਰੱਖਿਓ, ਰੋਸ਼ਨ ਦਾ ਲੈ ਸਵੇਰਾ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਲ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣ ਕੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 905-399-6110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਸ਼ੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 905-230-4800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇਹ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਹੰਸਾਂ ਵਾਂਗ ਨਾ ਬਗਲੇ ਹੋਣ ਉਜਲ ਤੇ ਭਾਵੇਂ ਮੋਤੀਆਂ ਦੀ ਚੋਗ ਚੁਗਾ ਰੱਖੋ। ਹੰਸਾਂ ਵਾਂਗ ਨਾ ਬਗਲੇ ਹੋਣ ਉਜਲ ਭਾਵੇਂ ਮੋਤੀਆਂ ਦੀ ਚੋਗ ਚੁਗਾ ਦੇਖੋ। ਗਧਾ ਹਟੇ ਨਾ ਰੂੜੀ ਤੇ ਲੇਟਣੇ ਤੋਂ ਭਾਵੇਂ ਅਤਰ ਫਲੇਲਾ ਲਗਾ ਦੇਖੋ। ਸਿਰਫ ਨਾਗ ਹੀ ਮੇਲ ਦੇ ਬੀਨ ਉੱਤੇ ਮੂਹਰੇ ਮੱਝ ਦੇ ਬੀਨ ਵਜਾ ਦੇਖੋ। ਪੂਛ ਕੁੱਤੇ ਦੀ ਵਿੰਗੀ ਦੀ ਰਹੇ ਵਿੰਗੀ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ। ਪੂਛ ਕੁੱਤੇ ਦੀ ਵਿੰਗੀ ਦੀ ਰਹੇ ਵਿੰਗੀ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ ਤੇ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ। ਸਤਿ ਸ੍ਰੀ ਅਕਾਲ ਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ। ਬਹੁਤ ਪਿਆਰ ਕਰਦੇ ਹੋ, ਬੜਾ ਮਾਣ ਦਿੰਦੇ ਹੋ, ਬਹੁਤ ਪਿਆਰ ਨਾਲ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਰਿਸਪੌਂਡ ਵੀ ਕਰਦੇ ਹੋ, ਫੋਨ ਵੀ ਕਰਦੇ ਹੋ, ਬੜਾ ਹੌਸਲਾ ਵੀ ਵਧਾਉਂਦੇ ਹੋ। ਤੇ ਤੁਹਾਡੇ ਵਧਾਏ ਹੋਏ ਹੌਸਲੇ ਦੇ ਨਾਲ ਹੀ ਅਸੀਂ ਵਧੀਆ ਵਧੀਆ ਗੱਲਾਂ ਬਾਤਾਂ ਕਰਕੇ ਤੁਹਾਡਾ ਮਨ ਪਰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਗੀਤ ਸੰਗੀਤ ਦੇ ਨਾਲ ਵੀ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਕਰਨ ਲੱਗਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ ਔਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ ਗੀਤ ਸੰਗੀਤ ਦੇ ਨਾਲ ਵੀ। ਅੱਜ ਕੱਲ੍ਹ ਇੱਕ ਹੋਰ ਬੜਾ ਪੱਖਵਾਂ ਜਿਹੜਾ ਮਸਲਾ ਜਿਹੜਾ ਸਾਡੇ ਬ੍ਰਹਮਟਨ ਦੇ ਵਿੱਚ ਸ਼ੁਰੂ ਹੋਇਆ ਹੋਇਆ ਕਿ 26 ਅਕਤੂਬਰ ਨੂੰ ਜਿਹੜੇ ਇਲੈਕਸ਼ਨ ਹੋ ਰਹੇ ਨੇ ਸਿਟੀ ਕੌਂਸਲ ਦੇ, ਸਕੂਲ ਟਰਸਟੀ ਦੇ ਔਰ ਮੇਅਰ ਦੇ, ਬਹੁਤ ਜ਼ੋਰ ਸ਼ੋਰ ਲੱਗਿਆ ਹੋਇਆ ਅੱਜ ਕੱਲ੍ਹ ਸਾਰੇ ਕੈਂਡੀਡੇਟਸ ਦਾ। ਤੇ ਤੁਹਾਡੇ ਕੋਲ ਮੇਰਾ ਖਿਆਲ ਹੈ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜੀ ਆਮ ਪਬਲਿਕ ਹੁੰਦੀ ਨਾ, ਆਮ ਜਿਹੜੇ ਦੋਸਤ ਮਿੱਤਰ ਲੋਕ ਹੁੰਦੇ ਨੇ, ਉਹਨਾਂ ਕੋਲ ਬੜਾ ਵਧੀਆ ਇੱਕ ਸੁਨਹਿਰਾ ਮੌਕਾ ਹੁੰਦਾ ਕਿ ਜੋ ਜੋ ਤੁਸੀਂ ਪੁੱਛਣਾ ਚਾਹੋ, ਇਹ ਮੌਕਾ ਹੈ। ਤੁਹਾਡੇ ਕੋਲ ਆਉਣਗੇ ਵੀ, ਤੁਹਾਨੂੰ ਧਿਆਨ ਦੇ ਨਾਲ ਸੁਣਨਗੇ ਵੀ, ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਪ੍ਰੋਮਿਸਿਸ ਵੀ ਕਰਨਗੇ। ਪਰ ਇਹ ਤੁਸੀਂ ਦੇਖਣਾ ਕਿ ਪਹਿਲਾਂ ਚੁਣਿਆ ਹੋਇਆ ਨੇ ਜਿਹੜੇ ਜਿਹੜੇ ਪ੍ਰੋਮਿਸ ਕੀਤੇ ਸੀ ਉਹ ਫੁਲਫਿਲ ਕੀਤੇ ਆ ਜਾਂ ਨਹੀਂ ਕੀਤੇ, ਉਹ ਦੁਬਾਰਾ ਕਿਸ ਮੂੰਹ ਦੇ ਨਾਲ ਆ ਕੇ ਤੁਹਾਨੂੰ ਵੋਟਾਂ ਮੰਗਣ ਦੇ ਲਈ ਕਹਿੰਦੇ ਨੇ। ਤੇ ਨਵਿਆਂ ਦੇ ਬਾਰੇ ਵੀ ਤੁਸੀਂ ਛਾਣਬੀਨ ਕਰੋ ਕਿ ਨਵਾਂ ਆਉਣ ਵਾਲਾ ਜਿਹੜਾ ਕਿਸ ਤਰ੍ਹਾਂ ਦਾ ਹੈ, ਕਿੰਨਾ ਕੁ ਰਿਲਾਇਬਲ ਹੈ, ਕਿੰਨਾ ਕੁ ਆਪਣੇ ਵਾਅਦੇ ਦਾ ਪੱਕਾ ਹੈ। ਸੋ ਇਹ ਮੌਕਾ ਹੁੰਦਾ ਹੈ। ਉਹ ਕਹਿੰਦੇ ਵੀ ਜਦੋਂ ਪਛਤਾਏ ਖਿਆਉਤ, ਜਦ ਚਿੜੀਆ ਚੋਗੇ ਖੇਤ, ਜਦੋਂ ਇਲੈਕਸ਼ਨ ਹੋ ਗਏ ਨਾ, ਫਿਰ ਉਸ ਤੋਂ ਬਾਅਦ ਉਲਾਮੇ ਦੇਣੇ ਕਿ ਸਾਡਾ ਕੈਂਡੀਡੇਟ ਜੀ ਇਹ ਅੱਛਾ ਨਹੀਂ ਜੀ, ਕੰਮ ਉਹਨੇ ਨਹੀਂ ਕੀਤਾ ਜੀ, ਇਹ ਫਿਰ ਬਾਅਦ ਦੀਆਂ ਗੱਲਾਂ ਜਿਹੜੀਆਂ ਨਾ, ਤੋਂ ਤਾਂ ਫਿਰ ਐਵੇਂ ਕਹਿੰਦੇ ਹੱਕਦਾਰ ਅਸੀਂ ਬਣਦੇ ਨਹੀਂ ਆ। ਹੁਣ ਸਾਡਾ ਹੱਕ ਹੈ, ਰਾਈਟ ਹੈ, ਜਿਹੜੇ ਜਿਹੜੇ ਵੀ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛੋ। ਜਿਹੜੇ ਪਹਿਲਾਂ ਬਣੇ ਹੋਏ ਹਨ ਉਹ ਜੇ ਆਉਂਦੇ ਹਨ, ਉਹਨਾਂ ਨੂੰ ਪੁੱਛੋ ਵੀ ਪਹਿਲਾਂ ਜੋ ਪ੍ਰੋਮਿਸਿਸ ਕੀਤੇ ਸੀ ਉਹ ਫੁਲਫਿਲ ਸਾਰੇ ਹੋ ਗਏ, ਅੱਗੇ ਦੇ ਕੀ ਉਹ ਵਾਅਦੇ ਕਰਦੇ ਨੇ ਤੁਹਾਡੇ ਨਾਲ। ਪਹਿਲੀ ਗੱਲ ਤਾਂ ਜਿਨ੍ਹਾਂ ਨੇ ਪਹਿਲੇ ਪ੍ਰੋਮਿਸਿਸ ਪੂਰੇ ਨਹੀਂ ਕੀਤੇ, ਅੱਗੇ ਦੇ ਵਾਅਦੇ ਕਰਨ ਦੇ ਹੱਕਦਾਰ ਹੈ ਹੀ ਨਹੀਂ। ਸੋ ਤੁਹਾਡੀ ਜ਼ਿੰਮੇਵਾਰੀ ਹੁਣ ਤੁਸੀਂ ਦੇਖਣਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਨਿਭਾਉਂਦੇ ਹੋ, ਇਹ ਤੁਹਾਡੇ ਉੱਪਰ ਸਭ ਡਿਪੈਂਡ ਹੈ। ਸੋ 6473675353 ਸਾਡਾ ਨੰਬਰ ਹੈ, 6473673553 ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਵਿਸ਼ਵ ਪੰਜਾਬੀ ਸਾਂਝ, ਜੋ ਪੰਜਾਬ ਤੋਂ ਰੋਜ਼ ਸ਼ਾਮ ਵੇਲੇ ਆਪਣੇ ਇੱਥੇ ਕੈਨੇਡਾ ਦੇ, ਕਿਉਂਕਿ ਇਸ ਵੇਲੇ ਉੱਥੇ ਸਵੇਰ ਹੋਈ ਹੁੰਦੀ ਹੈ, ਸਵੇਰ ਨੂੰ ਉਹ ਪਬਲਿਸ਼ ਹੁੰਦਾ ਅਖਬਾਰ, ਤੁਸੀਂ ਸ਼ਾਮ ਨੂੰ ਇੱਥੇ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ ਔਰ VPS24.hd ਭਰੋ ਤੇ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜੇ ਤੁਸੀਂ ਦੇਖੋਗੇ ਬਹੁਤ ਬਹੁਤ ਅੱਛੇ ਸਾਹਿਤਕ ਪ੍ਰੋਗਰਾਮ ਔਰ ਬਹੁਤ ਅੱਛੀਆਂ ਅੱਛੀਆਂ ਪੁਰਾਣੀਆਂ ਕਲਾਸਿਕ ਨਵੀਆਂ ਫਿਲਮਾਂ ਪੰਜਾਬੀ ਔਰ ਵਿਸ਼ਵ ਪੰਜਾਬੀ ਸਭਾ ਦੁਆਰਾ ਜਿੱਥੇ ਜਿੱਥੇ ਵੀ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਸਾਰਿਆਂ ਦੀ ਰਿਕਾਰਡਿੰਗ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਸੋ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਜਿਸ ਤਰ੍ਹਾਂ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਨਾਲ ਚਰਚਾ ਕਰਦਾ ਆ ਰਿਹਾ ਕਿ 2-3-4 ਅਕਤੂਬਰ ਨੂੰ ਬਹੁਤ ਇੱਕ ਵਧੀਆ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਜਿੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ, ਅੱਜ ਉਸਦਾ ਉਦਘਾਟਨ ਹੋ ਗਿਆ ਸਵੇਰੇ 11 ਵਜੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਅੱਛੀਆਂ ਅੱਛੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਹਰ ਫੀਲਡ ਦੇ ਨਾਲ ਰਿਲੇਟਡ,
ਖਾਸ ਤੌਰ ਤੇ ਲਿਟਰੇਚਰ ਦੇ ਨਾਲ, ਚਾਹੇ ਕੋਈ ਕਵਿਤਾ ਦਾ ਸ਼ੌਕੀਨ ਹੈ, ਜੇ ਕੋਈ ਕਹਾਣੀ ਦਾ ਸ਼ੌਕੀਨ ਹੈ, ਜੇ ਕੋਈ ਵਾਰਤਕ ਦਾ ਸ਼ੌਕੀਨ ਹੈ, ਜਾਂ ਹੋਰ ਕੋਈ ਕਿਸੇ ਕੁਲੈਕਸ਼ਨ ਦਾ ਕੋਈ ਸ਼ੌਕੀਨ ਹੈ ਪੜ੍ਹਨ ਦਾ, ਤੇ ਤੁਸੀਂ ਚੇਤਨਾ ਪ੍ਰਕਾਸ਼ਨ ਗੁਲਾਟੀ ਸਾਹਿਬ, ਸਤੀਸ਼ ਗੁਲਾਟੀ ਜੀ ਇੱਥੇ ਆਏ ਹੋਏ ਨੇ, ਤੇ ਤੁਸੀਂ ਆਓ ਮਿਲੋ ਤੇ ਕਿਤਾਬਾਂ ਦੇਖੋ। ਦੇਖਣ ਦਾ ਕੋਈ ਮੁੱਲ ਨਹੀਂ ਹੈ, ਤੁਸੀਂ ਦੇਖੋਗੇ ਆ ਕੇ ਇੱਕ ਵਾਰ, ਤੇ ਫਿਰ ਕੋਈ ਨਾ ਕੋਈ ਜ਼ਰੂਰ ਖਰੀਦੋਗੇ, ਕਿਉਂਕਿ ਤੁਹਾਡੇ ਮਨਪਸੰਦ ਦੀ ਕੋਈ ਨਾ ਕੋਈ ਕਿਤਾਬ ਜ਼ਰੂਰ ਉੱਥੋਂ ਤੁਹਾਨੂੰ ਮਿਲ ਜਾਏਗੀ। ਬਹੁਤ ਵੱਡੀ ਮਾਤਰਾ ਦੇ ਵਿੱਚ ਕਿਤਾਬਾਂ ਉੱਥੇ ਆਈਆਂ ਹੋਈਆਂ ਨੇ। ਅੱਜ 24 ਤਰੀਕ ਤੋਂ ਇਨੋਗਰੇਸ਼ਨ ਹੋਈ ਔਰ 11 ਅਕਤੂਬਰ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੀ ਉਹ ਜਿਹੜੀ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ, ਤੇ 2-3-4 ਨੂੰ ਉੱਥੇ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਉਸ ਦੇ ਜਿੱਦਾਂ ਉਹ ਕਹਿੰਦੇ ਜਦੋਂ ਵਿਆਹ ਧਰਿਆ ਜਾਵੇ ਤੇ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ, ਸਾਡੇ ਵੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਨੇ। ਅੱਜ ਸਾਡੇ 3-4 ਮਹਿਮਾਨ ਜਿਨ੍ਹਾਂ ਨੇ 2-3-4 ਅਕਤੂਬਰ ਨੂੰ ਪਾਰਟਿਸਿਪੇਟ ਕਰਨਾ ਤੇ ਉਹ ਪਹੁੰਚ ਗਏ ਨੇ, ਜਿਨ੍ਹਾਂ ਦੇ ਵਿੱਚ ਮੇਰੇ ਨਾਲ ਰੇਡੀਓ ਤੇ ਜਿਹੜੇ ਹਾਜ਼ਰ ਹੁੰਦੇ ਸੀ ਹੁਸਨੈਨ ਅਕਬਰ ਜੀ ਵੀ ਅੱਜ ਪਹੁੰਚ ਗਏ ਨੇ ਸਾਡੇ ਕੋਲ। ਹੋ ਸਕਦਾ ਹੈ ਕਿ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣ ਥੋੜੀ ਦੇਰ ਤੱਕ, ਕਿਉਂਕਿ ਉਹ ਸਵੇਰੇ ਕਾਫੀ ਲੰਬਾ ਸਫ਼ਰ ਕਰਕੇ ਆਏ ਸੀ ਤੇ ਰੈਸਟ ਕਰ ਰਹੇ ਨੇ। ਮੈਨੂੰ ਉਮੀਦ ਹੈ ਕਿ ਥੋੜੀ ਦੇਰ ਤੱਕ, ਮੈਂ ਉਹਨਾਂ ਨੂੰ ਕਿਹਾ ਸੀ ਭਾਈ ਆਓ, ਸਾਡੇ ਦੋਸਤ ਮਿੱਤਰ ਸਰੋਤੇ ਤੁਹਾਨੂੰ ਮਿਸ ਕਰਦੇ ਆ ਤੇ ਜ਼ਰੂਰ ਮੇਰਾ ਖਿਆਲ ਉਹ ਆਉਣਗੇ ਸਾਡੇ ਕੋਲ ਥੋੜੀ ਦੇਰ ਵਾਸਤੇ ਭਾਵੇਂ ਆਉਣ। ਬਾਬਾ ਨਜ਼ਮੀ, ਜਿਹੜੇ ਤੁਹਾਡੇ ਵਿੱਚੋਂ ਕੋਈ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਜਾਂ ਪੰਜਾਬੀ ਕਵਿਤਾ ਨੂੰ ਪ੍ਰੇਮ ਕਰਨ ਵਾਲੇ ਹੈ ਨੇ, ਤਾਂ ਜ਼ਰੂਰ ਬਾਬਾ ਨਜ਼ਮੀ ਦੇ ਨਾਮ ਤੋਂ ਜ਼ਰੂਰ ਜਾਣੂ ਹੋਣਗੇ, ਜਿਨ੍ਹਾਂ ਨੇ ਬੇਸ਼ੁਮਾਰ ਕਵਿਤਾਵਾਂ ਲਿਖੀਆਂ ਨੇ। ਮੈਂ ਇਕਬਾਲ ਪੰਜਾਬੀ ਦਾ ਉਹਨਾਂ ਦੀ ਇੱਕ ਬਹੁਤ ਵੱਡ ਆਕਾਰੀ ਪੁਸਤਕ ਜਿਹੜੀ ਪਬਲਿਸ਼ ਹੋ ਚੁੱਕੀ, ਉਹਦਾ 5ਵਾਂ ਐਡੀਸ਼ਨ ਆ ਚੁੱਕਾ, ਇੰਨੀ ਜ਼ਿਆਦਾ ਵਿਕੀ ਆ ਉਹ। ਸਾਡੇ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਨਾਲ ਸੰਬੰਧਿਤ ਹਨ ਦਿੱਲੀ ਤੋਂ, ਉਹ ਵੀ ਪਹੁੰਚ ਚੁੱਕੇ ਨੇ। ਸਾਡੇ ਭੈਣ ਜੀ ਇੱਕ ਲਵਲੀ ਸਲੂਜਾ ਜੀ, ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਅੱਜ 4-5 ਮਹਿਮਾਨ ਸਾਡੇ ਕੋਲ ਆ ਗਏ ਨੇ, ਅਸੀਂ ਉਹਨਾਂ ਨੂੰ ਠਹਿਰਾਇਆ ਹੋਇਆ ਤੇ ਬਸ 2-4 ਦਿਨ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੱਧਰ ਉੱਧਰ ਬਿਜ਼ੀ ਹੋਣਗੇ, ਤੇ 2-3-4 ਅਕਤੂਬਰ ਨੂੰ ਸਾਡੇ ਸਾਹਿਤਕ ਸੱਭਿਆਚਾਰਕ ਮੇਲੇ ਦੇ ਵਿੱਚ ਤੁਹਾਡਾ ਸਾਹਿਤ ਦੀ ਤ੍ਰਿਪਤੀ ਵੀ ਕਰਨਗੇ, ਤੁਹਾਨੂੰ ਗੱਲਾਂ ਬਾਤਾਂ ਦੇ ਨਾਲ ਵੀ ਨਿਹਾਲ ਕਰਨਗੇ ਔਰ ਆਪਣੀਆਂ ਕਵਿਤਾਵਾਂ ਦੇ ਨਾਲ ਔਰ ਗੀਤ ਸੰਗੀਤ ਦੇ ਨਾਲ ਵੀ ਤੁਹਾਨੂੰ ਨਿਹਾਲ ਕੀਤਾ ਜਾਏਗਾ। ਤੁਸੀਂ ਜ਼ਰੂਰ ਫਾਇਦਾ ਉਠਾਓਗੇ। 114 ਕੈਨੇਡੀ ਰੋਡ ਦੇ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਬਣਿਆ ਹੋਇਆ ਵਿਲੇਜ ਆਫ ਵਿਸ਼ਵ ਪੰਜਾਬੀ ਭਵਨ। ਸੋ ਤੁਸੀਂ ਆਓ ਤੇ 2-3-4 ਅਕਤੂਬਰ ਨੂੰ ਸਾਡੇ ਨਾਲ ਉਹਦੇ ਵਿੱਚ ਪਾਰਟੀਸਪੇਟ ਕਰੋ ਤੇ ਤੁਸੀਂ ਜ਼ਰੂਰ ਨਿਰਾਸ਼ ਨਹੀਂ ਹੋਵੋਗੇ ਉਸ ਪ੍ਰੋਗਰਾਮ ਨੂੰ ਦੇਖ ਕੇ। ਬਾਕੀ ਉਸ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਐਡਰੈਸ ਦੇ ਬਾਰੇ, ਜੇ ਕੋਈ ਤੁਸੀਂ ਪਾਰਟੀਸਪੇਟ ਕਰਨਾ ਹੋਵੇ, ਤਾਂ ਤੁਸੀਂ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਇੱਥੇ ਵੀ ਫੋਨ ਕਰ ਸਕਦੇ ਹੋ 647-360-5353 ਦੇ ਉੱਪਰ, ਮੈਨੂੰ ਪਰਸਨਲ ਨੰਬਰ ਤੇ ਵੀ ਫੋਨ ਕਰ ਸਕਦੇ ਹੋ, 437-243-3091 ਨੰਬਰ ਹੈ। ਚਲੋ ਖੈਰ ਇਹ ਤੇ ਚੱਲਦਾ ਹੀ ਰਹੇਗਾ ਤੇ ਬਾਕੀ ਅੱਜ ਦੇਖੋ ਜੀ 24 ਸਪਟੈਂਬਰ ਹੋ ਗਈ, ਵੀਰਵਾਰ ਦਾ ਦਿਨ ਹੈ ਤੇ 12 ਡਿਗਰੀ ਟੈਂਪਰੇਚਰ ਇਸ ਵੇਲੇ ਤੇ ਦਿਨ ਵੇਲੇ ਰਿਹਾ 19 ਡਿਗਰੀ ਵੱਧ ਤੋਂ ਵੱਧ। ਕੱਲ ਨੂੰ 25 ਸਤੰਬਰ ਹੋ ਜਾਣੀ ਫਰਾਈਡੇ ਹੈ, 21 ਡਿਗਰੀ ਟੈਂਪਰੇਚਰ ਰਹੇਗਾ। ਕੱਲ 7:09 ਤੇ ਸੂਰਜ ਦੇਵਤਾ ਜੀ ਦੇ ਦਰਸ਼ਨ ਦੇਣੇ ਨੇ ਤੇ 7:10 ਤੇ, ਦੇਖੋ ਕੁਦਰਤ ਦਾ ਕਿੱਡਾ ਇਤਫਾਕ ਹੈ, 7:09 ਤੇ ਸੂਰਜ ਨੇ ਚੜ੍ਹਨਾ ਤੇ 7:10 ਤੇ ਉਸਨੇ ਸਨਸੈਟ ਹੋ ਜਾਣਾ, ਲੇਕਿਨ ਸ਼ਾਮ ਨੂੰ 12 ਘੰਟਿਆਂ ਦੇ ਬਾਅਦ। ਸੋ ਚਲੋ ਇਹ ਤਾਂ ਸਿਲਸਿਲਾ ਕੁਦਰਤ ਦਾ, ਇਹਦੇ ਅੱਗੇ ਤਾਂ ਸਾਡਾ ਕੋਈ ਚਾਰਾ ਨਹੀਂ ਹੈ। ਜੋ ਰੰਗ ਉਸ ਰੱਬ ਦੇ ਨੇ, ਉਸ ਰੰਗਾਂ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਰੰਗ ਕੇ ਰੱਖੀਏ, ਤਾਂ ਹੀ ਸਾਡੇ ਲਈ ਉਹ ਬਿਹਤਰ ਸਾਬਤ ਹੋ ਸਕਦਾ। ਸੋ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਜੇ ਆਪਾਂ ਸ਼ੁਰੂ ਕਰਾਂਗੇ ਨਾ, ਮੈਂ ਬਾਈ ਚਾਂਸ ਨਾ ਅੱਜ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਕਿਸੇ ਆਦਮੀ ਦੀ ਗੱਲਬਾਤ ਸੁਣ ਰਿਹਾ ਸੀ, ਮੈਨੂੰ ਬੜੀ ਉਹ ਪ੍ਰਭਾਵਿਤ ਕੀਤੀ, ਬੜੀ ਅਪੀਲ ਕੀਤੀ ਉਸਨੇ। ਇੱਕ ਤਾਂ ਐਸੀ, ਉਹ ਕਹਿੰਦਾ ਵੀ ਮੰਨ ਲਓ ਤੁਸੀਂ ਕੋਈ ਐਸੀ ਦਵਾਈ ਖਾਂਦੇ ਹੋ ਜਿਹੜੀ ਦਵਾਈ ਤੁਹਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ, ਡਾਕਟਰ ਨੇ ਤੁਹਾਨੂੰ ਕਿਹਾ ਵੀ ਭਾਈ ਆਹ ਦਵਾਈ ਤੂੰ ਖਾਣੀ ਹੀ ਖਾਣੀ ਹੈ, ਨਹੀਂ ਤਾਂ ਤੇਰੀ ਸਿਹਤ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ। ਖੁਦਾ ਨਾ ਖਾਸਤਾ ਇੱਕ ਦਿਨ ਉਹ ਦਵਾਈ ਅਚਾਨਕ ਤੁਹਾਡੀ ਨਾ ਤੁਹਾਨੂੰ ਧਿਆਨ ਨਹੀਂ ਰਿਹਾ ਤੇ ਖਤਮ ਹੋ ਗਈ। ਜਦੋਂ ਦਵਾਈ ਖਤਮ ਹੋ ਗਈ ਤੇ ਨੈਚੁਰਲ ਤੁਸੀਂ ਬੜੀ ਚਿੰਤਾ ਦੇ ਵਿੱਚ ਹੋ ਜਾਓਗੇ, ਭਾਈ ਡਾਕਟਰ ਨੇ ਤਾਂ ਮੈਨੂੰ ਕਿਹਾ ਵੀ ਰੋਜ਼ ਦਵਾਈ ਖਾਣੀ ਖਾਣੀ ਹੈ, ਇਸ ਨੂੰ ਮਿਸ ਨਹੀਂ ਕਰਨਾ, ਨਾਗਾ ਨਹੀਂ ਪਾਉਣਾ, ਬੜਾ ਨੁਕਸਾਨ ਹੋ ਸਕਦਾ। ਇਹ ਦਵਾਈ ਖਤਮ ਹੋ ਗਈ, ਮੈਨੂੰ ਖਿਆਲ ਨਹੀਂ ਰਿਹਾ,
ਤੇ ਤੁਸੀਂ ਦੌੜੋਗੇ ਕਿਸੇ ਨਾ ਕਿਸੇ ਮੈਡੀਸਨ ਸਟੋਰ ਦੇ ਉੱਪਰ। ਮੈਡੀਸਨ ਸਟੋਰ ਵਾਲਾ ਤੁਹਾਨੂੰ ਅੱਗੋਂ ਕਹਿ ਦੇਵੇ ਭਾਈ ਇਹ ਦਵਾਈ ਮੇਰੇ ਕੋਲ ਨਹੀਂ ਹੈ, ਫਿਰ ਕੀ ਕਰੋਗੇ? ਫਿਰ ਕਿਸੇ ਹੋਰ ਮੈਡੀਸਨ ਸਟੋਰ ਤੇ ਦੌੜੋਗੇ। ਅੱਗੋਂ ਉਹ ਵੀ ਕਹਿ ਦੇ ਭਾਈ ਮੇਰੇ ਕੋਲ ਵੀ ਇਹ ਦਵਾਈ ਨਹੀਂ ਹੈ, ਖਤਮ ਹੈ। ਦੋ ਤਿੰਨ ਚਾਰ ਮੈਡੀਸਨ ਸਟੋਰ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਵੀ ਉੱਤੋਂ ਰਾਤ ਵੀ ਪੈਂਦੀ ਪਈ ਹੈ, ਟਾਈਮ ਵੀ ਜ਼ਿਆਦਾ ਨਾ ਹੋ ਜਾਏ, ਮੈਡੀਸਨ ਸਟੋਰ ਵੀ ਬੰਦ ਨਾ ਹੋ ਜਾਣ, ਕੋਸ਼ਿਸ਼ ਕਰੋਗੇ ਵੀ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਉਹ ਦਵਾਈ ਲੱਭ ਜੇ। ਤਿੰਨਾਂ ਚਾਰਾਂ ਮੈਡੀਕਲ ਸਟੋਰ ਤੋਂ ਨਹੀਂ ਲੱਭਦੀ, ਫਿਰ ਤੁਸੀਂ ਡਾਕਟਰ ਨੂੰ ਫੋਨ ਕਰਦੇ ਹੋ, ਆਪਣੇ ਡਾਕਟਰ ਨੂੰ, ਜਿਸ ਤੋਂ ਡਾਕਟਰ ਤੁਸੀਂ ਦਵਾਈ ਲਿਖਾਈ, ਵੀ ਡਾਕਟਰ ਸਾਹਿਬ ਉਹ ਦਵਾਈ ਮੈਨੂੰ ਮਿਲ ਨਹੀਂ ਰਹੀ, ਮੈਨੂੰ ਕੋਈ ਉਹਦਾ ਸਬਸਟੀਟਿਊਟ ਹੀ ਦੱਸ ਦਿਓ ਕਿ ਉਹਦੀ ਜਗ੍ਹਾ ਤੇ ਕੋਈ ਹੋਰ ਦਵਾਈ ਮੈਂ ਲੈ ਆ, ਉਹ ਤਾਂ ਦਵਾਈ ਮੇਰੀ ਖਤਮ ਹੋ ਗਈ, ਮੈਨੂੰ ਖਿਆਲ ਨਹੀਂ ਰਿਹਾ, ਪਹਿਲੇ ਟਾਈਮ ਸਿਰ ਪਤਾ ਨਹੀਂ ਕੀਤਾ ਮੈਂ। ਉਹ ਮੈਡੀਸਨ ਦਾ ਤੁਹਾਨੂੰ ਸਬਸਟੀਟਿਊਟ ਵੀ ਦਿੰਦਾ, ਉਹ ਵੀ ਦੋ ਤਿੰਨ ਸਟੋਰਾਂ ਤੋਂ ਨਹੀਂ ਮਿਲਦੀ, ਇੱਕ ਬਾਈ ਚਾਂਸ ਇੱਕ ਦੂਰ ਦੁਰਾਡੇ ਕਿਸੇ ਸਟੋਰ ਦੇ ਉੱਪਰ ਤੁਹਾਨੂੰ ਉਹ ਦਵਾਈ ਮਿਲ ਜਾਂਦੀ ਹੈ, ਲੇਕਿਨ ਉਹ ਦਵਾਈ ਜਿੰਨੇ ਦੀ ਹੁੰਦੀ ਨਾ ਤੁਹਾਨੂੰ ਉਸ ਤੋਂ ਡਬਲ ਰੇਟ ਦੱਸਦਾ ਉਹ। ਲੇਕਿਨ ਤੁਸੀਂ ਜਿਸ ਸਿਚੁਏਸ਼ਨ ਦੇ ਵਿੱਚ ਉਸ ਵੇਲੇ ਹੋ, ਤੁਸੀਂ ਉਹਨੂੰ ਕਹੋਗੇ ਭਾਈ ਡਬਲ ਛੱਡ ਕੇ ਟ੍ਰਿਪਲ ਜਿਹੜਾ ਮਰਜ਼ੀ ਜਿੰਨੇ ਮਰਜ਼ੀ ਪੈਸੇ ਲਾ, ਮੈਨੂੰ ਮੇਰੀ ਦਵਾਈ ਦੇ ਭਾਈ, ਮੈਂ ਤਾਂ ਲੈਣੀ ਲੈਣੀ ਹੈ। ਸੋ ਮੈਂ ਤੁਹਾਨੂੰ ਦਿੱਤੀ ਇੱਕ ਐਗਜ਼ਾਮਪਲ। ਉਹ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਇੰਨੇ ਚਿੰਤਤ ਹੋ, ਦੌੜਦੇ ਹੋ, ਭੱਜਦੇ ਹੋ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਦਵਾਈ ਜਿਹੜੀ ਹੈ ਨਾ ਮਿਲ ਜਾਵੇ, ਪ੍ਰਾਪਤ ਹੋ ਜਾਵੇ। ਉਹ ਕਹਿੰਦਾ ਵੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚੋਂ ਕਈ ਵਾਰ ਸਾਡੇ ਖੁਸ਼ੀਆਂ ਜਿਹੜੀਆਂ ਗਾਇਬ ਹੋ ਜਾਂਦੀਆਂ ਨੇ, ਵੀ ਅਸੀਂ ਫਿਰ ਨਿਰਾਸ਼ ਹੋ ਕੇ ਕਿਉਂ ਬੈਠ ਜਾਂਦੇ ਹਾਂ? ਉਦੋਂ ਅਸੀਂ ਕਿਉਂ ਨਹੀਂ ਇੰਨੀ ਭੱਜ ਨੱਠ ਕਰਦੇ ਜਿੰਨੀ ਆਪਣੇ ਸਿਹਤ ਨੂੰ ਨੁਕਸਾਨ ਹੋਣ ਵੇਲੇ ਦਵਾਈ ਦੀ ਪ੍ਰਾਪਤੀ ਲਈ ਭੱਜ ਨੱਠ ਕਰਦੇ ਹਾਂ? ਸਾਡੀਆਂ ਖੁਸ਼ੀਆਂ, ਮੰਨ ਲਓ ਕੋਈ ਜ਼ਿੰਦਗੀ ਦੇ ਵਿੱਚ ਉਤਰਾਅ ਆ ਗਿਆ ਸਾਡੇ, ਤੇ ਅਸੀਂ ਨਮੋਸ਼ ਹੋ ਕੇ ਬੈਠ ਜਾਂਦੇ ਹਾਂ, ਇੰਤਜ਼ਾਰ ਕਰਨ ਲੱਗ ਪੈਂਦੇ ਹਾਂ, ਚਲੋ ਯਾਰ ਕੋਈ ਦੇਖੋ ਸਬੱਬ ਨਾਲ ਕੋਈ ਐਸਾ ਮੌਕਾ ਫਿਰ ਆਵੇ ਤੇ ਮੈਨੂੰ ਕੋਈ ਖੁਸ਼ੀ ਮਿਲੇ। ਨਹੀਂ, ਇਹ ਜਿਹੜਾ ਐਟੀਚਿਊਡ ਹੈ ਨਾ, ਇਹ ਗਲਤ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਸਿਹਤ ਸਰੀਰ ਦੀ ਸੰਭਾਲ ਦੇ ਲਈ, ਉਹ ਦਵਾਈ ਦੀ ਪ੍ਰਾਪਤੀ ਲਈ ਪੂਰੇ ਬਾਜ਼ਾਰਾਂ ਦੇ ਵਿੱਚ ਘੁੰਮ ਘੁਮਾ ਕੇ, ਮੈਡੀਕਲ ਸਟੋਰਾਂ ਤੇ ਚੱਕਰ ਲੱਗ ਲਗਾ ਕੇ, ਡਾਕਟਰ ਨੂੰ ਫੋਨ ਕਰ, ਇੱਧਰ ਜਾ ਉੱਧਰ ਜਾ, ਉਪਰਾਲੇ ਕਰ ਕਰਕੇ ਉਸ ਦਵਾਈ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਉਸੇ ਤਰੀਕੇ ਨਾਲ ਹੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਗੁਆਚੀ ਹੋਈ ਖੁਸ਼ੀ ਨੂੰ ਭਾਲਣ ਦੇ ਲਈ ਵੀ ਉਸੇ ਤਰ੍ਹਾਂ ਹੀ ਉਪਰਾਲੇ ਕਰਨੇ ਚਾਹੀਦੇ ਨੇ। ਦੇਖੋ ਯਾਰ, ਬਾਈ ਚਾਂਸ ਤੁਹਾਨੂੰ ਲੱਗਦਾ ਤੁਸੀਂ ਬੈਠੇ ਹੋ, ਨਿਰਾਸ਼ ਹੋ, ਤੁਹਾਡਾ ਕੋਈ ਦੋਸਤ ਹੈ ਜਿਸ ਨਾਲ ਮਿਲ ਕੇ ਤੁਹਾਨੂੰ ਖੁਸ਼ੀ ਹੁੰਦੀ ਹੈ, ਤੇ ਜਾਓ ਉਹਦੇ ਕੋਲ, ਮਿਲੋ, ਫੋਨ ਕਰੋ ਉਸਨੂੰ, ਉਹਨੂੰ ਕਹੋ ਮੈਂ ਭਾਈ ਆ ਰਿਹਾ ਯਾਰ, ਮੈਂ ਥੋੜਾ ਜਿਹਾ ਨਮੋਸ਼ ਜਿਹਾ ਹੋਇਆ ਹੋਇਆ, ਮੈਨੂੰ ਥੋੜਾ ਜਿਹਾ ਕੋਈ ਡਿਪਰੈਸ ਜਿਹਾ ਹੋਇਆ ਹੋਇਆ, ਤੇ ਮੈਂ ਤੇਰੇ ਕੋਲ ਆ ਰਿਹਾ, ਆਪਾਂ ਟਾਈਮ ਸਪੈਂਡ ਕਰਨਾ, ਤੁਹਾਡਾ ਨਿੱਜੀ ਦੋਸਤ ਹੈ, ਬੜਾ ਨਜ਼ਦੀਕੀ ਦੋਸਤ ਹੈ, ਜਾਓ ਗੱਲਾਂ ਬਾਤਾਂ ਕਰੋ, ਪਿਆਰ ਮੁਹੱਬਤ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰੋ, ਤੇ ਜ਼ਰੂਰ ਤੁਸੀਂ ਖੁਸ਼ ਹੋਗੇ, ਜ਼ਰੂਰ ਤੁਹਾਡੀ ਸਿਹਤ ਦੇ ਵਿੱਚ ਕੋਈ ਨਾ ਕੋਈ ਉਸ ਦਾ ਅਸਰ ਹੋਏਗਾ ਹੀ ਹੋਏਗਾ। ਸੋ ਇੰਤਜ਼ਾਰ ਨਾ ਕਰਦੇ ਫਿਰ ਇਸ ਚੀਜ਼ ਦਾ ਵੀ, ਕੋਈ ਨੀ ਜਦੋਂ ਕੋਈ ਸਬੱਬ ਆਏਗਾ, ਕੋਈ ਮੌਕਾ ਮਿਲੇਗਾ ਤੇ ਮੈਂ ਆਪੇ ਮੈਨੂੰ ਖੁਸ਼ੀ ਮਿਲ ਜਾਏਗੀ। ਨਹੀਂ, ਆਪੇ ਘਰੇ ਬੈਠਿਆਂ ਕੁਛ ਵੀ ਨਹੀਂ ਪ੍ਰਾਪਤ ਹੁੰਦਾ ਭਾਈ, ਐਫਰਟਸ ਕਰਨੀਆਂ ਪੈਂਦੀਆਂ ਨੇ, ਮਿਹਨਤ ਕਰਨੀ ਪੈਂਦੀ ਹੈ, ਹਰ ਇੱਕ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸੋ ਇਹ ਗੱਲਬਾਤ ਦਾ ਅੱਜ ਮੈਂ ਵਿਸ਼ਾ ਰੱਖਿਆ ਹੋਇਆ ਹੈ, ਇੱਕ ਤਾਂ ਛੋਟਾ ਜਿਹਾ ਹੈ, ਨਾਲ ਇੱਕ ਹੋਰ ਵੀ ਮੈਂ ਇੱਕ ਗੱਲਬਾਤ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਦੇ ਇਸਤੇਮਾਲ ਕਰਨ ਦਾ ਇੱਕ ਪਹਿਰਾਵੇ ਦਾ ਅੰਗ ਹੈ, ਜਿਹਨੂੰ ਅਸੀਂ ਦੁਪੱਟਾ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਚੁੰਨੀ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਓਢਣੀ ਵੀ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ, ਕੇਸਕੀ ਵੀ ਕਹਿ ਦਿੰਦੇ ਹਾਂ, ਸਾਡੇ ਸਿੱਖ ਧਰਮ ਦੇ ਵਿੱਚ ਕੇਸਕੀ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਪਹਿਰਾਵਾ ਸੀ, ਜਦੋਂ ਆਮ ਤੌਰ ਤੇ ਆਪਾਂ ਪਹਿਲਾਂ ਕਹਿੰਦੇ ਨਾ ਵੀ ਕੁੜੀ ਨੂੰ ਤਿੰਨ ਕੱਪੜਿਆਂ ਚ ਤੋਰਨਾ, ਤੇ ਉਹਨਾਂ ਤਿੰਨਾਂ ਕੱਪੜਿਆਂ ਦੇ ਵਿੱਚ ਚੁੰਨੀ ਦਾ ਵੀ ਦੁਪੱਟੇ ਦਾ ਵੀ ਇੱਕ ਗਿਣਿਆ ਜਾਂਦਾ ਸੀ, ਇਸ ਕੱਪੜੇ ਨੂੰ ਵੀ, ਇਸ ਪਹਿਰਾਵੇ ਨੂੰ ਵੀ ਇੱਕ ਗਿਣਿਆ ਜਾਂਦਾ ਸੀ ਕਿ ਭਾਈ ਸਿਰ ਦੇ ਉੱਪਰ ਦੁਪੱਟਾ ਇੱਕ ਪਹਿਰਾਵੇ ਦਾ ਇੱਕ ਬੜਾ ਮਹੱਤਵਪੂਰਨ ਜਿਹੜਾ ਨਾ ਅੰਗ ਹੈ ਸਾਡਾ। ਲੇਕਿਨ ਹੌਲੀ ਹੌਲੀ ਹੌਲੀ ਹੌਲੀ ਇਹ ਚੁੰਨੀ, ਦੁਪੱਟਾ, ਓਢਣੀ, ਇਹ ਹੌਲੀ ਹੌਲੀ ਸਾਡੀਆਂ ਬੀਬੀਆਂ ਭੈਣਾਂ ਦੇ ਸਿਰਾਂ ਤੋਂ ਗਾਇਬ ਕਿਉਂ ਹੋ ਰਿਹਾ? ਦਿਨ ਬ ਦਿਨ ਦਿਨ ਬ ਦਿਨ ਘਟ ਰਿਹਾ। ਇੱਕ ਟਾਈਮ ਸੀ ਜਦੋਂ ਸਿਰ ਦੇ ਉੱਪਰ ਦੁਪੱਟਾ ਇੱਜ਼ਤ ਦਾ ਪ੍ਰਤੀਕ ਸੀ, ਸਿਰ ਦੇ ਉੱਪਰ ਦੁਪੱਟਾ ਸਤਿਕਾਰ ਦਾ ਪ੍ਰਤੀਕ ਹੁੰਦਾ ਸੀ, ਸਿਰ ਦੇ ਉੱਪਰ ਦੁਪੱਟਾ
ਸ਼ਰਮ ਹਯਾ ਦਾ ਪ੍ਰਤੀਕ ਹੁੰਦਾ ਸੀ। ਜਦੋਂ ਸਾਡੀਆਂ ਬੀਬੀਆਂ ਭੈਣਾਂ ਆਪਣੇ ਵੱਡਿਆਂ ਤੋਂ ਆਉਣ ਤੋਂ ਪਹਿਲਾਂ ਸਿਰ ਦੇ ਉੱਪਰ ਦੁਪੱਟਾ ਲੈ ਲੈਂਦੀਆਂ ਸਨ। ਘੁੰਡ ਕੱਢਣ ਦਾ ਰਿਵਾਜ ਵੀ ਬੜੀ ਦੇਰ ਤੱਕ ਰਿਹਾ ਜੀ, ਬੜੀ ਦੇਰ ਤੱਕ ਘੁੰਡ ਕੱਢਣ ਦਾ ਰਿਵਾਜ ਰਿਹਾ, ਲੇਕਿਨ ਹੌਲੀ ਹੌਲੀ ਹੌਲੀ ਹੌਲੀ ਚਲੋ ਇਹ ਤੇ ਰਸਮ ਕੋਈ ਗੱਲ ਨੀ, ਚਲੋ ਐਡੀ ਖੈਰ ਵਧੀਆ ਹੈ ਵੀ ਨਹੀਂ ਸੀ। ਖੈਰ ਮੈਂ ਵੀ ਇਸ ਚੀਜ਼ ਨਾਲ ਸਹਿਮਤ ਹਾਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਹੜੀਆਂ ਟਰੈਡੀਸ਼ਨ ਜਿਹੜੀਆਂ ਸਮੇਂ ਦੇ ਮੁਤਾਬਕ ਬਦਲ ਲੈਣੀਆਂ ਚਾਹੀਦੀਆਂ ਨਾ, ਸਮੇਂ ਦੇ ਮੁਤਾਬਕ ਨਹੀਂ ਅੱਛੀਆਂ ਲੱਗਦੀਆਂ ਉਹਨਾਂ ਨੂੰ ਬਦਲ ਲੈਣਾ ਬਹੁਤ ਅੱਛੀ ਗੱਲ ਹੈ, ਲੇਕਿਨ ਕੁਛ ਟਰੈਡੀਸ਼ਨ ਜਿਹੜੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਮੇਂ ਦੇ ਨਾਲ ਨਾਲ ਅੱਗੇ ਲੈ ਕੇ ਜਾਣ ਦੇ ਵਿੱਚ ਹੀ ਸਾਡੀ ਬਿਹਤਰੀ ਹੁੰਦੀ ਹੈ। ਸੋ ਦੁਪੱਟੇ ਨੂੰ ਬੀਬੀਆਂ ਭੈਣਾਂ ਔਰਤਾਂ ਦੇ ਦੁਆਰਾ ਸਿਰ ਦੇ ਉੱਪਰ ਲੈਣਾ ਇਹ ਕੋਈ ਬਹੁਤ ਵੱਡੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਇਹਦੇ ਵਿੱਚ ਮਾੜਾ ਕੁਝ ਵੀ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਹੌਲੀ ਹੌਲੀ ਹੌਲੀ ਹੌਲੀ ਇਸ ਪਹਿਰਾਵੇ ਦੀ ਇੰਨੀ ਬੇਕਦਰੀ ਹੋ ਰਹੀ ਹੈ ਤੇ ਮੈਨੂੰ ਤਾਂ ਬੜਾ ਅਜੀਬ ਲੱਗਦਾ ਇਸ ਚੀਜ਼ ਨੂੰ ਦੇਖ ਕੇ। ਸਾਡੇ ਉੱਧਰ ਅਜੇ ਹੌਲੀ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਜਾਈਦਾ ਨਾ, ਉੱਥੇ ਵੀ ਬੜਾ ਫਰਕ ਪੈ ਗਿਆ। ਆਪਾਂ ਸਿਰਫ ਇੱਥੋਂ ਦੇ ਪ੍ਰਸੰਗ 'ਚ ਨਹੀਂ ਗੱਲ ਕਰਦੇ, ਗੱਲ ਆਪਾਂ ਉੱਥੋਂ ਦੇ ਪ੍ਰਸੰਗ 'ਚ ਹੀ ਕਰਦੇ ਹਾਂ ਜਿੱਥੋਂ ਦੇ ਪ੍ਰਸੰਗ ਦੇ ਵਿੱਚ ਸਾਨੂੰ ਕਰਨੀ ਬਣਦੀ ਹੈ, ਕਿਉਂਕਿ ਅਸੀਂ ਸਾਰੇ ਆਏ ਹੀ ਉੱਥੋਂ ਆ, ਅਸੀਂ ਸਾਰੇ ਬਿਲੋਂਗ ਹੀ ਉਸ ਕਲਚਰ ਨੂੰ ਕਰਦੇ ਹਾਂ, ਉਸ ਸੱਭਿਆਚਾਰ ਨੂੰ ਕਰਦੇ ਹਾਂ ਜਿੱਥੇ ਅਸੀਂ ਬਚਪਨ ਤੋਂ ਸ਼ੁਰੂ ਤੋਂ ਹੀ ਇਹ ਵੇਖਿਆ ਕਿ ਘਰਾਂ ਦੇ ਵਿੱਚ ਸਵਾਣੀਆਂ ਜਿਹੜੀਆਂ ਸਨ ਆਪਣੇ ਤੋਂ ਵੱਡੀ ਉਮਰ ਦੇ ਇਨਸਾਨ ਤੋਂ ਪਰਦਾ ਕਰਦੀਆਂ ਸਨ, ਘੁੰਡ ਕੱਢਦੀਆਂ ਸਨ। ਸੋ ਘੁੰਡ ਲੰਬੇ ਲੰਬੇ ਕੱਢਣ ਦਾ ਜਿਹੜਾ ਰਿਵਾਜ ਤਾਂ ਚਲੋ ਹੌਲੀ ਹੌਲੀ ਖਤਮ ਹੋ ਗਿਆ, ਹੋ ਜਾਣਾ ਵੀ ਚਾਹੀਦਾ ਸੀ, ਲੇਕਿਨ ਦੁਪੱਟਾ ਸਿਰ ਤੇ ਲੈਣ ਦਾ ਰਿਵਾਜ ਖਤਮ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਇਹਦੇ ਬਾਵਜੂਦ ਇਹ ਵੀ ਦਿਨ ਬ ਦਿਨ ਖਤਮ ਹੋ ਰਿਹਾ ਹੈ, ਕਿਉਂ ਭਲਾ? ਇਹ ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਸ਼ੁਰੂ ਕਰਾਂਗੇ। ਸੋ 647-367-5353 ਸੋ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਹੀ ਇੱਕ ਤਾਂ ਮੈਂ ਤੁਹਾਨੂੰ ਜਿਹੜਾ ਦਵਾਈ ਵਾਲਾ ਰੈਫਰੈਂਸ ਦਿੱਤਾ ਸੀ ਕਿ ਖੁਸ਼ੀ ਨੂੰ ਵੀ ਜ਼ਿੰਦਗੀ ਦੇ ਵਿੱਚ ਢੂਡਣ ਦੇ ਲਈ ਸਾਨੂੰ ਉਸੇ ਤਰ੍ਹਾਂ ਹੀ ਉਪਰਾਲੇ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਅਸੀਂ ਸਰੀਰ ਨੂੰ ਨੁਕਸਾਨ ਕੋਈ ਤਕਲੀਫ ਹੋਣ ਤੇ ਉਸ ਦਵਾਈ ਨੂੰ ਢੂਡਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਹਾਂ। ਔਰ ਦੂਸਰਾ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਸ਼ੇਅਰ ਕੀਤੀ ਹੈ ਕਿ ਸਿਰ ਦੇ ਉੱਪਰ ਦੁਪੱਟਾ ਲੈਣ ਦਾ ਰਿਵਾਜ ਦਿਨ ਬ ਦਿਨ ਘੱਟ ਕਿਉਂ ਰਿਹਾ ਹੈ। ਸੋ 647-367-5353 ਰੌਲੀ ਸ਼ੁਰੂਆਤ ਲਾਉਣਾ ਸੀ ਗਾਣਾ ਮੈਂ ਤੇ ਮਿਊਜ਼ਿਕ ਵਾਲਾ ਜਿਹੜਾ ਸ਼ੁਰੂ ਕਰਤਾ। ਲੋ ਸੁਣੋ ਇੱਕ ਪਿਆਰਾ ਜਿਹਾ ਗੀਤ ਜਿਹੜਾ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 6601 ਇਰਫਾਨ ਮਲਿਕ ਜੀ, ਕਿਆ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਜੀ ਸਿੱਧੂ ਜੀ, ਤੁਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਕਰਦੇ ਪਹਿਲੇ 10 ਮਿੰਟ ਤੁਸੀਂ ਬੋਲਦੇ ਹੋ ਨਾ ਸਰ
0: ਜੀ,
1: ਯਕੀਨ ਕਰੋ ਤੁਸੀਂ ਜਿਹੜਾ ਪਹਿਲੇ 10 ਮਿੰਟ ਬੋਲਦੇ ਹੋ ਨਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ,
0: ਜੀ ਜੀ ਜੀ,
1: ਉਹ ਦੈਟ ਇਜ਼ ਦੀ ਕਰੀਮ ਆਫ ਦੀ ਡੇ ਸਰ, ਯਕੀਨ ਕਰੋ ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਪ੍ਰਚਾਰ ਕਰਦੇ ਹੋ, ਮਾਵਾਂ ਦਾ ਜ਼ਿਕਰ ਕਰਦੇ ਹੋ, ਸਾਨੂੰ ਤੁਸੀਂ ਇੱਕ ਰਾਹ ਤੇ ਪਾਉਂਦੇ ਹੋ, ਦੈਟ ਇਜ਼ ਅਮੇਜ਼ਿੰਗ ਸਰ, ਅਮੇਜ਼ਿੰਗ,
0: ਮਿਹਰਬਾਨੀ ਜੀ, ਸ਼ੁਕਰੀਆ।
1: ਤੇ ਸਰ ਜੀ, ਦੂਸਰਾ ਜਿਹੜਾ ਤੁਹਾਡਾ ਟੋਪਿਕ ਸੀ
0: ਜੀ,
1: ਮੇਰਾ ਖਿਆਲ ਜ਼ਮਾਨਾ ਬਦਲ ਰਿਹਾ, ਲੇਕਿਨ ਮੈਂ ਤੇ ਆਪਣੀ ਬਾਲਤਾ ਦੀ ਹੱਦ ਤੱਕ ਵੇਖਿਆ
0: ਜੀ,
1: ਕਿ ਜੇ ਬਾਹਰ ਕੋਈ ਆ ਕੇ ਕੁੰਡਾ ਖਟਕਾਉਂਦਾ ਸੀ ਨਾ, ਤਾਂ ਲੰਬੀ ਜੀ ਚਾਦਰ ਲੈ ਕੇ ਸਾਹਮਣੇ ਨੀ ਆਉਣਾ, ਉੱਥੇ ਹੀ ਪੁੱਛਣਾ ਕਿ ਭਾਈ ਜੀ ਕੌਣ ਹੈਗੇ, ਠੀਕ ਹੈ ਨਾ। ਤੇ ਜੇ ਕੋਈ ਵਾਕਫ ਹੁੰਦਾ ਸੀ ਤਾਂ ਉਹਨੂੰ ਕਹਿੰਦਾ ਭਾਜੀ ਅੰਦਰ ਆ ਕੇ ਵਿਹੜੇ ਚ ਬਹਿ ਜਾਓ, ਮੈਂ ਚਾਹ ਬਣਾਉਂਦੀ ਆ, ਤੇ ਇਰਫਾਨ ਦੇ ਅੱਬੂ ਘਰ ਨੀ ਗਏ ਹੁਣ ਆ ਜਾਂਦੇ ਨੇ
0: ਤੁਹਾਡੇ। ਇਰਫਾਨ ਜੀ, ਤੁਸੀਂ ਪਾਕਿਸਤਾਨ ਨੂੰ ਬਿਲੋਂਗ ਕਰਦੇ ਹੋ ਨਾ
1: ਜੀ? ਮੈਂ ਲਾਹੌਰ ਲਕਸ਼ਮੀ ਚੌਕ ਤੋਂ ਬਿਲੋਂਗ ਕਰਦਾ।
0: ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਤੁਹਾਡੇ ਅਜੇ ਇਸਲਾਮ ਦੇ ਵਿੱਚ ਤਾਂ ਇਹ ਰਿਵਾਜ ਬਹੁਤ ਹੱਦ ਤੱਕ ਹੈਗਾ, ਔਰਤਾਂ ਕੱਲਾ ਦੁਪੱਟਾ ਨੀ ਲੈਂਦੀਆਂ ਬਾਹਰ ਜਾਣ ਵੇਲੇ, ਦੁਪੱਟੇ ਦੇ ਉੱਪਰ ਇੱਕ ਚਾਦਰ ਵੀ ਨਾਲ ਓੜ ਕੇ ਜਾਂਦੀਆਂ ਨੇ
1: ਜੀ। ਸਰ ਜੀ, ਉਹ ਵੀ ਰਿਵਾਜ ਹੈ ਇਸ ਤਰ੍ਹਾਂ ਸਰ ਜੀ, ਹੁਣ ਦੁਪੱਟੇ ਦੀ ਹੱਦ ਤੱਕ ਰਹਿ ਗਈ ਹੈ ਜੀ, ਕਿਉਂ ਵੀ ਹੁਣ
0: ਮਹਿਸੂਸ ਹੀ ਨੀ ਕੀਤਾ ਜਾਂਦਾ, ਇਸ ਚੀਜ਼ ਦੀ ਜ਼ਰੂਰਤ ਹੀ ਨੀ ਮਹਿਸੂਸ ਕਰਦੇ, ਪਤਾ ਨੀ ਕਿਉਂ ਰਿਵਾਜ
1: ਹੋ ਗਿਆ। ਅੱਜ ਉਹ ਸਾਰੀਆਂ ਚੀਜ਼ਾਂ ਮਾਵਾਂ ਚਲੀਆਂ ਗਈਆਂ ਤੇ ਫਿਰ ਮਾਵਾਂ ਸਭ ਕੁਝ ਲੈ ਗਈਆਂ।
0: ਬਿਲਕੁਲ, ਇਹ ਵੀ ਮੇਰਾ ਖਿਆਲ ਗੱਲ 100% ਸਹਿਮਤ ਹੈ ਕਿ ਜਿਹੜੇ ਸੰਸਕਾਰ ਹੁੰਦੇ ਨਾ ਪਰਿਵਾਰ ਦੇ, ਉਹ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਵੱਡੇ ਵਡੇਰੇ ਜਿਹੜੇ ਜਾਂਦੇ ਪਏ ਨੇ ਨਾ, ਤੇ ਹੌਲੀ ਹੌਲੀ ਉਹ ਸੰਸਕਾਰ ਜਿਹੜੇ ਉਹਨਾਂ ਦੇ ਨਾਲ ਹੀ ਹੌਲੀ ਹੌਲੀ ਖਤਮ ਹੋਈ ਜਾਂਦੇ ਹੌਲੀ।
1: ਹਾਂਜੀ, ਔਰ ਮੈਂ ਤੇ ਵੀ ਕਹਿੰਦਾ ਜੀ ਕਿ ਪਤਾ ਨੀ ਅਸੀਂ ਜਦੋਂ ਚਲੇ ਜਾਵਾਂਗੇ ਤੇ ਸਾਡੇ ਬੱਚਿਆਂ ਨੂੰ ਕੋਈ ਇੰਡੀਆ, ਪਾਕਿਸਤਾਨ, ਕੋਈ ਪੰਜਾਬ ਯਾਦ ਵੀ ਰਹਿ ਜਾਏਗਾ?
0: ਕੋਈ ਗੱਲ ਨੀ, ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ, ਮੈਂ ਹੌਲੀ ਹੌਲੀ ਨਾ ਨਾਲ ਜੋੜ ਕੇ ਰੱਖਦਾ ਵੀ, ਥੋੜੀਆਂ ਬਹੁਤੀਆਂ ਰਵਾਇਤਾਂ ਆਪਣੀਆਂ ਰਸਮਾਂ ਨੂੰ ਦਿਮਾਗ ਦੇ ਵਿੱਚ ਰੱਖਿਆ ਕਰੀਏ ਨਾ, ਅੱਛਾ ਲੱਗਦਾ ਉਹਨਾਂ ਨੂੰ ਸੁਣ ਕੇ ਸਮਝ ਕੇ।
1: ਪਰ ਸਰ ਜੀ, ਮੈਂ ਤੇ ਸਿਰਫ ਜਿਹੜਾ ਤੁਸੀਂ 10 ਮਿੰਟ ਪਹਿਲੇ ਬੋਲਦੇ ਹੋ ਨਾ, ਦੈਟ ਇਜ਼ ਮੇਰੀ ਸਾਰੀ ਥਕਾਵਟ ਉੱਤਰ ਜਾਂਦੀ, ਇੱਕ ਸੌਂਹ ਮਿਲ ਜਾਂਦੀ ਅਗਲੇ ਦਿਨ ਲਈ। ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।
0: ਥੈਂਕਸ। ਸਤਿ ਸ਼੍ਰੀ ਅਕਾਲ ਜੀ, ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੁਣ ਫੈਸ਼ਨ ਹੈ, ਪਹਿਲਾਂ ਇੱਕ ਪਹਿਰਾਵੇ ਦਾ ਅੰਗ ਹੁੰਦਾ ਸੀ। ਕਾਲਾ ਡੋਰੀਆ ਕੁੰਡੇ ਨਾਲ ਲੜਿਆਈ ਹੋਈ, ਉਹ ਦੁਪੱਟੇ ਨੂੰ ਫਿਰ ਕਹਿੰਦੇ ਸੀ ਉਦੋਂ।
2: ਹਾਂਜੀ ਹਾਂਜੀ,
0: ਛੋਟਾ ਦੇਵਰਾ ਭਾਬੀ ਨਾਲ ਲੜਿਆਈ ਹੈ।
2: ਤੇ ਜਦੋਂ ਨਾ ਇੱਕ ਬੀਬੀ ਜਾਂਦੀ ਹੈ ਨਾ ਕਿਤੇ ਤੀਆਂ ਤੇ ਜਾਂ ਕਿਤੇ
0: ਜੀ,
2: ਤੇ ਉਹ ਆਪਣੀ ਭਾਬੀ ਨੂੰ ਕਹਿੰਦੀ ਵੀ ਮੈਨੂੰ ਚੁੰਨੀ ਡੋਰੀਆ ਦੇ ਦੇ ਚਰਚੇ ਲੈਣ ਨੂੰ, ਤੇ ਭਾਬੀ ਆਨੇ ਬਾਨੇ ਲਾਉਂਦੀ, ਹੁਣ ਦਿੰਦੀ ਨੀ। ਤੇ ਫਿਰ ਅਖੀਰ ਤੇ ਉਹ ਕਹਿੰਦੀ ਹੈ ਨੀ, ਇਹ ਡੋਰੀਆ ਤਾਂ ਮੇਰੇ ਚੱਕੀ ਦਾ ਪਰੋਲਾ, ਮੈਂ ਤਾਂ ਅੰਤ ਭਾਬੀ ਦਾ ਲੈਣਾ। ਉਹ ਕਹਿੰਦੀ ਹੈ ਤਾਂ ਮੇਰੇ ਚੱਕੀ ਦਾ ਪਰੋਲਾ ਹੈ, ਜਿਹੜੇ ਕੁੱਚਾ ਫੇਰ ਦਿੰਦੇ ਸੀ ਨਾ ਚੁੱਲੇ ਦੇ, ਤੇ ਕਹਿੰਦੀ ਹੈ ਤਾਂ ਮੇਰਾ ਪਰੋਲਾ ਹੈ ਕਿੰਨਾ ਦਾ।
0: ਬਿਲਕੁਲ,
2: ਮੈਂ ਤਾਂ ਸਿਰਫ
0: ਦੁਪੱਟੇ ਦੀ ਨਾਮ ਹੀ ਇੱਕ ਵੱਖਰਾ ਹੈ, ਮੈਂ ਡੋਰੀਆ ਕੁਝ ਹੋਰ ਸਮਝਦਾ ਹੁੰਦਾ ਸੀ।
2: ਇਹ ਮਲਮਲ ਦਾ ਹੁੰਦਾ ਸੀ ਨਾ, ਚਿੱਟਾ ਮਲਮਲ ਦਾ।
0: ਬਿਲਕੁਲ ਬਿਲਕੁਲ,
2: ਡੋਰੀਆ ਤਾਂ ਕਹਿੰਦੇ ਸੀ, ਉਹ ਮਲਮਲ ਦਾ ਹੁੰਦਾ ਸੀ। ਤੇ ਚਿੱਟੀ ਚਾਦਰ ਦੇ ਵਿੱਚ ਭੇਜ ਕੇ ਬੇਟੇ ਵਿਆਹ ਤੋਂ ਬਾਅਦ ਵਹੁਟੀ ਨੂੰ ਲਿਆਉਂਦੇ ਹੁੰਦੇ ਸੀ।
0: ਮਲਮਲ ਜਿਹੜੀ ਇੰਨੀ ਬਰੀਕ ਮਹੀਨ ਹੁੰਦੇ ਸੀ, ਕਹਿੰਦੇ ਕਿ ਛੱਲੇ ਦੇ ਵਿੱਚ ਦੀ ਪੂਰੀ ਦਾ ਪੂਰਾ ਥਾਨ ਨਿਕਲ ਜਾਂਦਾ ਸੀ।
2: ਹਾਂਜੀ, ਉਹ ਬਹੁਤ 100 ਗ੍ਰਾਮ ਦਾ ਤਾਂ ਸ਼ਾਲ ਹੀ ਸ਼ਾਲ ਹੁੰਦਾ ਸੀ 100 ਗ੍ਰਾਮ ਦਾ।
0: ਬਿਲਕੁਲ ਬਿਲਕੁਲ,
2: ਚਿੱਟੀ ਚਾਦਰ ਚ ਲਪੇਟ ਕੇ ਨਾ ਆਨੰਦ ਕਾਰਜ ਵਹੁਟੀ ਦੇ ਵਿਆਹ ਹੁੰਦਾ ਹੁੰਦਾ ਸੀ। ਤੇ ਫਿਰ ਉਹ ਜਦੋਂ ਬਾਹਰ ਵੀ ਜਾਂਦੀ ਸੀ ਨਾ, ਤੇ ਚਿੱਟੀ ਚਾਦਰ ਲੈ ਕੇ ਬਾਹਰ ਜੰਦਰ ਪਾਣੀ ਜਾਣਾ, ਉਹਦੇ ਪੈਰਾਂ ਤੋਂ ਪਤਾ ਲੱਗਦਾ ਸੀਗਾ ਕਿ ਇਹਦਾ ਰੰਗ ਗੋਰਾ ਕਿ ਕਾਲਾ। ਤੇ ਬੀਬੀਆਂ ਵਹੁਟੀ ਨੂੰ ਦੇਖਣ ਆਉਂਦੀਆਂ ਹੁੰਦੀਆਂ ਸੀ, ਤੇ ਨੰਗੇ ਸਿਰ ਨੂੰ ਤਾਂ ਬਦਸ਼ਗਨੀ ਮੰਨਦੇ ਸੀ,
0: ਵਾਲ
2: ਖੁੱਲੇ ਰੱਖਣ ਨੂੰ ਵੀ।
0: ਬਿਲਕੁਲ, ਮੈਂ ਕਹਿੰਦਾ ਕਈ ਮੇਰੀ
2: ਬੇਟੇ
0: ਘਰਾਂ ਦੇ ਵਿੱਚ ਜਦੋਂ ਕਿਸੇ ਅਣਜਾਣ ਬੰਦੇ ਨੇ ਆਉਣਾ ਤੇ ਮਾਵਾਂ ਨੇ ਛੋਟੀਆਂ ਜੋ ਕੁੜੀਆਂ ਕੜੀਆਂ ਸਿਆਣੀਆਂ ਜਿਹੜੀਆਂ ਹੋ ਜਾਂਦੀਆਂ ਸੀ ਨਾ ਜਦੋਂ ਨੂੰਹਾਂ ਨੂੰ ਉਹਨਾਂ ਨੂੰ ਪੂਰਾ ਅਲਰਟ ਕਰਨਾ ਵੀ ਭਾਈ ਸਿਰ ਟਕੋ ਆਪਣੇ ਸਿਰ ਟਕੋ ਆਪਣੇ
2: ਅਸੀਂ ਤਾਂ ਹੁਣ ਵੀ ਬੇਟੇ ਸਾਨੂੰ ਸੁਭਾਅ ਹੀ ਰਾਤ ਨੂੰ ਅਸੀਂ ਕਦੇ ਵੀ ਨੰਗਾ ਸਿਰ ਲੈ ਕੇ ਨੀ ਸੌਂਦੇ ਰਾਤ ਨੂੰ ਸਾਡੇ ਸਿਰਹਾਣੇ ਦੁਪੱਟਾ ਕੱਪੜਾ ਹੁੰਦਾ ਤੇ ਜਿਹੜਾ ਅਸੀਂ ਫਿਰ ਜਦੋਂ ਉੱਠਦੇ ਹਾਂ ਤੇ ਸਿਰ ਤੇ ਕੱਪੜਾ ਸਾਡਾ ਪਾਸੇ ਹੁੰਦਾ ਤਾਂ ਸਿਰ ਤੇ ਲੈ ਕੇ ਉੱਠਦੇ ਹਾਂ
0: ਕਦੇ
2: ਰਾਤ ਨੂੰ ਵੀ ਕੱਪੜਾ ਲੈ ਕੇ
0: ਸਿਰ ਟਕੋ ਅਦਰਵਾਈਜ਼ ਤੇ ਕਹਿ ਦੇਣਾ ਨੂੰਹਾਂ ਤੀਆਂ ਭਾਈ ਆਪਣੇ ਕਮਰੇ ਚੱਲੋ ਤੇ ਬੰਦਾ ਓਪਰਾ ਜਿਹੜਾ ਘਰ ਦੇ ਵਿੱਚ ਆ ਰਿਹਾ
2: ਨਾਨਕੇ ਛੱਜ ਕਿਉਂ ਤੋੜਦੇ ਕਹਿੰਦੇ ਛੱਜ ਵਿੱਚ ਇੰਨਾ ਭਰ ਕੇ ਚੀਜ਼ਾਂ ਗਹਿਣੇ ਜੋ
0: ਬਿਲਕੁਲ
2: ਕੁਛ ਲੈ ਕੇ ਨੀ ਜਾਣਾ ਤਾਂ ਫਿਰ ਉਹ ਕਹਿੰਦੇ ਉੱਥੇ ਤੋੜ ਦਿੰਦੇ
0: ਕਹਿੰਦੇ ਉੱਥੇ ਹੀ ਤੋੜ ਦਿਓ
2: ਅੱਛਾ ਜੇ ਤੁਸੀਂ ਕਹਿੰਦੇ ਪੱਕਾ ਸਾਡੇ ਘਰ ਪਹਿਲਾਂ ਬਹੁਤ ਪੰਜਾਬੀ ਨੇ ਕਾਲੀ ਕਰ ਸਿਰ ਢਾਕੇ ਅਖਬਾਰ ਵੇਲ ਕੇ ਸਿਰ ਢਾਕੇ ਮਤਲਬ ਇਹ ਤੇ ਬਾਲ ਨਾ
0: ਪੂਰੀ ਸਖਤਾਈ ਹੁੰਦੀ ਸੀ ਜੀ ਪੂਰੀ ਸਖਤਾਈ ਤੁਸੀਂ ਘੁੰਡ ਕੱਢਿਆ ਤੁਹਾਡੇ ਆਪਣੇ ਜਮਾਨੇ ਦੇ ਵਿਚ ਤੁਸੀਂ
2: ਮੇਰਾ ਵਿਆਹ ਹੀ ਇੰਗਲੈਂਡ
0: ਚ ਹੋਇਆ ਮੈਂ ਝੋਟ ਕਿੱਥੋਂ ਕਰਦਾ ਉਹ ਹੋ ਹੋ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਤੇ ਇਹਨਾਂ ਚੀਜ਼ਾਂ ਬਣਾਏ ਸੀ ਪਰੇ ਹੋ ਗਏ ਸੀ
2: ਪਾਦਰੀਆਂ ਸੀ ਨਾ ਤੁਸੀਂ ਪਾਦਰੀਆਂ ਸੀ
0: ਜੀ ਜੀ
2: ਕਹਿੰਦਾ ਤੇ ਸੀ ਝੋਟ ਨਹੀਂ ਕੱਢਣੇ ਇਹ ਗ੍ਰਾਮੇ ਦਾ ਮਤਲਬ ਸੀ ਝੋਟ ਕੱਢ
0: ਕੇ ਚਲੇ ਗਏ ਚਲੋ ਸ਼ੁਕਰੀਆ
2: ਤੇ ਨਾਲੇ ਨਾ ਦੁਪੱਟਾ ਦਾ ਬਹੁਤ ਸਿਗਾ ਨਾ ਵੀ ਹੁਣ ਤੱਕ ਨਹੀਂ ਅੱਜ ਕੱਲ੍ਹ ਪਹਿਲੇ
0: ਨਹੀਂ ਚਲੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਆਉਂਦੇ ਰਹੋ ਤੁਸੀਂ ਡਾਕਟਰ ਸਾਹਿਬ ਆਉਂਦੇ ਰਹੋ ਤੁਸੀਂ ਤੁਹਾਡੀ ਆਵਾਜ਼ ਨਹੀਂ ਆ ਰਹੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
3: ਜੀ
0: ਕੀ ਹਾਲ ਚਾਲ ਠੀਕ ਠਾਕ ਹੋ
3: ਵਧੀਆ ਜੀ ਵਧੀਆ
0: ਪਹਿਲਾਂ ਸਾਡੇ ਜਿਹੜੇ ਮਹਿਮਾਨ ਨੇ ਨਾ ਜੀ ਮੇਰੇ ਨਾਲ ਸ਼ਾਮਿਲ ਹੋ ਗਏ ਜਿਸ ਤਰ੍ਹਾਂ ਮੈਂ ਦੋਸਤਾਂ ਨੂੰ ਪਹਿਲੇ ਕਿਹਾ ਸੀ ਕਿ ਹੁਸਨੈਨ ਅਕਬਰ ਜੀ ਅੱਜ ਬੜਾ ਲੰਬਾ ਸਫ਼ਰ ਕਰਕੇ ਉਹ ਕਹਿੰਦੇ ਮੈਨੂੰ 40-45 ਘੰਟੇ ਹੋ ਗਏ ਮੈਨੂੰ ਨੀਂਦ ਜਿਹੜੀ ਚੜੀ ਹੋਈ ਹੈ ਤੇ ਮੈਂ ਕਿਹਾ ਨਹੀਂ ਯਾਰ ਦੋਸਤ ਤੁਹਾਨੂੰ ਮਿਸ ਕਰਦੇ ਆ ਤੇ ਦੋਸਤਾਂ ਨੂੰ ਇੱਕ ਵਾਰ ਜ਼ਰੂਰ ਮਿਲਣਾ ਭਾਵੇਂ 5-7 ਮਿੰਟ ਮਿਲਣਾ ਤੇ ਮੁੜ ਕੇ ਚਲ ਜਾਓ ਹੁਸਨੈਨ ਜੀ ਆ ਗਏ ਨੇ ਤੇ ਹੁਸਨੈਨ ਜੀ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਕਹੋ ਹੁਸਨੈਨ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ
3: ਜੀ ਬਹੁਤ ਵਧੀਆ ਅੱਲਾਹ ਪਾਕ ਦਾ ਸ਼ੁਕਰ
0: ਥਕਾਵਟ ਕੋਵਟ ਉਤਰ ਗਈ ਹੈ ਤੁਸੀਂ ਆਏ ਤੁਹਾਨੂੰ ਲੈ ਕੇ ਆਏ ਏਅਰਪੋਰਟ ਤੋਂ ਤੁਸੀਂ ਸੁੱਤੇ ਸਾਤੇ ਮੇਰਾ ਖਿਆਲ ਨਹੀਂ ਏਦਾਂ ਹੀ ਇੱਧਰ ਉੱਧਰ ਤੁਰਦੇ ਫਿਰਦੇ ਰਹੇ ਹੋ ਤੇ ਹੁਣ ਤੁਹਾਡੀ ਹਾਲਾਤ ਤੇ ਐਡੇ ਵਧੀਆ ਨਹੀਂ ਹੈਗੇ
3: ਥਕਾਵਟ ਕੋਈ ਨਹੀਂ ਹੈਗੀ ਸਿਰਫ ਨੀਂਦ ਹੀ ਹੈ
0: ਅੱਛਾ ਨੀਂਦ ਹੀ ਹੈ ਨੀਂਦ ਹੀ ਫਿਰ ਥਕਾਵਟ ਨਹੀਂ ਹੈ ਨਾ ਥਕਾਵਟ ਨੀਂਦ ਪੂਰੀ ਤਰ੍ਹਾਂ ਲਓਗੇ ਤੇ ਥਕਾਵਟ ਜਿਹੜੀ ਉਤਰ ਜਾਊਗੀ ਚਲੋ ਹੋਰ ਡਾਕਟਰ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ ਵਾਲੇਕਮ ਸਲਾਮ ਉਹਨਾਂ ਨੇ ਕਹਿਣਾ ਜੀ ਤੁਸੀਂ ਕਹੋਗੇ ਸਲਾਮਾਂ ਅਲੈਕਮ ਪਹਿਲਾਂ ਬਿਲਕੁਲ ਬਿਲਕੁਲ ਚਲੋ ਡਾਕਟਰ ਸਾਹਿਬ ਸਾਡੇ ਤਾਂ ਹੁਣ ਇੱਥੇ ਸਾਡੇ ਵਿਸ਼ਵ ਪੰਜਾਬੀ ਸਭਾ ਦਾ ਮਤਲਬ ਵਿਆਹ ਦਾ ਇੱਕ ਸਮਾਰੋਹ ਹੋ ਰਿਹਾ ਜੀ ਤੇ ਜਦ ਵਿਆਹ ਤੋਂ ਪਹਿਲਾਂ ਜਦੋਂ ਮਹਿਮਾਨ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ ਮਹਿਮਾਨ ਆਉਣੇ ਸ਼ੁਰੂ ਹੋ ਗਏ ਆ ਤੇ ਅੱਜ 4-5 ਮਹਿਮਾਨ ਆ ਗਏ ਹੁਸਨੈਨ ਜੀ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਹੁਸਨੈਨ ਜੀ ਪਹਿਲਾਂ ਤਾਂ ਤੁਹਾਨੂੰ ਖੁਸ਼ ਆਮਦੀਦ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜਦੇ ਹੋ ਸਾਡੇ ਨਾਲ ਜੁੜਦੇ ਹੋ ਹਾਂਜੀ ਹਾਂਜੀ ਕੁਝ ਗੱਲ ਕਰਨਾ ਚਾਹੁੰਦੇ
2: ਤੁਸੀਂ ਜਿਹੜਾ ਤੁਸੀਂ ਕਹਿੰਦੇ ਨਾ ਵੀ ਸਿਰ ਢੱਕਣ ਦਾ
0: ਹਾਂ ਹਾਂ
2: ਮੈਂ ਕਦੀ ਆਪਣੇ ਸਿਰ ਦੇ ਉਤੋਂ ਕਦੀ ਕੱਪੜਾ ਨਹੀਂ ਉਤਾਰਿਆ
0: ਅੱਛਾ ਵੈਰੀ ਗੁੱਡ ਬਹੁਤ ਵਧੀਆ ਰਾਤ ਨੂੰ ਵੀ ਤੁਸੀਂ ਮਤਲਬ ਆਪਣੇ ਪਰਨਾ ਬੰਨ ਕੇ ਸੌਂਦੇ ਹੋ ਨਾਲ ਪੱਗ ਪਗੜੀ
2: ਬਿਲਕੁਲ ਬਿਲਕੁਲ ਰਾਤ ਨੂੰ ਵੀ ਮੇਰੇ ਪਰਨਾ ਬੰਨਿਆ ਹੁੰਦਾ ਉੱਥੇ ਕਿਉਂਕਿ ਸਾਡੇ ਜਿਹੜੇ ਪਿਤਾ ਮਤਲਬ ਪੁੱਛੇ ਸੀ ਨਾ ਜਿਹੜੇ ਉਹ ਸਾਨੂੰ ਐਡਵਾਈਸ ਕਹਿੰਦੇ ਸੀ ਕਹਿੰਦੇ ਕਿਹੜੇ ਵੇਲੇ ਦੁਸ਼ਮਣ ਨੇ ਅਟੈਕ ਕਰ ਦੇਣਾ ਤੁਹਾਡਾ ਸਿਰ ਨੰਗਾ ਨਹੀਂ ਹੋਣਾ ਚਾਹੀਦਾ
0: ਅੱਛਾ ਅੱਛਾ ਅੱਛਾ
2: ਤੇ ਤੁਹਾਡੇ ਹੱਥ ਦੇ ਵਿੱਚ ਡਾਂਗ ਸਾਡੇ ਨਾਲ ਪਈ ਹੁੰਦੀ ਸੀ ਜਾਂ ਦਾਤਰ ਪਿਆ ਹੁੰਦਾ ਸੀ
0: ਅੱਛਾ ਅੱਛਾ ਅੱਛਾ ਅੱਛਾ
2: ਉਸੇ ਵੇਲੇ ਉਹਨੂੰ ਹੱਥ ਦੇ ਵਿੱਚ ਫੜਿਆ ਹੁੰਦਾ ਸੀ ਤੇ ਤਾਂ ਉੱਠ ਕੇ ਨਿਕਲਦੇ ਸੀ
0: ਚਲੋ ਖੈਰ ਆਪਾਂ ਅੱਜ ਗੱਲ ਜਿਹੜੀ ਆਪਾਂ ਕਰ ਰਹੇ ਸੀ ਸਾਡੀਆਂ ਬੀਬੀਆਂ ਭੈਣਾਂ ਦਾ ਜਿਹੜਾ ਦੁਪੱਟਾ ਜਿਹੜਾ ਸਿਰ ਦੇ ਉੱਪਰ ਪਰਦਾ ਹੁੰਦਾ ਸੀ ਨਾ ਚੁੰਨੀ ਲਈ ਹੁੰਦੀ ਸੀ ज्यादा बरकरार है लेकिन हौली हौली जेड़ा ना घटदा जा रहा है पता नहीं क्यों जसवीर चौहान जी जेडे गल्लां बातां दे विच वी साडे नाल पार्टिसिपेट करदे ने ते वैसे पेशे दे तौर ते डॉक्टर ने होम्योपैथी दे विच बड़ा लंबा तजर्बा इन्हां दा 25-30 साल दा ते नंबर इन्हां दा 647-993-1484 तुसीं वी कोई अपनी छोटी मोटी समस्या दा सलूशन इन्हां तो लभ सकदे हो इन्हां तो मेडिसिन लै सकदे हो फोन करो ते इन्हां दीआं सेवावां प्राप्त कर सकदे हो डॉक्टर साहब बहुत बहुत मेहरबानी शुक्रिया जी
4: सारिआं नूं सति श्री अकाल
0: जी थैंक यू ਹਾਂਜੀ ਹੁਸੈਨ ਜੀ ਕੋਈ ਥੋੜੀ ਬਹੁਤੀ ਝਲਕ ਦਿਖਾਓਗੇ ਤੁਹਾਨੂੰ ਸਾਡੇ ਸਰੋਤੇ ਮਿਸ ਕਰਦੇ ਰਹੇ ਜੋ ਤੁਸੀਂ ਗਏ ਹੋ ਨਾ 19 ਅਗਸਤ ਦੀ ਵਾਪਸੀ ਨਾ ਤੁਹਾਨੂੰ ਅਗਸਤ ਦੀ ਵਾਪਸੀ ਤੋਂ ਬਾਅਦ 2-3-4-5 ਵਾਰ ਦੋਸਤਾਂ ਦੇ ਫੋਨ ਆਏ ਵੀ ਉਹਨਾਂ ਨੇ ਵਾਪਸ ਆਉਣਾ ਹੈ ਤੇ ਅਸੀਂ ਗੱਲਾਂ ਬਾਤਾਂ ਤੁਹਾਡੀਆਂ ਤਾਂ ਹੁੰਦੀਆਂ ਨਹੀਂ ਤੇ ਅੱਜ ਚਲੋ ਥੋੜੀ ਜਿਹੀ ਝਲਕ ਦਿਖਾ ਦਿਓ ਥਕਾਵਟ ਤੁਹਾਡੇ ਚਿਹਰੇ ਤੋਂ ਵੀ ਝਲਕਦੀ ਹੈ ਤੇ ਇੱਕ ਅੱਧਾ ਸ਼ੇਅਰ ਛੋਟਾ ਮੋਟਾ ਹੀਰ ਵਰਸ਼ਾ ਦੇ ਸੁਣਾ ਦਿਓ ਕੋਈ ਗੱਲ
3: ਨਹੀਂ ਜਿਹੜੀ ਉਹ ਘੁੰਡ ਦੀ ਗੱਲ ਸ਼ੁਰੂ ਕੀਤੀ
0: ਹਾਂ ਬਿਲਕੁਲ ਬਿਲਕੁਲ
3: ਤੇ ਮੈਂ ਬਾਬਾ ਜੀ ਦੀ ਕਿਤਾਬ ਨਜ਼ਰ ਮਾਰਨਾ ਕੋ ਦੋ ਤਿੰਨ ਲੈਣਾ ਤੁਹਾਨੂੰ ਘੁੰਡ ਤੇ ਹੀ ਸੁਣਾਉਣਾ ਮੈਂ ਤੋਂ ਸੱਚ ਦੀ ਗੱਲ ਜੈ ਪੁੱਛ ਨਹੀਂ

جان ذرا یار نظر آوے رنے ڈال.

0: ਕੁੰਡ ਅੱਗ ਲਾ ਕੇ ਕੁੰਡ ਨੂੰ ਸਾੜੀਏ ਕੁੰਡ ਹੁਸਨ ਦੀ ਆਪ ਛੁਪਾ ਲੈਂਦਾ ਲੰਮੇ ਕੁੰਡ ਵਾਲੀ ਰੜੇ ਮਾਰੀਏ ਨੀ
1: ਵਾਹ
0: ਸ਼ਾਨਾ ਦੱਬੀਏ
1: ਮੋਤੀਆਂ ਨੂੰ
0: ਮੋਤੀਆਂ ਨੂੰ
1: ਤੇ ਫੁੱਲ
0: ਅੱਗ ਦੇ ਵਿੱਚ ਨਾ ਸਾੜੀਏ ਨੀ
1: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕਿਆ ਬਾਤ ਸਤਿ ਸ਼੍ਰੀ ਅਕਾਲ ਜੀ 0380 0380 ਨੰਬਰ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 0380 ਨੰਬਰ ਹੈ ਜੀ ਤੁਹਾਡਾ ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਕਨੈਕਟ ਕੀਤਾ ਹੋਇਆ ਹੈ ਔਨ ਏਅਰ ਹੋ ਤੁਸੀਂ ਤੇ ਜਾਂ ਤਾਂ ਕੱਟ ਕੇ ਫੋਨ ਦੁਬਾਰਾ ਕਰੋ ਤੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ ਬਿਲਕੁਲ ਸੋ ਦੋਸਤੋ 647-367-5353 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਜਾਰੀ ਰੱਖਾਂਗੇ ਤੇ ਅੱਜ ਅਸੀਂ ਸਾਡਾ ਇੱਕ ਮੈਸੇਜ ਦੇਣ ਤੋਂ ਰਹਿ ਗਏ ਉਹ ਟਾਈਮ 15-20 ਮਿੰਟ ਬਾਕੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਸੁਨੈਣ ਜੀ ਨਾਲ ਗੱਲਬਾਤ ਆਪਾਂ ਫਿਰ ਕਰਾਂਗੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੁਸੀਂ ਫੋਨ ਕਰਨਾ ਕਰ ਸਕਦੇ 647-367-5353 ਕਾਲਰ ਸਾਡੇ ਆ ਗਏ ਨੇ ਹਾਂਜੀ 0380 ਸਤਿ ਸ਼੍ਰੀ ਅਕਾਲ
2: ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਠੀਕ ਠਾਕ ਹੋ
2: ਕੱਪੜੇ ਵੀ ਹੁਣ ਧੁਨੀ ਉੱਪਰ ਧੁਨੀ ਦਿਖਦੀ ਆਪ ਦੇਖ ਲੋ ਬੱਸਾਂ ਚੜ ਕੇ ਮੈਂ ਬੱਸੇ ਵੀ ਸਫ਼ਰ ਕਰਦਾ ਜਿਹੜੀਆਂ ਨਵੀਆਂ ਪੰਜਾਬੀ ਕੁੜੀਆਂ ਪੰਜਾਬੀਆਂ ਦੀ ਗੱਲ ਕਰਦਾ ਮੈਂ ਜੀ ਪੰਜਾਬੀ ਆਪਣੇ
1: ਪੰਜਾਬ ਦੇ ਵਿੱਚ ਤਾਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਨਾ ਇੰਸਟ੍ਰਕਸ਼ਨ ਲਿਖ ਕੇ ਲਾਇਆ ਹੁੰਦਾ ਭਾਈ ਤੁਸੀਂ ਆਪਣੇ ਪ੍ਰੋਪਰ ਡਰੈਸ ਪਾ ਕੇ ਜਿਵੇਂ ਨਿੱਕਰਾਂ ਟੀ ਸ਼ਰਟਾਂ ਪਾ ਕੇ ਕਹਿੰਦੇ ਉੱਥੇ ਨਾ ਉਹ ਕੋਈ ਲੜਕੀ ਵੀ ਕੋਈ ਹਲਕੇ ਕੱਪੜੇ ਪਹਿਨ ਕੇ ਨਾ ਉਹ ਬਾਹਰ ਲਿਖਿਆ ਹੁੰਦਾ ਔਰ ਜੇ ਕੋਈ ਆਵੇ ਤਾਂ ਉਸਨੂੰ ਰੋਕ ਵੀ ਦਿੰਦੇ ਆ ਇੱਥੇ ਕੋਈ ਇਸ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ
2: ਗੁਰਦੁਆਰੇ ਦਾ ਭਾਜੀ ਚਾਹੀਦਾ ਸੂਟ ਪਾ ਕੇ ਕੁੜੀਆਂ ਨੂੰ
1: ਆਉਣਾ
2: ਪਜਾਮਾ ਪੈਂਟ ਪਜਾਮਾ ਕਮੀਜ਼ ਦਾ ਕੀ ਮਤਲਬ ਪਜਾਮਾ ਕਮੀਜ਼ ਵੀ ਪਾਉਣਾ ਥੋੜਾ ਖੁੱਲਾ ਡੁੱਲਾ ਹੋਵੇ ਇਹਨੂੰ ਘੁੱਟਵੀਂ ਸਲਾਕਟ ਠੀਕ ਆ ਘੁੱਟਵੀਂ ਸ਼ਰਟ ਥੋੜੇ ਕੱਪੜੇ ਜਿੱਦਾਂ ਤੁਸੀਂ ਇੱਦਾਂ ਦੇ ਸਹਿ ਜਾਣਾ ਤੁਸੀਂ ਦੇਖੋ ਮੁਸਲਮਾਨਾਂ ਦੀਆਂ ਮਸਜਿਦਾਂ ਵਿੱਚ ਉਹ ਬੁਰਕਾ ਪਾ ਕੇ ਜਾਂਦੇ ਨੇ

ਵਾਲਾ ਕੋਈ ਔਜ਼ਾਰ ਚਾਹੀਦਾ ਤੁਹਾਨੂੰ ਰਿਪੇਅਰ ਕਰਨ ਦੇ ਲਈ, ਕਿਸੇ ਵੀ ਟੂਲ ਦੀ ਤੁਹਾਨੂੰ ਜ਼ਰੂਰਤ ਹੈ, ਕੋਈ ਛੋਟੀਆਂ ਮੋਟੀਆਂ ਦਵਾਈਆਂ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਰੱਖਦੇ ਸੀ, ਇੱਥੇ ਹਰ ਇੱਕ ਤਰ੍ਹਾਂ ਦੀ ਛੋਟੀ ਮੋਟੀ

ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-238-4800 100 Kennedy Road 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ।

ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਟਿਫਨ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ 6 ਦਿਨ ਲਈ 5 ਦਿਨ ਲਈ, ਇਹ ਸਰਵਿਸ ਵੀ ਅਵੇਲੇਬਲ ਹੈ। ਕੋਈ ਛੋਟਾ ਮੋਟਾ ਘਰ ਦੇ ਵਿੱਚ ਫੰਕਸ਼ਨ ਹੈ ਤਾਂ ਤੁਸੀਂ ਹਾਲ ਬੁੱਕ ਕਰਨਾ 100-125 ਆਦਮੀਆਂ ਦੇ ਲਈ, ਤੇ ਤੁਹਾਨੂੰ ਇਹ ਸਰਵਿਸ ਵੀ ਮਿਲ ਸਕਦੀ ਹੈ।

0: ਬੜੀ ਵਧੀਆ ਸਰਵਿਸ ਪ੍ਰੋਵਾਈਡ ਕਰਨਗੇ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਬੀਬੀ
0: ਜੀ ਵਾਰਸ਼ਾ ਦੀ ਹੀਰ ਜਿਹੜੀ ਹੈਗੀ ਹੈ, ਉਹ ਵਾਰਸ਼ਾ ਦੀ ਹੀਰ ਤੇ ਐਸੀ ਰੈਫਰੈਂਸ ਬੁੱਕ ਹੈ, ਉਹ ਕਹਿੰਦੇ ਵੀ ਦੁਨੀਆ ਦੀ ਕੋਈ ਵੀ ਆਪਣੇ ਘਰਾਂ ਜ਼ਿੰਦਗੀ ਦਾ ਕੋਈ ਵੀ ਆਸਪੈਕਟ ਉਹਦੇ ਵਿੱਚੋਂ ਲੱਭ ਲਓ, ਉਹਦੀ ਤੁਹਾਨੂੰ ਰੈਫਰੈਂਸ ਕੋਈ ਨਾ ਕੋਈ ਮਿਲ ਹੀ ਜਾਣਾ ਉਹਦੇ ਵਿੱਚ।
1: ਕੋਈ ਗੱਲ ਨੀ, ਉਹ ਤਾਂ ਹੋਈ ਗੱਲ ਹੈ। ਤੇ ਕਹਿੰਦੇ ਨਾ ਝੁੰਡ ਵਿੱਚ ਜਿਹੜੀਆਂ
0: ਨਖਰੇ ਵਾਲੀ ਜਾਂ ਕੱਢਦੀ ਮਸਤਾਨੀ, ਤੂੰ ਤਾਂ ਮੈਨੂੰ ਦੱਸੇ ਯਕੀਨਨ ਘੁੰਡ ਚੋਂ ਅੱਖ ਪਛਾਣੀ।
1: ਬਿਲਕੁਲ
0: ਵੇਖੋ ਯਾਦ ਕਰਨ ਵਾਸਤੇ ਆ ਗਏ। ਹਾਂਜੀ ਬੀਬੀ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਥੱਕੇ ਟੁੱਟੇ ਹੋ ਅੱਜ ਥੋੜਾ ਜਿਹਾ, ਹੈ ਨਾ, ਸਫ਼ਰ ਬਹੁਤ ਲੰਬਾ ਹੋ ਜਾਂਦਾ ਨਾ। ਬਾਕੀ 2-3-4 ਨੂੰ ਆਪਣੀ ਹੋ ਰਹੀ ਹੈ ਜੀ ਹੁਸੈਨ ਜੀ ਵਰਲਡ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ, ਅੱਜ ਮਹਿਮਾਨ ਆਉਣੇ ਸ਼ੁਰੂ ਹੋ ਗਏ ਹੈ ਤੇ ਤੁਸੀਂ ਗਏ ਭਾਵੇਂ 1.5 ਮਹੀਨਾ ਹੀ ਅਜੇ ਪਹਿਲੇ ਸੀ, ਲੇਕਿਨ ਦੁਬਾਰਾ ਫਿਰ ਉਸੇ ਜੋਸ਼ ਖਰੋਸ਼ ਦੇ ਨਾਲ ਉਸੇ ਐ ਫਰੈਸ਼ ਫਰੈਸ਼ ਹੋ ਕੇ ਆਏ ਹੋ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ ਤਿੰਨੋਂ ਦਿਨ ਹੀ ਤੇ ਕੋਈ ਤੁਸੀਂ ਤਿਆਰੀ ਮੈਂਟਲੀ ਪ੍ਰਪੇਅਰ ਹੋ ਕੇ ਆਏ ਹੋ ਕਿ ਤੁਹਾਡੇ ਕੋਲੇ ਮਟੀਰੀਅਲ ਦਾ ਕੋਈ ਘਾਟਾ ਹੈ ਹੀ ਨਹੀਂ ਹੈ?
2: ਨਹੀਂ ਜੀ, ਜਿੰਨਾ ਮਰਜ਼ੀ

0: ਮਟੀਰੀਅਲ ਹੋਵੇ ਲੇਕਿਨ ਤਿਆਰੀ ਬੰਦੇ ਨੂੰ ਕਰਨੀ ਚਾਹੀਦੀ
1: ਹੈ। ਉਹ ਜਿੱਦਾਂ ਉਹ ਕਹਿੰਦੇ ਆ ਨਾ ਵੀ ਜਿਹੜਾ ਹਾਰਡ ਡਿਸਕ ਹੈ ਨਾ ਜਿਹੜੀ ਉਹ ਛੋਟੀ ਪੈ ਗਈ ਹੈ ਤੇ ਸੋਫਟਵੇਅਰ ਜ਼ਿਆਦਾ ਹੋ ਗਏ ਅੰਦਰ ਸਾਡੇ ਕੋਲ ਉਹਨਾਂ ਮਟੀਰੀਅਲ ਜ਼ਿਆਦਾ ਹੋ ਗਏ ਹੈ ਤੇ ਯਾਦ ਸ਼ਕਤੀ ਜਿਹੜੀ ਉਹਨੀ ਹੁੰਦੀ ਹੈ ਤੇ ਹੌਲੀ ਹੌਲੀ ਹੌਲੀ ਹੌਲੀ ਚਲੋ ਬਹੁਤ ਵਧੀਆ ਹੋਏਗੀ ਜਿਸ ਤਰ੍ਹਾਂ ਲੋਕਾਂ ਦਾ ਰਿਸਪੋਂਸ ਆਇਆ ਆਪਾਂ ਨੂੰ ਜਿਸ ਤਰ੍ਹਾਂ ਲੋਕ ਆ ਰਹੇ ਨੇ 40 ਤੋਂ 42 ਦੇ ਕਰੀਬ ਤਾਂ ਲੋਕ ਜਿਹੜੇ ਵਿਦੇਸ਼ਾਂ ਤੋਂ ਸਾਡੇ ਕੋਲ ਆ ਰਹੇ ਤੇ ਉਹਨਾਂ ਨੂੰ ਪੂਰਾ ਠਹਿਰਾਉਣ ਦਾ ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਉਹਨਾਂ ਦੀ ਟਰਾਂਸਪੋਰਟੇਸ਼ਨ ਵੇਖੋ ਅੱਜ ਵੀ 4-5 ਜਣੇ ਆਏ ਆ ਤੇ ਅਸੀਂ ਬਾਰ ਬਾਰ ਏਅਰਪੋਰਟ ਤੇ ਜਾ ਕੇ ਉਹਨਾਂ ਨੂੰ
0: ਡਾਕਟਰ ਸਾਹਿਬ ਨੂੰ ਸਲੂਟ ਪੇਸ਼ ਕਰਨਾ ਜਨਾਬ ਜੇ ਕਿ ਵਾਕਈ
1: ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਦੇਖੋ ਇਸ ਦੇਸ਼ ਦੇ ਵਿੱਚ ਬੈਠ ਕੇ ਨਾ ਜਿੱਥੇ ਤੁਸੀਂ ਦੇਖੋ ਨਾ ਮੈਂ ਕਈ ਵਾਰੀ ਕਹਿੰਦਾ ਨਾ ਕਿ ਚੂੰਡੀ ਨਹੀਂ ਬਣਾਉਂਦਾ ਕੋਈ ਬਿਨਾਂ ਪੈਸੇ ਤੋਂ
0: ਸਹੀ ਬਾਤ
1: ਤੇ ਵੇਖੋ ਇਹਨਾਂ ਹਜ਼ਾਰਾਂ ਡਾਲਰਸ ਦੇ ਰੂਪ ਵਿੱਚ ਖਰਚਾ ਉਹਨਾਂ ਨੇ ਕਰਨਾ ਤੇ ਆਪਣਾ ਕਾਰੋਬਾਰ ਉਹਨਾਂ ਦਾ ਸੈੱਟ ਹੈ ਇਹਦੇ ਬਾਵਜੂਦ ਦੇਖੋ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਪੰਜਾਬੀ ਸੱਭਿਆਚਾਰ ਦੇ ਲਈ ਪੰਜਾਬੀ ਵਿਰਸੇ ਦੇ ਲਈ ਕਿਸ ਤਰ੍ਹਾਂ ਉਹ ਦਿਨ ਰਾਤ ਇੱਕ ਕਰਕੇ ਨਾ ਜਿਵੇਂ ਇੱਕ ਜਨੂਨ ਹੁੰਦਾ ਬੰਦੇ ਨੂੰ ਜਨੂਨ ਦੀ ਹੱਦ ਤੱਕ ਜਾ ਕੇ ਮੈਂ ਕਹਿੰਦਾ ਨਾ ਕਿ ਉਹਨਾਂ ਨੂੰ ਕੋਈ ਥਕਾਵਟ ਨਹੀਂ ਭਾਵੇਂ ਸਵੇਰੇ 4 ਵਜੇ ਜਾਣ ਰਾਤ ਨੂੰ 10 ਵਜੇ ਜਾਣ ਕੋਈ 11 ਵਜੇ ਜਾਣ ਕੋਈ ਉਹਨਾਂ ਨੂੰ ਆਪਣੇ ਕੰਮ ਦਾ ਨਹੀਂ ਕੰਮ ਵੇਖ ਦੋ ਕਹਿੰਦੇ ਮੁਲਾਜ਼ਮ ਕਰੀ ਜਾਂਦੇ ਇੰਨਾ ਫੇਥ ਉਹਨਾਂ ਦੇ ਕੀਤਾ ਹੋਇਆ ਤੇ ਮੈਂ ਕਹਿੰਦਾ ਨਾ ਇੱਦਾਂ ਦੀ ਸੋਚ ਨਾਲ ਜਿਹੜਾ ਆਦਮੀ ਕੋਈ ਕੰਮ ਕਰਦਾ ਹੋਵੇ ਨਾ ਤੇ ਪਰਮਾਤਮਾ ਦਾ ਹੱਥ ਵੀ ਉਹਦੇ ਉੱਪਰ ਹੁੰਦਾ ਹੀ ਹੁੰਦਾ ਪਰਮਾਤਮਾ ਵੀ ਉਹਦੇ ਨਾਲ ਹਮੇਸ਼ਾ ਸਾਥ ਉਹਦਾ ਦਿੰਦਾ ਹੀ ਦਿੰਦਾ ਤੇ ਅੱਜ ਬੜੀ ਖੂਬਸੂਰਤ ਜਿਹੜੀ ਉੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੀ ਗੁਲਾਟੀ ਸਾਹਿਬ ਨੇ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਔਰ ਦੇਖੋ ਉਹਦਾ ਰਿਲੇਸ਼ਨ ਕਿੱਡਾ ਬਣਦਾ ਉਧਰੋਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਜਿੱਥੇ ਪੰਜਾਬੀ ਦੀਆਂ ਪੰਜਾਬੀ ਸੱਭਿਆਚਾਰ ਦੀਆਂ ਪੰਜਾਬੀ ਮਾਂ ਬੋਲੀ ਦੀਆਂ ਗੱਲਾਂ ਬਾਤਾਂ ਹੋਣਗੀਆਂ ਉੱਥੇ ਨਾਲ ਕਿਤਾਬਾਂ ਵੀ ਮੂੰਹ ਬੋਲਦੀਆਂ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕਿਤਾਬਾਂ ਵੀ ਹਾਜ਼ਰ ਸਾਹਮਣੇ ਜੇ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਕੋਈ ਕਿਤਾਬ ਚਾਹੀਦੀ ਹੋਏ ਤਾਂ ਉਹ ਕਿਤਾਬ ਵੀ ਉੱਥੋਂ ਲੈ ਸਕਦਾ ਹੈ ਸੋ ਤੁਸੀਂ ਕੁਝ ਕਹਿਣਾ ਚਾਹੋ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਤੇ ਚਾਹੋ ਤੁਹਾਨੂੰ ਉਬਾਸੀਆਂ ਆ ਰਹੀਆਂ ਤੁਹਾਡੀਆਂ ਅੱਖਾਂ ਚ ਨੀਂਦ ਝਲਕ ਰਹੀ ਹੈ ਤੇ ਤੁਸੀਂ ਆਰਾਮ ਕਰੋ ਤੇ ਸਾਡੇ ਪ੍ਰੋਗਰਾਮ ਦੇ 10 ਮਿੰਟ ਬਾਕੀ ਹੈ ਤੇ ਮੈਂ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਆਪਣਾ ਸਿਲਸਿਲਾ ਅੱਗੇ ਚੱਲ ਸਾਡੇ ਇੱਕ ਹੋਰ ਆ ਗਏ ਤੁਹਾਨੂੰ ਜਾਣਨ ਵਾਲੇ ਸਾਡੇ ਖਲੀਲ ਜੀ ਕਿਆ ਹਾਲ ਚਾਲ ਹੈ ਜੀ
2: ਜੀ ਸਤਿ ਸ੍ਰੀ ਅਕਾਲ ਕਿਸੇ ਹੈ ਦਰਸ਼ਨ
1: ਬਹੁਤ ਬੜੀਆ ਜੀ ਬਹੁਤ ਬੜੀਆ ਬਿਲਕੁਲ ਠੀਕ ਹੈ
2: ਹੁਸਨ ਸਾਹਿਬ ਅਕਬਰ ਸਾਹਿਬ ਕੋ ਵੀ ਬਹੁਤ ਬਹੁਤ ਵੈਲਕਮ ਬੈਕ ਬੜੀ ਖੁਸ਼ੀ ਹੋਈ ਆਪਕੀ ਆਵਾਜ਼ ਸੁਣ ਕੇ ਹੁਸੈਨ ਅਕਬਰ ਜੀ
0: ਜਨਾਬ ਬਹੁਤ ਸ਼ੁਕਰੀਆ ਖਲੀਲ ਭਾਈ ਜਾਨ ਬਹੁਤ ਸ਼ੁਕਰੀਆ
2: ਜੀ ਨਵਾਜ਼ਿਸ਼ ਆਪਕੀ ਔਰ ਆਪਕੀ ਆਵਾਜ਼ ਤੋਂ ਸੁਣਨੇ ਕੇ ਬਾਅਦ ਤਬੀਅਤ ਖੁਸ਼ ਹੋ ਜਾਤੀ ਚਾਹੇ ਵੋ ਹੀਰੋ ਚਾਹੇ ਵਾਰੀ ਸ਼ਾਕੀ ਵਾਰਾ ਯੇ ਬਾਤੇ ਅਬ ਆ ਨਹੀਂ ਸਕਤੇ ਯੇ ਵੋ ਚੀਜ਼ੇ ਹੈ ਜੋ ਨਾਯਾਬ ਹੈ ਯੇ ਹਮਾਰੇ ਸੇ ਹਮਾਰੀ ਸਭਿਅਤਾ ਸੇ ਹਮਾਰੇ ਕਲਚਰ ਸੇ ਵਾਪਸਤਾ ਹੈ ਯੇ ਚੀਜ਼ੇ ਇਸੀ ਸੇ ਹਮਾਰੀ ਆਈਡੈਂਟਿਟੀ ਐਨੀਵੇ
1: ਬਿਲਕੁਲ
2: ਦਰਸ਼ਨ ਸਾਹਿਬ ਆਪ ਜੋ ਜ਼ਿਕਰ ਕਰ ਰਹੇ ਥੇ ਦੁਪੱਟੇ ਕਾ ਓਢਣੀ ਕਾ ਚੁੰਨੀ ਕਾ ਇਸਕੇ ਉੱਪਰ ਮੈਂ ਇੱਕ ਚੀਜ਼ ਬੜੀ ਪਿਆਰੀ ਬੋਲਨੇ ਵਾਲਾ ਹੂੰ ਵੋ ਯੇ ਕਿ ਮੁਝੇ ਆਜ ਤੱਕ ਜਬ ਸੇ ਹੋਸ਼ ਸੰਭਾਲਾ ਹੂੰ ਆਜ ਤੱਕ ਕੋਈ ਐਸੀ ਮੂਰਤੀ ਜੋ ਬਣੀ ਹੋਈ ਹੈ ਈਸਾ ਅਲੈਹ ਸਲਾਮ ਕੀ ਵਾਲਦਾ ਕੀ ਹਜ਼ਰਤ ਮਰੀਮ ਬੋਲਤੇ ਯਾ ਕੋਈ ਪੁਰਾਣੀ ਸੇ ਪੁਰਾਣੀ ਉਨਕੀ ਪੇਂਟਿੰਗ ਚਾਹੇ ਮੈਂ ਵੋ ਫਰਾਂਸ ਵੀ ਗਿਆ ਤੋ ਦੇਖਾ ਕਹੀਂ ਪੇ ਵੀ ਬਗੈਰ ਸਰ ਪੇ ਚਾਦਰ ਕੇ ਯਾ ਦੁਪੱਟੇ ਕੇ ਮੁਝੇ ਕੋਈ ਤਸਵੀਰ ਨਹੀਂ ਮਿਲੀ ਉਨਕੀ ਆਜ ਤੱਕ ਦੁਨੀਆ ਮੈਂ ਏਕ ਪੁਆਇੰਟ ਦੂਸਰਾ ਆਪ ਦੇਖੀਏ ਦੁਨੀਆ ਮੈਂ ਜਿਤਨੇ ਨਨ ਹੈ ਜਿਤਨੇ ਨਨ ਹੈ ਚਾਹੇ ਉਹ ਇੰਡੀਆ ਮੈਂ ਹੋ ਵਰਲਡ ਕੇ ਕਿਸੀ ਕੋਨੇ ਮੈਂ ਕਿਸੀ ਨਨ ਕੀ ਤਸਵੀਰ ਬਤਾ ਦੀਜੀਏ ਜੋ ਸਰ ਪੇ ਕਾਲਾ ਦੁਪੱਟਾ ਯਾ ਚਾਦਰ ਯਾ ਵੇਲ ਜੋ ਵੀ ਬਨਤੇ ਉਨਕਾ ਤੌਰ ਤਰੀਕਾ ਹੈ ਹਰ ਇਲਾਕੇ ਕਾ ਔਰਤ ਕੋ ਢਾਕਨੇ ਕਾ ਇੱਕ ਤਰੀਕਾ ਹੋਤਾ ਹੈ ਹਰ ਇਲਾਕੇ ਕਾ ਇੱਕ ਹੋਤਾ ਹੈ ਆਪਣੇ ਪੰਜਾਬ ਮੈਂ ਦੇਖੀਏ ਪਹਿਲੇ ਘੂੰਘਟ ਪੂਰਾ ਉੜਤੇ ਥੇ ਐਸਾ ਨਹੀਂ ਕਿ ਦੁਲਹਨ ਰਹਿਤੇ ਥੇ ਉਮਰ ਰਸੀਦਾ ਔਰਤ ਹੈ ਤੋ ਵੋ ਘੂੰਘਟ ਨਹੀਂ ਰੱਖਤਾ ਥਾ ਲੇਕਿਨ ਵੋ ਇੱਕ ਚਾਦਰ ਜੈਸੀ ਉੜਤੇ ਥੇ ਪੁਰਾਨੀ ਮੈਂ ਦੇਖਾ ਵੋ ਬਚਪਨੇ ਸੇ ਤੋ ਉਸਕੀ ਵਜ੍ਹਾ ਯੇ ਹੈ ਦੇਖੀਏ ਪਹਿਲੀ ਚੀਜ਼ ਤੋ ਤਮੀਜ਼ ਤਮਦੁਨ ਯੇ ਤੋ ਆਪਣੀ ਜਗ੍ਹਾ ਹੈ ਰਿਵਾਇਤ ਕਾ ਤਾਲੁਕ ਆਪਣੀ ਜਗ੍ਹਾ ਹੈ ਲੇਕਿਨ ਸਭ ਸੇ ਇੰਪੋਰਟੈਂਟ ਚੀਜ਼ ਯੇ ਹੈ ਢਾਕਨੇ ਕਾ ਹੁਕਮ ਇਸ ਲਈ ਹੈ ਕਿਉਂਕਿ ਬੇਪਰਦਗੀ ਇਨਸਾਨ ਸੇ ਬੜ ਕੇ ਜਿਤਨੇ ਵੀ ਰੂਹੇ ਹੈ ਹੈਵਾਨ ਚੀਜ਼ੇ ਹੈ ਜੋ ਆਪਕੋ ਨਜ਼ਰ ਨਹੀਂ ਆਤੇ ਕਿਉਂਕਿ ਹਮ ਦੇਖ ਨਹੀਂ ਸਕਤੇ ਨਾ ਮਾਮਲੀ ਇੱਕ ਜਰਾਸੀਮ ਨਹੀਂ ਦੇਖ ਸਕਤੇ ਹਮ ਆਪਣੇ ਨਿਕਟ ਆਂਖੋ ਸੇ ਤੋ ਆਪ ਉਨਕੇ ਅਰਵਾਏ ਯੇ ਜੋ ਸ਼ੈਤਾਨ ਹੈ ਯੇ ਜੋ ਵਸਵਸੇ ਡਾਲਤੇ ਲੜਕੀਓਂ ਕੇ ਜ਼ਹਿਨ ਮੇ ਡਾਲਤੇ ਵੋ ਦੇਖਨਾ ਕਿਆ ਹੈ ਤੁਸੀਂ ਵੀ ਸਭ ਕੁਛ ਕਰ ਸਕਤੇ ਹੋ ਵੋ ਦੇਖਨਾ ਕਿਆ ਹੈ ਹੱਥ ਛੋੜੋ ਇਸ ਪੇ ਯੇ ਸਾਰੇ ਆਸਿਫ ਜ਼ਦਾ ਕੀ ਪਹਿਲੀ ਨਿਸ਼ਾਨੀਆਂ ਹੈ ਯੇ ਤਭੀ ਹੋਤਾ ਹੈ ਕਿ ਕੋਈ ਵੀ ਅਰਵਾਏ ਫੁੱਲਾਂ ਅਸ਼ आशिक पाशिक हो जाता, इसलिए मना करते थे बेटा सर पे ढाको चुन्नी या कुछ भी सर पे, क्यों कि जितने भी अरवाएं होते जिन्ना शयातीन होती ये सब बालों पे आशिक होते पहले, पेशानी पे बालों पे बता रहा हूँ, तो वजह होती जितनी पुरानी चीजें हैं उसकी वजह है। अगर आप उसको छोड़ देंगे और ये बोलेंगे यार नई तहजीब है मॉडर्न जमाना है, तो भाई मुझे बताओ ना मॉडर्न जमाने में क्या मोरी के नारियल के पानी को नाली के पानी को उठा के मिनरल वाटर बोल के पीते आप? ऐसा दुनिया में कहीं होता? गंदगी गंदगी आप इसको मना करना चाहिए, रोकना चाहिए। अभी दो दिन पहले की बात है, मैं सुना था सीबीसी पे कोई लड़की उतर रही थी अपने बस से और व्हील था, कोई बंदा गोरा उसको मुक्का मार दिया। अरे भाई आपको मुक्का ही मारना है ना, तो किसी मर्द आदमी को मारिए, फिर बताता उन्हें आपको क्या है। तो कहने का मकसद क्या है, ये बदतमीजी बदअखलाकी क्या साबित करना चाहते हैं लोग कैसा करने? भाई अपने मजहब के हिसाब से उन्हें पेनिंगा ओढ़ेंगा, जैसा आप अभी बोले दुनिया के हर गुरुद्वारे में लिखा हुआ रहता यहाँ है तो ये तौर तरीका है। दुनिया की हर मस्जिद में बता रहा हूँ, कोई नजबत मलिका होके जब अबू धाबी गई थी शेख जैद की जो मस्जिद बनाए थे बड़ी, तो उसमें पहला हुक्म उसको ये दिया गया था कि आप सर पे स्कार्फ पहनेंगे। उसने कहा हाँ जी मैं जब तक पहनूंगी मैं उतारूंगी नहीं मस्जिद से, क्या मैं अबू धाबी से गए तक नहीं उतारूंगी। तो कहने का मकसद ये निक्की हिली पंजाबी, निक्की हिली पंजाबी है, लेकिन जब वो जामा मस्जिद दिल्ली आई तो आप देखिए पूरी तस्वीरें आपके पास भेजा तो मेरे पास सब है, पूरे सर पे उनके दुपट्टा तमाम, हालांकि उन्होंने तो पंजाबी है
1: जी, जी,
2: लेकिन उनके हस्बैंड अमेरिकन है। कहने का मकसद ये कि इंसान इन चीजों को हमेशा जो बरसों से चली आ रही है
1: जी जी
2: उसको बरकरार रखना चाहिए। और आखिरी में इसी शेर पे खत्म करता हूँ कि तल्ख तलफुज जो होता ना यानी प्रोनाउंसिएशन बोलते
1: जी जी।
2: उसका क्या असर होता ये बता रहा हूँ ये वाक्य के ऊपर कि तलफुज की खराबी का नतीजा जमाने को जमाना कह रहा था।
1: क्या बात, जमाने को जमाना कह रहा था।
2: हाँ, तलफुज की खराबी का नतीजा जमाने को जमाना कह रहा था।
1: वाह वाह वाह।
2: पिटा पिटा आशिक फसाने की गली में फसाने को फसाना कह रहा था।
1: क्या बात,
2: जरा सोचिए आप, जबान जरा सा हिली तो जूते खा गया उन्हें। तो इंसान सोचना चाहिए, बड़ी गहरी बात है। और अकबर इलाहाबादी के इसी शेर पे खत्म करता हूँ। अदब, अदब बोलते हैं मैनरिज्म, एटिकेट मैनर्स को बोलते हैं, लिटरेचर को भी अदब बोलते हैं, साहित्य को भी अदब कहते हैं। तो अकबर इलाहाबादी कहते हैं कि अदब मशरिक में भी होता है, मशरिक यानी इंडिया पाकिस्तान, अदब मशरिक में भी होता है, अदब मगरिब में भी होता है, वहाँ टोपी उतरती है यहाँ जूता उतरता है।
1: उतरता है बिल्कुल,
2: यानी एहतराम के लिए आप गुरुद्वारे साहब जाएंगे, मस्जिद जाएंगे, मंदिर जाएंगे, जूता उतार के जाएंगे। लेकिन यहाँ अमेरिका कनाडा में देखिए किसी का इंतकाल हो गया तो वो सर पे से टोपी निकालता, पहले फिल्मों में देख लीजिए जाके बोलता मैम आई एम सॉरी टू इन्फॉर्म यू योर हस्बैंड डाइड इन लाइन ऑफ ड्यूटी, तो बोलने का मतलब एहतरामन सर पे से टोपी निकाल रहा, ये बोल के नहीं कि मैं आपके वास्ते सर पे से निकाल रहा हूँ, नहीं, ये इनका एक तहजीब तरीका है, बोल रहा है। दैट्स ऑल योर ऑनर।
1: शुक्रिया जी, शुक्रिया, मेहरबानी मेहरबानी। सो दोस्तों 647-367-5553 एक मैसेज थोड़े नाल, फिर प्रोग्राम की समाप्ति अज असी करन लगे हां क्योंकि टाइम साडा हो गया। सो साडे जिहड़े प्राउड स्पॉन्सर एक अमायरा अकैडमी जी, हेयर एंड एस्थेटिक्स ब्यूटी की दुनिया दे विच जानिया पहचानिया नाम। बीबिया भैणा ने कोई हेयर का ट्रीटमेंट लेना होवे या ब्यूटी का ट्रीटमेंट लेना होवे या इस फील्ड दे विच करियर बनाने लई कोई डिप्लोमा करना होवे, हेयर स्टाइलिंग डिप्लोमा, मेडिकल एस्थेटिक डिप्लोमा या कोई होर एडवांस डिप्लोमा, नंबर याद रखो 905-399-810-90539961110 अमायरा अकैडमी हेयर एंड एस्थेटिक्स। सो कल दी गल है जी, कल फ्राइडे है, फ्राइडे वाले दिन जिस तरह मैं तुहानू पहले गुजारिश कीती सी कि कल साडा प्रोग्राम रिकॉर्डेड लगेगा कि कल थोड़ा जा बिजी है साडा शाम दा शेड्यूल, कथूरिया साहब दे बेटे दी कल एंगेजमेंट है, कल शगन वगैरह है, ते असी सारे दोस्तां मित्रां ने उत्थे पार्टिसिपेट करना, खुशियां दे विच असी शामिल होवांगे। ते मिलांगे आपां हुण तुहानू सोमवार रात नूं 10 बजे इसे टाइम इसे प्रोग्राम दे विच, ते तुसी तद तक दे लई खुश रहो, आबाद रहो, जिंदाबाद रहो, ते एक प्यारा जिहा गाना सुनो जगमोहन कौर दा, घुंड विच नहीं लुकदे सजना नैण कुवारे।

0: ਸਵਾਲ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸੇ।
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lo. Aaj hi visit karo paradisedevelopments.com. Paradise Developments.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
6: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905789

0: Tindali, call karo 647-504-1557 ya message karo Punjabi Lehran de Instagram page te. ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਮੁਲਾਕਾਤ ਤੁਹਾਡਾ ਸਾਡਾ ਬੜਾ ਹੀ ਪਿਆਰਾ ਬੜਾ ਹੀ ਸੋਹਣਾ ਬੜਾ ਮਿੱਠਾ ਜਿਹਾ ਸਾਥ ਰਹੇਗਾ ਬਈ ਕੀ ਹਾਲ ਚਾਲ ਨੇ ਠੀਕ ਠਾਕ ਹੋ ਬੱਲੇ ਬੱਲੇ ਆ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ ਹੈਪੀ ਕੀ ਹੈ ਫਰਾਈਡੇ

0: ਤੁਹਾਡੇ ਨਾਲ ਖੂਬ ਇੰਜੋਏ ਕਰਦੇ ਹਾਂ ਤੇ ਵੀਕਐਂਡ ਆ ਗਿਆ, ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਯਾਰ। ਵੀਕਐਂਡ ਜਦੋਂ ਆਉਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਕਿ ਵਿਆਹ ਜਿੰਨਾ ਚਾਅ ਹੁੰਦਾ, ਵਿਆਹ ਜਿੰਨਾ ਛੱਡੋ, ਵਿਆਹ ਤੋਂ ਵੱਧ ਹੀ ਚਾਅ ਹੁੰਦਾ। ਸੋ ਵੀਕਐਂਡ ਆਵੇ ਤੇ ਵੀਕਐਂਡ ਨੂੰ ਖੂਬ ਆਪਾਂ ਸਾਰੇ ਇੰਜੋਏ ਕਰਦੇ ਹਾਂ, ਲਾਉਂਦੇ ਹਾਂ ਰੌਣਕਾਂ। ਲੈਟਸ ਹੈਵ ਅ ਗੁੱਡ ਟਾਈਮ, ਲੈਟਸ ਇੰਜੋਏ, ਲੈਟਸ ਕਰੀਏ ਗੱਲਾਂ ਬਾਤਾਂ ਕੁਝ ਕੇਅਰ ਤੁਹਾਡੇ ਨਾਲ। ਤੇ ਬੜੀਆਂ ਤੁਹਾਡੀਆਂ ਕਾਲਾਂ ਦੇਖੋ ਜਦੀ ਖੜਕ ਲੱਗ ਪੈਂਦੀਆਂ। ਇੱਕ ਤਾਂ ਸੱਜਣ ਸਾਡੇ ਨਾਲ 25 ਮਿੰਟਾਂ ਤੋਂ ਹੋਲਡ ਤੇ ਆ, 3515 ਹੈਲੋ। ਉਹ 3515 ਬਹੁਤ ਚਿਰ ਤੇ ਹੋਲਡ ਤੇ, ਮੈਂ ਕਹਿੰਦਾ ਕਿ ਤੁਹਾਡੀ ਕਾਲ ਨਾ ਕੱਟੀ ਜਾਵੇ। ਚਲੋ ਜੀ, ਨੋ ਪ੍ਰੋਬਲਮ ਜੀ। 4699 ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਾ ਵਧੀਆ ਜੀ।
0: ਕੀ ਬਣਦਾ
1: ਭਾਜੀ? ਮੈਂ ਨੰਬਰ ਲੈਣਾ ਸੀਗਾ ਤੁਹਾਡੇ ਤੋਂ, ਜਿਹੜਾ ਸਟੋਵ ਠੀਕ ਕਰਦਾ ਹੋਵੇ।
0: ਓ ਕਿਆ ਬਾਤ ਹੈ, ਸਟੋਵ ਠੀਕ ਕਰਨ ਵਾਲਿਆਂ ਦਾ ਨੰਬਰ ਹੈ ਜੀ 647।
1: ਹਾਂਜੀ।
0: 622।
1: ਹਾਂਜੀ।
0: 3203।
1: 3203
0: ਠੀਕ ਹੈ ਜੀ। 647-622-3203 ਓਕੇ ਜੀ। ਕੋਈ ਵੀ ਅਪਲਾਇੰਸਿਸ ਰਿਪੇਅਰ ਕਰਾਉਣੇ ਆ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, 647-622-3203 ਤੇ ਤੁਸੀਂ ਕਾਲ ਜ਼ਰੂਰ ਕਰੋ ਪ੍ਰਦੀਪ ਜੀ ਨੂੰ। 4108 ਹੈਲੋ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਵਧੀਆ ਵੀਰੇ, ਠੀਕ ਠਾਕ। ਕੀ ਬਣਦਾ? ਬੱਲੇ ਬੱਲੇ ਬੱਲੇ, ਕਿਵੇਂ ਮਨਾ ਰਹੇ ਹੋ? ਜਿਮ ਤੋਂ ਬਾਅਦ ਮੱਛੀ ਮੱਛੀ ਖਾਓ ਯਾਰ, ਬੱਕਰਾ ਬੁਕਰਾ ਖਾਓ। ਖਾ ਲੈਂਦੇ ਹੋ ਬੱਕਰਾ? ਮੈਂ ਕਿਹਾ ਐਵੇਂ ਨਾ ਕੋਈ ਜਿਮ ਵਾਲਾ ਕਵੇ ਭਾਜੀ ਅਸੀਂ ਤਾਂ ਖਾਂਦੇ ਨੀ, ਅਸੀਂ ਤਾਂ ਪਨੀਰ ਵਾਲੇ ਆ। ਯਾਰ ਮੇਰੇ ਤੋਂ ਨੀ ਕਦੇ ਵੈਜੀਟੇਰੀਅਨ ਖਾ ਹੁੰਦਾ। ਮੈਨੂੰ ਤਾਂ ਦਿਨ ਦੇ ਵਿੱਚ ਦੋ ਵਾਰ ਘੱਟੋ ਘੱਟ ਕੋਈ ਨਾ ਕੋਈ ਮੀਟ ਦੀ ਆਈਟਮ ਚਾਹੀਦੀ ਆ। ਚਲੋ ਹੋਰ ਸੁਣਾਓ ਹੁਕਮ।
2: ਗਾਣਾ ਵੀਰੇ ਰਿਕਵੈਸਟ ਕਰਦਾ।
0: ਦੱਸੋ ਦੱਸੋ। ਉਹ ਵਾਹ ਵੀ ਵਾਹ, ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ।
2: ਹਾਂਜੀ ਹਾਂਜੀ,
0: ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਨੀ ਅੱਜ ਦਿਨ ਫਰਾਈਡੇ ਦਾ।
2: ਹਾਂਜੀ ਵੀਰੇ,
0: ਉਹ ਵੀ ਲਾਉਣੇ ਆ ਤੁਸੀਂ? ਔਜਲੇ ਦੀ ਨਵੀਂ ਟੇਪ ਸੁਣੀ? ਓਕੇ, ਮੈਂ ਨਾ ਤੁਹਾਨੂੰ ਔਜਲੇ ਦਾ ਇੱਕ ਨਵਾਂ ਗਾਣਾ ਸੁਣਾਉਣਾ। ਕਿਆ ਯਾਰ, ਮੈਂ ਕਹਿੰਦਾ ਕਮਾਲ ਹੀ ਆ। ਠੀਕ ਹੈ, ਉਹ ਵੀ ਸੁਣਾਉਂਦੇ ਤੇ ਤੁਹਾਡਾ ਵੀ ਗਾਣਾ ਸੁਣਾ ਦਾਂਗੇ। ਠੀਕ ਹੈ, ਚਲੋ ਸ਼ੁਕਰੀਆ ਵੀਰੇ, ਬਹੁਤ ਧੰਨਵਾਦ ਤੁਹਾਡਾ। ਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਤੁਸੀਂ ਗਰੋਸਰੀ ਕਰਨੀ ਹੈ ਤਾਂ ਅਨਾਜ ਮਾਲਟ ਨਵਾਂ ਗਰੋਸਰੀ ਸਟੋਰ ਜਿਹੜਾ ਕਿ ਖੁੱਲਿਆ ਏਅਰਪੋਰਟ ਰੋਡ ਤੇ ਮੇਫੀਲਡ ਦੇ ਐਨ ਕੋਰਨਰ ਤੇ, ਹਰ ਤਰ੍ਹਾਂ ਦੀ ਆਪਣੀ ਇੰਡੀਅਨ ਗਰੋਸਰੀ, ਇੰਨਾ ਸਾਫ ਸੁਥਰਾ ਗਰੋਸਰੀ ਸਟੋਰ ਤੁਸੀਂ ਕਦੇ ਹੀ ਦੇਖਿਆ ਹੋਣਾ। ਹਰ ਤਰ੍ਹਾਂ ਦਾ ਘਰ ਦਾ ਸਮਾਨ ਵੀ ਇੱਥੋਂ ਮਿਲਦਾ। ਜਿਹੜਾ ਬੰਦਾ ਜਾਂਦਾ ਅਨਾਜ ਮਾਲਟ, ਉਹ ਬੰਦਾ ਕਹਿੰਦਾ ਜ਼ਰੂਰ ਹੈ ਯਾਰ ਕਿ ਵਾਕਈ ਅਲੱਗ ਹੈ। ਸੋ ਏਅਰਪੋਰਟ ਰੋਡ ਮੇਫੀਲਡ, 6141 ਮੇਫੀਲਡ ਰੋਡ, ਨਵੇਂ ਪਲਾਜ਼ੇ ਦੇ ਵਿੱਚ ਅਨਾਜ ਮਾਲਟ। 3515 ਹੈਲੋ। ਸਤਿ ਸ਼੍ਰੀ ਅਕਾਲ
3: ਭਾਜੀ। ਇੱਕ ਤੇ ਇਹਨਾਂ ਨੰਬਰ ਲੈਣਾ ਸੀ ਜਾਂ ਉਹਨਾਂ ਦਾ ਨੇਮ, ਤੁਹਾਡੇ ਤੋਂ ਪਹਿਲਾਂ ਪ੍ਰੋਗਰਾਮ ਸਰ ਕਰਕੇ ਗਏ ਆ, A1 ਕਰਕੇ ਟਰੈਕਿੰਗ ਕੋਈ ਹਾਇਰਿੰਗ ਕਰਦੇ ਜੀ ਉਹਨਾਂ ਦਾ ਜੀ।
0: A1 ਟਰੈਕਿੰਗ ਹਾਇਰਿੰਗ ਕਰ ਰਹੇ ਆ?
3: ਯਾ ਸਮਥਿੰਗ ਇਦਾਂ ਦਾ ਕੁਛ ਨਾਮ ਸੀ ਉਹਨਾਂ ਦਾ, ਟਰੈਕਿੰਗ ਕੰਪਨੀ ਦਾ, ਮੈਨੂੰ ਪਤਾ ਨਹੀਂ ਲੱਗਾ ਵੀ, ਮੈਂ ਉਬਰ ਚਲਾ ਰਿਹਾ ਸੀ ਤੇ ਤਾਂ ਕਰਕੇ ਉਹ ਮੈਂ ਕਾਲ ਲਾਈ ਸੀ ਪਰ ਮੇਰੀ ਪਿੱਕ ਨਹੀਂ ਹੋਈ।
0: ਕੋਈ ਨਾ, ਮੈਂ ਤੁਹਾਨੂੰ ਨੰਬਰ ਦੇ ਦਿੰਦਾ।
3: ਹਾਂਜੀ,
0: ਸੋ ਤੁਸੀਂ ਸਿਮਰਾਜ ਹੁਣਾਂ ਨੂੰ ਫੋਨ ਕਰੋ, 416।
3: ਇੱਕ ਮਿੰਟ ਜੀ,
0: ਨੰਬਰ ਲੈਣਾ ਹੋਵੇ ਪੈਨ ਪੇਪਰ ਤਿਆਰ ਰੱਖਿਆ ਕਰੋ।
3: ਹਾਂਜੀ ਹਾਂਜੀ, 416
0: 457
3: 457
0: 3381
3: 3381
0: ਇਹ ਤੁਹਾਨੂੰ ਦੇ ਦੇਣਗੇ ਠੀਕ ਹੈ ਨੰਬਰ
3: ਜੀ ਹਾਂਜੀ ਇੱਕ ਅਮਰਿੰਦਰ ਭਾਜੀ ਹੁਣਾਂ ਦੀ ਨਵੀਂ ਟੇਪ ਆਈ ਉਹਦਾ ਗਾਣਾ ਲਾ ਜੀ ਕੋਈ
0: ਉਹ ਕੀ ਬਾਤ ਹੈ ਅਮਰਿੰਦਰ ਜੀ ਨੇ ਵੀ ਕਮਾਲ ਹੀ ਕਰਤੀ ਹੈ
3: ਹਾਂਜੀ
0: ਮਿਊਜ਼ਿਕ ਬੜਾ ਵਧੀਆ ਆ ਰਿਹਾ ਅੱਜ ਕੱਲ
3: ਹਾਂਜੀ ਹਾਂਜੀ
0: ਚਲੋ ਲਾ ਦੇਣਗੇ ਵੀਰੇ ਨੋ ਪ੍ਰੋਬਲਮ
3: ਓਕੇ
0: ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਤੇ ਗੀਤ ਸੰਗੀਤ ਲਾਉਣੇ ਟੈਨਸ਼ਨ ਨਹੀਂ ਲੈਣੀ ਤੁਸੀਂ ਅੱਜ ਅੱਜ ਤਾਂ ਅਸੀਂ ਤੁਹਾਡੇ ਲਈ ਬਿਲਕੁਲ ਹਾਜ਼ਰ ਹਾਂ ਤੇ ਚੱਕ ਦਿਆਂਗੇ ਫਟੇ ਇੱਕ ਤੁਸੀਂ ਯਾਦ ਰੱਖੋ ਜ਼ਰੂਰ ਦੁਆਬਾ ਟਰੈਵਲ ਨੂੰ ਦੁਆਬਾ ਟਰੈਵਲ ਨੇ ਬੜਾ ਹੀ ਯਾਰ ਜ਼ਬਰਦਸਤ ਇੱਕ ਆਫਰ ਭੇਜਿਆ ਤੇ ਤੁਸੀਂ ਇੰਡੀਆ ਜਾਣਾ ਤਾਂ ਨਵੰਬਰ ਦੇ ਦੂਜੇ ਵੀਕ ਜਾਓ ਟੋਰੋਂਟੋ ਟੂ ਅੰਮ੍ਰਿਤਸਰ ਦੀ ਫਲਾਈਟ ਹੈ ਇੱਕ ਸਟੋਪ ਹੈ ਦੋ ਟੈਚੀ ਹੈ 1295 ਦੇ ਵਿੱਚ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਜੀ 9592 ਹੈਲੋ
4: ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ
0: ਹੈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਕੀ ਬਣਦਾ ਤੁਹਾਡੀ ਆਵਾਜ਼ ਨਹੀਂ ਆ ਰਹੀ ਯਾਰ ਤੁਸੀਂ ਸਾਡੀ ਵੀ ਮਸ਼ਹੂਰੀ ਕਰਤੀ ਵਟਸਐਪ ਤੇ ਹੈ ਹਰਭਜਨ ਮਾਨ ਫਿਰ ਬੰਦੇ ਹੀ ਸਪੈਸ਼ਲ ਹੈ ਯਾਰ ਬਿਲਕੁਲ ਨੋਟਿਸ ਕੀਤਾ ਜਾਂਦਾ ਚਲੋ ਸ਼ੁਕਰੀਆ ਤੁਹਾਡੇ ਲਈ ਲਾ ਦਿੰਦੇ ਜ਼ਰੂਰ ਠੀਕ ਹੈ ਬਹੁਤ ਸ਼ੁਕਰੀਆ ਸਾਡੇ ਨਾਲ ਸਰ ਜੀ ਜੁੜੇ ਆ ਲਾਈਵ ਔਨ ਲੋਕੇਸ਼ਨ ਅਸੀਂ ਅੱਜ ਪਹੁੰਚੇ ਹੋਏ ਆ ਗ੍ਰੈਂਡ ਹੋਮ ਫਰਨੀਚਰ ਫਰਨੀਚਰ ਲੈਣਾ ਤਾਂ ਅੱਜ ਦਾ ਦਿਨ ਬਹੁਤ ਜ਼ਰੂਰੀ ਆ ਗ੍ਰੈਂਡ ਹੋਮ ਫਰਨੀਚਰ ਤੇ ਅਸੀਂ ਲਾਈਵ ਆ ਡੇਰੀ ਟੌਮਕਿਨ ਜੀ ਸਰਜੀਤ
5: ਜੀ ਬਾਈ ਜੀ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈਪੀ ਫਰਾਈਡੇ ਤੇ ਸ਼ਾਨਦਾਰ ਡੀਲ ਦੇ ਲਈ ਆਪਾਂ ਅੱਜ ਪਹੁੰਚ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ ਜੀ ਬਾਈ ਜੀ ਕਿੱਦਾਂ ਹੋ
0: ਮੈਂ ਬਹੁਤ ਵਧੀਆ ਯਾਰ ਤੇ ਜਿਹੜੇ ਸਾਡੇ ਸੱਜਣ ਮਿੱਤਰ ਫਰਨੀਚਰ ਲੈਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਕਰੋ ਫਿਰ ਕੈਮ
5: ਬਾਈ ਜੀ ਡੀਲਾਂ ਇਹੋ ਜਿਹੀਆਂ ਨੇ ਬੰਦੇ ਨੇ ਫਰਨੀਚਰ ਨਾਲ ਵੀ ਲੈਣਾ ਹੋਵੇ ਨਾ ਉਹ ਵੀ ਕਹਿੰਦਾ ਯਾਰ ਵੀ ਚੱਕ ਡੀਲ ਹੀ ਬੜੀ ਸ਼ਾਨਦਾਰ ਹੈ ਆਪਾਂ ਇੱਕ ਹੋਰ ਫਰਨੀਚਰ ਲੈ ਲਈਏ ਤੇ ਪਹੁੰਚੋ ਅੱਜ ਆਪਾਂ ਇੱਥੇ ਤੁਹਾਨੂੰ ਮਿਲਾਂਗੇ ਲਾਈਵ ਲੋਕੇਸ਼ਨ ਚੱਲ ਰਹੀ ਹੈ 6685 ਟੌਮਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ ਹਮੇਸ਼ਾ ਵਾਂਗ ਸੁੱਖ ਬਾਈ ਦੇ ਕੋਲ ਡੀਲਾਂ ਤੇ ਡੀਲਾਂ ਤਿਆਰ ਪਈਆਂ ਨੇ ਠਾਂ ਡੀਲਾਂ ਵਾਲਾ ਕੰਮ ਹੈ ਤੁਸੀਂ ਸੁਣਨਾ ਹੈ ਤੁਸੀਂ ਕਹਿਣਾ ਯਾਰ ਗੱਡੀ ਮੋੜ ਆਇਆ ਮੈਂ ਗੱਡੀ ਮੋੜ ਕੇ ਕਿੱਥੇ ਗ੍ਰੈਂਡ ਹੋਮ ਫਰਨੀਚਰ ਤੇ ਸੁੱਖ ਬਾਈ ਜੀ ਮੈਂ ਕਹਿੰਦਾ ਫਿਰ ਖੜਕਾ ਲਈਏ ਕੰਮ
6: ਬਾਈ ਜੀ ਪਹਿਲੀ ਡੀਲ ਜਿਹੜੀ ਆਪਾਂ ਪੂਰੇ ਘਰ ਦੇ ਫਰਨੀਚਰ ਦੀ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਇਸ ਵੀਕਐਂਡ ਦੇ ਉੱਪਰ ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੀਆਂ ਬਾਈ ਜੀ ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਨੀ ਆ ਕਿੰਗ ਸਾਈਜ਼ ਦਾ ਬੈਡ ਤੁਸੀਂ ਬਾਈ ਕਰ ਲੈਣਾ ਤੇ ਕਿੰਗ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਮਿਲੂਗਾ ਦੂਜੇ ਰੂਮ ਦੇ ਵਿੱਚ ਚੱਲ ਰਹੇ ਆ ਕੁਈਨ ਸਾਈਜ਼ ਦਾ ਬੈਡ ਬਾਈ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਤੀਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈਡ ਬਾਈ ਕਰ ਲੈਣਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਸੋ ਤਿੰਨ ਬੈਡ ਦੇ ਨਾਲ ਤਿੰਨੋ ਹੀ ਮੈਟਰਸ ਇਸ ਵੀਕਐਂਡ ਤੇ ਫ੍ਰੀ ਮਿਲਣਗੇ ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ ਐਲ ਸ਼ੇਪ ਦਾ ਸੋਫਾ ਸੈੱਟ ਬਾਈ ਕਰ ਲਿਓ ਤੇ ਨਾਲ ਕਾਫੀ ਟੇਬਲ ਫ੍ਰੀ ਮਿਲੂਗਾ ਹੁਣ ਡਾਇਨਿੰਗ ਟੇਬਲ ਵਾਲੇ ਪਾਸੇ ਚੱਲਦੇ ਆ ਡਾਇਨਿੰਗ ਟੇਬਲ ਤੇ 6 ਚੇਅਰਾਂ ਤੁਸੀਂ ਬਾਈ ਕਰ ਲੈਣੀਆਂ ਤੇ ਨਾਲ ਬਾਈ ਜੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਫ੍ਰੀ ਮਿਲੂਗਾ ਇਸ ਵੀਕਐਂਡ ਦੇ ਉੱਪਰ ਸੋ ਪੂਰੇ ਘਰ ਦਾ ਫਰਨੀਚਰ ਤੁਸੀਂ ਇਸ ਵੀਕਐਂਡ ਦੇ ਉੱਪਰ ਲੈਣਾ ਚਾਹੁੰਦੇ ਹੋ ਸੋ ਦੁਬਾਰਾ ਮੈਂ ਇੱਕ ਐਕਸਪਲੇਨ ਕਰ ਦਿੰਦਾ ਪਰਿਵਾਰਾਂ ਨੂੰ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ, ਕਿੰਗ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਮਿਲੂਗਾ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਤੀਜੇ ਰੂਮ ਲਈ ਕੁਈਨ ਸਾਈਜ਼ ਦਾ ਬੈੱਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਫੈਮਿਲੀ ਰੂਮ ਦੇ ਲਈ ਸੋਫਾ ਸੈੱਟ ਨਾਲ ਕਾਫੀ ਟੇਬਲ ਫ੍ਰੀ ਮਿਲੂਗਾ, ਡਾਇਨਿੰਗ ਟੇਬਲ ਤੇ 6 ਚਰਾਂ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲੂਗਾ। ਬਾਈ ਜੀ ਪੂਰੇ ਘਰ ਦਾ ਫਰਨੀਚਰ ਘੱਟੋ ਘੱਟ ਵੀ ਆਪਾਂ ਲੈਣ ਜਾਂਦੇ 6-7 ਹਜ਼ਾਰ ਤੋਂ ਘੱਟ ਨਹੀਂ ਹੁੰਦਾ ਜੇ ਆਪਾਂ ਲੈਣੇ ਆ। ਇਹ ਅੱਜ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000, ਪੂਰੇ ਘਰ ਦਾ ਫਰਨੀਚਰ $1,899 ਦੇ ਵਿੱਚ, $1,899 ਦੇ ਵਿੱਚ ਪੂਰੇ ਘਰ ਦਾ ਫਰਨੀਚਰ, ਤਿੰਨ ਮੈਟਰਸ ਫ੍ਰੀ ਮਿਲਣੇ ਆ, ਨਾਲ ਤੁਹਾਨੂੰ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲਣਾ, ਕਾਫੀ ਟੇਬਲ ਫ੍ਰੀ ਮਿਲਣਾ। ਤੇ ਜਦੋਂ ਤੁਸੀਂ ਆ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਨਵੀਂ ਬਾਈ ਨੂੰ ਸੁਣ ਕੇ ਆਏ ਆ, ਨਾਲ ਵੱਡੇ ਸਾਈਜ਼ ਦਾ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਵੀ ਬਿਲਕੁਲ ਫ੍ਰੀ ਮਿਲ ਜਾਣਾ। ਸੋ ਪੂਰੇ ਘਰ ਦਾ ਸਮਾਨ $1,899 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ, ਸਪੀਕਰ ਲਈ ਸਪੈਸ਼ਲ ਪ੍ਰਾਈਜ਼ਾਂ ਜਿਹੜੀਆਂ ਮਿਲ ਰਹੀਆਂ। ਸੋ ਜ਼ਰੂਰ ਇੱਕ ਚੱਕਰ ਆਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੂਰੀ ਦੇ ਉੱਪਰ, 6085 ਟੋਮਗਨ ਰੋਡ। ਬਾਈ ਜੀ
5: ਵਾਹ ਜੀ ਵਾਹ, ਜਿੰਨੇ ਸ਼ਾਨਦਾਰ ਮੈਂ ਕਹਿੰਦਾ ਜਿਹੜੇ ਪ੍ਰਾਈਜ਼ ਕਹੇ ਆ, 1800 ਦੀ ਡੀਲ ਲੱਗੀ ਹੈ ਇਹ 1,899 ਦੀ, ਤੇ ਇੰਨੀ ਤਾਂ ਫ੍ਰੀ ਦੀ ਆਈਟਮ ਦਾ ਪ੍ਰਾਈਜ਼ ਹੀ ਹੋਣਾ। ਤੇ ਜ਼ਰੂਰ ਮੈਂ ਕਹਿੰਦਾ ਸਾਰੇ ਘਰ ਦਾ ਫਰਨੀਚਰ ਲਓ, ਘਰ ਦੇ ਵਿੱਚ ਐਂ ਚਕਾ ਚੋਣ ਕਰੋ ਪੂਰੀ, ਤੇ ਪਹੁੰਚੋ ਗ੍ਰੈਂਡ ਹੋਮ ਫਰਨੀਚਰ 6085 ਟੋਂਕਨ ਰੋਡ ਦੇ ਉੱਤੇ, ਆਓ ਇੱਥੇ। ਤੇ ਟੀਵੀ ਵੀ ਬਾਈ ਕਹਿ ਰਿਹਾ ਟੀਵੀ ਵੀ ਫ੍ਰੀ ਮਿਲਣਾ, ਤੇ ਸੀਟੀ ਵਾਲਾ ਕੁੱਕਰ, ਸੀਟੀ ਮਾਰ ਕੇ ਬਲਾਉਣੋਂ ਹਟ ਜਾ ਉਹ, ਚਲੋ ਵੱਖਰੀ ਗੱਲ ਆ, ਪਰ ਸੀਟੀ ਵਾਲਾ ਕੁੱਕਰ ਵੀ ਨਾਲ ਮਿਲ ਰਿਹਾ, ਤੇ ਪਹੁੰਚੋ ਸ਼ਾਨਦਾਰ ਡੀਲ ਦੇ ਲਈ 6085 ਟੋਂਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ। ਜੀ
0: ਕਿਆ ਬਾਤ ਹੈ ਬਈ, ਸ਼ਾਗੇ ਸੁੱਖ ਜੀ ਚੱਕ ਤੇ ਫਟੇ, ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। 2525 ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ?
7: ਬਸ ਵਧੀਆ ਵਧੀਆ ਵੀਰੇ, ਤੁਸੀਂ ਸੁਣਾਓ?
0: ਵਧੀਆ ਵੀਰੇ, ਠੀਕ ਠਾਕ, ਕੀ ਬਣਦਾ?
7: ਬਸ ਕੁਛ ਨੀ ਭਾਜੀ, ਮੈਂ ਵੀ ਇਹ ਕਹਿਣ ਲੱਗਿਆ ਭਾਜੀ, ਉਹ ਗੜਨ ਔਜਲੇ ਦਾ ਕੋਈ ਗਾਣਾ ਲਾਉਂਦਾ ਨਵੀਂ ਐਲਬਮ ਦਾ ਜੀ,
0: ਸੁਣ ਲਈ?
7: ਸੁਣ ਲਈ ਭਾਜੀ, ਕੋਈ ਵੀ ਜਿਹੜਾ ਵੀ ਗਾਣਾ ਸੁਣੀਏ ਉਹੀ ਵੱਧ ਤੋਂ ਵੱਧ ਹੀ ਆ।
0: ਚਲੋ ਮੈਂ ਆਪਣਾ ਫੇਵਰੇਟ ਗਾਣਾ ਲਾਉਣਾ ਉਸ ਐਲਬਮ ਤੋਂ, ਠੀਕ ਆ?
7: ਤੁਹਾਡਾ ਕਿਹੜਾ ਫੇਵਰੇਟ ਨਿਕਲਿਆ ਉਹਦਾ?
0: ਅਸ਼ਕੇ ਬੜਾ ਯਾਰ ਖੜਕਾ ਕੇ ਗਾਇਆ, ਤੇ ਦੇਖੋ ਪ੍ਰੋਡਕਸ਼ਨ, ਕੰਪੋਜੀਸ਼ਨ, ਫਲੋ, ਸਾਰਾ ਕੁਛ ਹੀ ਕਮਾਲ ਹੈ
7: ਭਾਈ। ਦੂਜਾ ਇੱਕ ਉਹਨੇ ਸਿਮਿਲਰ, ਉਹ ਵੀ ਇਸ ਦਾ ਗਾਣਾ ਬੜਾ ਵਧੀਆ ਵਾ ਜਿਹੜਾ ਵਾ,
0: ਰੈਪ ਕਿਲਾ,
7: ਨਹੀਂ ਨਹੀਂ ਉਹ ਜਲਾ ਸੀਜ਼ਨ,
0: ਹਾਂ ਉਹ ਜਲਾ ਸੀਜ਼ਨ, ਉਹ ਵੀ ਵਧੀਆ।
7: ਹਾਂਜੀ ਹਾਂਜੀ ਭਾਜੀ,
0: ਚਲੋ
7: ਜ਼ਰੂਰ ਲਾਇਓ ਭਾਜੀ, ਕੋਈ ਵੀ
0: ਹੁਣੇ ਲਾਉਂਦੇ ਹੁਣੇ ਲਾਉਂਦੇ, ਆਹ ਲਓ ਸੁਣੋ, ਔਜਲਾ ਸੀਜ਼ਨ ਅਸ਼ਕੇ।

0: ਸਮੇਂ ਲੱਗਿਆ ਫਿਰ ਗਾਣਾ ਚੱਕਤੇ ਨਾ ਮੁੰਡੇ ਨੇ ਫੱਟੇ ਵੈਰੀ ਗੁੱਡ ਯਾਰ ਸੋ ਕਰਨ ਬਹੁਤ ਮੈਨੂੰ ਤਾਂ ਯਾਰ ਪੂਰੀ ਜਿੰਨੀ ਪੀ ਹੈ ਤਕਰੀਬਨ ਸਾਰੀ ਪਸੰਦ ਆਈ ਸੋ ਡਿਡ ਅ ਵੈਰੀ ਗੁੱਡ ਜੋਬ ਸੋ ਪ੍ਰੋਗਰਾਮ ਹੈ ਪੰਜਾਬੀ ਨਾ ਅਤੇ ਨੰਬਰ ਹੈ ਆਪਣਾ 9005637 3 3 7 9 0 5 6 7 3 3 7 ਆਪਣਾ ਨੰਬਰ ਹੈ ਸੋ ਬੋਲਟਨ ਕੀ ਆ ਬੋਲਟਨ ਕੀ ਆ ਤੇ ਬਹੁਤ ਵੱਡਾ ਸੇਲਸ ਇਵੈਂਟ ਚੱਲ ਰਿਹਾ ਜੀਵਨ ਕਿਵੇਂ ਹੋ
1: ਬਹੁਤ ਵਧੀਆ ਤੁਸੀਂ ਦੱਸੋ
0: ਵਧੀਆ ਅੱਜ ਵੀ ਇੱਕ ਸੱਜਣ ਨੇ ਸਪੈਸ਼ਲ ਤੁਹਾਡਾ ਨੰਬਰ ਲਿਆ ਆਈਸੀ ਕਾਲ
1: ਹਾਂਜੀ ਹਾਂਜੀ ਆਈ ਥਿੰਕ ਉਹਨਾਂ ਦਾ ਨਾਮ ਸੀਗਾ ਭੁੱਲ ਗਿਆ ਮੈਂ ਨਾਮ ਸੀਗਾ ਇੱਕ ਆਈ ਸੀਗੀ 100%
0: ਉਹਨਾਂ ਦਾ ਨਾਮ ਸੀਗਾ ਹੁਣ ਮੈਂ ਵੀ ਭੁੱਲ ਗਿਆ ਦੇਖੀ ਮੈਨੂੰ ਤਾਂ ਅੱਜ ਕਾਲਾਂ ਬੜੀਆਂ ਆਈਆਂ ਆਈ ਥਿੰਕ ਸਤਨਾਮ
1: ਹਾਂਜੀ ਸਤਨਾਮ ਸਿੰਘ
0: ਵੈਰੀ ਗੁੱਡ ਸੋ ਦੱਸੋ ਫਿਰ ਕੀ ਆਪਣਾ ਸਪੈਸ਼ਲ ਚੱਲ ਰਿਹਾ ਇਸ ਵੀਕਐਂਡ
1: ਕੀਆ ਤੇ ਜੀ ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਸੋ ਸੈਟਰਡੇ ਥਰਸਡੇ ਫਰਾਈਡੇ ਸੈਟਰਡੇ ਦਾ ਆਪਣਾ ਇਵੈਂਟ ਚੱਲ ਰਿਹਾ ਸੋ ਕੋਈ ਵੀ ਗੱਡੀ ਸਟਾਕ ਚੋਂ ਲੈਣੇ ਸਾਡੇ ਕੋਲੇ ਸੋ ਸਾਰਿਆਂ ਤੇ ਤੁਹਾਨੂੰ ਵਿੰਟਰ ਟਾਇਰ ਪੈਕੇਜ ਮਿਲੂਗਾ ਜੀ ਕੀਆ ਦੀਆਂ ਗੱਡੀਆਂ ਦੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਸਡੈਨ ਆਪਣੀ ਸ਼ੁਰੂ ਹੋ ਜਾਂਦੀ ਹੈ 24,295 ਸਿਰਫ 24,295 ਤੋਂ ਸੋ 5 ਸਾਲ 1,00,000 ਕਿਲੋਮੀਟਰ ਦੀ ਗੱਡੀ ਦੀ ਕੰਪਰੀਹੈਂਸਿਵ ਵਾਰੰਟੀ ਹੁੰਦੀ ਹੈ ਮਤਲਬ ਬੰਪਰ ਟੂ ਬੰਪਰ ਵਾਰੰਟੀ ਦੀ ਗੱਲ ਕਰੀਏ 5 ਸਾਲ ਤੇ 1,00,000 ਕਿਲੋਮੀਟਰ ਦੀ ਮਿਲਦੀ ਹੈ ਜੀ ਐਂਡ ਜੇ ਕੋਈ ਬੰਦਾ ਸਾਡੇ ਤੋਂ ਹਾਈਬ੍ਰਿਡ ਗੱਡੀ ਲੈਂਦਾ ਜਾਂ ਪਲੱਗ ਇਨ ਹਾਈਬ੍ਰਿਡ ਲੈਂਦਾ ਉਹਨਾਂ ਦੀ ਵਾਰੰਟੀ ਆਪਾਂ ਦਿੰਦੇ ਹਾਂ 8 ਸਾਲ ਤੇ 1,50,000 ਕਿਲੋਮੀਟਰ ਸੋ ਕੀਆ ਦੇ ਲੀਜ਼ ਵੀ ਬਹੁਤ ਅਗਰੈਸਿਵ ਹੈਗੇ ਆ ਕਿ ਜਿਹੜੇ ਬੰਦੇ ਨੇ ਗੱਡੀ ਲੌਂਗ ਟਰਮ ਨਹੀਂ ਰੱਖਣੀ ਹੁੰਦੀ ਜਾਂ ਬਿਜ਼ਨਸ ਦੇ ਖਰਚੇ ਕਲੇਮ ਕਰਨੇ ਆ ਸੋ 3 ਸਾਲ 4 ਸਾਲ 5 ਸਾਲ ਦੀ ਲੀਜ਼ ਲੈ ਕੇ ਉਹਦੇ ਤੋਂ ਬਾਅਦ ਤੁਸੀਂ ਗੱਡੀ ਉਹ ਡਰੋਪ ਕਰਕੇ ਨਵੀਂ ਗੱਡੀ ਫੇਰ ਲੈ ਲਓ ਤੁਹਾਨੂੰ ਲੋਇਲਟੀ ਦਾ ਵੀ 1% ਡਿਸਕਾਊਂਟ ਮਿਲ ਜਾਂਦਾ ਜੋ ਕਿ ਸਾਡੇ ਕੋਲ ਰਾਈਡ ਨਾਓ ਵੀ ਚੱਲ ਰਿਹਾ ਵਾ ਜੇ ਤੁਹਾਡੇ ਕੋਲ ਸੇਮ ਐਡਰੈਸ ਤੇ ਕੀਆ ਦੀ ਗੱਡੀ ਹੈਗੀ ਹੈ ਚਾਹੇ ਤੁਹਾਡੇ ਨਾਮ ਤੇ ਨਹੀਂ ਵੀ ਹੈਗੀ ਤਾਂ ਵੀ ਤੁਹਾਨੂੰ 1% ਦਾ ਰੇਟ ਰਿਡਕਸ਼ਨ ਮਿਲਣਾ ਸਾਰੀਆਂ ਗੱਡੀਆਂ ਤੇ ਐਂਡ ਸਪੋਰਟ ਅੱਜ 5-ਸੀਟਰ ਐਸ ਯੂ ਵੀ ਸਿਰਫ 0% ਤੇ ਲੱਗਿਆ ਜੀ ਫਾਈਨੈਂਸ 48 ਮੰਥ ਤੇ 4 ਸਾਲ ਦਾ ਫਾਈਨੈਂਸ ਸਿਰਫ 0% ਤੇ ਲੱਗਿਆ ਹੋਇਆ ਸੋ ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ ਜੇ ਤੁਹਾਨੂੰ ਫਾਈਨੈਂਸ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਰਾਈਟ ਨਾਓ ਸਾਡੇ ਕੋਲ 3 ਫਾਈਨੈਂਸ ਦੇ ਆਪਸ਼ਨ ਹੈਗੇ ਆ ਕੀਆ ਫਾਈਨੈਂਸ ਵੀ ਹੈਗਾ ਟੀ ਡੀ ਬੈਂਕ ਵੀ ਹੈਗੀ ਹੈ ਤੇ ਆਰ ਬੀ ਸੀ ਵੀ ਹੈਗਾ ਜਿਨ੍ਹਾਂ ਤੇ ਤੁਹਾਨੂੰ ਇੰਟਰਸਟ ਕੀ ਵਾਲੇ ਮਿਲਣੇ ਆ ਲੈਟਸ ਸੇ 3.99 ਆ ਤਾਂ ਤੁਹਾਨੂੰ ਟੀ ਡੀ ਤੇ ਵੀ ਉਹੀ ਮਿਲਣਾ ਆਰ ਬੀ ਸੀ ਤੇ ਵੀ ਉਹੀ ਮਿਲਣਾ ਤੇ ਕੀਆ ਫਾਈਨੈਂਸ ਤੇ ਵੀ ਉਹੀ ਮਿਲਣਾ ਸੋ ਕਈ ਵਾਰੀ ਕੀ ਹੋ ਜਾਂਦਾ ਜੀ ਕਿਸੇ ਬੰਦੇ ਦਾ ਅਪਰੂਵਲ 1 ਬੈਂਕ ਤੇ ਨਹੀਂ ਹੁੰਦਾ ਤੇ ਜਦੋਂ ਆਪਾਂ ਦੂਜੇ ਤੇ ਕਰਨ ਜਾਂਦੇ ਹਾਂ ਇੰਟਰਸਟ 2-3% ਵੱਧ ਜਾਂਦਾ ਸੋ ਕੀਆ ਦੇ ਵਿੱਚ ਤੁਹਾਨੂੰ ਇਹ ਕੇਸ ਨਹੀਂ ਮਿਲੂਗਾ ਸੋ ਬਾਕੀ ਤੁਸੀਂ ਗੱਡੀ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਅਪੁਆਇੰਟਮੈਂਟ ਬੁੱਕ ਕਰਨੀ ਆ ਆ ਕੇ ਗੱਡੀ ਦੇਖ ਜੋ ਲੈਣੀ ਨਹੀਂ ਲੈਣੀ ਉਹ ਬਾਅਦ ਦੀ ਗੱਲ ਆ ਸੋ ਮੇਰਾ ਸੈੱਲ ਨੰਬਰ ਦੇ ਦਿੰਦਾ ਜੀ ਡਾਇਰੈਕਟ 6476782754-647-6478-2754 ਤੇ ਐਡਰੈਸ ਆਪਣਾ ਹੈਗਾ ਜੀ ਹਾਈਵੇ 50 ਐਂਡ ਮੇਫੀਲਡ ਦੇ ਕੋਰਨਰ ਤੇ 12080 ਐਲਬੀਐਨ ਵੌਨ ਰੋਡ ਬੋਲਟਨ ਸੋ ਮੇਫੀਲਡ ਐਂਡ ਹਾਈਵੇ 50 ਦੇ ਕੋਰਨਰ ਤੇ ਹੈਗਾ 410 ਤੋਂ ਸਿਰਫ 12 ਕਿਲੋਮੀਟਰ ਹੀ ਪੈਂਦਾ ਜੀ ਆਪਾਂ ਨੂੰ ਮੇਫੀਲਡ ਤੇ 410 ਤੋਂ ਸੋ ਬਾਕੀ ਕਾਲ ਦੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਮੈਨੂੰ ਕਾਲ ਕਰ ਲਓ ਨੰਬਰ ਵਨ ਮੋਰ ਟਾਈਮ ਹੈ 6476782754 ਜੀ
0: ਸੋ ਬਿਲਕੁਲ ਬ੍ਰੈਂਪਟਨ ਤੋਂ ਸਿਰਫ 8-10 ਮਿੰਟ ਦੀ ਦੂਰੀ ਦੇ ਉੱਤੇ ਹੈ ਤੇ ਤੁਸੀਂ ਜ਼ਰੂਰ ਜੀਵਨ ਨੂੰ ਫੋਨ ਕਰੋ 6476782754 ਜੀਵਨ ਤੁਹਾਨੂੰ ਇੱਕ ਹੋਰ ਵੀ ਕਾਲ ਆਈ ਹੋਊਗੀ ਅੱਜ ਕੋਈ ਨੰਬਰ ਸੀਗਾ 289 ਵਾਲਾ ਐਂਡਿੰਗ ਇਨ 8836 ਮੇਬੀ ਆਈ ਡੋਨਟ ਨੋ ਬਟ ਉਹ ਵੀ ਪੁੱਛਦੇ ਸੀ ਕਿੰਨੇ ਅਸੀਂ ਵੀ ਲੈਣੀ ਹੈ ਗੱਡੀ
1: ਕਾਲ ਕਾਫੀ ਆਈ ਹੈ ਹਜੇ ਮੈਂ ਕਾਫੀ ਬੈਕ ਕਾਲਸ ਵੀ ਕਰਨੀ ਅੱਜ ਮੈਂ ਬਾਹਰ ਸੀਗਾ ਸਵੇਰ
0: ਚਲੋ ਠੀਕ ਹੈ ਨੋ ਪ੍ਰੋਬਲਮ ਮੈਂ ਇਹਨਾਂ ਕਿਹਾ ਮੈਂ ਕਿਹਾ ਜਦੋਂ ਜੀਵਨ ਹੁਣੇ ਬੋਲਦੇ ਆ ਪੰਜਾਬੀ ਲੈਣਾ ਤੇ ਫਿਰ ਫੋਨ ਖੜਕਣ ਲੱਗ ਪੈਂਦਾ
1: ਬਿਲਕੁਲ ਜੀ
0: ਥੈਂਕ ਯੂ ਵੈਰੀ ਥੈਂਕ ਯੂ ਸੋ ਮਚ ਬਹੁਤ ਪਿਆਰ ਬਹੁਤ ਸਤਿਕਾਰ ਸੋ ਜ਼ਰੂਰ ਕੈਲਡਨ ਮਿਤਸੁਬਿਸ਼ੀ ਕੈਲਡਨ ਮਿਤਸੁਬਿਸ਼ੀ ਤੁਸੀਂ ਵੀਕਐਂਡ ਤੇ ਕੋਈ ਗੱਡੀਆਂ ਦੀ ਰਿਪੇਅਰ ਕਰਾਉਣੀ ਆ ਤਾਂ ਆ ਲਓ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478-905-799-1478-1498 ਰੋਇਲ ਆਟੋ ਸੈਂਟਰ ਵੈਰੀ ਗੁੱਡ ਐਂਡ ਜੇ ਤੁਸੀਂ ਮੂਵ ਹੋ ਰਹੇ ਹੋ ਤੇ ਨੰਬਰ 1 ਮੂਵਿੰਗ ਕੰਪਨੀ ਲੱਭ ਰਹੇ ਹੋ ਆਪਣੇ ਸ਼ਹਿਰ ਦੀ ਸਭ ਤੋਂ ਪੁਰਾਣੀ ਨੰਬਰ 1 ਮੂਵਿੰਗ ਕੰਪਨੀ ਹੈ HK Movers ਸੋ 30 ਸਾਲ ਦਾ ਤਜਰਬਾ ਇਹਨਾਂ ਨੂੰ ਨੰਬਰ ਹੈ 416-524-6704 416-524-6704 HK Movers, HK Movers. ਤੇ ਜੇ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਉਹਦੇ ਲਈ ਵੀ ਰਾਜਵੰਤ ਕੌਰ ਹਾਜ਼ਰ ਨੇ ਤੇ ਰਾਜਵੰਤ ਤੁਹਾਨੂੰ 30 ਕੰਪਨੀਆਂ ਤੋਂ ਕੋਟ ਲੈ ਕੇ 30-35% ਦਾ ਡਿਸਕਾਊਂਟ ਲੈ ਕੇ ਦੇਣਗੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਨੰਬਰ ਹੈ 647-674-4735 647-674-4735 So, ਤੁਹਾਨੂੰ ਫਿਰ ਸੁਣਾਈਏ ਯਾਰ ਕਹਿੰਦੇ ਸੀ ਇੱਕ ਬਾਈ ਜੀ ਅਮਰਿੰਦਰ ਗਿੱਲ ਦਾ ਗਾਣਾ ਸੁਣਨਾ ਅਮਰਿੰਦਰ ਜੀ ਦਾ ਸੁਣਾਈਏ ਜਾਂ ਤੁਹਾਨੂੰ ਚਲੋ ਅਮਰਿੰਦਰ ਜੀ ਦਾ ਸੁਣਾਉਣੇ ਯਾਰ ਏਡੇ ਤਕੜੇ ਬੰਦੇ ਤੇ ਆ ਲਓ ਬਾਈ

0: ਵਾਹ ਬਈ ਵਾਹ, ਅਮਰਿੰਦਰ ਗਿੱਲ ਵੀ ਯਾਰ ਬੜੇ ਵੱਡੇ ਲੈਜੈਂਡ, ਕੋਈ ਪ੍ਰਮੋਸ਼ਨ ਦੀ ਲੋੜ ਨਹੀਂ ਇਹਨਾਂ ਨੂੰ, ਕੋਈ ਇਹ ਨਹੀਂ ਕਿ ਯਾਰ ਮੇਰਾ ਗਾਣਾ ਆ ਰਿਹਾ ਮੈਂ ਰੀਲਾਂ ਪਾਵਾਂ ਮੈਂ ਟਿਕਟੋਕਾਂ ਪਾਵਾਂ, ਜਿਹਨੇ ਯਾਰ ਚੱਲਣਾ ਹੁੰਦਾ ਉਹਨੇ ਉਹੀ ਚੱਲ ਜਾਣਾ, ਠੀਕ ਹੈ ਨਾ ਗੱਲ। ਆਪਾਂ ਨੂੰ ਹੁੰਦਾ ਵੀ ਬਹੁਤ ਸਾਰੀ ਪ੍ਰਮੋਸ਼ਨ ਐਡਾਂ ਕਰੀਏ, ਕਈ ਐਵੇਂ ਕੰਪਨੀ ਵਾਲੇ ਕਹਿੰਦੇ ਆ ਵੀ ਤੁਸੀਂ 3 ਲੱਖ ਦੀ ਐਡ ਪਾਓ, ਕਾਹਦੇ ਲਈ ਯਾਰ। ਜਿਹੜੇ ਮੇਰੇ ਵੀਰ ਕੋਈ ਵੀ ਗਾਣੇ ਤੁਸੀਂ ਰਿਲੀਜ਼ ਕਰਦੇ ਹੋ, ਤੁਸੀਂ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ, ਪਲੀਜ਼ ਪੈਸਾ ਨਾ ਵੇਸਟ ਕਰੋ। ਇਹ ਜਿਹੜੀਆਂ ਪ੍ਰਮੋਸ਼ਨ ਵਾਲੀਆਂ ਕੰਪਨੀਆਂ ਬੈਠੀਆਂ ਨੇ ਨਾ, ਇਹ ਤੁਹਾਨੂੰ ਸੋਰੀ ਟੂ ਸੇ, ਜਿਹੜੇ ਕੋਈ ਪ੍ਰਮੋਟਰ ਪ੍ਰਮੋਸ਼ਨਲ ਕੰਪਨੀਜ਼ ਨੇ ਯਾਰ, ਚਲੋ ਠੀਕ ਹੈ ਜੇ ਕੋਈ ਕੰਪਨੀ ਗਾਈਡ ਕਰ ਰਹੀ ਹੈ ਕਿ ਤੁਸੀਂ 5-7 ਹਜ਼ਾਰ 1200 ਲਾ ਦਿਓ, ਕੀ ਕਹਿਣਗੇ ਵੀ ਤੁਸੀਂ 4-5 ਹਜ਼ਾਰ ਦੀ ਐਡ ਪਾਓ ਸਾਡੇ ਥਰੂ, 4-5 ਹਜ਼ਾਰ ਦੀ ਯਾਰ ਵੀਡੀਓ ਮਿਊਜ਼ਿਕ ਸਾਰਾ ਕੁਛ ਹੀ ਬਣ ਜਾਂਦਾ। ਸੋ ਖੈਰ, ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਨਵੀ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, $2400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1599 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਕਿਚਨਟ ਬ੍ਰਾਂਡ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36-ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-ਇੰਚ ਦਾ ਬਿਲਟ ਇਨ ਕੁੱਕਟੋਪ, 30-ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨਟ ਬ੍ਰਾਂਡ ਦਾ ਇਹ ਪੂਰਾ ਬਿਲਟ ਇਨ ਦਾ ਸੈੱਟ ਹੈ, ਜਿਹੜਾ ਕਿ ਸਿਰਫ $8,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-950-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਜ਼ਰੂਰ ਜ਼ਰੂਰ ਤੁਸੀਂ ਕਾਲ ਕਰੋ। ਵਨ ਐਂਡ ਓਨਲੀ ਮਿਸਟਰ ਮਨਜੀਤ, ਮਨਜੀਤ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ।
2: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: This is a paid commercial by the Baljinder Singh Nehal campaign. So okay, ਤੁਹਾਨੂੰ ਅਸੀਂ ਲੈ ਕੇ ਚੱਲਣਾ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ, ਅਤੇ ਸਾਡੇ ਨਾਲ ਸਰਵਜੀਤ ਜੀ ਅਤੇ ਸੁੱਖ ਭਾਅ ਜੀ ਜੁੜ ਰਹੇ ਆ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ, 6685 ਟੋਮਕਿਨ ਰੋਡ ਡੇਰੀ ਅਤੇ ਟੋਮਕਨ ਦੇ ਕੋਰਨਰ 'ਤੇ, ਜਿੰਨੇ 'ਚ ਅੱਜ ਤੁਹਾਨੂੰ ਸਾਰੇ ਘਰ ਦਾ ਫਰਨੀਚਰ ਮਿਲ ਜਾਣਾ ਨਾ, ਸਾਰੇ ਘਰ ਦਾ ਫਰਨੀਚਰ। ਉਨੇ 'ਚ ਬਾਹਰ ਕੋਈ ਇੱਕੋ ਹੀ ਕੌਫੀ ਟੇਬਲ ਮਿਲਦਾ, ਯਾਨੀ ਕਿ ਇੱਕ ਕੌਫੀ ਟੇਬਲ ਜਿੰਨਾ ਮਹਿੰਗਾ ਹੁੰਦਾ, ਹੁਣ ਕਈ ਖਰਚੀ ਜਾਂਦੇ ਆ 2-4 ਹਜ਼ਾਰ, ਉਹਨੇ 'ਚ ਸਾਰੇ ਘਰ ਦਾ ਫਰਨੀਚਰ ਇੱਥੇ ਮਿਲ ਜਾਣਾ। ਸੋ ਸਾਡੇ ਨਾਲ ਜੁੜਿਆ ਸਬਜੀ, ਸਬਜੀ ਵੈਲਕਮ।
3: ਜੀ ਬਾਈ ਜੀ, ਬਿਲਕੁਲ ਸਹੀ ਗੱਲ ਹੈ। ਜੇ ਆਪਾਂ ਗੱਲ ਕਰੀਏ ਨਾ ਬੈੱਡ ਦੀ, ਕੁਈਨ ਸਾਈਜ਼ ਦਾ ਬੈੱਡ ਹੀ ਮਿਲਦਾ 2500 ਤੋਂ ਘੱਟ ਨੇ, ਤੇ ਇਹਦੇ ਵਿੱਚ ਤੁਹਾਨੂੰ ਪੂਰੇ ਘਰ ਦਾ ਫਰਨੀਚਰ ਹੀ $1899 ਦੇ ਵਿੱਚ ਮਿਲ ਰਿਹਾ, ਤੇ ਜਿਹਦੇ ਵਿੱਚ ਮੈਟ੍ਰੈਸਿਸ, ਸੀਟੀ ਵਾਲਾ ਕੁੱਕਰ ਤੇ ਜਿਹੜਾ ਟੀਵੀ ਹੈ, ਸਭ ਕੁਝ ਨਾਲ ਫ੍ਰੀ ਮਿਲ ਰਿਹਾ। ਤੇ ਹੋਰ ਵੀ ਆਪਾਂ ਡੀਲ ਅਨਾਊਂਸ ਕਰਦੇ ਹਾਂ। ਆਪਾਂ ਦੇਖ ਰਹੇ ਸੀ ਵਰਾਇਟੀ, ਪਹਿਲੀ ਗੱਲ ਦੱਸ ਦਈਏ 22,000 ਸਕੁਅਰ ਫੀਟ ਦਾ ਏਰੀਆ, ਤੇ ਹਰ ਇੱਕ ਸੈਕਸ਼ਨ ਦੇ ਉੱਤੇ ਬਾ ਕਮਾਲ ਵਰਾਇਟੀ ਲੱਗੀ ਹੋਈ ਹੈ। ਜੇ ਗੱਲ ਕਰੀਏ ਵਾਈਟ, ਬੇਜ, ਸਾਰੇ ਲੇਟੈਸਟ ਡਿਜ਼ਾਈਨ ਦੇ ਫਰਨੀਚਰ ਪਿਆ। ਤੇ ਹੁਣ ਗੱਲ ਕਰਦੇ ਹਾਂ ਬਾਈ ਜੀ ਬੈੱਡ ਬਾਰੇ, ਕਿਉਂਕਿ ਮੈਂ ਦੇਖ ਰਿਹਾ ਬੈੱਡ ਯਾਰ ਕਮਾਲ ਕਰਤੀ, ਕਿਆ ਸ਼ਾਨਦਾਰ ਬੈੱਡ ਹੈ, ਕਿੱਦਾਂ ਐ ਚਮਕਦਾਰ ਸਿੱਲੀਆਂ ਵਿੱਚ ਲਾਈਟਾਂ, ਓਹੋ ਆਹ ਵਾਲੇ ਬਰਸਾਚੇ ਵਾਲਾ, ਇਹਦੀ ਗੱਲ ਕਰਦੇ ਹਾਂ, ਇਹਦੇ ਬਾਰੇ ਦੱਸੋ ਕੀ ਗੱਲਬਾਤ ਹੈ।
4: ਬਿਲਕੁਲ ਬਾਈ ਜੀ, ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਇਸ ਵੀਕਐਂਡ ਦੇ ਉੱਪਰ। ਪਹਿਲਾਂ ਤਾਂ ਕੜਾਕੇ ਅਕੈਡਮੀ ਪ੍ਰਾਈਜ਼ ਸਾਰੇ ਫਰਨੀਚਰ ਦੇ ਉੱਪਰ ਮਿਲ ਰਹੇ ਆ। ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਜ਼ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਜਾਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ। ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਹਰੇਕ ਪਰਚੇ ਨਾਲ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਯਾਦ ਰੱਖਣਾ। ਸੋ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਰਸਾਚੇ ਵਾਲਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਵਰਸਾਚੇ ਵਾਲਾ ਬੈਡਰੂਮ ਸੈੱਟ ਬਾਈ ਜੀ, ਐਕਸਟੈਂਡੇਬਲ ਵੱਡੀ ਹੈਡਬੋਰਡ, ਦੋਨੋਂ ਸਾਈਡ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਵਿੱਚ ਲੈਂਪ ਵੀ ਲੱਗੀ ਹੋਈ ਆ, ਤੇ ਹੈਡਬੋਰਡ ਦੇ ਵਿੱਚ ਵਰਸਾਚੇ ਦਾ ਡਿਜ਼ਾਈਨ ਬਣਿਆ ਹੋਇਆ, ਵੱਡੀ ਹੈਡਬੋਰਡ, ਐਕਸਟੈਂਡੇਬਲ ਹੈਡਬੋਰਡ, ਦੋਨੋਂ ਸਾਈਡ ਨਾਈਟ ਸਟੈਂਡ, ਉੱਪਰ ਵਾਇਰਲੈਸ ਚਾਰਜਰ, ਡ੍ਰੈਸਰ ਦੇ ਡੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਪਲੱਸ ਬਾਈ ਜੀ ਮਾੜਾ ਜਿਹਾ ਖੋਲੋ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਵੱਡੀ ਹੈਡਬੋਰਡ, ਐਲਈਡੀ ਲਾਈਟਾਂ ਦੇ ਨਾਲ ਐਕਸਟੈਂਡੇਬਲ ਜਿਹੜੀ ਹੈਡਬੋਰਡ ਆ, ਤੇ ਲੈਂਪਾਂ ਜਿਹੜੀਆਂ ਲੱਗੀਆਂ ਹੋਈਆਂ ਹੈਡਬੋਰਡ ਦੇ ਵਿੱਚ, ਬਰਸਾਚੇ ਦਾ ਡਿਜ਼ਾਈਨ ਬਣਿਆ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਡ੍ਰੈਸ ਸੋਫਟ ਕਲੋਜ਼ਰ ਡਰੋਰ, ਹਾਈਡ੍ਰੋਲਿਕ ਸਟੋਰੇਜ, ਡ੍ਰੈਸ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਬਰਸਾਚੇ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $6,000 ਲੱਗੀ ਹੋਈ ਸੀ, ਪੂਰਾ ਬੈਡਰੂਮ ਸੈੱਟ ਸਿਰਫ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ ਬਾਈ ਜੀ $1,999 ਦਾ ਮਿਲੂਗਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ, ਬਰਸਾਚੇ ਵਾਲਾ ਬੈਡਰੂਮ ਸੈੱਟ, ਦੋਨੋਂ ਸਾਈਡ ਲੈਂਪਾਂ ਲੱਗੀਆਂ ਹੋਈਆਂ, ਵੱਡੀ ਐਕਸਟੈਂਡੇਬਲ ਹੈਡਬੋਰਡ, ਨਾਈਟ ਸਟੈਂਡਾਂ ਦੇ ਉੱਪਰ ਵਾਇਰਲੈਸ ਚਾਰਜਰ, ਡ੍ਰੈਸਰ, ਮਿਰਰ, $2,000 ਦਾ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਬਾਈ ਜੀ।
3: ਤੇ ਬਾਈ ਜੀ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਸਾਨੂੰ ਮਿਲ ਸਕਦੇ ਆ? ਜਿਵੇਂ ਮੈਂ ਦੇਖ ਰਿਹਾ ਗ੍ਰੇ ਕਲਰ ਸ਼ਾਨਦਾਰ ਵਿੱਚ ਗੋਲਡਨ ਪੱਟੀਆਂ ਨੇ ਇਹਦੇ ਵਿੱਚ, ਤੇ ਕਲਰ ਕਿਹੜੇ ਕਿਹੜੇ ਨੇ?
4: ਬਿਲਕੁਲ ਬਾਈ ਜੀ, ਕਲਰ ਇਹ ਹੀ ਕਲਰ ਆ, ਬੇਜ ਕਲਰ, ਗੋਲਡਨ ਹੈਂਡਲ ਲੱਗੇ ਹੋਏ ਨੇ, ਸਾਈਡਾਂ ਤੇ ਲੈਂਪਾਂ ਲੱਗੀਆਂ ਹੋਈਆਂ, ਬਰਸਾਚੇ ਦਾ ਡਿਜ਼ਾਈਨ, ਹਾਈਡ੍ਰੋਲਿਕ ਸਟੋਰੇਜ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਡ੍ਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਦੇ ਵਿੱਚ ਵੈਲਵਟ ਲੱਗੀ ਆ, ਪੂਰਾ ਬੈਡਰੂਮ ਸੈੱਟ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਫ੍ਰੀ ਮਿਲੂਗਾ ਸਪੀਕਰ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ।

ਆਈ ਪ੍ਰਸ਼ਾਂਤ ਹੋਣੇ, ਮੈਂ ਕਹਿੰਦਾ ਯਾਰ ਇਹਨਾਂ ਤੋਂ ਮਿਲਣ ਸਾਰ ਇਹਨਾਂ ਤੋਂ ਵਧੀਆ ਕਸਟਮਰ ਸਰਵਿਸ ਹੀ ਨਹੀਂ ਮਿਲਣੀ ਯਾਰ। ਮੈਂ ਬਾਈ ਹੁਣਾਂ ਨਾਲ ਡੀਲ ਕੀਤਾ, ਖੁਦ ਮੈਂ ਇਹਨਾਂ ਤੋਂ ਹੁਣੇ ਕੁਝ ਕੰਮ ਕਰਾ ਰਿਹਾ, ਇੰਨੇ ਵਧੀਆ ਬੰਦੇ ਨੇ, ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਤੁਸੀਂ ਫਲੋਰਿੰਗ ਡਰਾਈਵਾਲ ਫਰੇਮਿੰਗ ਟਾਈਲਾਂ ਲਵਾਉਣੀ ਆ। 4373180400 4373180400 ਇਹਨਾਂ ਦਾ ਨੰਬਰ ਹੈ। ਤੇ ਯਾਰ ਸੱਚ ਵੀਕਐਂਡ ਹੈ, ਵੀਕਐਂਡ ਤੇ ਤੁਸੀਂ ਫਾਰਮ ਤੇ ਗੇੜਾ ਲਗਾਓ। ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕਰਦੇ ਆ, ਮੂਲੀ ਸਾਗ ਕੱਦੂ ਟਮਾਟਰ ਖੀਰੇ ਕਰੇਲੇ ਭਿੰਡੀਆਂ, ਤੇ ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ। 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। ਤੇ ਤੁਸੀਂ ਜ਼ਰੂਰ ਗੇੜਾ ਮਾਰੋ। ਤੇ ਗਿੱਲ ਫਾਰਮ ਵਾਲੇ ਯਾਰ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਬਹੁਤ ਪਿਆਰ ਤੇ ਮਾਣ ਨਾਲ ਤੁਹਾਡੀ ਉਡੀਕ ਕਰ ਰਿਹਾ। ਇਹ ਵੀ ਕਿਹਾ ਗੀਤ ਹੈ ਯਾਰ ਹਿੰਮਤ ਸੰਧੂ ਦਾ।

0: यार, क्या गीत है। चकते फटे हिम्मत वीरे। सर नाल दविंदर पवार जी जुड़ चुके हैं, अकाल मोर्गेज। पवार साहब वेलकम।
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ, ਵੀਕਐਂਡ ਦੀਆਂ ਸ਼ੁਭ ਆਸ਼ਾਵਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਹਮੇਸ਼ਾ ਗੱਲ ਕਰੀ ਦੀ ਕਿ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਜਾਂ ਭੈਣ ਭਰਾ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਲੋਜ਼ਿੰਗ ਆ ਰਹੀ ਹੈ ਜਾਂ ਕੋਈ ਰੀਫਨਾਂਸ ਕਰਨਾ ਜਾਂ ਕੋਈ ਆਪਣੀ ਰਿਨਿਊਲ ਆ ਰਹੀ ਹੈ ਤੇ ਕਾਲ ਕਰ ਲਓ। ਕਾਲ ਕਰਕੇ ਤੁਸੀਂ ਇੱਕ ਦਫ਼ਾ ਗੱਲ ਕਰ ਲਓ, ਹੋ ਸਕਦਾ ਤੁਹਾਨੂੰ ਅਸੀਂ ਵਧੀਆ ਰੇਟ ਲੈ ਕੇ ਦਈਏ, ਜਿਹੜਾ ਤੁਹਾਡਾ ਕਰੰਟ ਰੇਟ ਤੁਹਾਨੂੰ ਆਫਰ ਹੋ ਰਿਹਾ ਉਸ ਤੋਂ ਵਧੀਆ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਕਿਉਂਕਿ ਤੁਸੀਂ ਜਿਹੜੀ ਬੈਂਕ ਨਾਲ ਤੁਹਾਡੀ ਮੋਰਗੇਜ ਸਿਟਿੰਗ ਹੁੰਦੀ ਹੈ, ਤੁਸੀਂ ਸਿਰਫ ਇੱਕ ਲੈਂਡਰ ਨਾਲ ਕੰਮ ਕਰ ਰਹੇ ਹੁੰਦੇ ਆ, ਅਸੀਂ ਸਿਰਫ 60 ਲੈਂਡਰਸ ਨਾਲ ਕੰਮ ਕਰ ਰਹੇ ਹਾਂ। ਸਾਡੇ ਕੋਲ ਸਾਰੀਆਂ ਬੈਂਕਾਂ, ਸਾਰੇ ਆਲਟਰਨੇਟਿਵ ਲੈਂਡਰ ਤੇ ਸਾਡੇ ਕੋਲ ਜਿਹੜੇ ਮੋਨੋ ਲੈਂਡਰਸ ਵੀ ਹੁੰਦੇ ਆ ਜਿਹਨਾਂ ਦੇ ਕੋਲੋਂ ਵਧੀਆ ਰੇਟ ਮਿਲ ਸਕਦੇ ਆ। ਇਸ ਵੇਲੇ ਜਿਹੜੇ ਸਾਡੇ ਕੋਲ ਬੈਸਟ ਰੇਟ ਚੱਲ ਰਹੇ ਆ ਜੀ, ਪ੍ਰਾਈਮ ਮਾਈਨਸ 1.10 ਤੋਂ ਲੈ ਕੇ 20 ਤੱਕ ਚੱਲ ਰਹੇ ਆ ਜੀ। ਇਸੇ ਤਰ੍ਹਾਂ ਜੇ ਸਾਡੇ ਕੋਲ ਫਿਕਸ ਰੇਟ ਜਿਹੜੇ ਆ ਜੀ, 4.29 ਤੋਂ ਸ਼ੁਰੂ ਹੋ ਜਾਂਦੇ ਆ। ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਆ ਅਲਟਰਨੇਟਿਵ ਲੈਂਡਰ ਦੇ ਰੇਟ ਆ 4.69 ਤੋਂ ਸ਼ੁਰੂ ਹੋ ਜਾਂਦੇ ਆ। ਪ੍ਰਾਈਵੇਟ ਮੋਰਗੇਜ ਦੇ ਰੇਟ ਜਿਹੜੇ ਆ 5.84 ਤੋਂ ਸ਼ੁਰੂ ਹੋ ਜਾਂਦੇ ਆ ਜੀ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਆ ਤੇ ਉਹਦੇ ਆਧਾਰ ਤੇ ਉਹਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਨਾ ਕਿ ਅਸੀਂ ਮੋਰਗੇਜ ਸੈੱਲ ਨਹੀਂ ਕਰੀਦੀ, ਸੋਲੂਸ਼ਨ ਸੈੱਲ ਕਰੀਦਾ ਜੀ। ਹੋਰ ਜਿਹੜਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਭੈਣ ਭਰਾ ਜਿਹੜੇ ਬਹੁਤ ਸਾਰੇ, ਕਈ ਦਫ਼ਾ ਇਹ ਹੁੰਦਾ ਕਿ ਪੈਸੇ ਧੇਲੇ ਦੀ ਲੋੜ ਪੈ ਜਾਂਦੀ ਆ, ਮੋਰਗੇਜ ਲੋਕ ਹੁੰਦੀ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਉਦੋਂ ਆਪਾਂ ਘਰ ਦੀ ਇਕੁਇਟੀ ਚੋਂ ਪੈਸਾ ਚੱਕ ਸਕਦੇ ਹਾਂ ਜੀ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਤੁਹਾਡੀ ਮੋਰਗੇਜ ਨੂੰ ਐਜ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ। ਉਹ ਲੈ ਕੇ ਤੁਸੀਂ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ, ਕੋਈ ਕ੍ਰੈਡਿਟ ਕਾਰਡਾਂ ਡੈਟ ਮੈਂ ਮਹਿੰਗੇ ਭਾਅ ਚ ਕੀ ਸੈਕਿੰਡ ਮੋਰਗੇਜ ਹੋ ਸਕਦੀ ਆ, ਜਾ ਕੇ ਭੈਣ ਭਰਾ ਨੇ ਕੋਈ ਆਪਣੀ ਘਰ ਦੀ ਮੈਂਟੇਨੈਂਸ ਕਰਨੀ ਹੈ, ਰੂਫ ਚੇਂਜ ਕਰਨੀ ਹੈ, ਕੋਈ ਕਿਚਨ ਚੇਂਜ ਕਰਨੀ ਆ, ਜਾਂ ਸਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਆ ਜਾਂ ਲਾਅ ਸਕੂਲ ਜਾ ਰਹੇ ਆ, ਮੈਡੀਕਲ ਸਕੂਲ ਜਾ ਰਹੇ, ਉਹਨਾਂ ਦੀਆਂ ਫੀਸਾਂ ਭਰਨੀਆਂ। ਗੱਲ ਕੀ, ਜਦੋਂ ਤੇ ਜਿੰਨੀ ਆਪਾਂ ਉਹਨੂੰ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇਅ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479887831। ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਦੇ ਲਾਈਨ ਆਫ ਕ੍ਰੈਡਿਟ ਲੈਣੀ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਤੇ ਬਾਕੀ ਮੈਂ ਜਾਣਦੇ ਦਾ ਇਹ ਵੀ ਦੱਸਾਂਗਾ ਕਿ ਅਸੀਂ ਆਲ ਓਵਰ ਕੈਨੇਡਾ ਦੇ ਵੀ ਸੇਵਾਵਾਂ ਦਿੰਦੇ ਹਾਂ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਸੁਣ ਰਹੇ ਹਾਂ ਤਾਂ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਜੀ, 6479887831, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਰਹੀ ਹੈ, ਇੱਕ ਵਾਰੀ ਕਾਲ ਮੋਰਗੇ ਤੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਬਹੁਤ ਧੰਨਵਾਦ।
0: ਵਾਹ, ਓਕੇ। ਸੋ ਅੱਜ ਫਰਾਈਡੇ ਹੈ, ਸੋ ਤੁਹਾਡੀਆਂ ਰਿਕੁਐਸਟਾਂ ਲਾ ਰਹੇ ਹਾਂ, ਤੁਸੀਂ ਮੈਨੂੰ ਕਾਲ ਕਰ ਲਓ ਸਟੂਡੀਓ 'ਚ, ਜਾਂ ਤੁਸੀਂ ਇੰਸਟਾਗ੍ਰਾਮ ਤੇ ਰਿਕੁਐਸਟਾਂ ਭੇਜ ਦਿਓ ਤੇ ਜਿਵੇਂ ਜਿਵੇਂ ਤੁਸੀਂ ਭੇਜੋਗੇ ਉਵੇਂ ਉਵੇਂ ਮੈਂ ਲਾਈ ਜਾਊਂਗਾ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ। ਇੰਸਟਾਗ੍ਰਾਮ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰੋ ਤੇ ਤੁਹਾਡੀਆਂ ਰਿਕੁਐਸਟਾਂ ਉੱਤੇ ਮੈਂ ਜ਼ਰੂਰ ਲਾਉਣਾ। ਤੇ ਵਧੀਆ ਖੜਕਵੇਂ ਦੇ ਗਾਣੇ ਦੀਆਂ ਕਰੋ, ਅੱਜ ਪਤਾ ਲੱਗੇ ਅੱਜ ਫਰਾਈਡੇ ਆ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
0: ਕਿਆ ਬਾਤ ਹੈ! ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਜਾਂ ਤੁਸੀਂ ਗੱਡੀਆਂ ਦੇ ਵੀ ਟਾਇਰ ਲੈਣੇ ਆ ਤਾਂ ਮਿਲਟਨ ਦੇ ਵਿੱਚ 10874 Steels Avenue East, Eagle Truck Tire and Alignment Center ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਵਾਲਿਆਂ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ ਤੇ ਟਰੱਕ ਦੇ ਟਾਇਰ, ਗੱਡੀਆਂ ਦੇ ਟਾਇਰ ਜਾਂ ਕੋਈ ਵੀ ਰਿਪੇਅਰ ਹੈ ਟਰੱਕਾਂ ਦੀ, 6472346293 6472346293 ਦੇ ਉੱਤੇ ਕਾਲ ਕਰੋ। ਲਾਈਏ ਫਿਰ ਅਗਲਾ ਤੁਹਾਡੇ ਲਈ ਗੀਤ, ਅੱਜ ਭੰਗੜੇ ਪਾਉਂਦੇ ਆਪਾਂ, ਆਓ ਬੱਲੇ ਬੱਲੇ ਬੱਲੇ।

0: ਵਾਹ ਬਈ ਵਾਰਤਾ ਗੀਤ ਸੰਗੀਤ ਇੰਜੋਏ ਕਰ ਰਹੇ ਹੋ 0786 ਹੈਲੋ
1: ਹਾਂਜੀ ਵੀਰੇ ਕੀ ਹਾਲ ਚਾਲ
0: ਹੈ ਵਧੀਆ ਵੀਰੇ ਕੀ ਬਣਦਾ ਉਬਰ ਕਰ ਰਹੇ ਚਲੋ ਵਧੀਆ ਯਾਰ ਕਿਉਂ ਨੀ ਫੇਰ ਦੇਖੋ ਵਿਹਲੇ ਬੰਦੇ ਦਾ ਕੀ ਆ ਯਾਰ ਮੈਂ ਫਿਲਮਾਂ ਦੇਖ ਲਈਆਂ ਬਹਿ ਗਏ ਉੱਠ ਗਏ ਵਧੀਆ
1: ਲਾ ਦੋ
0: ਕਿਹੜਾ ਵੀਰੇ ਚਿੱਟਾ ਗਾਣਾ ਤੇ ਸਰਬਾ ਮਾਨ
1: ਬੜੀ ਮਾੜੀ ਹੈ ਕਰਾਰੀ ਕੁੜੇ ਮਾਣਦੀ ਨੀ ਤੂੰ ਚੰਗੀ ਤਰ੍ਹਾਂ ਸਰਬੇ ਨੂੰ ਜਾਣਦੀ
0: ਜੱਗੀ ਸਿੱਧੂ ਹੈ ਤੇ ਲਿਖਿਆ ਸਰਬਾ ਮਾਨ ਚਲੋ ਵੀਰੇ ਲਾ ਦਿੰਦੇ ਨੋ ਪ੍ਰੋਬਲਮ ਠੀਕ ਵੀਰੇ ਤੇ ਸਰਬਜੀਤ ਆਉਣ ਦਿਓ ਫਿਰ
2: ਮੈਂ ਕਹਿੰਦੀ ਚੱਕ ਦਿੰਦੇ ਆ ਫੱਟੇ ਬਿਲਕੁਲ ਤੁਸੀਂ ਜ਼ਰੂਰ ਇੱਕ ਗੱਲ ਬਾਈ ਜੀ ਜਿਵੇਂ ਕਿ ਆਪਾਂ ਜੋ ਵੀ ਚੀਜ਼ ਅਨਾਊਂਸ ਕਰ ਰਹੇ ਹਾਂ ਤੁਹਾਨੂੰ ਲੱਗ ਰਿਹਾ ਵੀ ਯਾਰ ਫੋਟੋ ਦੇਖਣੀ ਬਣਦੀ ਹੈ ਇੱਕ ਤਾਂ ਮੈਂ ਵੈਸੇ ਫੋਟੋ ਤੁਹਾਨੂੰ ਵੀ ਭੇਜੀ ਹੈ ਜੇ ਕਿਸੇ ਸੱਜਣ ਮਿੱਤਰ ਨੂੰ ਵੀ ਚਾਹੀਦੀ ਹੋਵੇ ਉਹ ਵੀ ਨੰਬਰ ਤੁਸੀਂ ਵਟਸਐਪ ਤੇ ਅਸੀਂ ਤੁਹਾਨੂੰ ਭੇਜ ਦਾਂਗੇ ਪਰ ਨਵੀਂ ਡੀਲ ਸੁੱਖ ਬਾਈ ਜੀ ਹੁਣ ਲੱਗੇ ਨੇ ਖੜਕਾਣ ਕਿ ਮੈਂ ਤੁਹਾਨੂੰ ਫੋਟੋ ਭੇਜੀ ਬਾਈ ਦੇਖੋ ਇੱਕ ਵਾਰੀ ਬਣਦੀ ਗੱਲ ਕਿ ਨਹੀਂ ਸੋਫੇ ਵਾਲੀ ਮੈਂ ਕਹਿੰਦਾ ਮੂੰਹੋਂ ਬੋਲਦੀ ਚੀਜ਼ਾਂ ਰੂਹ ਬੋਲਦੀ ਆ ਸੋਫੇ ਦੀ ਕਿੱਡਾ ਸ਼ਾਨਦਾਰ ਰਿਕਲਾਈਨਰ ਸੈੱਟ ਤੇ ਬਾਈ ਜੀ ਆਣ ਦੋ ਪਲੀਜ਼
3: ਬਿਲਕੁਲ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਅੱਜ ਲਾਈਵ ਲੋਕੇਸ਼ਨ ਦੀ ਲਾਈਵ ਅਪਡੇਟ ਦੇ ਰਹੇ ਹਾਂ ਇਸ ਵੀਕਐਂਡ ਦੇ ਲਈ ਵੀਕਐਂਡ ਦਾ ਬਸ ਮੈਂ ਤੇ ਨਵੀਂ ਬਾਈ ਜੀ ਦਾ ਮੰਡੇ ਦਾ ਸੱਦਾ ਪੱਤਰ ਤੁਹਾਨੂੰ ਪਰਿਵਾਰਾਂ ਨੂੰ ਦੇ ਰਹੇ ਹਾਂ ਪਰ ਇਸ ਵੀਕਐਂਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਹਾਇਰ

grande pierna, la sole, oh, la

ਸਾਗਰ ਕਰਨਾ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਕਹੋ ਨਾਨਕ ਅਟਲ ਗੇ ਹੋ ਧਰਮ ਗੌੜੀ ਮਹੱਲਾ ਪੰਜਵਾਂ ਸਾਥ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ।

ਕਿਰਪਾ ਧਾਰੀ ਨਾਨਕ ਨਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਰੌਲੀ ਮਹੱਲਾ ਪੰਜਵਾਂ ਫਿਰ ਕਰ ਪੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਦਾ ਰੇ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਲੋਟ ਪਤਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਰਾਮ ਪਿਤਾ ਪ੍ਰਭ ਮੇਰੇ ਮਹਿ ਨਿਰਗੁਣ ਸਤਗੁਣ ਤੇਰੇ ਰਹਾ।

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. Your destiny.

0: पंजाबी लहरा
1: प्रोग्राम समर्पित है रंगले पंजाब नू
0: पंजाबी बोली ते पंजाबी सभ्याचार नू
1: गुरु साहबान पीरा फकीरा दी धरती नू
0: ठंडियां छावां जियां मावां नू
1: चौड़ियां छातियां वाले गभरुआं नू
0: चरखा कतदियां ते पींगा झूटदियां मुटियारां नू
1: लोक गीतां भंगड़े अते गिद्धियां दियां छनकारां नू
0: प्रोग्राम पंजाबी लहरा
1: हफ्ते दे 7 दिन प्राइम टाइम ते पंजाबी लहरा पंजाबीयत दी सेवा विच
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN je tusi sadi app download kar chuke ho ta us nu update vi zarur karo
4: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी ਆਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਸੁਣਾ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਕਟੋਰ ਰੂਮ ਕਰੋਲ ਬਾਗ ਪਲਾਜ਼ਾ 905-799-0333
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਦੀਆਂ ਖੂਬਸੂਰਤ ਤਰੰਗਾਂ ਤੇ ਅੱਜ ਜੀ 26 ਸਤੰਬਰ 2026 ਦਿਨ ਪਿਆਰਾ ਸ਼ੁਰੂਆਤ ਪਿਆਰੀ ਸ਼ਨੀਵਾਰ ਦਾ ਦਿਨ ਹੈ ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਆਖਦੀ ਹਾਂ ਜੀ ਸੋ ਆਓ ਇਸ ਪਿਆਰੇ ਦਿਨ ਦੀ ਕਰੀਏ ਸ਼ੁਰੂਆਤ ਤੇ ਸਭ ਤੋਂ ਪਹਿਲਾਂ ਜੀ ਆਓ ਹਮੇਸ਼ਾ ਦੀ ਤਰ੍ਹਾਂ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ

جات سارے محلہ چوتھا کار پہلا چوپا دے ست گور پرساد

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ

हम अंदोले ज्ञानहीन अज्ञानी।

हम अंधले का गोर अंचल दी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦੀਓ ਰੇਨ ਲਾਥਾ।
1: ਪ੍ਰੋਗਰਾਮ ਜੀ ਪੰਜਾਬੀ ਲਹਿਰਾਂ ਰੇਡੀਓ ਤੇ ਸ਼ਨੀਵਾਰ ਦਾ ਦਿਨ ਤੇ ਸ਼ੁਰੂਆਤ ਜੋ ਸੋਹਣੇ ਦਿਨ ਦੀ ਹੋਈ ਹੈ, ਸ਼ੁਰੂਆਤ ਵੀਕਐਂਡ ਦੀ ਹੋਈ ਹੈ, ਤੇ ਫਿਰ ਇੱਕ ਅਲੱਗ ਜੋ ਐਕਸਾਈਟਮੈਂਟ ਜੋ ਹੈ ਉਹ ਜ਼ਰੂਰ ਰਹਿੰਦੀ ਹੈ। ਸੋ ਉਮੀਦ ਕਰਦੀ ਹਾਂ ਜੀ ਤੁਸੀਂ ਠੀਕ ਠਾਕ ਹੋ, ਸ਼ੁਰੂਆਤ ਤੁਹਾਡੇ ਦਿਨ ਦੀ ਅੱਜ ਦੇ ਇਸ ਸਫ਼ਰ ਦੀ ਚੰਗੀ ਹੋਈ ਹੈ। ਉਸ ਪਰਮਾਤਮਾ ਦਾ ਨਾਂ ਲੈ ਕੇ ਜੋ ਦਿਨ ਸ਼ੁਰੂ ਕਰੀਏ ਫਿਰ ਤਾਂ ਚੰਗਾ ਹੀ ਹੋਣਾ, ਅਤੇ ਸ਼ੁਕਰਾਨਾ ਜੋ ਹੈ ਹਰ ਪਲ ਬਿਲਕੁਲ ਕਰਦੇ ਰਹੀਏ। ਸੋ ਫਿਲਹਾਲ ਜੀ ਇਸ ਵੇਲੇ ਦੇ ਜੋ ਤਾਪਮਾਨ ਨੇ ਉਹ ਥੋੜ੍ਹੇ ਜਿਹੇ ਬਿਆਨ ਕਰ ਲਈਏ, ਜਿੱਥੇ 11 ਕੁ ਡਿਗਰੀ ਦਾ ਇਸ ਵੇਲੇ ਦਾ ਤਾਪਮਾਨ ਜੋ ਰਿਕਾਰਡ ਕੀਤਾ ਗਿਆ। ਅਤੇ ਚਲੋ ਜੋ ਬੀਤੇ 4-5 ਦਿਨ ਸੀ ਉਹਨਾਂ ਨਾਲੋਂ ਬਿਹਤਰ ਹੈ, ਅਤੇ ਅੱਜ ਦਾ ਮੌਸਮ ਕਾਫੀ ਬਿਹਤਰ ਅੱਗੇ ਵੀ ਹੋਣ ਵਾਲਾ, ਕਿਉਂਕਿ ਦਿਨੇ ਧੁੱਪ ਹੋਣੀ ਹੈ ਪੂਰੀ, ਅਤੇ ਧੁੱਪ ਦੇ ਨਾਲ 24 ਡਿਗਰੀ ਤੱਕ ਅੱਜ ਟੈਂਪਰੇਚਰ ਜੋ ਨੇ ਉਹ ਬਿਲਕੁਲ ਜਾਣਗੇ। ਸੋ ਪਿਛਲੇ ਕਈ ਦਿਨਾਂ ਤੋਂ ਜਿੱਥੇ 20 ਡਿਗਰੀ ਤੱਕ ਤਾਪਮਾਨ ਜੋ ਹੈ ਪਹੁੰਚਦਾ ਸੀ, ਸੋ ਅੱਜ ਅਤੇ ਗੱਲ ਕਰੀਏ ਕੱਲ੍ਹ ਦੀ ਵੀ, ਅਤੇ ਵੀਕਐਂਡ ਤਾਂ ਫਿਰ ਬਹੁਤ ਅੱਛੇ ਟੈਂਪਰੇਚਰਸ ਦੇ ਨਾਲ ਹੈ, ਖਿੜੀ ਖਿੜੀ ਧੁੱਪ ਹੋਣ ਵਾਲੀ ਹੈ, ਅਤੇ ਫਿਰ ਸਵੇਰ ਵੇਲੇ ਵੀ ਫਿਰ ਅੱਜ ਹਲਕੀ ਫੁਲਕੀ ਜੈਕਟ ਦੀ ਹੀ ਲੋੜ ਹੈ। ਅਤੇ ਜੀ ਸਮਾਂ ਜੋ ਸੂਰਜ ਦੇ ਆਉਣ ਦਾ ਜੋ ਇਨੀ ਦਿਨੀ ਥੋੜ੍ਹਾ ਹੁਣ ਲੇਟ ਹੁੰਦਾ ਜਾਂਦਾ, ਅਤੇ ਅੱਜ ਦਾ ਤੈਅ ਹੋਇਆ 7:10 ਦਾ, ਅਤੇ ਸ਼ਾਮੀ ਜੋ ਸਨਸੈੱਟ ਹੋਣਾ 7:08 ਦੇ। ਸੋ ਜੋ ਇਹ ਪਿਆਰਾ ਦਿਨ ਹੈ ਸ਼ਨੀਵਾਰ ਦੀ, ਇਹ ਜੋ ਪਿਆਰੀ ਸਵੇਰ ਹੈ, ਹੌਲੀ ਹੌਲੀ ਫਿਰ ਅਸੀਂ ਜੋ ਚਾਨਣ ਵਿੱਚ ਦਾਖਲ ਹੋਣਾ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ, ਤੁਹਾਡਾ ਦਿਨ ਜੋ ਹੈ ਅੱਜ ਦਾ ਪਰਮਾਤਮਾ ਸਫਲ ਜ਼ਰੂਰ ਕਰੇ, ਇਹ ਅਰਦਾਸ ਜੋ ਹੈ ਜ਼ਰੂਰ ਕਰ ਲਈਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਸਾਡੇ ਨਾਲ ਜੀ ਇਸ ਸਫ਼ਰ ਦੇ ਵਿੱਚ ਜੋ ਹੈ ਉਹ ਬਿਲਕੁਲ ਬਣੇ ਹੋਏ ਹੋ, ਅਤੇ ਬਿਲਕੁਲ ਤੁਸੀਂ ਬਣੇ ਰਹਿਣਾ, ਕਿਉਂਕਿ ਜੋ ਸਾਡਾ ਸਮਾਂ ਹੈ ਤੁਹਾਡੇ ਨਾਲ ਅੱਜ ਦੇ ਦਿਨ ਦਾ ਇਹ ਬਿਲਕੁਲ ਤੈਅ ਹੈ 6-8 ਤੱਕ। ਸੋ 6-8 ਤੱਕ ਅਸੀਂ ਤੁਹਾਡੇ ਨਾਲ ਸਵੇਰ ਦੀ ਇਸ ਜੋ ਸਫ਼ਰ ਦੇ ਵਿੱਚ ਤੁਹਾਡੇ ਨਾਲ ਹੋਵਾਂਗੇ। ਸੋ ਚਲੋ ਵੀਕਐਂਡ ਦਾ ਸਮਾਂ ਹੁੰਦਾ, ਪਰ ਕਈਆਂ ਦਾ ਕੰਮ ਜੋ ਹੈ ਉਹ ਅੱਜ ਹੁੰਦਾ, ਕਈ ਜੋ ਨੇ ਉਹ ਵੀਕਐਂਡ 'ਤੇ ਕੰਮ ਕਰਦੇ ਨੇ, ਸੋ ਕੰਮ ਦੀ ਸ਼ੁਰੂਆਤ ਹੀ ਅੱਜ ਹੁੰਦੀ ਹੈ, ਸੋ ਉਹਨਾਂ ਲਈ ਤਾਂ ਅੱਜ ਸੋਮਵਾਰ ਵਰਗੀ ਜੋ ਫੀਲਿੰਗ ਹੈ ਜ਼ਰੂਰ ਆਉਣੀ ਹੈ, ਪਰ ਫਿਰ ਵੀ ਵੀਕਐਂਡ ਜੋ ਹੈ ਆਪਣੇ ਆਪ ਦੇ ਵਿੱਚ ਸ਼ੁੱਕਰਵਾਰ ਤੋਂ ਜਦੋਂ ਸ਼ੁਰੂ ਹੋ ਜਾਂਦਾ, ਸੋ ਕੁਛ ਨਾ ਕੁਛ ਖਾਸ ਜੋ ਹੈ ਉਸ ਦੇ ਵਿੱਚ ਜ਼ਰੂਰ ਹੁੰਦਾ। ਸੋ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਸੋ ਜੀ ਨਾਲ ਹੀ ਤੁਸੀਂ ਸਾਡੇ ਨੰਬਰ ਜ਼ਰੂਰ ਨੋਟ ਕਰ ਲਓ ਜੀ, ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਮਾਣ ਸਕਦੇ ਹੋ, ਸੁਣ ਸਕਦੇ ਹੋ। ਨੰਬਰ 416-477-2040 'ਤੇ, 416-477-2040 'ਤੇ, ਅਤੇ ਇਹ ਕੈਨੇਡਾ ਲਈ ਨੰਬਰ ਹੈ। ਅਤੇ ਜਦੋਂ ਫਿਰ ਤੁਸੀਂ US ਵੱਲ ਜਾਣਾ, ਜਦੋਂ US ਦਾਖਲ ਹੋ ਚੁੱਕੇ ਹੋ, ਅਤੇ ਤੁਸੀਂ ਪ੍ਰੋਗਰਾਮ ਨੂੰ ਫੋਨ ਰਾਹੀਂ ਤਾਂ ਵੀ ਸੁਣ ਸਕਦੇ ਹੋ। ਨੰਬਰ 641-741-0860 'ਤੇ ਕਾਲ ਕਰਕੇ, 641-741-0860 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ US ਦੇ ਵਿੱਚ ਵੀ ਸੁਣ ਸਕਦੇ ਹੋ ਜੀ। ਅਤੇ ਨਾਲ ਹੀ ਜੀ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਸ ਨੂੰ ਵੀ ਤੁਸੀਂ ਬਿਲਕੁਲ ਨੋਟ ਕਰ ਲਓ, ਕਿਉਂਕਿ ਪੰਜਾਬੀ ਲਹਿਰਾਂ ਐਪ ਫੋਨ ਦੇ ਵਿੱਚ ਪਾਈ ਹੋਵੇ, ਅਤੇ ਫਿਰ ਚਾਹੇ USA, ਚਾਹੇ ਕੈਨੇਡਾ, ਜਾਂ ਫਿਰ ਕੋਈ ਹੋਰ ਮੁਲਕ ਹੋਵੇ, ਤੁਸੀਂ ਲਾਈਵ ਪ੍ਰੋਗਰਾਮ ਨੂੰ ਜ਼ਰੂਰ ਸੁਣ ਸਕਦੇ ਹੋ ਜੀ, ਮਾਣ ਸਕਦੇ ਹੋ। ਸੋ ਜਿੱਥੇ ਹੁਣ ਲੱਗਦਾ ਹੈ ਕਿ ਹੁਣ ਸਪਟੈਂਬਰ ਚਲੋ ਚੰਗੇ ਮੌਸਮ ਦੇ ਨਾਲ ਜੋ ਹੈ ਉਹ ਬੀਤ ਰਿਹਾ, ਚਾਰ ਕੁ ਦਿਨ ਰਹਿ ਗਏ ਨੇ ਅਤੇ ਪਤਾ ਹੀ ਨਹੀਂ ਲੱਗਦਾ ਦਿਨ ਜੋ ਹੈ ਉਹ ਕਿਸ ਤਰ੍ਹਾਂ ਫਟਾਫਟ ਜੋ ਨੇ ਉਹ ਲੰਘੀ ਜਾਂਦੇ ਨੇ। ਸੋ ਪੂਰੇ ਅਗਲੇ ਹਫ਼ਤੇ ਦੀ ਗੱਲ ਕਰੀਏ ਜਦੋਂ ਫਿਰ ਅਕਤੂਬਰ ਦਾ ਆਗਮਨ ਵੀ ਹੋਣਾ, ਟੈਂਪਰੇਚਰ ਉਦੋਂ ਵੀ ਜੀ ਚੰਗੇ ਹੀ ਨੇ ਅਤੇ 20 ਤੋਂ ਵੱਧ ਹੀ ਜੋ ਤਾਪਮਾਨ ਜੋ ਹੈ ਉਹ ਹੋਣਗੇ। ਸੋ ਉਮੀਦ ਹੈ ਕਿ ਚਲੋ ਜਦੋਂ ਇਹ ਸਪਟੈਂਬਰ ਜਾਣਾ ਅਤੇ ਅਕਤੂਬਰ ਦਾ ਆਗਮਨ ਹੋਣਾ ਅਤੇ ਉਦੋਂ ਵੀ ਚੰਗਾ ਮੌਸਮ ਹੀ ਹੋਣਾ। ਇੰਨੀ ਜਲਦੀ ਉਹ ਠੋਠਰ ਵਾਲੀ ਠੰਡ ਜੋ ਹੈ ਹਲੇ ਨਹੀਂ ਆਉਣੀ ਅਤੇ ਜੋ 5 ਅਕਤੂਬਰ ਤੱਕ ਤਾਂ ਉਮੀਦ ਹੈ ਚਲੋ ਚੰਗਾ ਹੋਵੇਗਾ ਅਤੇ 16 ਡਿਗਰੀ ਚਲੋ ਟੈਂਪਰੇਚਰ ਉਦੋਂ ਤੱਕ ਪਹੁੰਚਣਗੇ, ਪਰ ਫਿਰ ਵੀ ਚਲੋ ਅੱਛਾ ਮੌਸਮ ਜੋ ਹੈ ਉਹ ਜ਼ਰੂਰ ਅਸੀਂ ਸਪਟੈਂਬਰ ਦੇ ਵਿੱਚ ਕਹਿ ਸਕਦੇ ਹਾਂ, ਬਿਲਕੁਲ ਹੰਢਾਇਆ। ਸੋ ਜਿੱਥੇ ਜੀ ਠੰਡ ਦਾ ਆਗਮਨ, ਕਿਉਂਕਿ ਫੋਲ ਦੀ ਸ਼ੁਰੂਆਤ ਤਾਂ ਹੋ ਹੀ ਗਈ ਹੈ, ਫੋਲ ਦੇ ਨਾਲ ਹਲਕੀ ਫੁਲਕੀ ਠੰਡ, ਹਲਕੀ ਫੁਲਕੀ ਜੈਕਟਸ ਤਾਂ ਜ਼ਰੂਰ ਬਾਹਰ ਆ ਹੀ ਜਾਂਦੀਆਂ ਨੇ, ਹਾਲਾਂਕਿ ਚਲੋ ਜੈਕਟਸ ਤਾਂ ਬਾਹਰ ਸਾਰਾ ਸਾਲ ਹੀ ਹੁੰਦੀਆਂ ਨੇ, ਪਰ ਉਸ ਦੇ ਨਾਲ ਨਾਲ ਫਿਰ ਬੱਚਿਆਂ ਲਈ ਖਾਸ ਤੌਰ 'ਤੇ, ਵੱਡੀਆਂ ਲਈ ਖਾਸ ਤੌਰ 'ਤੇ ਅਸੀਂ ਇਸ ਗੱਲ ਦੀ ਫਿਕਰ ਜ਼ਰੂਰ ਕਰਦੇ ਹਾਂ ਕਿ ਹੁਣ ਠੰਡ ਦਾ ਮੌਸਮ ਆ ਗਿਆ ਅਤੇ ਹੁਣ ਫਿਰ ਜੋ ਹੈ ਠੰਡ ਤੋਂ ਬਚਿਆ ਵੀ ਜਾਵੇ, ਜਿੱਥੇ ਆਪਣਾ ਖਿਆਲ ਵੀ ਰੱਖਿਆ ਜਾਵੇ। ਸੋ ਉਹ ਵੀ ਰੱਖਣ ਦੀ ਲੋੜ ਜੋ ਹੈ ਉਹ ਜ਼ਰੂਰ ਬਣ ਜਾਂਦੀ ਹੈ। ਸੋ ਇਸ ਦੇ ਵਿੱਚ ਓਨਟੈਰੀਓ ਸਰਕਾਰ ਜੋ ਹੈ ਆਪਣਾ ਪਹਿਲਾ ਜੋ ਫੋਲ ਦਾ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ ਉਹ ਵੀ ਜਲਦ ਲਾਂਚ ਕਰ ਰਹੀ ਹੈ। ਸੋ ਅਗਲੇ ਹਫ਼ਤੇ ਤੋਂ ਤੁਸੀਂ ਫਲੂ ਸ਼ੋਟਸ ਜੋ ਨੇ, ਫਲੂ ਸੀਜ਼ਨ ਦੇ ਵਿੱਚ ਜੋ ਕਈ ਲੋਕ ਲਗਵਾਉਂਦੇ ਨੇ, ਹਾਲਾਂਕਿ ਚਲੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਡਿਬੇਟ ਹੀ ਹੈ ਕਿ ਸਾਨੂੰ ਹਰ ਸਾਲ ਜੋ ਫਲੂ ਸ਼ੋਟਸ ਜੋ ਸਰਕਾਰ ਔਫਰ ਕਰਦੀ ਹੈ ਸਾਨੂੰ ਲਵਾਉਣੇ ਚਾਹੀਦੇ ਨੇ ਜਾਂ ਫਿਰ ਆਪਣੀ ਬੋਡੀ ਨੂੰ ਹੀ ਅਲਾਓ ਕਰਨਾ ਚਾਹੀਦਾ ਕਿ ਇਮਿਊਨਿਟੀ ਇੰਨੀ ਸਟਰੋਂਗ ਹੋਵੇ ਕਿ ਅਸੀਂ ਇਹਨਾਂ ਫਲੂਸ ਤੋਂ, ਬਿਮਾਰੀਆਂ ਤੋਂ ਅਸੀਂ ਆਪਣੇ ਆਪ ਨੂੰ ਆਪ ਬਚਾ ਸਕੀਏ। ਸੋ ਇਹ ਵੀ ਇੱਕ ਸਵਾਲ ਚਿੰਨ੍ਹ ਜੋ ਹੈ ਜ਼ਰੂਰ ਬਣ ਜਾਂਦਾ, ਪਰ ਜੋ ਲਗਵਾਉਂਦੇ ਨੇ ਉਹਨਾਂ ਲਈ ਚਲੋ ਇਹ ਜਾਣਕਾਰੀ ਅਸੀਂ ਜ਼ਰੂਰ ਦੇ ਦਈਏ ਜਿੱਥੇ ਅਗਲੇ ਹਫ਼ਤੇ ਤੋਂ ਇਹ ਪ੍ਰੋਗਰਾਮ ਜੋ ਹੈ ਉਹ ਸ਼ੁਰੂ ਹੋਣਾ। ਅਤੇ ਹਮੇਸ਼ਾ ਦੀ ਤਰ੍ਹਾਂ ਜੋ ਪਹਿਲੀ ਜੋ ਸਪਲਾਈ ਹੋਣੀ ਹੈ ਕੋਵਿਡ ਦੀ ਅਤੇ ਫਲੂ ਵੈਕਸੀਨਸ ਦੀ, ਕੋਵਿਡ ਵੈਕਸੀਨ ਵੀ ਲੱਗੂਗੀ ਅਤੇ ਫਲੂ ਵੈਕਸੀਨਸ ਵੀ ਲੱਗਣਗੀਆਂ, ਅਤੇ ਇਹ ਪਹਿਲੀ ਜੋ ਸਪਲਾਈ ਹੈ ਉਹ ਹਾਈ ਰਿਸਕ ਅਤੇ ਪ੍ਰਾਇਰਿਟੀ ਗਰੁੱਪਸ ਲਈ ਹੋਵੇਗੀ। ਸੋ ਸੋਮਵਾਰ ਤੋਂ ਸ਼ੁਰੂਆਤ ਇਹ ਕਰ ਰਹੇ ਨੇ ਅਤੇ ਜੋ ਹੋਸਪਿਟਲਾਈਜ਼ ਪੇਸ਼ੈਂਟਸ ਨੇ, ਹੋਸਪਿਟਲ ਦਾ ਸਟਾਫ ਹੈ ਜਾਂ ਲੌਂਗ ਟਰਮ ਕੇਅਰ ਹੋਮਸ ਜਾਂ ਰਿਟਾਇਰਮੈਂਟ ਹੋਮ ਦੇ ਵਿੱਚ ਜੋ ਵਸਨੀਕ ਨੇ, ਜੋ ਵੱਡੇ ਨੇ ਅਤੇ ਜੋ ਉਹਨਾਂ ਦੇ ਨਾਲ ਸਟਾਫ ਹੈ ਅਤੇ ਜਿਨ੍ਹਾਂ ਦੀ ਉਮਰ 65 ਸਾਲ ਜਾਂ ਫਿਰ ਉਸ ਤੋਂ ਉੱਤੇ ਦੀ ਹੈ, ਸੋ ਸਾਰੇ ਜੋ ਸੀਨੀਅਰਸ ਨੇ ਉਹਨਾਂ ਲਈ ਅਗਲੇ ਹਫ਼ਤੇ ਤੋਂ ਫਲੂ ਸ਼ੋਟਸ ਅਤੇ ਕੋਵਿਡ ਦੇ ਸ਼ੋਟਸ ਜੋ ਨੇ ਉਹ ਲੱਗਣੇ ਸ਼ੁਰੂ ਹੋਣਗੇ। ਸੋ ਇਹ ਉਸ ਤੋਂ ਬਾਅਦ ਅਕਤੂਬਰ 26 ਤੱਕ ਇਹ ਇਸ ਤਰ੍ਹਾਂ ਲੱਗਣਗੇ ਪ੍ਰਾਇਰਿਟੀ ਗਰੁੱਪਸ ਨੂੰ, ਅਤੇ ਉਸ ਤੋਂ ਬਾਅਦ ਜੋ ਸਾਰੀ ਜਨਰਲ ਪਬਲਿਕ ਹੈ ਉਹਨਾਂ ਲਈ ਇਹ ਅਵੇਲੇਬਲ ਹੋਣਗੇ। ਸੋ ਫਾਰਮੇਸੀਜ਼, ਪਬਲਿਕ ਹੈਲਥ ਯੂਨਿਟ ਨੇ, ਕੁਛ ਪਾਰਟੀਸਿਪੇਟਿੰਗ ਡਾਕਟਰ, ਨਰਸ ਪ੍ਰੈਕਟੀਸ਼ਨਰ, ਆਫਿਸਰਸ ਵੀ ਨੇ, ਅਤੇ ਉਹਨਾਂ 'ਤੇ ਤੁਸੀਂ ਇਹ ਫਲੂ ਸ਼ੋਟ ਜੋ ਹੈ ਉਹ ਲਗਵਾ ਸਕਦੇ ਹੋ। ਸੋ ਇਸ ਦੇ ਨਾਲ ਨਾਲ ਜੋ RSV ਇਮਿਊਨਾਈਜੇਸ਼ਨ ਹੈ ਇਹ ਵੀ ਲੱਗਣੀ ਹੈ, ਕਿਉਂਕਿ RSV ਦਾ ਵੀ ਕਾਫੀ ਖਤਰਾ ਜੋ ਹੈ ਉਹ ਦੱਸਿਆ ਜਾਂਦਾ, ਜਿੱਥੇ ਜੋ ਵੱਡੇ ਨੇ, ਜੋ ਸੀਨੀਅਰਸ ਨੇ, ਜੋ ਹਾਈ ਰਿਸਕ ਕ੍ਰਾਈਟੀਰੀਆ ਦੇ ਵਿੱਚ ਆਉਂਦੇ ਨੇ ਜਾਂ ਫਿਰ ਜੋ ਹਾਈ ਰਿਸਕ ਸੈਟਿੰਗ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦਾ ਘਰ ਅਜਿਹੀਆਂ ਲੋਕੇਸ਼ਨਸ 'ਤੇ ਹੈ, ਅਤੇ ਉਹ RSV ਵੈਕਸੀਨਸ ਜੋ ਨੇ ਇਹ ਵੀ ਲਗਵਾ ਸਕਦੇ ਨੇ। ਅਤੇ ਅਕਤੂਬਰ 1 ਤੋਂ ਸ਼ੁਰੂ ਹੁੰਦੇ ਆ, ਕਿਉਂਕਿ ਜਿੱਥੇ ਸੀਨੀਅਰਸ 'ਤੇ ਵੀ ਖਤਰਾ ਮੰਨਿਆ ਜਾਂਦਾ ਸਿਹਤ ਪੱਖੋਂ, ਅਤੇ ਉੱਥੇ ਜੋ ਨਵੇਂ ਜੰਮੇ ਬੱਚੇ ਨੇ, ਨਿਊਬੋਰਨਸ ਨੇ, ਇਨਫੈਂਟਸ ਨੇ ਜਾਂ ਫਿਰ 24 ਮਹੀਨਿਆਂ ਤੱਕ, 2 ਸਾਲ ਤੱਕ ਦੇ ਬੱਚੇ ਜੋ ਨੇ ਉਹਨਾਂ ਲਈ ਵੀ RSV ਦਾ ਜੋ ਇਹ ਸ਼ੋਟ ਜੋ ਹੈ ਉਹ ਅਕਤੂਬਰ 1 ਤੋਂ ਲਗਵਾਇਆ ਜਾ ਸਕਦਾ। ਅਤੇ ਇਸ ਤਰ੍ਹਾਂ ਜੋ ਹੈ ਇਹ ਵੈਕਸੀਨਸ ਜੋ ਨੇ ਉਹ ਅਗਲੇ ਹਫ਼ਤੇ ਤੋਂ ਸ਼ੁਰੂਆਤ ਚਲੋ ਹਾਈ ਪ੍ਰਾਇਓਰਿਟੀ ਤੋਂ ਹੋਏਗੀ, ਫਿਰ ਅੱਗੇ ਜਾ ਕੇ ਜੋ ਸਾਰਿਆਂ ਲਈ ਅਕਤੂਬਰ ਦੇ ਵਿੱਚ ਇਹ ਅਵੇਲੇਬਲ ਹੋਣਗੀਆਂ। ਸੋ ਜਿਵੇਂ ਕਿ ਮੈਂ ਕਿਹਾ ਕਿ ਚਲੋ ਇਹ ਵੀ ਡਿਬੇਟੇਬਲ ਹੈ ਕਿ ਲਵਾਉਣੀ ਚਾਹੀਦੀ ਹੈ ਜਾਂ ਫਿਰ ਨਹੀਂ ਲਗਵਾਉਣੀ ਚਾਹੀਦੀ, ਪਰ ਚਲੋ ਬੱਚਿਆਂ ਲਈ ਵੱਡਿਆਂ ਲਈ ਜਿਨ੍ਹਾਂ ਲਈ ਫਿਰ ਇਹ ਹਾਈ ਰਿਸਕ ਕ੍ਰਾਈਟੀਰੀਆ ਆ ਜਾਂਦਾ RSV ਖਾਸ ਤੌਰ 'ਤੇ ਜੋ ਮੰਨਿਆ ਜਾਂਦਾ ਕਿ ਕਾਫੀ ਖਤਰਨਾਕ ਕਈ ਵਾਰੀ ਇਨਫੈਂਟਸ ਲਈ ਸਾਬਿਤ ਹੋ ਜਾਂਦਾ ਸੋ ਸਾਨੂੰ ਹੁੰਦਾ ਕਿ ਆਪਣੇ ਬੱਚੇ ਨੂੰ ਹਰ ਉਸ ਖਤਰੇ ਤੋਂ ਅਸੀਂ ਬਚਾਈਏ ਸੋ ਇਹ ਵੈਕਸੀਨਸ ਜੋ ਨੇ ਉਹ ਲੱਗਣੀਆਂ ਅਕਤੂਬਰ ਦੇ ਮਹੀਨੇ ਦੇ ਵਿੱਚ ਜੋ ਹੈ ਉਹ ਸ਼ੁਰੂ ਹੋਣਗੀਆਂ ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਸੀਂ ਇਸ ਖੂਬਸੂਰਤ ਸਫ਼ਰ ਦੇ ਵਿੱਚ ਸਾਡੇ ਨਾਲ ਰੇਡੀਓ ਰਾਹੀਂ ਬਣੇ ਹੋਏ ਹੋ ਜੀ ਜੁੜੇ ਹੋਏ ਹੋ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਬਿਲਕੁਲ 8 ਵਜੇ ਤੱਕ ਬਣੇ ਰਹਿਣਾ ਹੈ ਕਿਉਂਕਿ ਅਸੀਂ ਹਾਜ਼ਰੀ 8 ਵਜੇ ਤੱਕ ਲਾਉਣੀ ਹੈ ਅਤੇ ਆਓ ਜੀ ਸਰਵਣ ਕਰਦੇ ਹਾਂ ਇੱਕ ਸ਼ਬਦ ਅਤੇ ਪ੍ਰੋਗਰਾਮ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਿਲਕੁਲ ਬਣੇ ਰਹਿਣਾ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-14-78 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਮਾਂ 6:34 ਦਾ ਜੋ ਹੋ ਚੱਲਾ ਅਤੇ ਜੀ ਪ੍ਰੋਗਰਾਮ ਦੇ ਨਾਲ ਤੁਸੀਂ ਬਣੇ ਹੋਏ ਹੋ ਨਿੱਘਾ ਸਵਾਗਤ ਇੱਕ ਵਾਰੀ ਫਿਰ ਤੋਂ ਮੈਂ ਕਰਦੀ ਹਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਬਿਲਕੁਲ ਯਾਦ ਰੱਖ ਲਓ ਜੀ ਕਿਉਂਕਿ ਰੈਨੋਵੇਸ਼ਨ ਤੁਸੀਂ ਘਰੇ ਕਰਵਾਉਣੀ ਹੈ ਤੁਸੀਂ ਚਲੋ ਕੰਟਰੈਕਟਰ ਹੋ ਤੁਸੀਂ ਕੰਮ ਹੀ ਰੈਨੋਵੇਸ਼ਨ ਦਾ ਜੋ ਹੈ ਉਹ ਕਰਦੇ ਹੋ ਬਿਲਡਰ ਹੋ ਤੁਸੀਂ ਜਾਂ ਫਿਰ ਜੀ ਚਲੋ ਆਪਣੇ ਘਰ ਲਈ ਤੁਸੀਂ ਰੈਨੋਵੇਸ਼ਨ ਜੋ ਕਰਨੀ ਹੈ ਅਤੇ ਫਿਰ ਸਮਾਨ ਜੋ ਹੈ ਤੁਸੀਂ ਚਾਹੁੰਦੇ ਹੋ ਕਿ ਚੰਗੀ ਥਾਂ ਤੋਂ ਆਵੇ ਚੰਗਾ ਸਮਾਨ ਆਵੇ ਅਤੇ ਬਜਟ ਦੇ ਵਿੱਚ ਆਵੇ ਅਤੇ ਫਿਰ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਜ਼ਰੂਰ ਨੋਟ ਕਰਨਾ ਹੈ ਬ੍ਰੈਂਪਟਨ ਦੇ ਵਿੱਚ ਇਹ ਜੋ ਪਿਆਰਾ ਸ਼ੋਰੂਮ ਹੈ ਵੱਡਾ ਸ਼ੋਰੂਮ ਹੈ ਇਹ ਹਾਲ ਦੇ ਵਿੱਚ ਹੀ ਖੁੱਲ੍ਹਾ ਅਤੇ ਸਾਰੀਆਂ ਹੀ ਸਪਲਾਈਜ਼ ਗੱਲ ਕਰੀਏ ਕੰਸਟਰਕਸ਼ਨ ਦਾ ਕੋਈ ਵੀ ਸਮਾਨ ਚਾਹੀਦਾ ਹੋਵੇ ਰੈਨੋਵੇਸ਼ਨ ਦਾ ਕੋਈ ਵੀ ਸਮਾਨ ਚਾਹੀਦਾ ਹੋਵੇ ਵੈਨਿਟੀਜ਼ ਦੀ ਗੱਲ ਕਰੀਏ ਟੋਇਲੇਟਸ ਦਾ ਸਾਰਾ ਜੋ ਸਮਾਨ ਹੈ ਸ਼ਾਵਰ ਸਿਸਟਮ ਵਾਸ਼ਰੂਮ ਦੇ ਪ੍ਰੋਡਕਟਸ ਟੂਲਸ ਦੇ ਹਾਰਡਵੇਅਰ ਡਰਾਈ ਵਾਲ ਇਨਸੂਲੇਸ਼ਨ ਪੇਂਟ ਦਾ ਸਾਰਾ ਸਮਾਨ ਡੋਰ ਟ੍ਰਿਮ ਮੋਲਡਿੰਗਸ ਫਲੋਰਿੰਗਸ ਅੱਛੀਆਂ ਟਾਈਲਸ ਇਲੈਕਟ੍ਰੀਕਲ ਦੀਆਂ ਸਪਲਾਈਜ਼ ਪਲੰਬਿੰਗ ਦੀਆਂ ਸਪਲਾਈਜ਼ ਅਤੇ ਫਿਕਸਚਰਸ ਅਤੇ HVAC ਮਟੀਰੀਅਲ ਸੋ ਇੱਕੋ ਇੱਕ ਸਟੋਪ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਅਤੇ ਨਾ ਤੋਂ ਹੀ ਜੀ ਬਿਲਕੁਲ ਤੈਅ ਹੈ ਕਿ ਤੁਹਾਨੂੰ ਬੈਸਟ ਵੈਲਿਊ ਜੋ ਹੈ ਆਪਣੇ ਬਜਟ ਦੇ ਵਿੱਚ ਫਿੱਟ ਹੁੰਦਿਆਂ ਤੁਹਾਨੂੰ ਇੱਥੋਂ ਮਿਲਣੀ ਹੈ ਸੋ ਤੁਸੀਂ ਨੋਟ ਕਰਨਾ ਜੀ ਇਹਨਾਂ ਦਾ ਪਤਾ 8005 ਡਿਕਸੀ ਰੋਡ ਬਰੈਂਪਟਨ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਅਤੇ ਇਹਨਾਂ ਦਾ ਜੋ ਨੰਬਰ ਹੈ 647-9561 0585 647-961-0585 ਇਹ ਜੋ ਨੰਬਰ ਹੈ ਜੀ ਤੁਸੀਂ ਜ਼ਰੂਰ ਨੋਟ ਕਰ ਲਓ ਅਤੇ ਤੁਸੀਂ ਸੰਪਰਕ ਜੋ ਹੈ ਇਹਨਾਂ ਨੂੰ ਕਰ ਸਕਦੇ ਹੋ। ਅਤੇ ਨਾਲ ਹੀ ਚਲੋ ਆਪਾਂ ਨੂੰ ਹੁੰਦਾ ਕਿ ਅਸੀਂ ਪਹਿਲਾਂ ਹੀ ਪ੍ਰੋਡਕਟਸ ਬਾਰੇ ਅਤੇ ਪ੍ਰਾਈਜ਼ ਬਾਰੇ ਜਾਣਕਾਰੀ ਲੈ ਲਈਏ ਅਤੇ ਫਿਰ ਤੁਸੀਂ ਵੈਬਸਾਈਟ 'ਤੇ ਵੀ ਜਾ ਸਕਦੇ ਹੋ। ਸੋ www.bestvaluebuildingsupplies.ca 'ਤੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਸਮਾਨ ਦੀ ਜ਼ਰੂਰ ਲੈ ਸਕਦੇ ਹੋ। ਪ੍ਰਾਈਜ਼ ਜੋ ਨੇ ਪਹਿਲਾਂ ਹੀ ਤੁਸੀਂ ਕੰਪੇਅਰ ਕਰਨੇ, ਤੁਸੀਂ ਵੇਖਣਾ ਕਿੱਥੇ ਪ੍ਰਾਈਜ਼ ਜ਼ਿਆਦਾ ਫਿੱਟ ਤੁਹਾਨੂੰ ਬੈਠਦਾ, ਅਤੇ ਇਹ ਆਪਸ਼ਨ ਵੀ ਹੈ ਕਿ ਵੈਬਸਾਈਟ 'ਤੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲੈ ਲਓ ਜੀ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਸਵੇਰੇ ਸਵੇਰੇ ਜਿੱਥੇ ਮੌਕਾ ਹੁੰਦਾ ਹੈ, ਵੈਸੇ ਤਾਂ ਸਾਰਾ ਟਾਈਮ ਹੀ ਹਰ ਪਲ ਹੀ ਉਸ ਪਰਮਾਤਮਾ ਨਾਲ ਜੁੜਨ ਦਾ ਹੈ, ਪਰ ਸਵੇਰ ਵੇਲੇ ਜੋ ਹਵਾ ਦੇ ਵਿੱਚ ਇੰਨੀ ਜੋ ਤਾਜ਼ਗੀ ਹੁੰਦੀ ਹੈ, ਇੰਨੀ ਜੋ ਪਿਓਰਿਟੀ ਹੁੰਦੀ ਹੈ, ਅਤੇ ਆਪ ਮੁਹਾਰੇ ਹੀ ਜੋ ਪਰਮਾਤਮਾ ਦੇ ਨਾਲ ਜੁੜਨ ਨੂੰ ਮਨ ਜੋ ਹੈ ਉਹ ਬਿਲਕੁਲ ਜ਼ਿਆਦਾ ਹੁੰਦਾ ਹੈ। ਪੂਰੇ ਦਿਨ ਲਈ ਤਿਆਰੀ ਲਈ ਤਾਂ ਸਾਥ ਜੋ ਹੈ ਫਿਰ ਉਸ ਰੱਬ ਦਾ ਜ਼ਰੂਰ ਚਾਹੀਦਾ ਹੀ ਹੈ। ਅਤੇ ਦੂਸਰੇ ਪਾਸੇ ਨਾਲ ਹੀ ਇਸ ਦੇ ਨਾਲ ਹੀ ਕਈ ਲੋਕ ਨੇ ਜੋ ਨੇ ਉਹ ਮੈਡੀਟੇਸ਼ਨ ਵੀ ਕਰਦੇ ਨੇ, ਉਹ ਆਪਣੀ ਅੰਤਰ ਆਤਮਾ ਦੇ ਨਾਲ ਵੀ ਜੁੜਦੇ ਨੇ, ਕਿਉਂਕਿ ਸਵੇਰ ਦਾ ਮੌਕਾ ਜੋ ਹੁੰਦਾ ਕਿ ਸਾਡੀ ਐਨਰਜੀ ਜੋ ਹੈ ਉਹ ਪੀਕ 'ਤੇ ਹੁੰਦੀ ਹੈ, ਉਹ ਫਰੈਸ਼ ਹੁੰਦੀ ਹੈ। ਅਸੀਂ ਦੁਨੀਆ ਦੇ ਨੋਇਜ਼ ਤੋਂ ਪਰੇ ਹੁੰਦੇ ਹਾਂ, ਅਸੀਂ ਨਹੀਂ ਸੋਚਦੇ ਕੌਣ ਕੀ ਕਰ ਰਿਹਾ, ਅਸੀਂ ਨਹੀਂ ਆਪਣੇ ਆਪ ਨੂੰ ਕਿਸੇ ਹੋਰ ਨਾਲ ਕੰਪੇਅਰ ਕਰਦੇ, ਨਾ ਹੀ ਕਿਸੇ ਨਾਲ ਚਲੋ ਸਵੇਰ ਵੇਲੇ ਇੰਨੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਜੋ ਸਮਾਂ ਹੁੰਦਾ ਉਹ ਥੋੜ੍ਹਾ ਕਹਿ ਲਓ ਕਿ ਪ੍ਰਾਈਵੇਟ ਹੁੰਦਾ, ਆਪਣੇ ਨਾਲ ਹੁੰਦਾ। ਸੋ ਸਵੇਰ ਦਾ ਸਮਾਂ ਜੋ ਹੈ ਉਹ ਆਪਣੇ ਆਪ 'ਤੇ ਲਾਉਣ ਲਈ ਜੋ ਹੈ ਉਹ ਬਿਲਕੁਲ ਬੈਸਟ ਸਮਾਂ ਕਿ ਤੁਸੀਂ ਮੈਡੀਟੇਟ ਕਰੋ, ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜੋ, ਤੁਸੀਂ ਆਪਣੇ ਆਪ ਦੇ ਨਾਲ ਜੁੜੋ। ਤੁਸੀਂ ਆਪਣੇ ਆਪ ਦੇ ਨਾਲ ਜੋ ਰਿਸ਼ਤਾ ਜੋ ਹੈ ਅਸੀਂ ਬਣਾਉਣਾ ਭੁੱਲ ਹੀ ਜਾਂਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਜੋ ਇੱਕ ਜ਼ਿੰਦਗੀ ਦਿੱਤੀ ਹੈ, ਇੱਕ ਮਨ ਦਿੱਤਾ ਹੈ, ਸਰੀਰ ਦਿੱਤਾ ਹੈ, ਉਸ ਦੀ ਜੋ ਚੰਗੀ ਸਿਹਤ ਦਾ ਖਿਆਲ ਜੋ ਹੈ ਉਹ ਰੱਖਣਾ ਫਿਜ਼ੀਕਲੀ ਮੈਂਟਲੀ ਉਹ ਸਾਡਾ ਹੀ ਕੰਮ ਹੈ, ਕਿਉਂਕਿ ਅਖੀਰ ਤੱਕ ਇਸ ਨੇ ਹੀ ਸਾਡੇ ਨਾਲ ਹੋਣਾ, ਇਸ ਨੇ ਹੀ ਸਾਡੇ ਕੰਮ ਆਉਣਾ। ਸੋ ਆਪਣੇ ਨਾਲ ਜੋ ਰਿਲੇਸ਼ਨ ਹੈ, ਆਪਣੀ ਸਿਹਤ ਬਾਰੇ ਸੋਚਣਾ, ਆਪਣੇ ਮਨ ਬਾਰੇ ਸੋਚਣਾ, ਆਪਣੇ ਸਲੀਪ ਸਾਈਕਲ ਬਾਰੇ ਵੀ ਸੋਚਣਾ, ਇਹ ਵੀ ਸਾਡਾ ਹੀ ਫਰਜ਼ ਹੈ, ਇਹ ਵੀ ਕਿਸੇ ਹੋਰ ਨੇ ਨਹੀਂ ਸਾਡੇ ਲਈ ਸੋਚਣਾ। ਅਤੇ ਆਪਣਾ ਸਰਕਲ ਅਸੀਂ ਕਿੰਨਾ ਪੋਜ਼ਿਟਿਵ ਬਣਾਉਣਾ ਇਹ ਵੀ ਤੈਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਅਤੇ ਫਿਰ ਸਵੇਰ ਦਾ ਸਮਾਂ ਜੋ ਹੈ ਉਹ ਇਸ ਗੱਲ ਲਈ ਵੀ ਬਿਲਕੁਲ ਸਹੀ ਹੈ ਕਿ ਹਰ ਚੀਜ਼ ਦਾ ਸ਼ੁਕਰਾਨਾ ਕਰਦੇ ਹਾਂ, ਅਤੇ ਫਿਰ ਜੋ ਪਰਮਾਤਮਾ ਨੇ ਦਿੱਤਾ ਹੈ, ਜੋ ਬਖਸ਼ਿਆ ਹੈ, ਜੋ ਕੰਮ ਦਿੱਤੇ ਨੇ, ਅਤੇ ਉਹਨਾਂ ਦੀ ਫਿਰ ਇੱਕ ਲਿਸਟ ਵੀ ਤਿਆਰ ਕਰ ਲੈਣੀ ਕਿ ਇਹ ਜੋ ਕੰਮ ਨੇ, ਇਹ ਜੋ ਚੰਗੀਆਂ ਆਦਤਾਂ ਨੇ ਅੱਜ ਦੇ ਦਿਨ ਜੋ ਨੇ ਉਹ ਜ਼ਰੂਰ ਹੰਢਾਉਣੀਆਂ ਨੇ। ਸੋ ਇਸ ਲਈ ਵੀ ਜੋ ਇਹ ਸਵੇਰ ਦਾ ਸਮਾਂ ਜੋ ਹੈ ਜਦੋਂ ਸੂਰਜ ਆਪਣੀ ਤਿਆਰੀ ਕੱਸਦਾ ਹੌਲੀ ਹੌਲੀ, ਉਸ ਲਈ ਜੋ ਹੈ ਦਿਨ ਸ਼ੁਰੂ ਕਰਨਾ ਇੱਕ ਟਾਸਕ ਹੁੰਦੀ ਹੈ, ਉਦਾਂ ਹੀ ਸਾਡੇ ਲਈ ਜੋ ਟਾਸਕ ਨੇ, ਜੋ ਸਾਡੇ ਲਈ ਜੋ ਕੰਮ ਕਾਰ ਜੋ ਸ਼ੁਰੂ ਕਰਨੇ ਨੇ ਉਹਨਾਂ ਲਈ ਤਿਆਰੀ ਕੱਸਣਾ, ਇਹ ਵੀ ਸਾਡੇ ਲਈ ਜੋ ਸਵੇਰ ਦਾ ਇਹ ਜੋ ਵੇਲਾ ਹੈ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਕਈ ਲੋਕ ਚਲੋ ਜੋ ਆਪਣੇ ਜ਼ਿੰਦਗੀ ਦੇ ਵਿੱਚ ਦੇਖਦੇ ਨੇ ਕਿ ਮੇਰਾ ਕਰੀਅਰ ਠੀਕ ਹੋਵੇ, ਮੇਰੇ ਰਿਸ਼ਤੇ ਠੀਕ ਹੋਣ, ਮੇਰੀ ਸਿਹਤ ਠੀਕ ਹੋਵੇ ਅਤੇ ਪੈਸਾ ਵੀ ਫਿਰ ਚੰਗਾ ਆਵੇ। ਅਤੇ ਕਈ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਸੋਚਦੀ ਹਾਂ ਪਰਮਾਤਮਾ ਨੇ ਹੀ ਇਹ ਬਖਸ਼ ਦਿੱਤੀ ਹੁੰਦੀ ਹੈ ਕਿ ਆਪਣੇ ਨਾਲ ਨਾਲ ਉਹ ਦੂਜਿਆਂ ਦਾ ਵੀ ਸੋਚਦੇ ਨੇ, ਉਹ ਸੋਚਦੇ ਨੇ ਕਿ ਦੂਜਿਆਂ ਦਾ ਭਲਾ ਜੋ ਹੈ ਉਹ ਆਪਾਂ ਚਲੋ ਜਿੰਨੇ ਸਮਰਥਾਂ ਜਿੰਨਾ ਅਸੀਂ ਕਰ ਸਕਦੇ ਹਾਂ ਉਹ ਦੂਜਿਆਂ ਦਾ ਭਲਾ ਵੀ ਅਸੀਂ ਕਿਸ ਤਰ੍ਹਾਂ ਕਰ ਲਈਏ ਅਤੇ ਉਸ ਚੀਜ਼ ਨੂੰ ਵੀ ਅਸੀਂ ਕਿਸ ਤਰ੍ਹਾਂ ਪੂਰਾ ਕਰ ਲਈਏ। ਸੋ ਅਜਿਹੀ ਹੀ ਇੱਕ ਖਬਰ ਮੈਂ ਬੀਤੇ ਦਿਨ ਪੜ੍ਹ ਰਹੀ ਸੀ ਅਤੇ ਇਹ ਜੋ ਖਬਰ ਹੈ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜਦੋਂ ਹੁਣ ਠੰਡ ਦਾ ਮੌਸਮ ਸ਼ੁਰੂ ਹੋਣਾ, ਜਦੋਂ ਅੱਤ ਦੀ ਠੰਡ ਹੁੰਦੀ ਹੈ, ਜਦੋਂ ਅਸੀਂ ਸੋਚਦੇ ਹਾਂ ਕਿ ਹੁਣ ਅੱਜ ਦਾ ਬਾਹਰ ਨਿਕਲੀਏ ਨਾ, ਪਰ ਜਦੋਂ ਤੁਸੀਂ ਜੋ ਖਾਸ ਤੌਰ 'ਤੇ ਡਾਊਨ ਟਾਊਨ ਟੋਰੋਂਟੋ ਦੀਆਂ ਸੜਕਾਂ 'ਤੇ ਜੋ ਸਾਈਡ ਵਾਕਸ ਨੇ ਉੱਥੇ ਵੇਖਦੇ ਹੋ ਕਿ ਹੋਮਲੈਸ ਜੋ ਲੋਕੀ ਨੇ ਉਹ ਕਿੰਨੀ ਜੋ ਮੁਸ਼ਕਿਲ ਦੇ ਨਾਲ ਆਪਣਾ ਗੁਜ਼ਾਰਾ ਜੋ ਹੈ ਸੜਕਾਂ 'ਤੇ ਬੈਠ ਕੇ ਕਰਦੇ ਨੇ। ਹਾਲਾਂਕਿ ਕਈ ਵਾਰਮਿੰਗ ਸੈਂਟਰਸ ਜੋ ਨੇ ਉਹਨਾਂ ਲਈ ਹੁੰਦੇ ਨੇ, ਪਰ ਅਸੀਂ ਸੋਚਦੇ ਹਾਂ ਕਿ ਚਲੋ ਇਹਨਾਂ ਦਾ ਭਲਾ ਹੋਏ, ਪਰ ਅਸੀਂ ਕਦੇ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਉਸ ਦੇ ਵਿੱਚ ਕੁਝ ਇਨਪੁੱਟ ਪਾਈਏ। ਪਰ ਇਹ ਖਬਰ ਜੋ ਹੈ ਇਹ ਸਾਂਝੀ ਕਰਨੀ ਬਿਲਕੁਲ ਸਵੇਰ ਵੇਲੇ ਬਣਦੀ ਹੈ, ਕਿਉਂਕਿ ਨੈਗੇਟਿਵ ਖਬਰਾਂ ਤਾਂ ਚਲੋ ਅਸੀਂ ਸੁਣ ਹੀ ਲੈਂਦੇ ਹਾਂ, ਪਰ ਕੋਈ ਪੋਜ਼ਿਟਿਵ ਖਬਰ ਕਰਨੀ ਪਵੇ ਤਾਂ ਇਹ ਵੀ ਜ਼ਰੂਰੀ ਹੈ। ਸੋ ਇਸ ਕਾਰਬਰੋ ਦੀ ਇਹ ਖਬਰ ਹੈ ਜਿੱਥੇ ਜੋ ਇੱਕ ਸ਼ਲਾਘਾਯੋਗ ਕੰਮ ਜੋ ਹੈ ਇੱਕ ਔਰਗਨਾਈਜੇਸ਼ਨ ਕਰ ਰਹੀ ਹੈ, ਅਤੇ ਇਹ ਟੋਰੋਂਟੋ ਬੇਸਡ ਹੀ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ, ਅਤੇ ਟਾਈਨੀ ਟਾਈਨੀ ਹੋਮਸ ਪ੍ਰੋਜੈਕਟ ਇਹ ਪ੍ਰਪੋਜ਼ ਕਰ ਰਹੀ ਹੈ ਸਕਾਰਬਰੋ ਦੇ ਵਿੱਚ। ਅਤੇ ਰਿਆਨ ਡੋਨੇਸ ਜੋ ਇਸ ਔਰਗਨਾਈਜੇਸ਼ਨ ਦੇ ਫਾਊਂਡਰ ਨੇ, ਅਤੇ ਉਹਨਾਂ ਦਾ ਇਹ ਆਈਡੀਆ ਹੈ ਕਿ ਇੱਕ ਸਕਾਰਬਰੋ ਦੇ ਵਿੱਚ ਇੱਕ ਅਜਿਹਾ ਪਾਰਕਿੰਗ ਲੋਟ ਹੈ ਕਮਰਸ਼ਲ ਬਿਲਡਿੰਗ ਦਾ ਜੋ ਕਿ ਵਰਤੋਂ ਦੇ ਵਿੱਚ ਆਉਂਦਾ ਹੀ ਨਹੀਂ, ਜੋ ਖਾਲੀ ਪਈ ਜੋ ਜ਼ਮੀਨ ਹੈ ਪਾਰਕਿੰਗ ਲੋਟ ਹੈ, ਅਤੇ ਉਸ ਨੂੰ ਇਹਨਾਂ ਨੇ ਮਾਈਕਰੋ ਹੋਮ ਕਮਿਊਨਿਟੀ ਬਣਾਉਣ ਦੀ ਸੋਚੀ, ਅਤੇ ਉਹਨਾਂ ਲੋਕਾਂ ਲਈ ਜੋ ਹੋਮਲੈਸਨੈਸ ਨੂੰ ਐਕਸਪੀਰੀਅੰਸ ਕਰ ਰਹੇ ਨੇ, ਜਿਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਹੈ, ਘਰ ਕੀ ਕੋਈ ਰਹਿਣ ਬਸੇਰਾ ਹੀ ਨਹੀਂ ਹੈ, ਕੋਈ ਛੱਤ ਹੀ ਨਹੀਂ ਹੈ, ਅਤੇ ਉਹਨਾਂ ਲਈ ਟਾਈਨੀ ਟਾਈਨੀ ਹੋਮਸ ਦਾ ਇਹ ਪ੍ਰੋਜੈਕਟ ਆਪ ਬਣਾ ਰਹੇ ਨੇ, ਇਹਨਾਂ ਦੀ ਔਰਗਨਾਈਜੇਸ਼ਨ ਆਪ ਤਿਆਰ ਕਰ ਰਹੀ ਹੈ, ਤਾਂ ਜੋ ਕਿ ਜੋ ਇੱਕ ਕੋਸ਼ਿਸ਼ ਜੋ ਹੈ ਕਿ ਜਿਹਨਾਂ ਲੋਕਾਂ ਕੋਲ ਆਪਣਾ ਘਰ ਨਹੀਂ ਹੈ, ਸਾਰਾ ਉਹ ਮੁਸ਼ਕਿਲ ਕਰਦੇ ਨੇ, ਉਹਨਾਂ ਲਈ ਇਹ ਕੁਛ ਕਰ ਸਕਣ। ਸੋ ਮੈਂ ਸਮਝਦੀ ਹਾਂ ਅਤੇ ਇਸ ਤੋਂ ਵਧੀਆ ਚੈਰਿਟੀ ਜੋ ਹੈ ਉਹ ਕੀ ਹੋ ਸਕਦੀ ਹੈ। ਸੋ ਇਹਨਾਂ ਨੇ ਕੰਮ ਇਸ ਦੇ ਵਿੱਚ ਸ਼ੁਰੂ ਕਰ ਦਿੱਤਾ, ਅਤੇ ਜਿੱਥੇ ਗੱਲਬਾਤ ਜੋ ਹੈ ਉਹ ਜੋ ਜ਼ਮੀਨ ਦੇ ਓਨਰ ਦੇ ਨਾਲ ਇਹਨਾਂ ਨੇ ਪੂਰੀ ਕਰ ਲਈ ਹੈ, ਅਤੇ 3.5 ਲੱਖ ਦੇ ਵਿੱਚ ਇਹ ਕਹਿੰਦੇ ਕਿ ਜੋ ਇਹ ਮਾਈਕਰੋ ਹੋਮ ਕਮਿਊਨਿਟੀ ਹੈ ਇਸ ਨੂੰ ਇਹ ਤਿਆਰ ਕਰ ਲੈਣਗੇ। ਅਤੇ ਇਸ ਦੇ ਵਿੱਚ ਸਿਰਫ ਚਲੋ ਇਹਨਾਂ ਦਾ ਤਾਂ ਇੱਕ ਸ਼ਲਾਘਾਯੋਗ ਕੰਮ ਇਹ ਬਣਦਾ ਹੀ ਹੈ, ਗੱਲ ਬਣਦੀ ਹੀ ਹੈ, ਪਰ ਕਈ ਲੋਕਾਂ ਨੇ ਇਸ ਦੇ ਵਿੱਚ ਇਸ ਕੰਮ ਦੇ ਵਿੱਚ ਡੋਨੇਸ਼ਨਸ ਵੀ ਪਾਈਆਂ ਨੇ, ਅਤੇ 20% ਜੋ ਅਮਾਊਂਟ ਹੈ ਇਹ ਕਹਿੰਦੇ ਕਿ ਡੋਨੇਸ਼ਨਸ ਦੇ ਨਾਲ ਅਸੀਂ ਇਕੱਠਾ ਕਰ ਲਿਆ, ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਹੋਰ ਵੀ ਇਕੱਠਾ ਹੋਣਾ। ਅਤੇ ਇੱਕ ਘਰ ਜੋ ਹੈ ਉਹ $20,000 ਦੇ ਨਾਲ ਇਹ ਤਿਆਰ ਕਰਨਗੇ, ਅਤੇ ਟੈਕਸ ਪੇਅਰਸ ਨੂੰ ਇਸ ਦੇ ਵਿੱਚ ਕੋਈ ਵੀ ਜੋ ਕੋਸਟ ਜੋ ਹੈ ਉਹ ਨਹੀਂ ਆਏਗੀ। ਸੋ 10x96 ਸਕੁਐਰ ਫੁੱਟ ਦੇ ਯੂਨਿਟਸ ਅਤੇ ਇਹਨਾਂ ਨੇ ਬਣਾਉਣੇ ਨੇ, ਅਤੇ ਨਾਲ ਫਿਰ ਵਾਸ਼ਰੂਮ ਅਤੇ ਸ਼ਾਵਰਸ ਦੀ ਫੈਸਿਲਿਟੀਜ਼ ਵੀ ਹੋਣਗੀਆਂ, ਅਤੇ ਮੈਨੇਜਮੈਂਟ ਦਾ ਆਫਿਸ ਵੀ ਹੋਵੇਗਾ, ਅਤੇ ਨਾਲ ਇਹ ਸੋਸ਼ਲ ਵਰਕਰ ਵੀ ਲਾਉਣਗੇ, ਅਤੇ ਸੋਸ਼ਲ ਵਰਕਰ ਉੱਥੇ ਹੋਣਗੇ ਸੋਮਵਾਰ ਤੋਂ ਸ਼ੁੱਕਰਵਾਰ, ਤਾਂ ਜੋ ਕਿ ਉਹ ਵਸਨੀਕਾਂ ਦੀ ਮਦਦ ਕਰ ਸਕਣ, ਕਿਉਂਕਿ ਜੋ ਵੀ ਉਹਨਾਂ ਦੀਆਂ ਨੀਡਸ ਨੇ ਹੈਲਥ ਕੇਅਰ ਦੇ ਨਾਲ ਕੋਈ ਕਨੈਕਸ਼ਨ ਉਹਨਾਂ ਨੂੰ ਚਾਹੀਦਾ, ਜਾਂ ਫਿਰ ਹੋਰ ਸਰਵਿਸਿਸ ਨੇ, ਅਤੇ ਬ੍ਰੈਕਫਾਸਟ ਲੰਚ ਡਿਨਰ ਦਾ ਪ੍ਰਬੰਧ ਜੋ ਹੈ ਇਹ ਵੀ ਕੀਤਾ ਜਾਵੇਗਾ। ਸੋ ਗੋਲ ਤਾਂ ਇਹਨਾਂ ਦਾ ਹੈ, ਜੋ ਸ਼ੁਰੂਆਤ ਕੰਸਟਰਕਸ਼ਨ ਦੀ ਹੋਈ ਹੈ ਉੱਥੇ 4 ਘਰ ਇਹਨਾਂ ਨੇ ਤਿਆਰ ਵੀ ਕਰ ਲਏ ਨੇ, ਅਤੇ ਉਸ ਦੀ ਓਕਿਊਪੈਂਸੀ ਇਸ ਸਾਲ ਦੇ ਅਖੀਰ ਤੱਕ ਇਹ ਜ਼ਰੂਰ ਕਰਨਗੇ, ਜਿੱਥੇ 31 December ਇਹਨਾਂ ਨੇ ਤੈਅ ਕੀਤਾ ਕਿ 31 December ਤੱਕ ਓਕਿਊਪੈਂਸੀ ਜੋ ਹੈ ਉਹ ਮਿਲ ਜਾਣੀ ਹੈ। ਸੋ ਬਹੁਤ ਹੀ ਚੰਗੀ ਸੋਚ, ਬਹੁਤ ਹੀ ਪਿਆਰੀ ਖਬਰ। ਕਈ ਵਾਰੀ ਜਦੋਂ ਅਜਿਹੀਆਂ ਖਬਰਾਂ ਕੰਨਾਂ 'ਚ ਪੈਂਦੀਆਂ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਪੇਸ਼ੈਂਟਸ ਜੋ ਹੈ ਉਹ ਹਿਊਮੈਨਿਟੀ ਦੇ ਵਿੱਚ ਰਹੀ ਨਹੀਂ ਹੈ, ਨਫ਼ਰਤਾਂ ਜੋ ਨੇ ਉਹ ਪੀਕ 'ਤੇ ਨੇ, ਵੱਧ ਗਈਆਂ ਨੇ, ਭਾਵੇਂ 2 ਮੁਲਕਾਂ ਦੀ ਗੱਲ ਕਰ ਲਈਏ, ਭਾਵੇਂ 2 ਕਮਿਊਨਿਟੀਜ਼ ਦੀ ਗੱਲ ਕਰ ਲਈਏ, ਪਰ ਅਜਿਹੀਆਂ ਖਬਰਾਂ ਜੋ ਨੇ ਉਹ ਜਦੋਂ ਕੰਨੀ ਪੈਂਦੀਆਂ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈ, ਅਤੇ ਲੱਗਦਾ ਕਿ ਅਸੀਂ ਵੀ ਕੁਛ ਨਾ ਕੁਛ ਜੋ ਹੈ ਉਹ ਜ਼ਰੂਰ ਕਰਦੇ ਜਾਈਏ। ਅਤੇ ਸਿਟੀ ਆਫ ਟੋਰੋਂਟੋ ਨੇ ਵੀ ਇਸ ਪ੍ਰੋਜੈਕਟ ਨੂੰ ਰਿਵਿਊ ਕੀਤਾ, ਉਹਨਾਂ ਨੇ ਵੀ ਪੂਰਾ ਪ੍ਰਪੋਜ਼ਲ ਜੋ ਹੈ ਉਹ ਵੇਖਿਆ, ਅਤੇ ਇਹ ਵੇਖਿਆ ਕਿ ਪੂਰੀ ਜ਼ੋਨਿੰਗ ਹੈ, ਬਿਲਡਿੰਗ ਦੀਆਂ ਰਿਕੁਆਇਰਮੈਂਟਸ ਨੇ, ਉਹ ਪੂਰੀਆਂ ਜੋ ਕੀਤੀਆਂ ਜਾ ਰਹੀਆਂ ਨੇ ਕਿ ਨਹੀਂ ਜਾ ਰਹੀਆਂ, ਅਤੇ ਜੋ ਵੀ ਅਗਲੇ ਨੈਕਸਟ ਸਟੈਪਸ ਹੋਣਗੇ ਉਹ ਸਿਟੀ ਆਫ ਟੋਰੋਂਟੋ ਵੀ ਨਾਲ ਇਸ 'ਤੇ ਜ਼ਰੂਰ ਲਵੇਗੀ। ਸੋ ਕਹਿ ਸਕਦੇ ਹਾਂ ਕਿ ਚਲੋ ਇਹ ਭਾਵੇਂ ਬੇਸ਼ੱਕ ਟਾਈਨੀ ਹੋਮਸ ਨੇ, ਭਾਵੇਂ ਜੋ ਹੈ ਚਲੋ ਜਿੰਨਾ ਇਹਨਾਂ ਤੋਂ ਹੋ ਸਕਿਆ ਉਨਾ ਇਹ ਕਰ ਰਹੇ ਨੇ, ਪਰ ਇੱਕ ਬ੍ਰਿਜ ਜ਼ਰੂਰ ਹੈ ਕਿ ਜਦੋਂ ਹੋਮਲੈਸਨੈਸ ਦੇ ਵਿੱਚ ਕੋਈ ਬੰਦਾ ਬਾਹਰ ਜੋ ਆਪਣਾ ਗੁਜ਼ਾਰਾ ਕਰ ਰਿਹਾ ਉਹ ਆਪਣਾ ਘਰ ਕਹਿ ਸਕਦਾ ਕਿ ਹਾਂ ਮੇਰੇ ਕੋਲ ਛੋਟਾ ਸਹੀ ਪਰ ਇੱਕ ਘਰ ਜ਼ਰੂਰ ਹੈ, ਅਤੇ ਫਿਰ ਅੱਗੇ ਅੱਗੇ ਸੋਚ ਕੇ ਇੱਕ ਪਰਮਾਨੈਂਟ ਘਰ ਜੋ ਹੈ ਫਿਰ ਉਹ ਜ਼ਰੂਰ ਲੈ ਸਕਦਾ। ਸੋ ਬਹੁਤ ਹੀ ਸ਼ਲਾਘਾਯੋਗ ਇਹ ਜੋ ਮਿੰਨੀ ਘਰ ਕਹਿ ਸਕਦੇ ਹਾਂ ਜੋ ਇਸ ਤਰ੍ਹਾਂ ਇਹਨਾਂ ਨੇ ਤਿਆਰ ਕੀਤੇ ਨੇ, ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਹ ਔਰਗਨਾਈਜੇਸ਼ਨ ਨੇ ਅਜਿਹਾ ਕੁਛ ਕੀਤਾ। ਇਸ ਤੋਂ ਪਹਿਲਾਂ ਵੀ ਜੋ ਸੇਂਟ ਜੇਮਸ ਪਾਰਕ 'ਤੇ ਜੋ ਕਿ ਐਡਲੇਡ ਅਤੇ ਜਾਰਵਿਸ ਦੇ ਲਾਗੇ ਪੈਂਦਾ, ਉੱਥੇ ਵੀ ਅਜਿਹੇ ਘਰ ਜੋ ਨੇ ਉਹ ਤਿਆਰ ਹੋਏ ਸੀ, ਅਤੇ ਉੱਥੇ ਵੀ ਜੋ ਹੈ ਲੋਕ ਜੋ ਨੇ ਆਪਣਾ ਟਾਈਨੀ ਟਾਈਨੀ ਹੋਮਸ ਦੇ ਵਿੱਚ ਜੋ ਨੇ ਆਪਣਾ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੈ ਉਹ ਜ਼ਰੂਰ ਰਹਿੰਦੇ ਨੇ। ਸੋ ਇਸ ਤਰ੍ਹਾਂ ਇਹ ਅੱਗੇ ਅੱਗੇ ਆਪਣਾ ਕੰਮ ਜੋ ਹੈ ਉਹ ਜਿੱਥੇ ਇਹਨਾਂ ਨੂੰ ਮਿਲਦਾ ਕਿ ਹਾਂ ਸਾਨੂੰ ਇਹ ਥਾਂ ਜੋ ਹੈ ਮਿਲ ਸਕਦੀ ਹੈ, ਅਸੀਂ ਇਸ ਨੂੰ ਕਨਵਰਟ ਕਰ ਸਕਦੇ ਹਾਂ ਇੱਕ ਮਾਈਕਰੋ ਡਵੈਲਿੰਗ ਦੇ ਵਿੱਚ, ਇਹ ਕੋਸ਼ਿਸ਼ ਦੇ ਵਿੱਚ ਬਿਲਕੁਲ ਲੱਗੇ ਹੋਏ ਨੇ। ਸੋ ਜੀ ਇਸ ਦੇ ਨਾਲ ਪੰਜਾਬੀ ਲਹਿਰਾਂ ਰੇਡੀਓ ਦਾ ਇਹ ਜੋ ਸਫ਼ਰ ਹੈ, ਇਸ ਸਫ਼ਰ ਦੇ ਵਿੱਚ ਤੁਸੀਂ ਜੋ ਸਾਡੇ ਨਾਲ ਬਣੇ ਹੋਏ ਹੋ, ਅਤੇ ਮੈਂ ਤੁਹਾਨੂੰ ਇਹ ਵੀ ਯਾਦ ਜ਼ਰੂਰ ਕਰਵਾ ਦੇਵਾਂ ਕਿ ਜੀ ਤੁਸੀਂ ਜੋ ਸੋਚ ਰਹੇ ਹੋ ਕਿ ਚਲੋ ਕਾਰਪੈਂਟਰੀ ਦਾ ਕੰਮ ਜੋ ਹੈ ਮੈਨੂੰ ਆਉਂਦਾ, ਅਤੇ ਇਸ ਫੀਲਡ ਦੇ ਵਿੱਚ ਜਦੋਂ ਲੈਟਸ ਸੇ ਤੁਸੀਂ ਕੰਮ ਇੱਥੇ ਕੀਤਾ ਜਾਂ ਫਿਰ ਪਿੱਛੇ ਜੋ ਤੁਸੀਂ ਕਰਕੇ ਆਏ ਹੋ ਇੰਡੀਆ ਦੇ ਵਿੱਚ ਤੁਸੀਂ ਤਜਰਬਾ ਰੱਖਦੇ ਹੋ, ਅਤੇ ਤੁਸੀਂ ਫੀਨਿਕਸ ਮਿਲਵਰਕ ਵਾਲਿਆਂ ਨੂੰ ਆ ਕੇ ਜ਼ਰੂਰ ਮਿਲੋ। ਇਹਨਾਂ ਨੂੰ ਕਾਲ ਕਰੋ, ਜੱਗ ਜੀ ਨੂੰ ਫੋਨ ਹੋ ਸਕਦੇ ਨੇ, ਨੰਬਰ 416-822-2239 416-822-2239 'ਤੇ ਜੱਗ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੀ ਲੋਕੇਸ਼ਨ ਜੋ ਹੈ ਕੰਮ ਦੀ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੈ।

ਆਣਾ ਪੈਣਾ, ਉੱਥੇ ਜਾ ਕੇ ਫਿਰ ਪੈਕਡ ਸਮਾਨ ਨੂੰ ਫਿਰ ਦੁਬਾਰਾ ਜੋ ਹੈ ਚੰਗੇ ਢੰਗ ਨਾਲ ਰੱਖਣਾ। ਸੋ ਇਹ ਕੰਮ ਪ੍ਰੋਫੈਸ਼ਨਲੀ ਤੁਸੀਂ ਕਰਵਾ ਸਕਦੇ ਹੋ HK ਮੂਵਰਸ ਤੋਂ। ਸੋ ਪ੍ਰੋਪਰ ਪੈਕਿੰਗ ਤੁਹਾਡੇ ਸਮਾਨ ਦੀ ਹੋਵੇਗੀ, ਪੂਰਾ ਸੰਭਾਲ ਕੇ ਲੈ ਕੇ ਜਾਣਗੇ। ਅਤੇ ਦੂਰ ਦੁਰਾਡੇ ਵੀ ਤੁਸੀਂ ਮੂਵ ਹੋਣਾ ਅਤੇ ਮੂਵਿੰਗ ਟਰੱਕਸ ਦੇ ਵਿੱਚ ਤੁਹਾਡੀਆਂ ਗੱਡੀਆਂ ਕਾਰਾਂ ਵੀ ਲੈ ਕੇ ਜਾਣਗੇ। ਨੰਬਰ 416-524-6704 416-524-6704 416-524-6704 ਜੀ ਇਹ ਜੋ ਨੰਬਰ ਹੈ HK ਮੂਵਰਸ ਦੇ ਲਈ, ਤੁਸੀਂ ਜ਼ਰੂਰ ਜੀ ਇਸ ਵੇਲੇ ਨੋਟ ਕਰ ਲਓ ਅਤੇ ਜਦੋਂ ਇਹਨਾਂ ਨੂੰ ਕਾਲ ਕਰਨੀ ਹੈ ਅਤੇ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦਾ ਤੁਸੀਂ ਹਵਾਲਾ ਜੋ ਹੈ ਉਹ ਜ਼ਰੂਰ ਕਰਨਾ ਜੀ, ਇੱਕ ਵਾਰੀ ਜ਼ਰੂਰ ਦੇਣਾ। ਅਤੇ ਫਿਰ ਵੈਸੇ ਵੀ ਪ੍ਰਾਈਜ਼ ਇਹਨਾਂ ਦੇ ਚੰਗੇ ਹੋਣਗੇ, ਪਰ ਫਿਰ ਹੋਰ ਡਿਸਕਾਊਂਟਸ ਵੀ ਤੁਹਾਨੂੰ ਜੋ ਹੈ ਉਹ ਬਿਲਕੁਲ ਮਿਲ ਸਕਣਗੇ। ਸੋ ਜੀ ਸਮਾਂ 6:50 ਦਾ ਜੋ ਹੋਇਆ, ਸੋ ਇੱਕ ਪਿਆਰਾ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਅਤੇ ਸ਼ੁਕਰਾਨਾ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਸਵੇਰ ਵੇਲੇ ਸ਼ੁਕਰਾਨਾ ਜਿੰਨਾ ਕਰੀਏ ਉਨਾ ਥੋੜ੍ਹਾ, ਸੋ ਆਓ ਇਹ ਪਿਆਰਾ ਗੀਤ ਮਾਣੀਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ।

0: Wow! What a fresh green vegetables and fruits! Lower grocery prices and tasty thali! ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ।
1: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫ੍ਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ, ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ। ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਜ਼ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 Dust Drive and 15 Fanta Way, Brampton, 905-456-9900.
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
3: ਏਜਕਸ ਕ੍ਰੈਮਟੋਰੀਅਮ, ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਪੀਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ, ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ, ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055, 647-818-0055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁਰਤਾ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ
2: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS,

0: 1230.ca.
1: You can feel appointment delay. Call karo 647-856-2516. Do locations, Mississauga and Brampton, de vich available. 647-856-2516. ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ

ਬਿਲਕੁਲ ਜੀ ਸਹੀ ਗੱਲ ਹੈ, ਬੰਦਾ ਰੱਬ ਨਾਲ ਸਹੀ ਰਹੇ ਤੇ ਫਿਰ ਰੱਬ ਹੀ ਸਾਰਾ ਕੁਝ ਕਰਨ ਵਾਲਾ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ। ਸਮਾਂ 7:04 ਦਾ, ਪਿਆਰੇ ਦਿਨ ਦੀ ਸ਼ੁਰੂਆਤ, ਇਸ ਪਿਆਰੇ ਘੰਟੇ ਦੀ ਸ਼ੁਰੂਆਤ, ਪ੍ਰੋਗਰਾਮ ਦਾ ਜੋ ਦੂਸਰਾ ਘੰਟਾ ਹੈ। ਅਤੇ ਮੈਂ ਰੁਪਿੰਦਰ ਕੌਰ ਜੀ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ। ਉਮੀਦ ਹੈ ਜੋ ਹੌਲੀ ਹੌਲੀ ਠੀਕ ਇਸ ਵੇਲੇ ਜੋ ਦਿਨ ਚੜ੍ਹ ਰਿਹਾ, ਜੋ ਚਾਨਣ ਹੋ ਰਿਹਾ, ਅਤੇ ਚਾਨਣ ਜੋ ਹੈ ਉਹ ਮਨਾਂ ਦੇ ਵਿੱਚ ਵੀ ਹੋਣ, ਜੋ ਉਮੰਗਾਂ ਜਿਹਨੂੰ ਜੋ ਨਹੀਂ ਉਹ ਮਨਾਂ ਦੇ ਵਿੱਚ ਵੀ ਹੋਣ ਜੀ, ਇਹੀ ਤਾਂ ਇਸ ਗੱਲ ਦੇ ਵਿੱਚ ਆਨੰਦ ਹੈ। ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ, ਡਬਲ ਡਿਜਿਟ ਟੈਂਪਰੇਚਰ, ਡਬਲ ਡਿਜਿਟ ਤਾਪਮਾਨ ਇਸ ਵੇਲੇ ਨੇ, 11 ਡਿਗਰੀ ਦਾ ਜੋ ਇਹ ਮੌਸਮ ਹੈ। ਉਮੀਦ ਜੋ ਹੈ ਅੱਜ ਚੰਗੇ ਪਿਆਰੇ ਮੌਸਮ ਦੀ ਹੈ, ਅਤੇ ਉਮੀਦ ਪੂਰੀ ਹੈ ਕਿ ਤੁਸੀਂ ਸਾਰਿਆਂ ਨੇ ਅੱਜ ਦਾ ਦਿਨ ਜੋ ਹੈ ਉਹ ਖੂਬ ਹੰਡਾਉਣਾ, ਖੂਬ ਇੰਜੋਏ ਕਰਨਾ। ਸੋ ਜੀ ਇਸ ਦੇ ਨਾਲ ਨਾਲ ਤੁਹਾਨੂੰ ਅਸੀਂ ਨੋਟ ਬਿਲਕੁਲ ਕਰਵਾ ਦਈਏ ਜੀ, ਵੀਕਐਂਡ ਦਾ ਜਦੋਂ ਸਮਾਂ ਆਉਂਦਾ ਸਾਡੇ ਕੋਲ, ਚਲੋ ਖਾਸ ਸਮਾਂ ਫਿਰ ਆ ਜਾਂਦਾ ਕਿ ਅਸੀਂ ਚਲੋ ਜਾਈਏ ਮਾਰਕੀਟ, ਅਸੀਂ ਜਾਈਏ ਸਟੋਰ, ਅਤੇ ਜੇਕਰ ਅਪਲਾਈਂਸਿਸ ਲੈਣੇ ਹੋਣ ਤਾਂ ਫਿਰ ਅਸੀਂ ਅਪਲਾਈਂਸਿਸ ਬਾਰੇ ਪੂਰੀ ਜਾਣਕਾਰੀ ਲੈ ਕੇ ਆਈਏ ਅਤੇ ਖਰੀਦੀਏ। ਅਤੇ ਘਰ ਜੋ ਰੈਨੋਵੇਸ਼ਨ ਜਦੋਂ ਕੀਤੀ ਹੁੰਦੀ ਹੈ ਤਾਂ ਫਿਰ ਇਹ ਵੀ ਹੁੰਦਾ ਕਿ ਚਲੋ ਚੰਗੇ ਅਪਲਾਈਂਸਿਸ, ਚਮਕਦੇ ਅਪਲਾਈਂਸਿਸ ਵੀ ਨਾਲ ਹੋਣ, ਜਾਂ ਫਿਰ ਬੇਸਮੈਂਟ ਹੁਣੇ ਹੁਣੇ ਤਿਆਰ ਕੀਤੀ ਹੈ ਅਤੇ ਫਿਰ ਬੇਸਮੈਂਟ ਲਈ ਤੁਸੀਂ ਅੱਛਾ ਬੰਡਲ ਲੈਣਾ ਚਾਹੁੰਦੇ ਹੋ, ਬੰਡਲ ਜਾਂ ਫਿਰ ਸਿੰਗਲ ਯੂਨਿਟ ਅਪਲਾਈਂਸਿਸ ਤੁਸੀਂ ਲੈਣਾ ਚਾਹੁੰਦੇ ਹੋ। ਸੋ ਵਾਸ਼ਰ ਡਰਾਇਰ ਹੈ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ ਹੈ, ਜਾਂ ਬੇਸਮੈਂਟ ਲਈ ਬੰਡਲ ਲੈਣਾ ਹੈ, ਸੋ ਤੁਸੀਂ ਅਪਲਾਈਂਸ ਜੰਕਸ਼ਨ ਦੇ ਜੋ ਜੀ ਇਹ ਦੋ ਲੋਕੇਸ਼ਨਸ ਦੇ ਪਤੇ ਨੇ, ਤੁਸੀਂ ਨੋਟ ਬਿਲਕੁਲ ਰੱਖੋ ਜੀ। ਅਪਲਾਈਂਸ ਜੰਕਸ਼ਨ ਤੁਸੀਂ ਪਹੁੰਚ ਸਕਦੇ ਹੋ ਜਿੱਥੇ ਮਿਸੀਸਾਗਾ ਅਤੇ ਸਟੀਲਸ 'ਤੇ ਜੀ ਇਹਨਾਂ ਦੀ ਪਹਿਲੀ ਲੋਕੇਸ਼ਨ ਬਹੁਤ ਵਧੀਆ ਚੱਲ ਰਹੀ ਹੈ ਰਿਵਰ ਮੌਨ ਪਲਾਜ਼ਾ ਦੇ ਵਿੱਚ। ਉੱਥੇ ਦੂਸਰੀ ਲੋਕੇਸ਼ਨ ਵੀ ਇਹ ਆਪਣੀ ਡਿਮਾਂਡ ਨੂੰ ਦੇਖਦਿਆਂ ਓਪਨ ਕਰ ਚੁੱਕੇ ਨੇ, ਅਤੇ ਏਅਰਪੋਰਟ 'ਤੇ ਕਲਾਰਕ 'ਤੇ ਇਹਨਾਂ ਦੀ ਦੂਸਰੀ ਲੋਕੇਸ਼ਨ ਹੈ। ਸੋ ਇਹਨਾਂ ਦੋਨਾਂ ਲੋਕੇਸ਼ਨਸ 'ਤੇ ਤੁਸੀਂ ਪਹੁੰਚ ਕੇ ਅਪਲਾਈਂਸਿਸ ਬਾਰੇ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲੈ ਸਕਦੇ ਹੋ, ਪੂਰਾ ਵੇਖ ਪਰਖ ਸਕਦੇ ਹੋ ਕੁਆਲਿਟੀ ਨੂੰ, ਪ੍ਰਾਈਜ਼ ਨੂੰ, ਅਤੇ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਵੀ ਤੁਸੀਂ ਬਿਲਕੁਲ ਦੇਣਾ ਹੈ। ਸੋ ਅਪਲਾਈਂਸ ਜੰਕਸ਼ਨ ਜੀ, ਜੋ ਜੰਕਸ਼ਨ ਅਪਲਾਈਂਸਿਸ ਦੇ ਲਈ ਹੈ, ਤੁਸੀਂ ਜ਼ਰੂਰ ਪਹੁੰਚਣਾ ਹੈ ਜੀ। ਅਤੇ ਜੀ ਨਾਲ ਹੀ ਤੁਹਾਨੂੰ ਬਿਲਕੁਲ ਇਹ ਵੀ ਜ਼ਰੂਰ ਦੱਸ ਦਈਏ, ਜਿੱਥੇ ਚਲੋ ਅਸੀਂ ਸੋਚਦੇ ਹਾਂ ਕਿ ਪੂਰੇ ਓਨਟੈਰੀਓ ਭਾਰਤ ਦੇ ਵਿੱਚ, ਇਹ ਸਾਡਾ ਆਪਣਾ ਖਿਆਲ ਹੁੰਦਾ ਕਿ ਕੋਈ ਨਾ ਕੋਈ ਇਲਾਕਾ ਜੋ ਹੈ ਸਾਨੂੰ ਲੱਗਦਾ ਕਿ ਕੂਲੈਸਟ ਹੁੰਦਾ, ਜਿੱਥੇ ਜਾ ਕੇ ਚਲੋ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ, ਆਨੰਦ ਆਉਂਦਾ। ਅਤੇ ਉੱਥੇ ਜੇਕਰ ਅਸੀਂ ਸੋਚੀਏ ਕਿ ਕੋਈ ਜੋ ਵੋਟਿੰਗ ਹੋਵੇ ਉਸ ਵਿੱਚ ਟੋਰੋਂਟੋ ਡਾਊਨ ਟਾਊਨ ਦਾ ਹੀ ਨਾਂ ਆਉਣਾ, ਪਰ ਇਹ ਜੋ ਹਾਲ ਦੇ ਵਿੱਚ ਜੋ ਟਾਈਮ ਆਊਟ ਨੇ ਆਪਣੀ ਐਨੂਅਲ ਲਿਸਟ ਪਬਲਿਸ਼ ਕੀਤੀ, ਇਹਨਾਂ ਨੇ 40 ਕੂਲੈਸਟ ਨੇਬਰਹੁੱਡਸ ਵਰਲਡ ਵਾਈਡ ਇਸ ਦੇ ਵਿੱਚ ਫੀਚਰ ਕੀਤੇ। ਅਤੇ ਪੈਨਲ ਜੋ ਹੈ ਇਵੈਲੂਏਸ਼ਨ ਦਾ ਕਾਫੀ ਰੱਖਿਆ ਗਿਆ ਕਿ ਜੋ ਹਰ ਕਮਿਊਨਿਟੀ ਹੈ ਉਸ ਨੂੰ ਕੁਝ ਕ੍ਰਾਈਟੀਰੀਆ ਦੇ ਅਕੋਰਡਿੰਗ ਜੋ ਹੈ ਉਹ ਇਹਨਾਂ ਨੇ ਇਵੈਲੂਏਟ ਕੀਤਾ, ਜਿਸ ਦੇ ਵਿੱਚ ਖਾਣਾ ਕਿੱਦਾਂ ਦਾ, ਲਿਵੇਬਿਲਿਟੀ ਕਿੱਦਾਂ ਦੀ ਹੈ, ਨਾਈਟ ਲਾਈਫ ਦੇ ਵਿੱਚ ਜੋ ਰੌਣਕਾਂ ਨੇ ਉਹ ਕਿੰਨੀਆਂ ਕੁ ਨੇ। ਸੋ ਲੱਗਦਾ ਤਾਂ ਸੀ ਕਿ ਟੋਰੋਂਟੋ ਦਾ ਕੋਈ ਨਾ ਕੋਈ ਪੁਆਇੰਟ ਜੋ ਹੈ ਇਸ ਦੇ ਵਿੱਚ ਆਉਣਾ, ਅਤੇ ਪਲੇਸ ਜੋ ਹੈ, ਥਾਂ ਜੋ ਹੈ ਟੋਰੋਂਟੋ ਨੇ ਬਣਾਉਣੀ ਹੈ, ਪਰ ਚਲੋ ਓਨਟੈਰੀਓ ਦੇ ਇੱਕ ਸ਼ਹਿਰ ਨੇ ਬਣਾਈ, ਪਰ ਉਸ ਦੇ ਵਿੱਚ ਟੋਰੋਂਟੋ ਨਹੀਂ ਹੈ। ਇਹ ਥਾਂ ਜੋ ਹੈ ਉਹ ਡਾਊਨ ਟਾਊਨ ਸੇਂਟ ਕੈਥਰੀਨਸ ਨੇ ਬਣਾਈ ਹੈ ਇਸ ਸਾਲ, ਅਤੇ ਇਹ ਇੱਕ ਲੌਤਾ ਓਨਟੈਰੀਓ ਨੇਬਰਹੁੱਡ ਜੋ ਹੈ ਜੋ ਟਾਈਮ ਆਊਟ ਦੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੋਇਆ। ਅਤੇ ਵਰਲਡ ਵਾਈਡ ਓਨਟੈਰੀਓ ਦੇ ਇੱਕ ਨੇਬਰਹੁੱਡ ਦਾ ਨਾਂ ਆਉਣਾ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਪ੍ਰਾਊਡ ਫੀਲਿੰਗ ਤਾਂ ਬਿਲਕੁਲ ਬਣ ਜਾਂਦੀ ਹੈ, ਜਿੱਥੇ ਇਸ ਨੇਬਰਹੁੱਡ ਦੀ ਥਾਂ ਜੋ ਹੈ ਉਹ 9th ਪੋਜੀਸ਼ਨ 'ਤੇ ਹੈ। ਅਤੇ ਸ਼ਿਕਾਗੋ ਦੇ ਇੱਕ ਵੈਸਟ ਟਾਊਨ ਜੋ ਕਿ 18ਵੇਂ ਨੰਬਰ 'ਤੇ ਹੈ, ਅਤੇ ਨਿਊਯਾਰਕ ਦੇ ਫਾਈਨੈਂਸ਼ੀਅਲ ਡਿਸਟ੍ਰਿਕਟ ਤੋਂ ਕਹਿ ਸਕਦੇ ਹਾਂ ਕਿ ਜੋ ਸੇਂਟ ਕੈਥਰੀਨਸ ਦਾ ਜੋ ਡਾਊਨ ਟਾਊਨ ਹੈ ਉਸ ਦਾ ਜੋ ਪਲੇਸ ਜੋ ਹੈ, ਉਸ ਦੀ ਜੋ ਥਾਂ ਜੋ ਹੈ ਉਹ ਕਾਫੀ ਸਹੀ ਹੈ, ਉਹ ਇਸ ਰੈਂਕਿੰਗ ਦੇ ਵਿੱਚ ਕਾਫੀ ਵਧੀਆ ਹੈ। ਅਤੇ ਇਸ ਦੇ ਨਾਲ ਨਾਲ ਜੋ ਇਹ 40 ਕੂਲੈਸਟ ਨੇਬਰਹੁੱਡਸ ਜੋ ਇਹਨਾਂ ਨੇ ਤੈਅ ਕੀਤੇ ਨੇ, ਕੈਨੇਡਾ ਦਾ ਇੱਕ ਹੋਰ ਸਿਟੀ ਇਸ ਦੇ ਵਿੱਚ ਸ਼ਾਮਿਲ ਹੋਇਆ, ਜਿਸ ਦੇ ਵਿੱਚ ਮਾਊਂਟ ਪਲੈਜ਼ੈਂਟ ਵੈਨਕੂਵਰ ਦਾ
ਤੇ ਇਸ ਗੱਲ ਲਈ ਇਹ 35ਵੇਂ ਨੰਬਰ ਤੇ ਆ। ਸੋ ਚੰਗੀ ਫੀਲਿੰਗ ਤਾਂ ਬਿਲਕੁਲ ਇਹ ਹੈ ਹੀ ਹੈ। ਸੋ ਸੇਂਟ ਕੈਥਰੀਨਸ ਦੇ ਮੇਅਰ ਮੈਟ ਸਿਸਕੋ ਜੋ ਉਹਨਾਂ ਨੇ ਵੀ ਇਸ ਗੱਲ ਲਈ ਕਾਫੀ ਖੁਸ਼ੀ ਜੋ ਹੈ ਪ੍ਰਗਟਾਈ ਕਿ ਬੜੀ ਚੰਗੀ ਗੱਲ ਹੈ, ਬੜੀ ਪ੍ਰਾਊਡ ਫੀਲਿੰਗ ਹੈ। ਜਿੱਥੇ ਸੇਂਟ ਕੈਥਰੀਨਸ ਉਹਨਾਂ ਨੇ ਦੱਸਿਆ ਕਿ ਲੋਕਲ ਬਿਜ਼ਨੈਸਿਸ ਅਤੇ ਜੋ ਅੱਛੀਆਂ ਵਾਈਨਰੀਜ਼ ਉੱਥੇ ਨੇ, ਵਾਟਰ ਫਰੰਟ ਜਾਮ ਉੱਥੇ ਹੈ, ਹੈਰੀਟੇਜ ਬਿਲਡਿੰਗਸ ਵੀ ਉੱਥੇ ਨੇ, ਹਿਸਟੋਰੀਕਲ ਕਨੈਕਸ਼ਨਸ ਜੋ ਨੇ ਬਿਲਕੁਲ ਨੇ। ਸੋ ਕਾਫੀ ਇੰਟਰਸਟਿੰਗ ਜੋ ਹੈ ਜੋ ਟਾਈਮ ਆਊਟ ਨੂੰ ਲੱਗਿਆ ਅਤੇ ਉਹਨਾਂ ਨੇ ਸ਼ਲਾਘਾ ਇਸ ਦੀ ਕੀਤੀ। ਅਤੇ ਜਿੱਥੇ ਕਾਫੀ ਇੰਟਰਸਟਿੰਗ ਇਹ ਵੀ ਰਿਹਾ ਕਿ ਨਿਊਯਾਰਕ ਨਾਲੋਂ, ਨਿਊਯਾਰਕ ਦੇ ਪਲੇਸ ਨਾਲੋਂ ਇਸ ਦਾ ਪਲੇਸ ਜੋ ਹੈ, ਜੋ ਇਸ ਰੈਂਕਿੰਗ ਦੇ ਵਿੱਚ ਹੈ, ਉਹ ਕਾਫੀ ਜੋ ਪਹਿਲਾਂ ਹੈ। ਸੋ ਇਹ ਇੱਕ ਚਲੋ ਚੰਗੀ ਪ੍ਰਾਊਡ ਫੀਲਿੰਗ ਜੋ ਹੈ ਉਹਨਾਂ ਦੇ ਲਈ ਬਿਲਕੁਲ ਹੈ। ਅਤੇ ਇਸ ਲਿਸਟ ਦੀ ਪੂਰੀ ਗੱਲ ਕਰੀਏ ਤਾਂ ਫਿਰ ਕੋਰੀਆ ਦਾ ਜੋ ਇਲਾਕਾ ਜੋ ਹੈ, ਉੱਥੇ ਜੋ ਕੋਰੀਆ ਦਾ ਇੱਕ ਸਿਟੀ ਜੋ ਹੈ ਉਸਨੂੰ ਪਹਿਲਾ ਨੰਬਰ ਇਸ ਦੇ ਵਿੱਚ ਮਿਲਿਆ ਕਿ ਰੌਣਕਾਂ ਪੱਖੋਂ, ਫੂਡ ਪੱਖੋਂ। ਫਿਰ ਮੋਰੋਕੋ, ਗ੍ਰੀਸ ਅਤੇ US ਦਾ LA ਵੀ ਚਲੋ ਚੌਥੇ ਨੰਬਰ 'ਤੇ ਹੈ। ਅਤੇ ਉਸ ਤੋਂ ਬਾਅਦ ਫਿਰ ਕਹਿ ਸਕਦੇ ਹਾਂ 9ਵੇਂ ਨੰਬਰ 'ਤੇ ਜੋ ਨਾਂ ਜੋ ਹੈ ਉਹ ਜੋ ਕੈਨੇਡਾ ਦੇ ਸੇਂਟ ਕੈਥਰੀਨਸ ਦਾ ਹੈ। ਅਤੇ ਫਿਰ ਚਲੋ ਮਨ ਦੇ ਵਿੱਚ ਇਹ ਖਿਆਲ ਵੀ ਹੁੰਦਾ ਹੈ ਕਿ ਭਾਰਤ ਵੱਲੋਂ ਵੀ ਕੋਈ ਸਿਟੀ ਜੋ ਹੈ, ਕੋਈ ਸ਼ਹਿਰ ਜੋ ਹੈ, ਕੋਈ ਥਾਂ ਜੋ ਹੈ ਇਸ ਦੇ ਵਿੱਚ ਆਈ ਹੋਵੇ। ਸੋ ਖੁਸ਼ੀ ਤੁਹਾਨੂੰ ਇਸ ਗੱਲ ਦੀ ਵੀ ਹੋਵੇਗੀ ਕਿ 16ਵੇਂ ਨੰਬਰ 'ਤੇ ਜੋ ਦਿੱਲੀ ਦਾ ਹੁਮਾਯੂਪੁਰ ਜੋ ਹੈ, ਜੋ 16ਵੇਂ ਨੰਬਰ 'ਤੇ ਇਸ ਲਿਸਟ ਦੇ ਵਿੱਚ ਆਇਆ। ਅਤੇ 23ਵੇਂ ਨੰਬਰ 'ਤੇ ਜੋ ਮੁੰਬਈ ਦਾ ਬਾਂਡਰਾ ਵੈਸਟ ਜੋ ਹੈ, ਉਹ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੋਇਆ। ਅਤੇ ਇਹ ਜੋ ਨੰਬਰਸ ਜੋ ਨੇ, ਜੋ ਇੰਗਲੈਂਡ ਦੇ ਲੰਡਨ ਦੇ ਇੱਕ ਇਲਾਕੇ ਤੋਂ ਵੀ ਪਹਿਲਾਂ ਨੇ। ਸੋ ਚਲੋ ਇਸ ਗੱਲ ਦੀ ਖੁਸ਼ੀ ਜੋ ਹੈ ਉਹ ਬਿਲਕੁਲ ਹੈ ਕਿ ਚਲੋ ਇਸ ਲਿਸਟ ਦੇ ਵਿੱਚ ਕੈਨੇਡਾ ਅਤੇ ਇੰਡੀਆ ਦੇ ਦੋ ਦੋ ਇਲਾਕੇ ਤਾਂ ਵਰਲਡ ਵਾਈਡ ਜੋ ਨੇ ਉਹ ਸ਼ਾਮਿਲ ਜੋ ਨੇ ਉਹ ਜ਼ਰੂਰ ਹੋਏ ਨੇ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੋ ਤੁਸੀਂ ਬਣੇ ਹੋਏ ਹੋ, ਅਤੇ ਮੈਂ ਤੁਹਾਨੂੰ ਨੋਟ ਇਹ ਵੀ ਕਰਵਾ ਦੇਵਾਂ ਜੀ, ਅਸੀਂ ਚੰਗਾ ਸੋਚਦੇ ਹਾਂ, ਅੱਗੇ ਦੀ ਚੰਗੀ ਗੱਲ ਹੀ ਕਰੀਦੀ ਹੈ। ਅਤੇ ਨਾਲ ਨਾਲ ਜੀ ਤਿਆਰੀ ਅਸੀਂ ਕੱਲ੍ਹ ਲਈ ਬਿਲਕੁਲ ਕਰਨੀ ਬਣਦੀ ਜੋ ਹੈ, ਜੋ ਕਰੀਦੀ ਵੀ ਹੈ ਅਤੇ ਤੁਸੀਂ ਨਹੀਂ ਕੀਤੀ, ਅਤੇ ਇਹ ਤਿਆਰੀ ਤੁਸੀਂ ਸਮੇਂ ਸਿਰ ਕਰੋ। ਕਿਉਂਕਿ ਇੰਸ਼ੋਰੈਂਸ ਦੀ ਜੋ ਮੈਂ ਗੱਲ ਕਰ ਰਹੀ ਹਾਂ, ਇੱਕ ਸਮੇਂ 'ਤੇ ਇੱਕ ਉਮਰ ਦੇ ਵਿੱਚ ਜਦੋਂ ਅਸੀਂ ਇੱਕ ਅੱਛੀ ਇੰਸ਼ੋਰੈਂਸ ਪੋਲਿਸੀ ਲੈਂਦੇ ਹਾਂ, ਅਤੇ ਇਹ ਫਿਰ ਸਾਨੂੰ ਬਾਅਦ 'ਚ ਪਤਾ ਲੱਗਦਾ ਕਿ ਅਸੀਂ ਇੱਕ ਦਿਨ ਵੀ ਜੇਕਰ ਡਿਲੇ ਅਸੀਂ ਪਾ ਲਈਏ ਤਾਂ ਸਾਨੂੰ ਕਿੰਨਾ ਫਰਕ ਜੋ ਹੈ ਉਹ ਇੰਸ਼ੋਰੈਂਸ ਦੀ ਜੋ ਇੰਸਟਾਲਮੈਂਟ ਦੇ ਵਿੱਚ ਪੈ ਸਕਦਾ ਹੈ, ਜਾਂ ਕੀ ਕਵਰ ਹੋਣਾ ਹੈ, ਜਾਂ ਰੱਬ ਨਾ ਕਰੇ ਅੱਗੇ 2-3 ਸਾਲਾਂ ਦੇ ਵਿੱਚ ਕੋਈ ਬਿਮਾਰੀ ਜੋ ਹੈ ਉਹ ਆ ਗਈ ਅਤੇ ਫਿਰ ਇੰਸ਼ੋਰੈਂਸ ਕਿਸੇ ਜੀ ਹੋਣੀ ਹੈ। ਸੋ ਸਮਾਂ ਜੋ ਹੈ ਜੀ, ਅੱਜ ਦਾ ਸਮਾਂ ਜੋ ਹੈ ਉਹ ਬੈਸਟ ਸਮਾਂ ਹੈ ਇੰਸ਼ੋਰੈਂਸ ਚੰਗੀ ਲੈਣ ਦੇ ਲਈ। ਅਤੇ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਟੋਪ ਚੋਇਸ ਇੰਸ਼ੋਰੈਂਸ ਜ਼ਰੂਰ ਕਾਲ ਕਰ ਲਓ, ਜੋ ਕਿ ਪਰਿਵਾਰਾਂ ਦੀ ਜੋ ਮਦਦ ਇਸ ਦੇ ਵਿੱਚ ਕਰਦੇ ਨੇ, ਚੰਗੀਆਂ ਪੋਲਿਸੀਜ਼ ਤੁਹਾਡੇ ਲਈ ਲੈ ਕੇ ਆਉਂਦੇ ਨੇ। ਹੈਲਥ ਦੀ ਗੱਲ ਕਰੀਏ ਤਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ, ਅਤੇ ਵੱਡਿਆਂ ਦੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਜੋ ਕਰਵਾਉਣੀ ਮੈਂਡੇਟਰੀ ਹੁੰਦੀ ਹੀ ਹੈ, ਅਤੇ ਨਾਲ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਅਤੇ ਟਰੈਵਲ ਇੰਸ਼ੋਰੈਂਸ ਵੀ, ਜਦੋਂ ਆਪ ਵੀ ਕਿਤੇ ਬਾਹਰ ਜਾਣਾ ਅਤੇ ਫਿਰ ਆਪਣਾ ਵੀ ਖਿਆਲ ਜੋ ਹੈ ਉਹ ਨਾਲ ਜ਼ਰੂਰ ਹੋਣਾ ਚਾਹੀਦਾ ਕਿ ਸਾਡੇ ਕੋਲ ਇੱਕ ਇੰਸ਼ੋਰੈਂਸ ਜੋ ਹੈ ਇੱਕ ਸੇਫਟੀ ਦੇ ਲਈ ਬਿਲਕੁਲ ਹੋਵੇ। ਅਤੇ ਅੱਛੇ ਹੈਲਥ, ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਇਹਨਾਂ ਦੀ ਅੱਛੀ ਸਲਾਹ ਲੈ ਸਕਦੇ ਹੋ ਫਾਈਨੈਂਸ਼ੀਅਲ ਬਿਲਡਿੰਗ ਦੇ ਵਿੱਚ, ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ। ਸੋ ਨੰਬਰ 416-817-6500, 416-817-6500 ਜੀ ਹਰਪ੍ਰੀਤ ਸੈਣੀ ਜੀ ਦਾ ਜੋ ਇਹ ਟੋਪ ਚੋਇਸ ਇੰਸ਼ੋਰੈਂਸ ਤੋਂ ਨੰਬਰ ਹੈ, ਇਹ ਤੁਸੀਂ ਜ਼ਰੂਰ ਲਓ ਜੀ, ਅਤੇ ਜ਼ਰੂਰ ਜਾਣਕਾਰੀ ਜੋ ਹੈ ਉਹ ਇੰਸ਼ੋਰੈਂਸ ਦੀ ਪ੍ਰਾਪਤ ਕਰੋ। ਕਿਉਂਕਿ ਮਨ ਤਾਂ ਹੈ ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਸਾਨੂੰ ਕੁਛ ਨਹੀਂ ਹੋਣ ਵਾਲਾ, ਸਾਨੂੰ ਇੰਸ਼ੋਰੈਂਸ ਦੀ ਲੋੜ ਜੋ ਹੈ ਹਲੇ ਨਹੀਂ ਹੈ, ਅਤੇ ਹਲੇ ਸਮਾਂ ਹੋਰ ਕੱਢ ਲਈਏ ਅਤੇ ਫਿਰ ਅੱਗੇ ਜਾ ਕੇ ਦੇਖਾਂਗੇ। ਪਰ ਜੋ ਇਸ ਉਮਰ ਦੇ ਵਿੱਚ ਜੋ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ, ਅਤੇ
ਜੀ ਉਸ ਦਾ ਕੰਪੈਰੀਜ਼ਨ ਫਿਰ ਫੋਨ ਕਰਕੇ ਤੁਸੀਂ ਇਹਨਾਂ ਦੇ ਐਕਸਪਰਟਸ ਲਾ ਲੈ ਕੇ ਪੁੱਛੋ ਕਿ ਫਿਰ ਜੇ 10 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਮੈਂ ਇੰਸ਼ੋਰੈਂਸ ਲੈਣੀ ਹੈ ਤਾਂ ਕਿੰਨਾ ਕੁ ਫਰਕ ਪੈਣਾ। ਸੋ ਨੰਬਰ 416 817 6500 416-817-6500 ਜੀ ਤੁਸੀਂ ਜ਼ਰੂਰ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਸੋ ਜੀ ਅਗਲੀ ਜੋ ਗੱਲ ਜੋ ਹੈ ਇਹ ਵੀ ਚਲੋ ਇੱਕ ਚੰਗੀ ਖਬਰ ਹੀ ਹੈ ਕਿ ਟੋਰੋਂਟੋ ਦੇ ਵਿੱਚ ਜੀਨ ਅਤੇ ਸਟੈਮ ਸੈੱਲ ਥੈਰੇਪੀ 'ਤੇ ਜੋ ਰੀਸਰਚ ਹੋ ਰਹੀ ਹੈ ਜੋ ਕੰਮ ਹੋ ਰਿਹਾ ਅਤੇ ਜਿੱਥੇ ਇੱਕ ਟ੍ਰਾਂਸਪਲਾਂਟਡ ਲੰਗ ਨੂੰ ਫੇਫੜਿਆਂ ਨੂੰ ਉਹ ਬੋਡੀ ਕਿਸ ਤਰ੍ਹਾਂ ਚੰਗਾ ਐਕਸੈਪਟ ਕਰ ਸਕੇ ਕਿ ਬੋਡੀ ਉਸਨੂੰ ਰਿਜੈਕਟ ਨਾ ਕਰੇ ਇਸ 'ਤੇ ਜੋ ਕੰਮ ਕਰ ਚੱਲ ਰਿਹਾ ਉਸਦੇ ਹਿਊਮਨ ਟ੍ਰਾਇਲਸ ਜੋ ਨੇ ਉਹ ਅਗਲੇ ਸਾਲ ਤੋਂ ਸ਼ੁਰੂ ਹੋਣਗੇ। ਕਿਉਂਕਿ ਇੱਕ ਤਾਂ ਪਹਿਲਾਂ ਹੀ ਕਿਸੇ ਨੂੰ ਲੰਗ ਦੀ ਪ੍ਰੋਬਲਮ ਹੈ, ਪਹਿਲਾਂ ਹੀ ਇੱਕ ਚੰਗੀ ਲੰਗ ਮਿਲਣੀ ਇਹ ਵੀ ਇੱਕ ਵੱਡਾ ਇਸ਼ੂ ਬਣ ਜਾਂਦਾ ਕਿਉਂਕਿ ਇਸ ਦੇ ਵਿੱਚ ਵੀ ਜੋ ਹੈ ਵੇਟਿੰਗਸ ਹੁੰਦੀਆਂ ਨੇ ਅਤੇ ਫਿਰ ਇਹ ਵੀ ਬਹੁਤ ਕ੍ਰਿਟੀਕਲ ਹੁੰਦਾ ਕਿ ਜਿਨ੍ਹਾਂ ਨੂੰ ਲੰਗ ਟ੍ਰਾਂਸਪਲਾਂਟ ਹੋਇਆ, ਅੱਛਾ ਜਿਨ੍ਹਾਂ ਨੂੰ ਡੋਨਰ ਲੰਗ ਮਿਲੇ ਵੀ ਨੇ 80% ਜੋ ਨੇ ਉਹ ਕਲੀਨਿਕਲੀ ਐਕਸੈਪਟੇਬਲ ਨਹੀਂ ਹੁੰਦੇ ਟ੍ਰਾਂਸਪਲਾਂਟ ਦੇ ਲਈ। ਅਤੇ ਫਿਰ ਜਦੋਂ ਚਲੋ ਜਿਹੜੇ ਐਕਸੈਪਟੇਬਲ ਨਹੀਂ ਨੇ ਜਿਨ੍ਹਾਂ ਪੇਸ਼ੈਂਟਸ ਨੂੰ ਜੋ ਹੈ ਉਹ ਲੰਗ ਟ੍ਰਾਂਸਪਲਾਂਟ ਹੋਇਆ ਵੀ ਹੈ ਉਹ ਅੱਗੇ ਜ਼ਿੰਦਗੀ ਉਹਨਾਂ ਦੀ 6.5 ਸਾਲ ਤੱਕ ਹੋਰ ਐਕਸਟੈਂਡ ਇਸ ਟ੍ਰਾਂਸਪਲਾਂਟ ਦੇ ਨਾਲ ਡਾਕਟਰਸ ਕਹਿੰਦੇ ਨੇ ਕਿ ਹੋ ਸਕਦੀ ਹੈ ਫਿਲਹਾਲ, ਕਿਉਂਕਿ ਬੋਡੀ ਜੋ ਹੈ ਉਹ ਇੱਕ ਨਵੇਂ ਔਰਗਨ ਨੂੰ ਲੰਗ ਟ੍ਰਾਂਸਪਲਾਂਟ ਦੇ ਵਿੱਚ ਜਦੋਂ ਹੁੰਦਾ ਅਤੇ ਫਿਰ ਉਸਨੂੰ ਐਕਸੈਪਟ ਕਰਨ ਦੇ ਵਿੱਚ ਬਹੁਤ ਸਮਾਂ ਲਾਉਂਦੀ ਹੈ ਅਤੇ ਕਈ ਵਾਰੀ ਐਕਸੈਪਟ ਕਰਦੀ ਹੀ ਨਹੀਂ, ਰਿਜੈਕਟ ਕਰਦੀ ਹੈ। ਸੋ ਜੋ ਟ੍ਰਾਂਸਪਲਾਂਟ ਹੋਇਆ ਵੀ ਹੁੰਦਾ ਉਹ ਸਕਸੈਸਫੁਲ ਹੋਵੇ ਜਾਂ ਨਾ ਹੋਵੇ ਇਹ ਵੀ ਫਿਰ ਇੱਕ ਵੱਡਾ ਕੁਐਸਚਨ ਅੱਗੇ ਜਾ ਕੇ ਬਣਦਾ। ਪਰ ਹੁਣ ਇਹ ਜੋ ਜੀਨ ਅਤੇ ਸਟੈਮ ਸੈੱਲ ਥੈਰੇਪੀ 'ਤੇ ਜੋ ਰੀਸਰਚ ਹੋ ਰਹੀ ਹੈ, ਜੋ ਕੰਮ ਹੋ ਰਿਹਾ ਅਤੇ ਅਗਲੇ ਸਾਲ ਤੋਂ ਜੋ ਟ੍ਰਾਇਲਸ ਵੀ ਹੋਣਗੇ ਉਸ ਦਾ ਇਹਨਾਂ ਨੇ ਮੇਨ ਫੋਕਸ ਹੀ ਇਹ ਰੱਖਿਆ ਸੀ ਕਿ ਜੋ ਟ੍ਰਾਂਸਪਲਾਂਟਡ ਲੰਗਸ ਜੋ ਨੇ ਉਹ ਬੋਡੀ ਆਪਣੀਆਂ ਲੰਗਸ ਵਾਂਗ ਹੀ ਐਕਸੈਪਟ ਕਰ ਸਕੇ ਅਤੇ ਬੋਡੀ ਉਸ ਔਰਗਨ ਨੂੰ ਰਿਜੈਕਟ ਨਾ ਕਰੇ। ਸੋ ਜੋ ਇਹ ਇੱਕ ਐਕਸ ਵੀਵੋ ਲੰਗ ਪਰਫਿਊਜ਼ਨ ਪਲੈਟਫਾਰਮ ਜੋ ਹੈ ਜੋ ਟੋਰੋਂਟੋ ਜਰਨਲ ਹੋਸਪਿਟਲ ਦੇ ਵਿੱਚ ਜੋ ਬਣਾਇਆ ਹੈ, ਡਿਵੈਲਪ ਹੋਇਆ ਹੈ, ਉੱਥੇ ਜੋ ਡੋਨਰ ਲੰਗਸ ਨੇ ਉਹਨਾਂ ਨੂੰ ਬੋਡੀ ਤੋਂ ਬਾਅਦ ਵੀ ਕਾਫੀ ਸਮਾਂ ਰੱਖਿਆ ਜਾ ਸਕੇ, ਘੱਟੋ ਘੱਟ 12 ਘੰਟੇ ਤੱਕ ਉਹ ਆਪ ਬਰੀਥ ਕਰ ਸਕਣ। ਸੋ ਅਜਿਹਾ ਰੀਸਰਚ ਦਾ ਕੰਮ ਇਸ ਦੇ ਵਿੱਚ ਹੋਇਆ ਅਤੇ ਜੀਨ ਥੈਰੇਪੀ ਦੇ ਨਾਲ ਇਸ ਨੂੰ ਜੋ ਪ੍ਰੋਬਲਮ ਹੁਣ ਤੱਕ ਆ ਰਹੀ ਹੈ ਜੋ ਲੰਗ ਪਰਫਿਊਜ਼ਨ ਦੇ ਵਿੱਚ ਉਸ ਨੂੰ ਜੋ ਹੈ ਉਹ ਸੋਲਵ ਕੀਤਾ ਜਾ ਸਕੇ। ਸੋ ਤਰੱਕੀ ਜੋ ਹੈ ਉਹ ਸਾਇੰਸ ਦੀ, ਖਾਸ ਤੌਰ 'ਤੇ ਮੈਡੀਕਲ ਫੀਲਡ ਦੇ ਵਿੱਚ ਜੋ ਕਿੱਥੇ ਤੱਕ ਪਹੁੰਚ ਰਹੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਗੱਲ ਹੈ। ਜਿੱਥੇ ਚਲੋ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੁੰਦੀ ਹੈ ਕਿ ਆਪਣਾ ਖਾਣਾ ਸੁਧਾਰੀਏ, ਆਪਣੀਆਂ ਹੈਬਿਟਸ, ਆਪਣਾ ਲਾਈਫ ਸਟਾਈਲ ਸੁਧਾਰੀਏ ਕਿ ਆਪਣੇ ਸਰੀਰ ਦਾ ਖਿਆਲ ਅਸੀਂ ਮੈਂਟਲੀ ਫਿਜ਼ੀਕਲੀ ਰੱਖ ਸਕੀਏ। ਪਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਰੱਬ ਨਾ ਕਰੇ ਤਾਂ ਫਿਰ ਮੈਡੀਕਲ ਜੋ ਹੈ ਉਹ ਰੀਸਰਚ ਜੋ ਇਸ ਲੈਵਲ ਦੀ ਚਲੋ ਕਰ ਰਿਹਾ ਹੈ ਕਰਨ ਦੇ ਵਿੱਚ ਲੱਗਾ ਕਿ ਹਰ ਪੱਖੋਂ ਜੋ ਹੈ ਉਹ ਯਤਨ ਜੋ ਹੈ ਉਹ ਕੀਤੇ ਜਾ ਸਕਣ ਅਤੇ ਇਹਨਾਂ ਯਤਨਾਂ ਦੇ ਵਿੱਚ ਇਹਨਾਂ ਡੋਨਰ ਲੰਗਸ ਨੂੰ ਇਹ ਬੋਡੀ ਕਿੰਨੀ ਜਲਦੀ ਐਕਸੈਪਟ ਕਰ ਸਕੇ ਇਸ 'ਤੇ ਵੀ ਜੋ ਕੰਮ ਜੋ ਹੈ ਉਹ ਬਿਲਕੁਲ ਚੱਲ ਰਿਹਾ। ਸੋ ਇਸ ਦੇ ਵਿੱਚ ਵੀ ਸ਼ਲਾਘਾ ਜੋ ਹੈ ਉਹ ਜ਼ਰੂਰ ਬਣਦੀ ਹੀ ਹੈ। ਸੋ ਜੀ ਨਾਲ ਹੀ ਤੁਹਾਨੂੰ ਮੈਂ ਨੋਟ ਇਹ ਜ਼ਰੂਰ ਕਰਵਾ ਦੇਵਾਂ ਜੀ, ਹਰਮਨ ਬੱਤਾ ਜੀ ਦਾ ਤੁਸੀਂ ਨੰਬਰ ਜੋ ਹੈ ਨੋਟ ਬਿਲਕੁਲ ਕਰ ਲਓ, ਜਿੱਥੇ ਮੋਰਗੇਜ ਬ੍ਰੋਕਰ ਇਹ ਚੰਗੇ ਮੋਰਗੇਜ ਆਪਸ਼ਨਸ ਨੂੰ ਲੈ ਕੇ ਤੁਹਾਡੇ ਲਈ ਆਉਂਦੇ ਨੇ, ਕਿਉਂਕਿ ਇੱਕ ਨਹੀਂ ਦੋ ਨਹੀਂ ਕੰਮ ਤੁਹਾਡਾ ਮਲਟੀਪਲ ਲੈਂਡਰਸ ਨੇ ਫਿਰ ਕਰਵਾ ਹੀ ਦੇਣਾ। ਸੋ ਨੰਬਰ 647-685-9000 647-685-9000 647-685-9000 'ਤੇ ਤੁਸੀਂ ਹਰਮਨ ਬੱਤਾ ਜੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ।
ਤੇ ਸੰਪਰਕ ਜਦੋਂ ਕਰਨਾ ਹੈ ਤੇ ਪੂਰੀ ਜਾਣਕਾਰੀ ਲਓ, ਪੰਜਾਬੀ ਲਹਿਰਾਂ ਦਾ ਹਵਾਲਾ ਵੀ ਦਿਓ, ਤੇ ਕਿਉਂਕਿ ਘਰ ਜੋ ਹੈ ਲੈਣਾ ਇੱਕ ਸੁਪਨਾ ਹੀ ਸਾਡਾ ਹੁੰਦਾ, ਤੇ ਜਦੋਂ ਇਹ ਸੁਪਨਾ ਸਾਕਾਰ ਕਰਨ ਦੇ ਅਸੀਂ ਸਮਰੱਥ ਹੁੰਦੇ ਹਾਂ ਤੇ ਫਿਰ ਸਾਨੂੰ ਹੁੰਦਾ ਕਿ ਹੁਣ ਮੌਰਗੇਜ ਦੇ ਵਿੱਚ ਇਸ ਮੁਲਕ ਦੇ ਵਿੱਚ ਕੋਈ ਅੜਚਣ ਸਾਨੂੰ ਨਾ ਆਵੇ। ਸੋ ਉਸ ਅੜਚਣ ਦਾ ਹੱਲ ਹਰਮਨ ਬੱਤਾ ਜੀ ਜ਼ਰੂਰ ਰੱਖਦੇ ਨੇ, ਤੇ ਤੁਸੀਂ ਸੰਪਰਕ ਲਈ ਨੰਬਰ ਨੋਟ ਕਰਨਾ ਜੀ, ਨੰਬਰ 647 685 9000 6 4 7 6 8 5 9000 'ਤੇ ਤੁਸੀਂ ਕਾਲ ਜ਼ਰੂਰ ਕਰੋ ਜੀ। ਅਤੇ ਜੀ ਜਿੱਥੇ ਗੱਲ ਮੈਡੀਕਲ ਦੀ ਹੋਈ ਹੈ ਉੱਥੇ ਫਿਰ ਚਲੋ ਇਹ ਖਬਰ ਵੀ ਸਾਂਝੀ ਕਰਨੀ ਬਣਦੀ ਹੈ ਕਿ ਕਈ ਹਸਪਤਾਲ ਇੱਦਾਂ ਦੇ ਵੀ ਨੇ ਜਿੱਥੇ ਚਲੋ ਚੰਗਾ ਕੰਮ ਹੁੰਦਾ, ਅਤੇ ਕਈ ਅਜਿਹੇ ਵੀ ਨੇ ਜਿੱਥੇ ਲੱਗਦਾ ਹੈ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਜੋ ਨੇ ਉਹ ਚੰਗੀ ਤਰ੍ਹਾਂ ਆਪਣੀ ਡਿਊਟੀ ਨਹੀਂ ਨਿਭਾ ਰਹੇ। ਸੋ ਅਜਿਹਾ ਹੀ ਇੱਕ ਜੋ ਐਕਸਪੀਰੀਅੰਸ ਤਜਰਬਾ ਜੋ ਹੈ ਉਹ ਕਿਚਨਰ ਸਾਊਥ ਹੈਸਪਲਰ ਦੇ MP ਜੋ ਨੇ ਮੈਟ ਸਟਰੋਸ ਦੇ ਨਾਲ ਵਾਪਰਿਆ ਜਦੋਂ ਉਹਨਾਂ ਦੇ ਬੇਟੇ ਦਾ ਜਨਮ ਹੋਇਆ, ਅਤੇ ਉਹਨਾਂ ਦੀ ਵਾਈਫ ਨੂੰ ਜੋ ਮੈਡੀਕਲ ਕੰਪਲੀਕੇਸ਼ਨਸ ਆਈਆਂ ਬੇਟੇ ਦੇ ਜਨਮ ਤੋਂ ਬਾਅਦ, ਅਤੇ ਜੋ ਹੋਸਪਿਟਲ ਨੇ ਉਸ ਦੇ ਵਿੱਚ ਅਣਗਹਿਲੀਆਂ ਵਰਤੀਆਂ, ਅਤੇ ਜਿਨ੍ਹਾਂ ਦੇ ਨਾਲ ਇੱਕ ਨੀਅਰ ਡੈਥ ਐਕਸਪੀਰੀਅੰਸ ਜੋ ਹੈ ਉਹਨਾਂ ਦੀ ਵਾਈਫ ਨੂੰ ਹੋਇਆ। ਸੋ ਇਸ ਕਾਰਨ ਉਹਨਾਂ ਨੇ ਜੋ ਹੋਸਪਿਟਲ ਨੂੰ ਜੋ ਜੋ ਕੇਅਰ ਜੋ ਮਿਲਣੀ ਚਾਹੀਦੀ ਸੀ ਜੋ ਨਹੀਂ ਮਿਲੀ, ਸੋ ਦੋ ਹੋਸਪਿਟਲਸ ਨੂੰ, ਮਿਡ ਵਾਈਫਰੀ ਪ੍ਰੈਕਟਿਸ ਨੂੰ ਅਤੇ 21 ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਉਹਨਾਂ ਨੇ ਜੋ ਹੈ $7 ਮਿਲੀਅਨ ਤੱਕ ਦੀ ਮੰਗ ਇਸ ਦੇ ਵਿੱਚ ਕੀਤੀ ਹੈ, ਸੂ ਕਰ ਦਿੱਤਾ। ਸੋ ਇੱਕ ਪੂਰਾ 44 ਪੇਜ ਦੀ ਸਟੇਟਮੈਂਟ ਕਲੇਮ ਦੀ ਉਹਨਾਂ ਨੇ ਦੱਸੀ ਕਿ ਕਿਸ ਤਰ੍ਹਾਂ ਜੋ ਮੈਡੀਕਲ ਸਟਾਫ ਹੈ ਉਹ ਰਿਕੋਗਨਾਈਜ਼ ਹੀ ਨਹੀਂ ਕਰ ਪਾਇਆ, ਡਾਇਗਨੋਜ਼ ਹੀ ਨਹੀਂ ਕਰ ਪਾਇਆ ਸਹੀ ਤਰ੍ਹਾਂ ਕਿ ਕੀ ਮੈਡੀਕਲ ਕੰਪਲੀਕੇਸ਼ਨਸ ਨੇ, ਅਤੇ ਫਿਰ ਅੱਗੇ ਉਸ ਦਾ ਇਲਾਜ ਜੋ ਹੈ ਉਹ ਕੀ ਹੋਣਾ ਚਾਹੀਦਾ। ਸੋ ਗਲਫ ਜਰਨਲ ਹੋਸਪਿਟਲ ਅਤੇ ਕੈਮਬ੍ਰਿਜ ਮੈਮੋਰੀਅਲ ਹੋਸਪਿਟਲ ਦਾ ਐਮਰਜੈਂਸੀ ਡਿਪਾਰਟਮੈਂਟ ਇਸ ਦੇ ਵਿੱਚ ਜੋ ਸ਼ਾਮਿਲ ਹੈ ਇਸ ਜੋ ਲੋਸੂਟ ਦੇ ਵਿੱਚ, ਜਿੱਥੇ ਉਹਨਾਂ ਨੇ ਸੂ ਇਹਨਾਂ ਨੂੰ ਕੀਤਾ ਕਿ ਪ੍ਰੋਪਰ ਕੇਅਰ ਨਾ ਮਿਲਣ ਕਰਕੇ ਕਾਫੀ ਫਿਜ਼ੀਕਲ ਅਤੇ ਇਮੋਸ਼ਨਲ ਹਾਰਮ ਜੋ ਹੈ ਉਹਨਾਂ ਦੀ ਵਾਈਫ ਨੂੰ ਪਹੁੰਚਿਆ ਹੈ, ਅਤੇ ਜਿੱਥੇ ਕਾਫੀ ਮੁਸ਼ਕਿਲਾਂ ਹੁਣ ਤੱਕ ਉਹਨਾਂ ਨੂੰ ਇਸ ਗੱਲ ਦੇ ਲਈ, ਇਸ ਗੱਲ ਦੇ ਵਿੱਚ ਅਣਗਹਿਲੀ ਦੇ ਲਈ ਜੋ ਹੈ ਉਹ ਆ ਰਹੀਆਂ ਨੇ। ਸੋ ਕੈਮਬ੍ਰਿਜ ਮੈਮੋਰੀਅਲ ਹੋਸਪਿਟਲ, ਗਲਫ ਜਰਨਲ ਹੋਸਪਿਟਲ ਅਤੇ ਕੈਮਬ੍ਰਿਜ ਮਿਡਵਾਈਫਸ ਅਤੇ ਫਿਰ 21 ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਇਹ ਲੋਸੂਟ ਜੋ ਹੈ ਉਹ ਪਹੁੰਚਿਆ, ਅਤੇ $7 ਮਿਲੀਅਨ ਤੱਕ ਦਾ ਇਹਨਾਂ ਨੇ ਉਸ ਦੇ ਵਿੱਚ ਪਾਇਆ ਕਿ ਸਾਨੂੰ ਜੋ ਇਸ ਦੇ ਵਿੱਚ ਜੋ ਹੈ ਉਹ ਪੂਰਤੀ ਜੋ ਹੈ ਫਿਰ ਇਹ ਹੋਸਪਿਟਲਸ ਜੋ ਨੇ ਉਹ ਕਰਨ। ਹਾਲਾਂਕਿ ਦੋਨੋਂ ਜੋ ਹੋਸਪਿਟਲਸ ਨੇ ਉਹਨਾਂ ਨੇ ਅਤੇ ਕੈਮਬ੍ਰਿਜ ਮਿਡਵਾਈਫਸ ਨੇ ਇਸ 'ਤੇ ਕੋਈ ਕਮੈਂਟ ਜੋ ਹੈ ਉਹ ਨਹੀਂ ਕੀਤਾ, ਰਿਸਪੋਂਡ ਜੋ ਹੈ ਉਹ ਨਹੀਂ ਇਹਨਾਂ ਕਮੈਂਟਸ ਦੇ ਲਈ ਕੀਤਾ, ਪਰ ਇਹ ਜੋ ਐਲੀਗੇਸ਼ਨਸ ਲਾਏ ਨੇ ਹਾਲੇ ਕੋਰਟ ਦੇ ਵਿੱਚ ਜੋ ਹੈ ਟੈਸਟ ਨਹੀਂ ਹੋਏ। ਸੋ ਦੇਖਦੇ ਹਾਂ ਕਿ ਚਲੋ ਇਸ ਦੇ ਵਿੱਚ ਜੋ ਹੈ ਹੁਣ ਕੋਰਟ ਕੀ ਫੈਸਲਾ ਲੈਂਦੀ ਹੈ ਜਾਂ ਆਪਣੇ ਹੱਕ ਦੇ ਵਿੱਚ ਉਹ ਅੱਗੇ ਆ ਕੇ ਕੀ ਕਹਿੰਦੇ ਨੇ, ਚਲੋ ਇਹ ਤਾਂ ਫਿਰ ਹੁਣ ਸਮਾਂ ਪਾ ਕੇ ਪਤਾ ਚੱਲੇਗਾ। ਸੋ ਜੀ ਨਾਲ ਹੀ ਇਸ ਹਫ਼ਤੇ ਜੋ ਦੋ ਗੱਡੀਆਂ ਜਿਨ੍ਹਾਂ ਨੂੰ ਅੱਗ ਲੱਗੀ ਹੋਈ ਸੀ ਅਤੇ ਉਹਨਾਂ ਦੇ ਵਿੱਚ ਡੈੱਡ ਬੋਡੀਜ਼ ਮਿਲੀਆਂ ਜੋ ਕਿ ਪੂਰੀ ਤਰ੍ਹਾਂ, ਕਿਉਂਕਿ ਗੱਡੀਆਂ ਦੇ ਵਿੱਚ ਅੱਗ ਲੱਗੀ ਅਤੇ ਬੋਡੀਜ਼ ਪੂਰੀ ਤਰ੍ਹਾਂ ਝੁਲਸ ਗਈਆਂ। ਸੋ ਇੱਕ ਸਕਾਰਬਰੋ ਅਤੇ ਈਟੋਬੀਕੋ ਦੇ ਵਿੱਚ ਇਸ ਹਫ਼ਤੇ ਇਹ ਟੋਰੋਂਟੋ ਪੁਲਿਸ ਨੂੰ ਇਹ ਇੰਸੀਡੈਂਟਸ ਦੇ ਵਿੱਚ ਬੋਡੀਜ਼ ਬਰਾਮਦ ਹੋਈਆਂ, ਜਿੱਥੇ September 21 ਨੂੰ ਸਕਾਰਬਰੋ ਦੇ ਵਿੱਚ ਦੇਰ ਰਾਤੀ ਜੋ ਹੈ ਇਹ ਪੁਲਿਸ ਦਾ ਕਹਿਣਾ ਹੈ ਕਿ ਪਹਿਲਾ ਇੰਸੀਡੈਂਟ ਜੋ ਹੈ ਇਹ ਵਾਪਰਿਆ, ਅਤੇ ਬੋਡੀ ਜੋ ਇਸ ਦੇ ਵਿੱਚ ਬਰਾਮਦ ਹੋਈ ਉਸ ਤੋਂ 1.5 ਘੰਟਾ ਬਾਅਦ ਇੱਕ ਹੋਰ ਗੱਡੀ ਜਿਸ ਨੂੰ ਅੱਗ ਲੱਗੀ ਹੋਈ ਸੀ, ਇੱਕੋ ਜਿਹੀਆਂ ਸਿਮਿਲਰ ਕੰਡੀਸ਼ਨਸ ਜਾਪਦੀਆਂ ਸੀ, ਅਤੇ ਈਟੋਬੀਕੋ ਦੇ ਵਿੱਚ ਰੋਇਲ ਰੋਡ ਅਤੇ ਡੰਡਾਸ ਸਟਰੀਟ ਦੇ ਕੋਲ, ਅਤੇ ਇਸ ਦੇ ਵਿੱਚ ਵੀ ਇੱਕ ਬੋਡੀ ਜੋ ਹੈ ਉਹ ਬਰਾਮਦ ਹੋਈ। ਅਤੇ ਫਿਰ ਜਦੋਂ ਇਹਨਾਂ ਦਾ ਪੋਸਟਮਾਰਟਮ ਕੀਤਾ ਗਿਆ, ਅਤੇ ਪਰ ਅਸਲੀ ਵਜ੍ਹਾ ਜੋ ਹੈ
ਫਿਰ ਇਹ ਨਹੀਂ ਹੋਈ ਕਿ ਅੱਗ ਲੱਗਣ ਕਰਕੇ ਇਹਨਾਂ ਦੀ ਮੌਤ ਹੋਈ ਹੈ, ਪਰ ਇਹ ਕਨਫਰਮ ਹੋਇਆ ਕਿ ਇਹਨਾਂ ਦੀ ਮੌਤ ਤਾਂ ਅੱਗ ਲੱਗਣ ਤੋਂ ਕਾਫੀ ਪਹਿਲਾਂ ਹੋ ਚੁੱਕੀ ਸੀ, ਅਤੇ ਗਨ ਸ਼ਾਟ ਵੂਂਡਸ ਦੇ ਨਾਲ ਕਿ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਹਨਾਂ ਦੇ ਨਾਲ ਜੋ ਇਹ ਮੌਤ ਜੋ ਹੈ ਦੋਵਾਂ ਪਾਸੇ ਵਿਕਟਿਮਸ ਦੀ ਹੋਈ। ਸੋ ਹਾਲਾਂਕਿ ਇੱਕ ਪਾਸੇ ਵਿਕਟਿਮ ਦੀ ਪਛਾਣ ਇਹਨਾਂ ਨੇ ਕਰ ਲਈ ਹੈ ਅਤੇ ਦੂਸਰੇ ਪਾਸੇ ਹਲੇ ਆਈਡੈਂਟੀਫਾਈ ਨਹੀਂ ਹੋ ਸਕਿਆ ਅਤੇ ਕੋਈ ਸਸਪੈਕਟ ਦੀ ਇਨਫੋਰਮੇਸ਼ਨ ਇਸ ਦੇ ਵਿੱਚ ਫਿਲਹਾਲ ਜਾਰੀ ਨਹੀਂ ਹੋਈ। ਇਹ ਵੀ ਪਤਾ ਹਲੇ ਚਲੋ ਇਹ ਵੇਖ ਰਹੇ ਨੇ ਕਿ ਕੀ ਇਹ ਦੋਨੋਂ ਇੰਸੀਡੈਂਟ ਜੋ ਨੇ ਇਹ ਆਪਸ ਦੇ ਵਿੱਚ ਲਿੰਕਡ ਨੇ ਜਾਂ ਫਿਰ ਨਹੀਂ, ਜਾਂ ਦੋ ਅਲੱਗ ਅਲੱਗ ਕੇਸਿਸ ਨੇ। ਸੋ ਇਹ ਜੋ ਹੋਮਿਸਾਈਡ ਦਾ ਇਹ ਕੇਸ ਹੈ, ਦੋ ਕੇਸਿਸ ਨੇ, ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਜੋ ਹੈ ਉਹ ਪੁਲਿਸ ਕਰ ਰਹੀ ਹੈ ਕਿ ਇਨਵੈਸਟੀਗੇਟਰਸ ਦਾ ਖਾਸ ਹਾਲੇ ਤੱਕ ਇਹ ਮੰਨਣਾ ਕਿ ਦੋਨੋਂ ਵਿਕਟਮਸ ਜੋ ਨੇ ਉਹ ਟਾਰਗੇਟ ਕੀਤੇ ਗਏ ਸੀ, ਟਾਰਗੇਟਡ ਇਹ ਸ਼ੂਟਿੰਗ ਸੀ ਦੋਨਾਂ ਦੇ ਨਾਲ, ਅਤੇ ਕੋਈ ਪਬਲਿਕ ਤੇ ਇਹਨਾਂ ਹਾਦਸਿਆਂ ਕਾਰਨ ਕਹਿੰਦੇ ਨੇ ਕਿ ਚਲੋ ਹੁਣ ਤੱਕ ਜੋ ਹੈ ਕੋਈ ਵੀ ਜੋ ਖਤਰਾ ਜੋ ਹੈ ਇਸ ਦੇ ਵਿੱਚ ਨਹੀਂ ਹੈ। ਸੋ ਜੀ ਬਣੇ ਹੋਏ ਹੋ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ, ਅਤੇ ਪਿਆਰੇ ਗੀਤ ਦੀ ਵਾਰੀ ਜੀ ਬਿਲਕੁਲ ਆ ਗਈ ਹੈ। ਸੋ ਸੂਰਜ ਦੇ ਚਾਨਣ ਦੇ ਨਾਲ ਆਓ ਇਹ ਪਿਆਰੀ ਆਵਾਜ਼ ਮਾਣੀਏ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਰਹੋ ਜੀ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905789

0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਪਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਵਾਨਾ ਵੈਲਨੈਸ ਸਪਾ ਜੋ ਰੱਖੇ

0: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਪਿਆਰੇ ਇਸ ਸਫ਼ਰ ਦੇ ਵਿੱਚ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਪਿਆਰਾ ਜੀ ਸਵਾਗਤ ਕਰਦੀ ਹਾਂ। ਸੋ ਬਹੁਤ ਪਿਆਰੀ ਸਵੇਰ ਹੈ, ਬਹੁਤ ਸੋਹਣਾ ਚਾਨਣ ਹੈ ਅਤੇ ਇਹ ਚਾਨਣ ਜੋ ਹਰ ਪਾਸੇ ਹੋ ਰਿਹਾ ਹੈ ਅਤੇ ਰੱਜ ਕੇ ਪੋਜ਼ੀਟਿਵਿਟੀ ਜੋ ਲੈ ਕੇ ਆਇਆ ਅਤੇ ਮਨਾਂ ਦੇ ਵਿੱਚ ਪੋਜ਼ੀਟਿਵਿਟੀ ਜੋ ਜ਼ਰੂਰ ਭਰ ਦੇਵੇ। ਸੋ ਇੱਕ ਤਾਜ਼ਗੀ ਦੇ ਨਾਲ, ਚਾਹ ਦੇ ਪਿਆਲੇ ਦੇ ਨਾਲ ਅਤੇ ਜੀ ਨਾਲ ਹੀ ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਦਿਨ ਦੀ ਸ਼ੁਰੂਆਤ ਜੋ ਕਰ ਰਹੇ ਹੋ, ਸੋ ਬਹੁਤ ਬਹੁਤ ਨਿੱਘਾ ਸਵਾਗਤ। ਸੋ ਜੀ, ਜਿੱਥੇ ਬੱਚੇ ਜੋ ਨੇ ਸਕੂਲ ਜਾ ਰਹੇ ਨੇ ਇਨ੍ਹੀਂ ਦਿਨੀ ਖੁਸ਼ ਨੇ, ਚਲੋ ਛੁੱਟੀ ਆਉਂਦੀ ਹੈ ਫਿਰ ਵੀ ਖੁਸ਼ੀ ਹੁੰਦੀ ਹੈ, ਉੱਥੇ ਜੋ ਟੀਚਰਸ ਜੋ ਨੇ ਓਨਟੈਰੀਓ ਦੇ ਜੋ ਮੇਜਰ ਐਜੂਕੇਸ਼ਨ ਯੂਨੀਅਨਸ ਜੋ ਨੇ ਉਹ ਤਿਆਰੀ ਕਰ ਰਹੇ ਨੇ ਕਿ ਨਵੰਬਰ ਦੇ ਵਿੱਚ ਸਟ੍ਰਾਈਕ ਵੋਟਸ ਜੋ ਨੇ ਇਹ ਹੋਲਡ ਕੀਤੀਆਂ ਜਾਣ, ਤਾਂ ਜੋ ਕਿ ਜੋ ਬਾਰਗੇਨਿੰਗ ਟੇਬਲ ਹੈ ਜੋ ਹਾਲੇ ਤੱਕ ਕੋਈ ਨਾ ਕੋਈ ਡੀਲ ਜੋ ਹੈ ਇਹਨਾਂ ਦੇ ਨਾਲ ਸਰਕਾਰ ਨੇ ਨਹੀਂ ਬਣਾਈ ਕਿ ਸਟਰੋਂਗ ਮੈਂਡੇਟ ਜੋ ਹੈ ਜੋ ਇਸ ਦੇ ਵਿੱਚ ਬਣੇ ਅਤੇ ਇੱਕ ਅੱਛੀ ਪ੍ਰੋਗਰੈਸ ਜੋ ਹੈ ਫਿਰ ਬਾਰਗੇਨਿੰਗ ਟੇਬਲ 'ਤੇ ਹੋਵੇ। ਸੋ ਓਨਟੈਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ, ਕੱਲ੍ਹ ਦੇ ਦਿਨ ਹੀ ਅਨਾਊਂਸ ਕੀਤਾ ਕਿ ਨਵੰਬਰ 6 ਤੋਂ ਲੈ ਕੇ ਨਵੰਬਰ 16 ਤੱਕ ਇਹ ਵੋਟਿੰਗ ਹੋਣੀ ਆ ਅਤੇ ਇਸ ਦੇ ਵਿੱਚ ਜੋ 4 ਮੇਜਰ ਯੂਨੀਅਨਸ ਜੋ ਨੇ ਅਤੇ ਜੋ ਐਲੀਮੈਂਟਰੀ ਟੀਚਰਸ ਅਤੇ ਕੈਥੋਲਿਕ ਟੀਚਰਸ ਨੂੰ ਰੀਪ੍ਰਜੈਂਟ ਕਰਦੇ ਨੇ ਉਹ ਸਟ੍ਰਾਈਕ ਵੋਟਸ ਸਕੈਜੂਲ ਕਰਨਗੇ। ਸੋ ਸਟ੍ਰਾਈਕ ਵੋਟ ਦਾ ਮਤਲਬ ਹੈ ਕਿ ਚਲੋ ਵੋਟ ਪਾਉਣਗੇ ਕਿ ਸਟ੍ਰਾਈਕ ਦੇ ਹੱਕ ਦੇ ਵਿੱਚ ਹੈ ਜਾਂ ਫਿਰ ਨਹੀਂ ਨੇ, ਅਤੇ ਹਾਲਾਂਕਿ ਇੱਕ ਵੱਡਾ ਸਟ੍ਰਾਈਕ ਮੈਂਡੇਟ ਜੋ ਹੈ ਉਹ ਯੂਨੀਅਨ ਨੂੰ ਇੱਕ ਮੌਕਾ ਜ਼ਰੂਰ ਦੇਵੇਗਾ ਕਿ ਬਾਰਗੇਨਿੰਗ ਪੋਜੀਸ਼ਨ ਨੂੰ ਆਪਣੀ ਸਟਰੋਂਗ ਕਰ ਸਕਣ ਅਤੇ ਇੱਕ ਸਿੱਧਾ ਮੈਸੇਜ ਜੋ ਹੈ ਉਹ ਪ੍ਰੋਵਿੰਸ਼ੀਅਲ ਸਰਕਾਰ ਨੂੰ ਪਹੁੰਚ ਸਕੇ ਕਿ ਮੈਂਬਰਸ ਦੇ ਵਿੱਚ ਪੂਰੀ ਯੂਨਿਟੀ ਹੈ। ਪਰ ਸਟ੍ਰਾਈਕ ਵੋਟ ਦਾ ਇਹ ਨਹੀਂ ਮੀਨਿੰਗ ਕਿ ਚਲੋ ਸਟ੍ਰਾਈਕ ਹੋਣੀ ਹੀ ਹੈ ਅਤੇ ਜੋ ਐਜੂਕੇਸ਼ਨ ਦੇ ਕੰਟਰੈਕਟਸ ਹੁਣ ਤੱਕ ਦੇ ਜੋ ਨੇ ਉਹ ਅਗਸਤ ਦੇ ਵਿੱਚ ਐਕਸਪਾਇਰ ਹੋ ਚੁੱਕੇ ਨੇ ਅਤੇ ਨੈਗੋਸੀਏਸ਼ਨਸ ਜੋ ਨੇ ਉਹ ਚੱਲ ਰਹੀਆਂ ਨੇ। ਪਰ ਹਮੇਸ਼ਾ ਦੀ ਤਰ੍ਹਾਂ ਜੋ ਨੈਗੋਸੀਏਸ਼ਨਸ ਤਾਂ ਚਲੋ ਅਸੀਂ ਕਹਿੰਦੇ ਹਾਂ ਚੱਲਦੀਆਂ ਨੇ, ਪਰ ਯੂਨੀਅਨ ਅਤੇ ਸਰਕਾਰ ਦੇ ਵਿੱਚ ਕੋਈ ਨਾ ਕੋਈ ਇਸ਼ੂ ਜੋ ਨੇ ਉਹ ਜ਼ਰੂਰ ਆ ਜਾਂਦੇ ਨੇ ਅਤੇ ਫਿਰ ਕੀ ਅੱਗੇ ਇੱਕ ਡਿਸੀਜਨ ਲਿਆ ਜਾਵੇ, ਕੀ ਉਸ ਡਿਸੀਜਨ 'ਤੇ ਅੱਗੇ ਹੋਵੇ, ਸੋ ਉਸ ਗੱਲ ਨੂੰ ਫਿਰ ਇਹ ਤੈਅ ਨਹੀਂ ਕਰ ਪਾਉਂਦੇ। ਸੋ ਦੇਖਦੇ ਆ ਜੋ ਹੁਣ ਇਹ ਸਟ੍ਰਾਈਕ ਵੋਟ ਕਰਨ ਦੀ ਗੱਲ ਜੋ ਹੈ ਉਹ ਯੂਨੀਅਨਸ ਲੈ ਕੇ ਆਈਆਂ ਨੇ ਅਤੇ ਇਸ ਦਾ ਕਿੰਨਾ ਕੁ ਪ੍ਰਭਾਵ ਜੋ ਹੈ ਉਹ ਫਿਰ ਬਾਰਗੇਨਿੰਗ ਟੇਬਲ 'ਤੇ ਪਵੇਗਾ। ਪਰ ਚਲੋ ਜੇ ਸਟ੍ਰਾਈਕ ਹੁੰਦੀ ਹੈ ਫਿਰ ਆਪਣੇ ਆਪ ਦੇ ਵਿੱਚ ਅੱਗੇ ਫਿਰ ਕੀ ਮੁਸ਼ਕਿਲਾਂ ਆਉਂਦੀਆਂ ਨੇ ਉਹ ਚਲੋ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਇੱਕ ਸਟ੍ਰਾਈਕ ਵੋਟ ਜੋ ਹੈ ਇਹ ਹੋਣਾ ਜੋ ਹੈ ਉਹ ਤੈਅ ਹੋਇਆ। ਅਤੇ ਜਿੱਥੇ ਜੀ ਟਰੰਪ ਦੇ ਜੋ ਟੈਰਿਫਸ ਜੋ ਨੇ, ਜੋ ਟ੍ਰੇਡ ਵਾਰ ਕੈਨੇਡਾ ਦੇ ਨਾਲ ਜੋ ਚੱਲ ਰਹੀ ਹੈ, ਆਟੋ ਸੈਕਟਰ ਕਾਫੀ ਜਿੱਥੇ ਇਸ ਦੇ ਵਿੱਚ ਅਫੈਕਟ ਹੋਇਆ, ਉੱਥੇ ਜੋ ਵੋਕਸਵੈਗਨ ਦਾ ਜੋ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ ਜੋ ਸਾਊਥ ਵੈਸਟਰਨ ਓਨਟੈਰੀਓ ਦੇ ਵਿੱਚ ਜੋ ਲੱਗਣਾ ਸੀ, ਜੋ ਉਡੀਕ ਜੋ ਹੈ ਜੋ ਤੈਅ ਹੋਇਆ ਸੀ ਕਿ 2027 ਦੇ ਵਿੱਚ ਇਹ ਬਣ ਜਾਣਾ, 2023 ਤੋਂ ਜੋ ਗੱਲਾਂ ਜੋ ਨੇ ਇਸ ਦੀਆਂ ਸ਼ੁਰੂ ਹੋਈਆਂ ਨੇ, ਉਸ ਦੇ ਵਿੱਚ ਜੋ ਡਿਲੇ ਆ ਰਿਹਾ, ਹਾਲਾਂਕਿ 7 ਬਿਲੀਅਨ ਫੈਕਟਰੀ ਦਾ ਤੈਅ ਬਣਨਾ ਇਹ ਹੋਇਆ ਸੀ ਸੇਂਟ ਥੋਮਸ ਦੇ ਵਿੱਚ। ਸੋ ਹਾਲਾਂਕਿ ਜੋ ਈਵੀ ਦੀਆਂ ਜੋ ਇਲੈਕਟ੍ਰਿਕ ਵਹੀਕਲ ਦੀਆਂ ਜੋ ਮਾਰਕੀਟ ਡਿਮਾਂਡਸ ਨੇ ਉਹਨਾਂ ਕਾਰਨ ਇਹ ਜੋ ਹਾਲੇ ਅੱਗੇ ਅੱਗੇ ਡਿਲੇ ਹੋ ਰਿਹਾ। ਸੋ ਹਾਲਾਂਕਿ ਓਨਟੈਰੀਓ ਪ੍ਰੀਮੀਅਰ ਡੱਗ ਫੋਰਡ ਜੋ ਨੇ ਉਹ ਕਹਿੰਦੇ ਨੇ ਕਿ ਇਸ ਦੇ ਵਿੱਚ ਬਹੁਤਾ ਫਿਕਰ ਕਰਨ ਵਾਲੀ ਗੱਲ ਨਹੀਂ ਹੈ ਕਿ ਜੋ ਡਿਲੇ ਵੀ ਹੋਇਆ, ਪਰ ਇਹ ਅਸੀਂ ਦੇਖੀਏ, ਅਸੀਂ ਕੌਨਫੀਡੈਂਟ ਇਸ ਗੱਲ ਦੇ ਵਿੱਚ ਰਹੀਏ ਕਿ ਇਹ ਜੋ ਬਹੁਤ ਜਲਦ ਸ਼ੁਰੂ ਹੋਵੇਗਾ ਅਤੇ ਬਹੁਤ ਜਲਦ ਫਿਰ ਪੂਰਾ ਵੀ ਹੋਵੇਗਾ। ਸੋ ਪਾਵਰਕੋ ਜੋ ਕੈਨੇਡਾ ਦੀ ਜੋ ਇੱਕ ਵੋਕਸਵੈਗਨ ਸਬਸਿਡਰੀ ਹੈ, ਉਹਨਾਂ ਨੇ ਇਸ ਡਿਲੇ ਦਾ ਜੋ ਜ਼ਿਕਰ ਕੀਤਾ ਅਤੇ ਜੋ ਮਾਰਕੀਟ ਡਿਮਾਂਡਸ ਈਵੀ ਦੀ ਗੱਡੀਆਂ ਦੀ ਹੈ ਉਸ ਦੇ ਵਿੱਚ ਜੋ ਡਾਊਨ ਸ਼ਿਫਟ ਆਈ ਹੈ ਉਸ ਨੂੰ ਇਸ ਦਾ ਕਾਰਨ ਦੱਸਿਆ। ਪਰ ਜੋ ਇਹ ਅਨਾਊਂਸਮੈਂਟ ਹੋਈ ਹੈ ਕਿ ਚਲੋ ਇਹ ਜੋ ਡਿਲੇ ਹੈ ਇਹ ਫਿਰ ਇਹ ਅਲਾਊ ਜ਼ਰੂਰ ਕਰੇਗਾ ਅਗਲੀ ਜਨਰੇਸ਼ਨ ਦੀ ਬੈਟਰੀ ਟੈਕਨੋਲੋਜੀ ਦੇ ਲਈ ਅਤੇ ਮਾਰਕੀਟ ਕੰਡੀਸ਼ਨਸ ਨੂੰ ਹੌਲੀ ਹੌਲੀ ਇਵੋਲਵ ਕਰਨ ਦੇ ਵਿੱਚ ਇਹ ਜੋ ਮਦਦ ਕਰੇਗਾ। ਤੇ ਫੋਰਡ ਵੀ ਕਾਫੀ ਕੌਨਫੀਡੈਂਟ ਨੇ ਤੇ ਕੈਨੇਡਾ ਦੀ ਸਭ ਤੋਂ ਵੱਡੀ ਈਵੀ ਬੈਟਰੀ ਪਲਾਂਟ ਜੋ ਹੈ ਉਹ ਅਗਲੇ ਕੁਝ ਕੁ ਸਾਲਾਂ ਦੇ ਵਿੱਚ ਇਹ ਪੂਰੀ ਜ਼ਰੂਰ ਹੋਵੇਗੀ। ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਚੌਥੀ ਸਭ ਤੋਂ ਵੱਡੀ ਫੈਸਿਲਿਟੀ ਬਿਲਡਿੰਗ ਜੋ ਹੈ ਪੂਰੀ ਦੁਨੀਆ ਦੇ ਵਿੱਚ 16 ਮਿਲੀਅਨ ਸਕੁਐਰ ਫੁੱਟ ਦੇ ਵਿੱਚ ਇਹ ਜੋ ਬਣੇਗੀ। ਤੇ ਸਰਕਾਰ ਨੇ ਕਾਫੀ ਪੈਸਾ ਇਸ ਦੇ ਵਿੱਚ ਲਾਉਣ ਦੀ ਜੋ ਕਮਿਟਮੈਂਟ ਕੀਤੀ ਸੀ ਜਦੋਂ ਇਹ ਅਨਾਊਂਸਮੈਂਟ ਹੋਈ ਸੀ 2023 ਦੇ ਵਿੱਚ ਕਿ 700 ਮਿਲੀਅਨ ਡਾਲਰ ਜੋ ਹੈ ਫੈਡਰਲ ਸਰਕਾਰ ਦੇਵੇਗੀ ਤੇ ਓਨਟੈਰੀਓ ਜੋ ਹੈ 500 ਮਿਲੀਅਨ ਡਾਲਰ ਤੇ ਦੋਵੇਂ ਸਰਕਾਰਾਂ ਮਿਲ ਕੇ 104 ਬਿਲੀਅਨ ਡਾਲਰ ਜੋ ਨੇ ਉਹ ਇਸ ਦੇ ਵਿੱਚ ਦੇਣਗੀਆਂ। ਸੋ ਉਮੀਦ, ਚਲੋ ਇਹ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਜ਼ਰੂਰ ਬਣ ਜਾਣਾ। ਪਰ ਆਪੋਜੀਸ਼ਨ ਪਾਰਟੀਜ਼ ਜੋ ਨੇ ਉਹ ਕਹਿੰਦੇ ਨੇ ਕਿ ਇਹ ਚੰਗੀ ਖਬਰ ਨਹੀਂ ਹੈ ਜੋ ਡਿਲੇ ਹੋਈ ਜਾਂਦਾ, ਜਿੱਥੇ ਕਹਿੰਦੇ ਤੁਸੀਂ ਪ੍ਰੋਮਿਸ ਕੀਤਾ ਸੀ ਕਿ 3000 ਕਰੀਬ ਜੌਬਸ ਜੋ ਨੇ ਉਹ ਕਮਿਊਨਿਟੀ ਦੇ ਵਿੱਚ ਇਸ ਪਲਾਂਟ ਕਾਰਨ ਬਣਨਗੀਆਂ। ਸੋ ਜੋ ਉਹਨਾਂ ਦੇ ਵਿੱਚ ਡਿਲੇ ਆ ਰਿਹਾ, ਜੋ ਜੌਬਸ ਜੋ ਨੇ ਜੋ ਵਰਕਰਸ ਭਾਲ ਕਰ ਰਹੇ ਨੇ, ਡੈਸਪਰੇਟ ਨੇ ਕਿ ਸਾਨੂੰ ਜੌਬ ਮਿਲੇ, ਸੋ ਉਹ ਜੋ ਡਿਲੇ ਹੈ ਫਿਰ ਉਹਨਾਂ ਲਈ ਇੱਕ ਚੰਗੀ ਖਬਰ ਤਾਂ ਨਹੀਂ ਹੈ। ਸੋ NDP ਲੀਡਰ ਮੈਰਿਟ ਸਟਾਈਲਸ ਜੋ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵਰਕਰਸ ਨੂੰ ਜੌਬ ਦੀ ਲੋੜ ਹੈ ਅਤੇ ਇਹ EV ਪਲਾਂਟ ਜੇਕਰ ਸਮੇਂ ਸਿਰ ਬਣਦਾ ਤਾਂ ਫਿਰ ਇਹ ਜੌਬਸ ਜੋ ਜਨਰੇਟ ਹੋਣੀਆਂ ਸੀ। ਸੋ ਜੋ ਲੇ ਆਫ ਵੀ ਕਿਤੇ ਕਿਤੇ ਕਈ ਰੀਜਨਸ ਦੇ ਵਿੱਚ ਇਨੀ ਦਿਨੀ ਇੰਡਸਟਰੀ ਦੇ ਵਿੱਚ ਹੋ ਰਿਹਾ, ਸੋ ਉਹਨਾਂ ਲਈ ਇਹ ਇੱਕ ਚੰਗੀ ਖਬਰ ਨਹੀਂ ਹੈ। ਅਤੇ ਰਿਐਲਿਟੀ ਦਾ ਉਹ ਕਹਿੰਦੇ ਇਹੀ ਸੀ ਕਿ 2027 ਦੇ ਵਿੱਚ ਇਹ ਓਪਰੇਟ ਹੋਣਾ ਸੀ ਅਤੇ ਪਰ ਨਹੀਂ ਹੋ ਸਕਿਆ। ਚਲੋ ਇਸ ਦੇ ਵਿੱਚ ਹੁਣ ਜੋ ਹੈ ਇਹ ਵੀ ਵੇਖਿਆ ਗਿਆ ਕਿ ਬਹੁਤ ਸਾਰੇ ਮੈਨੂਫੈਕਚਰਰਸ ਨੇ ਜੋ ਬੈਟਰੀ ਪਲਾਂਟ ਫੈਸਿਲਿਟੀ ਸਾਊਥਨ ਓਨਟੈਰੀਓ ਦੇ ਵਿੱਚ, ਖਾਸ ਤੌਰ 'ਤੇ ਇਹਦੀ ਗੱਲ ਕਰੀਏ ਜਾਂ ਫਿਰ ਹੋਰ ਬੈਟਰੀ ਪਲਾਂਟਸ ਵੀ ਜੋ ਓਨਟੈਰੀਓ ਦੇ ਵਿੱਚ ਲੱਗਣੇ ਸੀ ਉਹਨਾਂ ਨੇ ਆਪਣੇ ਪਲਾਨ ਡਿਲੇ ਕੀਤੇ, ਕਈਆਂ ਨੇ ਕੈਂਸਲ ਵੀ ਕੀਤੇ। ਹੋਂਡਾ ਵੀ ਜੋ ਇੱਕ EV ਬੈਟਰੀ ਪਲਾਂਟ ਜੋ ਹੈ ਅਤੇ ਅਸੈਂਬਲ ਇਲੈਕਟ੍ਰਿਕ ਵਹੀਕਲਸ ਨੂੰ ਕਰਨ ਦਾ ਜੋ ਪਲਾਨ ਇਲਿਸਟਨ ਦੇ ਵਿੱਚ ਸੀ ਉਸਨੂੰ ਡਿਲੇ ਕੀਤਾ, ਅਤੇ ਯੂਮੀਕੋਰ ਨੇ ਵੀ ਆਪਣੇ ਕੈਥੋਡ ਪਲਾਂਟ ਅਤੇ ਜੋ ਈਸਟਰਨ ਓਨਟੈਰੀਓ ਦੇ ਫਲਿਚ ਪਲਾਨ ਸੀ ਉਸਨੂੰ ਹੋਲਡ 'ਤੇ ਕੀਤਾ, ਅਤੇ ਜਨਰਲ ਮੋਟਰਸ ਨੇ ਵੀ ਆਪਣੀ ਪ੍ਰੋਡਕਸ਼ਨ ਜੋ ਹੈ ਬ੍ਰਾਈਟ ਡਰੋਪ ਇਲੈਕਟ੍ਰਿਕ ਡਿਲੀਵਰੀ ਵੈਨ ਦੀ ਇੰਗਰਸੋਲ ਦੇ ਵਿੱਚ ਇਹ ਬੰਦ ਕੀਤੀ, ਅਤੇ ਜੋ ਕਾਫੀ ਪਲਾਨਸ ਜੋ ਨੇ ਪਿਛਲੇ ਸਮੇਂ ਦੇ ਵਿੱਚ ਬੰਦ ਹੋਏ। ਅਤੇ ਸਟੈਲੈਂਟਿਸ ਨੇ ਲਾਂਚ ਕੀਤਾ ਜੋ ਬੈਟਰੀ ਪਲਾਨ ਵਿੰਸਰ ਦੇ ਵਿੱਚ LG ਐਨਰਜੀ ਸੋਲਿਊਸ਼ਨਸ ਦੇ ਨਾਲ ਜੋ ਨੈਕਸਟਾਰ ਪਲਾਨ ਹੈ, ਪਰ ਉਹ ਵੀ ਆਊਟ ਆਫ ਆਪਰੇਸ਼ਨ ਸਟੈਲੈਂਟਿਸ ਜੋ ਹੈ ਫਿਲਹਾਲ ਹੋ ਗਿਆ। ਸੋ ਆਟੋ ਸੈਕਟਰ ਜੋ ਹੈ ਉਹ ਟ੍ਰੇਡ ਵਾਰ ਦਾ ਜੋ ਸੇਕ ਜੋ ਹੈ ਉਹ ਕਾਫੀ ਓਨਟੈਰੀਓ ਦੇ ਵਿੱਚ ਚੱਲ ਰਿਹਾ, ਕਾਫੀ ਓਪਰਚੁਨਿਟੀਜ਼ ਜੋ ਨੇ ਉਹ ਬਣ ਸਕਦੀਆਂ ਸੀ ਪਰ ਉਹ ਇਸ ਕਾਰਨ ਨਹੀਂ ਬਣੀਆਂ। ਚਲੋ ਆਉਣ ਵਾਲਾ ਸਮਾਂ ਹੁਣ ਇਸ ਦੇ ਵਿੱਚ ਦੱਸੇਗਾ ਕਿ ਹੁਣ ਇਹ ਪਲਾਨ ਫਿਲਹਾਲ ਜੋ ਇਸ EV ਵਹੀਕਲ ਦਾ ਜੋ ਪਲਾਨ ਜੋ ਹੈ ਵੋਕਸਵੈਗਨ ਦਾ ਸੀ ਜੋ ਤੈਅ ਸੀ ਕਿ 2027 ਅਗਲੇ ਸਾਲ ਦੇ ਵਿੱਚ ਇਹ ਬਣ ਜਾਣਾ, ਪਰ ਕਾਫੀ ਡਿਲੇ ਇਸ ਦੇ ਵਿੱਚ ਜੋ ਹੋ ਰਿਹਾ। ਸੋ ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕਿੰਨਾ ਕੁ ਡਿਲੇ ਜੋ ਹੈ ਉਹ ਅੱਗੇ ਲੱਗਦਾ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਜੀ, ਗਲੋਬਲ ਕੰਫਰਟ ਏਅਰ AC ਫਰਨੈਂਸ ਰਿਪੇਅਰ ਕਰਾਉਣਾ ਤੁਸੀਂ ਹੈ, ਫਰਨੈਂਸ ਖਰਾਬ ਹੋ ਗਿਆ ਫਿਰ ਜਦੋਂ ਠੰਡ ਇੱਕਦਮ ਆ ਜਾਣੀ ਹੈ ਫਿਰ ਫਰਨੈਂਸ ਦੀ ਲੋੜ ਜਦੋਂ ਪੈ ਜਾਣੀ ਹੈ, ਜਦੋਂ ਘਰਦਿਆਂ ਨੇ ਕਹਿਣਾ ਕਿ ਹੀਟ ਆਨ ਕਰ ਦਿਉ ਤਾਂ ਫਿਰ ਨਵੀਂ AC ਫਰਨੈਂਸ ਤੁਸੀਂ ਲਗਵਾਉਣਾ। ਸੋ $1800 ਰਿਬੇਟ ਨਾਲ ਸ਼ਾਮਿਲ ਹੈ। ਸੋ ਗਲੋਬਲ ਕੰਫਰਟ ਏਅਰ ਨੂੰ ਤੁਸੀਂ ਆਪਣੀ ਕਾਲ ਬਿਲਕੁਲ ਕਰ ਲਓ। ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 905-790-9080 'ਤੇ, 905-790-9080, 905-790-9080 'ਤੇ ਜੀ ਸੰਪਰਕ ਹੋ ਸਕਦਾ। ਗਲੋਬਲ ਕੰਫਰਟ ਏਅਰ AC ਅਤੇ ਫਰਨੈਂਸ ਰਿਪੇਅਰਿੰਗ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਜ਼ਰੂਰ ਕਰ ਸਕਦੇ ਹੋ ਜੀ। ਅਤੇ ਜੀ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬੈਸਟ ਵੈਲਿਊ ਤੁਹਾਨੂੰ ਮਿਲਣੀ ਹੈ ਬਿਲਡਿੰਗ ਸਪਲਾਈਜ਼ ਦੀ, ਕੰਸਟਰਕਸ਼ਨ ਦੀਆਂ ਸਪਲਾਈਜ਼ ਦੀ। ਸੋ ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ 8005 ਡਿਕਸੀ ਰੋਡ ਬਰੈਂਪਟਨ, ਤੁਸੀਂ ਪਤਾ ਜ਼ਰੂਰ ਨੋਟ ਕਰੋ ਜੀ। ਨਾਲ ਹੀ ਤੁਸੀਂ ਨੋਟ ਕਰ ਲਓ ਕਿ ਵੈਬਸਾਈਟ www.bestvaluebuildingsupplies.ca ਤੇ ਜਾ ਕੇ ਵੀ ਤੁਸੀਂ ਪੂਰੇ ਪ੍ਰੋਡਕਟਸ ਨੂੰ ਵੇਖੋ, ਪਰਖੋ, ਪ੍ਰਾਈਜ਼ ਦੇਖੋ, ਪ੍ਰਾਈਸ ਕਿਤੇ ਕੰਪੇਅਰ ਕਰਨੇ ਨੇ, ਕੰਪੇਅਰ ਕਰੋ ਤੇ ਫਿਰ ਤੁਸੀਂ ਪਹੁੰਚੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤਾਂ ਕਿ ਤੁਹਾਨੂੰ ਬਿਲਕੁਲ ਬੈਸਟ ਪ੍ਰਾਈਜ਼ ਜੋ ਨੇ ਉਹ ਮੁਹੱਈਆ ਹੋ ਸਕਣ। ਤੇ ਜੋ ਟਰੱਕ ਡਰਾਈਵਰ ਵੀਰ ਭੈਣਾਂ ਜੋ ਨੇ ਜੋ ਇਹ ਸੰਦੇਸ਼ ਜੋ ਹੈ ਸਾਡੇ ਸੁਣ ਰਹੇ ਨੇ, ਉਹਨਾਂ ਲਈ ਮੈਂ ਇਹ ਨੰਬਰ ਵੀ ਨੋਟ ਕਰਵਾ ਦੇਵਾਂ, ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਤੁਸੀਂ ਕਾਲ ਕਰਨੀ ਹੈ, ਕਿਉਂਕਿ ਇਹਨਾਂ ਕੋਲ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਦੇ ਚੰਗੇ ਆਪਸ਼ਨਸ ਨੇ। ਸੋ ਆਟੋ ਇੰਸ਼ੋਰੈਂਸ ਜੋ ਹੈ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹ ਡੀਲ ਕਰਦੇ ਨੇ। ਖਾਸ ਤੌਰ 'ਤੇ ਟਰੱਕਿੰਗ ਦੇ ਵਿੱਚ ਅੱਛੀ ਇੰਸ਼ੋਰੈਂਸ ਦੀ ਲੋੜ ਤੁਹਾਨੂੰ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰੋ, ਨੰਬਰ 6479295909 6479295909। ਜੀ ਇਹ ਮੈਂਡੀ ਗਿੱਲ ਜੀ ਦਾ ਨੰਬਰ ਹੈ। ਅਤੇ ਨੰਬਰ ਚਲੋ ਇਹਨਾਂ ਨੇ ਆਪਣਾ ਇੱਕ ਹੋਰ ਨੋਟ ਕਰਵਾਇਆ ਉਹ ਵੀ ਤੁਹਾਨੂੰ ਦੱਸ ਦਈਏ, ਨੰਬਰ 6478381899 6478381899 ਇਹ ਨੰਬਰ ਵੀ ਮੈਂਡੀ ਗਿੱਲ ਜੀ ਦੇ ਲਈ ਹੈ ਅਤੇ ਇਹ ਨੰਬਰ ਵੀ ਤੁਸੀਂ ਡਾਇਲ ਜ਼ਰੂਰ ਜੀ ਕਰ ਸਕਦੇ ਹੋ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ, ਅਤੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਮਿਊਜ਼ੀਕਲ ਵੀ ਬਿਲਕੁਲ ਰੱਖੀਏ, ਅਤੇ ਜਦੋਂ ਮਿਊਜ਼ੀਕਲ ਰੱਖਣਾ ਤਾਂ ਫਿਰ ਸਵੇਰੇ ਸਵੇਰੇ ਚੰਗੇ ਗੀਤ ਤੁਹਾਡੇ ਕੰਨੀ ਪਾਈਏ। ਸੋ ਅਗਲਾ ਗੀਤ ਜੀ ਮਾਣਦੇ ਹਾਂ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਇਸ ਵੇਲੇ ਬਣੇ ਰਹਿਣਾ।
1: ਹਰਭਜਨ ਮਾਨ ਦੀ ਮੋਹ ਭਰੀ ਸਤਿ ਸ੍ਰੀ ਅਕਾਲ। ਸਮੂਹ ਪੰਜਾਬੀ ਸਰੋਤਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੈਸਿਤ ਚਿੱਠੀਏ ਨੀ ਚਿੱਠੀਏ ਨੂੰ ਭਰਪੂਰ ਹੰਗਾਰਾ ਦਿੱਤਾ। ਇੱਕ ਵਾਰ ਫਿਰ ਸੰਗੀਤਕਾਰ ਚਰਨਜੀਤ ਅਹੋਜਾ ਸਾਹਿਬ ਦੀਆਂ ਸੰਗੀਤਕ ਛੋਹਾਂ ਅਤੇ ਪਰਿਵਾਰਕ ਗੀਤਾਂ ਨਾਲ ਸ਼ਿੰਗਾਰੀ ਕੈਸਿਟ ਜੱਗ ਜਿਉਂਦਿਆਂ ਦੇ ਮੇਲੇ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਕਿ ਆਪ ਇਸ ਕੈਸਿਟ ਨੂੰ ਵੀ ਪਸੰਦ ਕਰੋਗੇ।

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478। ਰੋਇਲ ਆਟੋ ਸੈਂਟਰ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ।

0: ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ ਅਤੇ ਬਹੁਤ ਜੋ ਪਿਆਰਾ ਦਿਨ ਹੈ ਜੋ ਚਲੋ ਹੁਣ ਸਾਡਾ ਤਾਂ ਜਾਣ ਦਾ ਸਮਾਂ ਹੋ ਗਿਆ, 5 ਮਿੰਟ ਹੀ ਰਹਿ ਗਏ ਨੇ, ਅਤੇ ਫਿਰ ਵੀ ਇੱਕ ਵਾਰੀ ਨਿੱਘਾ ਸਵਾਗਤ ਮੈਂ ਤੁਹਾਡਾ ਸਾਰਿਆਂ ਦਾ ਇਸ ਸਵੇਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਕਰਦੀ ਹਾਂ ਜੀ। ਅਤੇ ਨਾਲ ਹੀ ਤੁਹਾਨੂੰ ਅਸੀਂ ਯਾਦ ਜ਼ਰੂਰ ਕਰਵਾ ਦਈਏ ਕਿ ਰੋਜ਼ਾਨਾ ਤੁਸੀਂ ਪੰਜਾਬੀ ਲਹਿਰਾਂ ਪ੍ਰੋਗਰਾਮ ਜੋ AM 530 'ਤੇ ਸੁਣਦੇ ਹੋ ਅਤੇ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਰਾਹੀਂ ਵੀ ਬਿਲਕੁਲ ਮਾਣ ਸਕਦੇ ਹੋ, ਸੁਣ ਸਕਦੇ ਹੋ। ਅਤੇ ਜੀ ਹਰ ਦਿਨ ਰੋਜ਼ਾਨਾ ਸਵੇਰੇ ਸ਼ਾਮ ਜੋ ਤੁਹਾਡੇ ਸਫ਼ਰ ਦਾ ਸਾਥੀ ਬਣਦਾ ਹੈ। ਅਤੇ ਜੀ ਨਾਲ ਤੁਹਾਨੂੰ ਇਹ ਅਸੀਂ ਨੋਟ ਜ਼ਰੂਰ ਕਰਵਾ ਦਈਏ ਜੀ ਕਿ ਤੁਸੀਂ ਲਵਾਨਾ ਵੈਲਨੈਸ ਸਪਾ ਜੋ ਸਾਡੀਆਂ ਭੈਣਾਂ ਦੇ ਲਈ ਖਾਸ ਤੌਰ 'ਤੇ ਸੰਦੇਸ਼ ਹੈ, ਅਤੇ ਜੇ ਸਾਡੇ ਵੀਰ ਜੋ ਨੇ ਉਹ ਵੀ ਰਿਲੈਕਸਿੰਗ ਮਸਾਜ ਕਰਵਾਉਣਾ ਚਾਹੁੰਦੇ ਨੇ ਅਤੇ ਪ੍ਰੋਫੈਸ਼ਨਲ ਥੈਰੇਪਿਸਟ ਜੋ ਇਹਨਾਂ ਦੇ ਕੋਲ ਨੇ, ਹਾਈਜੀਨਿਕ ਇਨਵਾਇਰਮੈਂਟ ਹੈ, ਐਡਵਾਂਸ ਇਕੁਪਮੈਂਟਸ ਨੇ ਅਤੇ ਇੰਸ਼ੋਰੈਂਸ ਬੈਨੀਫਿਟਸ ਵੀ ਨਾਲ ਕਵਰ ਹੋਣਗੇ। ਸਿੱਧੀ ਬਿਲਿੰਗ ਜੋ ਹੈ ਇੰਸ਼ੋਰੈਂਸ ਦੇ ਨਾਲ ਤੁਸੀਂ ਕਰਵਾ ਸਕੋਗੇ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਜੋ ਬਿਊਟੀ ਦੀਆਂ ਜੋ ਸਰਵਿਸਿਜ਼ ਨੇ। 5341 ਪਾਰਕਸ ਸਕੁਐਰ ਬਰੈਂਪਟਨ ਜੀ ਪਤਾ ਤੁਸੀਂ ਨੋਟ ਕਰ ਲਓ, ਅਤੇ ਤੁਸੀਂ ਫੋਨ ਕਰਕੇ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ। ਵੀਕਐਂਡ ਦੇ ਵਿੱਚ ਸਮਾਂ ਹੈ ਅਤੇ ਵੀਕਐਂਡ ਅਪੁਆਇੰਟਮੈਂਟ ਲਓ। ਨੰਬਰ 416-881-5385, 416-881-5385, 416-881-5385 ਜੀ ਇਹ ਨੰਬਰ ਹੈ। ਅਤੇ ਪੂਰੀ ਜਾਣਕਾਰੀ ਲਓ ਕਿਉਂਕਿ ਅੱਛੀਆਂ ਡੀਲਸ ਵੀ ਕਈ ਵਾਰੀ ਹੁੰਦੀਆਂ ਨੇ, ਕਈ ਵਾਰੀ ਜੋ ਡਿਸਕਾਊਂਟਸ ਵੀ ਲੱਗੇ ਹੁੰਦੇ ਨੇ, ਅਤੇ ਫਿਰ ਨਾਲ ਹੀ ਤੁਸੀਂ ਅਪੁਆਇੰਟਮੈਂਟ ਲੈਣੀ ਹੈ ਅਤੇ ਤੁਸੀਂ ਤਾਂ ਵੀ ਇਹਨਾਂ ਨੂੰ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ। ਅਤੇ ਮੈਂ ਇਸ ਦੇ ਨਾਲ ਫਿਨਿਕਸ ਮਿਲਵਰਕ ਦਾ ਵੀ ਜ਼ਿਕਰ ਕਰ ਦੇਵਾਂ ਕਿਉਂਕਿ ਕਾਰਪੈਂਟਰਸ ਦੀ ਇਹਨਾਂ ਨੂੰ ਲੋੜ ਹੈ। ਤੁਸੀਂ ਰੱਖਦੇ ਹੋ ਤਜਰਬਾ ਟੂਲ ਦੇ ਜੋ ਟੇਬਲ ਸੌ ਦੇ ਪੂਰੇ ਕੰਮ ਨੇ ਉਹਨਾਂ ਦਾ, ਅਤੇ ਜੱਗ ਜੀ ਨੂੰ ਤੁਸੀਂ ਕਾਲ ਅੱਜ ਹੀ ਕਰ ਲਓ। ਨੰਬਰ 416-822-2239, 416-822-2239, ਸਟੀਲਸ ਅਤੇ ਟੋਮਕਿਨ ਦੇ ਕੋਲ ਇਹ ਜੋ ਲੋਕੇਸ਼ਨ ਹੈ, ਤੁਸੀਂ ਇਹ ਕੰਮ ਦੀ ਲੋਕੇਸ਼ਨ ਵੀ ਨੋਟ ਕਰੋ ਅਤੇ ਤੁਹਾਨੂੰ ਜੇ ਫੇਵਰੇਬਲ ਹੈ ਤਾਂ ਤੁਸੀਂ ਇਸ ਜੋਬ ਲਈ ਕਾਲ ਵੀ ਬਿਲਕੁਲ ਜੀ ਕਰ ਸਕਦੇ ਹੋ। ਸੋ ਜੀ ਇਸ ਦੇ ਨਾਲ 2 ਮਿੰਟ ਦਾ ਸਮਾਂ ਹੈ, ਜਾਣ ਦਾ ਸਮਾਂ ਹੈ। ਸੋ ਇੱਕ ਪਿਆਰੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਕੰਪਲੀਟ ਕਰੀਏ। ਸੋ ਸਰਦੂਲ ਸਿਕੰਦਰ ਜੀ ਦੀ ਆਵਾਜ਼ ਜੋ ਆਪਣੇ ਆਪ ਦੇ ਵਿੱਚ ਹੀ ਇੱਕ ਮਿਠਾਸ ਜੋ ਹੈ ਉਹ ਲੈ ਕੇ ਆਉਂਦੀ ਹੈ, ਕੰਨੀ ਘੋਲ ਦਿੰਦੀ ਹੈ। ਸੋ ਇੱਕ ਪਿਆਰਾ ਗੀਤ ਹੈ ਜੋ ਬਚਪਨ ਦੇ ਵਿੱਚ ਬਹੁਤ ਸੁਣੀਦਾ ਸੀ ਕਿਉਂਕਿ ਘਰ ਦੇ ਸੁਣਦੇ ਸੀ ਅਤੇ ਫਿਰ ਆਪ ਵੀ ਅਸੀਂ ਸੁਣੀਦਾ ਸੀ। ਸੋ ਜੀ ਇਹ ਗੀਤ ਤੁਹਾਡੇ ਲਈ ਛੱਡ ਚੱਲੀ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ, ਬਣੇ ਰਹਿਣਾ, ਕੱਲ੍ਹ ਮੁਲਾਕਾਤ ਹੋਵੇਗੀ ਜੀ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

ਮੈਂ ਕਹਿੰਦੀ ਅੰਦਰ ਰੋੜਾ ਕੂੜਾ ਮੇਰਾ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਆਗਾਜ਼ ਉਸ ਪਰਮ ਪਰਮੇਸ਼ਵਰ ਦੇ ਨਾਮੋਂ ਠਾਸਣਾ, ਜਿਸ ਦੇ ਨਾਮੋਂ ਠਾਸਣਾ ਆਗਾਜ਼ ਦੁਨੀਆ ਦੀ ਹਰ ਸ਼ੈਅ ਦਾ ਅਮੀਰ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ, ਰੋਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਔਰ ਇੱਕ ਵਾਰ ਫਿਰ ਤੋਂ ਸਾਡੇ ਨਾਲ ਤੁਸੀਂ 905-673-3337 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਤੋਂ ਲੈ ਲਈ ਆਪਣੀ ਟਿਕਟ 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਮੇਰਾ ਸਾਥੀ ਸਾਥ ਨਿਭਾਉਣਾ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੁਹਾਡਾ ਸਾਰਿਆਂ ਦਾ ਪਿਆਰੀ ਜੇ ਸ਼ਨੀਵਾਰ ਦੀ ਸਵੇਰ ਦੇ ਵਿੱਚ ਸਵਾਗਤ ਹੈ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ 1 ਵਜੇ ਤੱਕ। ਅਤੇ ਅੱਜ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਆਵਾਂਗੇ ਅਤੇ ਨਾਲ ਨਾਲ ਅਸੀਂ ਤੁਹਾਨੂੰ ਕੁਛ ਲਿਸਟਿੰਗਸ ਵੀ ਦੱਸਾਂਗੇ ਜੋ ਕਿ ਤੁਹਾਨੂੰ MLS 'ਤੇ ਨਹੀਂ ਮਿਲਣਗੀਆਂ। ਅਤੇ ਉਹਦੇ ਲਈ ਸਾਡੀ ਟੀਮ ਹੈਗੀ ਹੈ ਟੀਮ ਹਰਦੀਪ ਪੰਦੇਰ, ਅਤੇ ਅਸੀਂ ਸਾਰੇ ਉਹਨਾਂ ਦੇ ਨਾਲ ਕੰਮ ਕਰਦੇ ਹਾਂ। ਅਤੇ ਸਾਡੇ ਰੀਅਲ ਅਸਟੇਟ ਦਾ ਨੰਬਰ ਹੈਗਾ ਹੈ 416-473-4242, 416-473-4242।
0: ਥੈਂਕ ਯੂ। 416-473-4242 ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਔਰ ਆਪਾਂ ਚੱਲਦੇ ਹਾਂ ਸਫ਼ਰ ਦੇ ਵੱਲ, ਬਹੁਤ ਖੂਬਸੂਰਤ ਅਤੇ ਤੁਹਾਡਾ ਸਾਰਿਆਂ ਦਾ ਹੈਲੋ ਹਾਏ ਜਿਹੜਾ ਹੈਗਾ ਸਾਡੇ ਨਾਲ ਸ਼ੇਅਰ ਹੋ ਰਿਹਾ 905-673-3337 'ਤੇ। 1 ਵਜੇ ਤੱਕ ਦਾ ਇਹ ਸਾਥ ਰਹੇਗਾ। ਇਸ ਸਮੇਂ ਖੂਬਸੂਰਤ ਜਿਹੜੀ ਇੱਕ ਧੁੱਪ ਆ ਸਵੇਰ ਦੀ, ਉਹ ਅੱਜ ਦੇ ਦਿਨ ਨੂੰ ਖੂਬਸੂਰਤ ਬਣਾ ਰਹੀ ਹੈ। ਪੀਅਰਸਨ ਏਅਰਪੋਰਟ ਦੇ ਟਰੈਕ 6 'ਤੇ ਜਿੱਥੇ ਏਅਰ ਕੈਨੇਡਾ ਦਾ ਵੱਡਾ ਜਹਾਜ਼ ਇੰਟਰਨੈਸ਼ਨਲ ਫਲਾਈਟ ਹੈ ਜਿਹੜੀ ਉਹ ਲੈਂਡ ਕਰ ਚੁੱਕੀ ਹੈ। ਔਰ 401 ਈਸਟ ਐਂਡ ਵੈਸਟ ਬਾਉਂਡ ਮੂਵਿੰਗ ਵੈਲ, ਬਹੁਤ ਸੋਹਣਾ ਮੂਵ ਹੋ ਰਿਹਾ ਹੈਗਾ ਟੂਵਰਡਸ ਮੌਂਟਰੀਅਲ ਐਂਡ ਲੰਡਨ। ਇਸ ਸਮੇਂ ਪੀਅਰਸਨ ਏਅਰਪੋਰਟ ਦੇ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਅਤੇ ਡੇਲੀ ਰੋਡ ਦੇ ਉੱਤੇ ਖੂਬ ਟ੍ਰੈਫਿਕ ਜਿਹੜਾ ਚੱਲ ਰਿਹਾ ਹੈਗਾ। ਚਿੜੀਆਂ ਖੂਬਸੂਰਤ ਅੰਦਾਜ਼ 'ਚ ਏਅਰਪੋਰਟ ਦੇ ਉੱਤੇ ਪਹੁੰਚ ਚੁੱਕੀਆਂ। ਵੈਸੇ ਇਹਨਾਂ ਦੀ ਮਨਾਹੀ ਹੁੰਦੀ ਹੈ ਕਿ ਏਅਰਪੋਰਟ ਦੇ ਆਸ ਪਾਸ ਕੋਈ ਵੀ ਚਿੜੀਆਂ ਨੂੰ ਤੁਸੀਂ ਖਾਣਾ ਨਹੀਂ ਪਾ ਸਕਦੇ ਕਬੂਤਰਾਂ ਨੂੰ, ਤਾਂ ਜੋ ਕਿਸੇ ਜਹਾਜ਼ ਨਾਲ ਟਕਰਾ ਨਾ ਸਕਣ। ਇਸ ਸਮੇਂ ਬੜੀ ਤੇਜ਼ੀ ਨਾਲ ਸਾਹਮਣੇ ਰਨਵੇ 6 ਨੰਬਰ ਰਨਵੇ ਤੋਂ ਭੱਜਿਆ ਰਿਹਾ ਜਹਾਜ਼, ਉੱਪਰ ਉੱਡ ਚੁੱਕਿਆ ਅਤੇ ਮੈਂ ਤੁਹਾਨੂੰ ਸ਼ਾਇਦ ਪੜ੍ਹ ਕੇ ਦੱਸ ਸਕਾਂ ਹੇਠਾਂ ਤੋਂ ਕਿ ਕਿਹੜਾ ਹੈਗਾ। ਬਿਲਕੁਲ ਸਾਡੇ ਸਿਰ ਦੇ ਉੱਪਰ ਦੀ ਇਸ ਸਮੇਂ ਏਅਰ ਕੈਨੇਡਾ ਜਿਹੜੀ ਹੈਗੀ ਆ ਉਡਾਨ ਭਰ ਚੁੱਕਿਆ। ਅਗਰ ਤੁਸੀਂ ਦੂਰ ਤੋਂ ਦੇਖ ਰਹੇ ਹੋ ਤਾਂ ਮਤਲਬ ਤੁਸੀਂ ਅਤੇ ਅਸੀਂ ਇੱਕੋ ਦ੍ਰਿਸ਼ ਨੂੰ ਦੇਖ ਰਹੇ ਹਾਂ। ਅਤੇ ਚਲੀਏ ਫਿਰ ਇੱਕ ਖੂਬਸੂਰਤ ਸਫ਼ਰ ਦੇ ਵੱਲ ਤੁਹਾਡੇ ਸਾਥ ਦੇ ਨਾਲ। ਸਟੂਡੀਓ ਨੰਬਰ 905-673-3337, 905-673-3337 ਨੰਬਰ ਨੇ। ਔਰ ਅਸੀਂ ਤੁਸੀਂ AM 530 ਅਤੇ ਕੁਛ ਮਿਲ ਕੇ ਕਰਦੇ ਹਾਂ ਖਾਸ, ਅਤੇ 905-673-3337, 905-673-3337 ਦੇ ਉੱਤੇ ਤੁਸੀਂ ਸਾਡੇ ਨਾਲ ਆਪਣੀ ਗੱਲਬਾਤ ਕਰ ਰਹੇ ਹੋ। 905-673-3337 ਸਟੂਡੀਓ ਦੇ ਨੰਬਰ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ। ਅਤੇ ਅੱਜ ਦੇ ਦਿਨ ਦੇ ਵਿੱਚ ਅਸੀਂ ਸੰਤੋਸ਼ ਜੀ ਅੱਜ ਆਪਾਂ ਕੀ ਕਰਨਾ
1: ਜੀ? ਅੱਜ ਅਸੀਂ ਸਭ ਤੋਂ ਪਿਆਰਾ ਸੈਗਮੈਂਟ ਕਰਨਾ ਹੈ ਬਾਬਾ ਬਗਤੌਰਾ ਸੈਗਮੈਂਟ। ਸੋ ਤੁਸੀਂ ਸਾਰੇ ਰੈਡੀ ਹੋ ਜਾਓ ਕਿਉਂਕਿ ਸਾਡੇ ਸਟੂਡੀਓ ਦੀਆਂ ਲਾਈਨਸ ਬਹੁਤ ਜਲਦੀ ਬਿਜ਼ੀ ਹੋ ਜਾਂਦੀਆਂ। ਸੋ ਬਾਬਾ ਬਗਤੌਰਾ ਦੀਆਂ ਟਰਮਸ ਐਂਡ ਕੰਡੀਸ਼ਨਸ ਮੈਂ ਦੱਸ ਦਿੰਦੀ ਹਾਂ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਅਤੇ ਤੁਸੀਂ ਦੱਸਣਾ ਸਾਨੂੰ ਆਪਣਾ ਡੇਟ ਆਫ ਬਰਥ, ਅਤੇ ਸਾਡਾ ਪਾਸਵਰਡ ਹੈਗਾ ਤਵਾ ਕਿਚਨ ਐਂਡ ਨਜ਼ਾਰਾ। ਅਤੇ ਤੁਸੀਂ ਸਾਨੂੰ ਦੱਸੋਗੇ ਆਪਣਾ ਡੇਟ ਆਫ ਬਰਥ ਅਤੇ ਅਸੀਂ ਤੁਹਾਨੂੰ ਤੁਹਾਡੀਆਂ ਥੋੜ੍ਹੀਆਂ ਜਿਹੀਆਂ ਆਦਤਾਂ ਦੱਸਾਂਗੇ ਜੋ ਤੁਸੀਂ ਵਧੀਆ ਕਰ ਸਕਦੇ ਹੋ, ਅਤੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਾਂਗੇ ਜਿਹਦੇ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਹੋ। ਅਤੇ ਤੁਸੀਂ ਕਾਲ ਕਿੱਥੇ ਕਰਨੀ ਹੈ? ਕਾਲ ਕਰਨੀ ਹੈ ਤੁਸੀਂ ਸਟੂਡੀਓ ਦੇ ਨੰਬਰ 'ਤੇ 905-673-3337, 905-673-3337।
0: ਔਰ ਸਾਡੇ ਅੱਜ ਦੇ ਸਪੋਂਸਰ ਜਿਹੜੇ ਹੈਗੇ ਨੇ ਉਹ 'ਚੋਂ ਤਵਾ ਕਿਚਨ ਇਸ ਸਮੇਂ ਓਪਨ ਹੋ ਚੁੱਕਿਆ। ਸੰਤੋਸ਼
1: ਜੀ,
0: ਕੱਲ੍ਹ ਮੈਂ ਸ਼ਾਮ ਨੂੰ 2 ਤੰਦੂਰੀ ਰੋਟੀਆਂ ਬੜੀਆਂ ਨਰਮ ਜੀਆਂ ਅਤੇ ਨਾਲ ਰਾਣਾ ਚਿਕਨ ਆ ਜਿਹੜਾ ਇਹਨਾਂ ਦਾ
1: ਜੀ,
0: ਇਹ ਟਰਾਈ ਕੀਤਾ ਅਤੇ ਨਾਲ ਰੈਪਸ ਖਾਧੇ ਕੱਲ੍ਹ, ਰੈਪਸ
1: ਜੀ,
0: 2 ਤੰਦੂਰੀ ਚਿਕਨ ਰੈਪਸ ਅਤੇ 2 ਤੰਦੂਰੀ ਜੋ ਹੈਗੇ ਨੇ ਚਿਕਨ ਰੈਪਸ ਦੇ ਨਾਲ ਨਾਲ 2 ਤੰਦੂਰੀ ਜੋ ਸੀਗੇ ਪਨੀਰ ਰੈਪ ਸੀਗੇ, ਬਹੁਤ ਬਹੁਤ ਬਹੁਤ ਟੇਸਟੀ ਲੱਗੇ। ਬੱਚੇ ਸੀਗੇ ਨਾਲ 2, ਉਹਨਾਂ ਨੇ ਤੰਦੂਰੀ ਜਿਹੜਾ ਹੈਗਾ ਇੱਕ ਨੇ ਚਿਕਨ ਰੈਪ ਅਤੇ ਇੱਕ ਨੇ ਪਨੀਰ ਰੈਪ ਖਾਧਾ। ਸੋ ਤੁਸੀਂ ਅੱਜ ਅਗਰ ਸਵੇਰੇ ਹੁਣ
1: ਜੀ
0: ਵਾਕਈ ਤੁਹਾਡੇ ਮੂੰਹ 'ਚ ਮੈਂ ਪਾਣੀ ਲਿਆ ਦੇਵਾਂ, ਭਰ ਦੇਵਾਂ ਪਾਣੀ ਵੀ ਭਰਿਆ ਫਿਰੇ, ਅਤੇ ਤੁਸੀਂ ਅੱਜ ਸਵੇਰੇ ਜਿਹੜਾ ਹੈਗਾ ਸਵੇਰੇ ਸਵੇਰੇ ਹੁਣ ਓਪਨ ਹੋ ਚੁੱਕਿਆ
1: ਜੀ,
0: ਤੁਸੀਂ ਤਵਾ ਕਿਚਨ ਨੂੰ ਕੰਟੈਕਟ ਕਰਨਾ 10 ਤੋਂ ਲੈ ਕੇ ਰਾਤ ਦੇ ਕੱਲ੍ਹ ਸਵੇਰ ਦੇ 6 ਵਜੇ ਤੱਕ ਓਪਨ ਰਹਿਣਾ, 20 ਘੰਟੇ ਓਪਨ ਰਹਿਣਾ।
1: ਬਿਲਕੁਲ
0: 20 ਘੰਟੇ ਸਾਰੀ ਰਾਤ, ਅਗਰ ਬਵੇੜ ਦੇ ਉੱਤੇ ਤੁਸੀਂ ਜਾਂਦੇ ਹੋ ਸਾਰੀ ਰਾਤ ਇੱਕੋ ਲੋਕੇਸ਼ਨ ਖੁੱਲ੍ਹੀ ਹੁੰਦੀ ਹੈ ਤਵਾ ਕਿਚਨ ਪੂਰੀ ਰਾਤ, ਇੰਟਾਇਰ ਆਫ ਨਾਈਟ, ਅਤੇ ਤੁਸੀਂ ਉੱਥੇ ਜਿਹੜਾ ਹੈਗਾ ਪਹੁੰਚਦੇ ਹੋ। ਸੋ ਤੁਸੀਂ ਅੱਜ ਦੇ ਇਹ ਸਪੋਂਸਰ ਨੇ, ਅਤੇ ਜਿੰਨੇ ਵੀ ਲੋਕ ਹੁਣ ਜਾ ਰਹੇ ਨੇ ਤੁਹਾਨੂੰ $15 'ਚ 2 ਪਰੌਂਠੇ, 2 ਕੱਪ ਚਾਹ, ਦਹੀਂ, ਅਚਾਰ, ਪਰੌਂਠੇ ਥਾਲ ਸਾਈਜ਼ 15 ਡਾਲਰ 'ਚ ਦੋ ਬੰਦਿਆਂ ਨੂੰ ਰਜਾ ਦਿੰਦੇ ਨੇ, ਦੋ ਪਲੇਟ ਅੰਮ੍ਰਿਤਸਰੀ ਕੁਲਚਾ 13.99 ਦੇ ਵਿੱਚ, ਦੋ ਪਲੇਟ ਜਿਹੜਾ ਹੈਗਾ ਭਟੂਰੇ ਨੇ ਪਹਾੜ ਗੰਜ ਕੇ ਛੋਲੇ ਭਟੂਰੇ, ਜਿਹਨੇ ਇਹਨਾਂ ਦੇ ਛੋਲੇ ਖਾ ਲਏ ਚਣੇ
1: ਜੀ
0: ਤੇ ਜਿਹਨੇ ਇਹਨਾਂ ਦੇ ਭਟੂਰੇ ਖਾ ਲਏ
1: ਜੀ,
0: ਡਨ ਆ। ਫਿਰ ਤੁਸੀਂ ਪਹੁੰਚਣਾ 50 ਸਨੀਵੈਲ ਗੇਟ ਦੇ ਉੱਤੇ, ਲੋਕੇਸ਼ਨ ਖੁੱਲ ਚੁੱਕੀ ਹੈ
1: ਜੀ,
0: 11 ਵਜੇ ਇਹਨਾਂ ਦੀ ਕੈਨੇਡੀਅਨ ਸਟੀਲ ਦੀ ਲੋਕੇਸ਼ਨ ਖੁੱਲ ਜੂਗੀ ਤੇ 11 ਵਜੇ ਹੀ ਇਹਨਾਂ ਦੀ ਲੋਕੇਸ਼ਨ ਖੁੱਲ ਜੂਗੀ
1: ਤਵਾ ਕਿਚਨ ਕੈਨੇਡੀ ਵਾਲੇ,
0: ਹਾਂਜੀ ਵੈਸਟਰਨ ਲੋਕੇਸ਼ਨ ਖੁੱਲ ਜੂਗੀ। ਸੋ ਨਾਇਗਰਾ ਫਾਲ ਦੇ ਵਿੱਚ ਇਹ ਕੰਮ ਕਰ ਰਹੇ ਨੇ, ਜਿੱਥੇ ਹੋਪਫੁਲੀ ਐਟ ਦ ਐਂਡ ਆਫ ਅਕਤੂਬਰ
1: ਜੀ
0: ਨਾਇਗਰਾ ਫਾਲ ਦੇ ਵਿੱਚ ਤੁਹਾਨੂੰ ਤਵਾ ਕਿਚਨ ਦਾ ਸਾਈਨ ਲੱਗਿਆ ਹੋਇਆ ਕਰੂਗਾ। ਸੋ ਦੇ ਆਰ ਔਨ ਲਾਸਟ ਸਟੇਜ ਵਿਦ ਅਪਰੂਵਲਸ ਵਿਦ ਦ ਸਿਟੀ, ਅਤੇ ਤੁਸੀਂ ਅਗਰ ਕੋਈ ਵੀ ਇਵੈਂਟ ਹੈ, ਵਿਆਹ ਸ਼ਾਦੀ ਹੈ, ਜਾਂ ਤੁਸੀਂ ਕੋਈ ਇਸ ਸਮੇਂ ਈਸਟ 'ਚ ਰਹਿੰਦਾ, ਕੋਈ ਬੈਲਵਿਲ ਰਹਿੰਦਾ ਹੈਗਾ, ਕੋਈ ਕੋਈ ਇਸ ਸਮੇਂ ਕਿੰਗਸਟਨ ਰਹਿੰਦਾ, ਕੋਰਨਵਾਲ ਰਹਿੰਦਾ ਹੈਗਾ, ਜਾਂ ਕੋਈ ਓਟਵਾ ਰਹਿੰਦਾ, ਅਗਰ ਫੂਡ ਬਿਜ਼ਨਸ ਦੇ ਵਿੱਚ ਤੁਸੀਂ ਉਸ ਏਰੀਏ ਦੇ ਵਿੱਚ ਸਪੈਸ਼ਲੀ ਕਿੰਗਸਟਨ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਯੂ ਵਿਲ ਬੀ ਔਨ ਫਸਟ ਪ੍ਰਾਇਰਿਟੀ, ਅਤੇ ਤੁਸੀਂ 905-790-1699 'ਤੇ ਕੋਂਟੈਕਟ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕ ਨੇ ਬਿਜ਼ਨਸ ਕਰਨਾ ਚਾਹੁੰਦੇ ਹੁੰਦੇ, ਕਹਿੰਦੇ ਮੈਂ ਆਪਣਾ ਕਰੂੰਗਾ
1: ਜੀ।
0: ਜਦੋਂ ਤੁਸੀਂ ਆਪਣਾ ਕਹਿ ਕੇ ਖੋਲ੍ਹਦੇ ਹੋ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਜਿਹੜੀਆਂ ਸੈਟਬੈਕ, ਯਾਨੀ ਕਿ ਬਾਅਦ ਵਿੱਚੋਂ ਮਜਬੂਰਨ ਤੁਹਾਡੇ ਬਿਜ਼ਨਸ ਦੇ ਉੱਤੇ ਬੈਡ ਅਸਰ ਪਾਉਂਦੀਆਂ ਨੇ, ਬੈਡ ਇੰਪੈਕਟ ਪਾਉਂਦੀਆਂ ਨੇ
1: ਜੀ, ਬਿਲਕੁਲ।
0: ਸੋ ਤੁਸੀਂ ਕੋਈ ਵੀ ਜਾਣਕਾਰੀ ਲਈ ਕਾਲ ਕਰਨਾ ਹੈਗਾ, ਨੰਬਰ ਹੈਗਾ 905-790-1699 ਜਾਂ 900-416-803-1616। ਅਗਰ ਕੋਈ ਸੁਣ ਰਿਹਾ ਵਰਕਰ ਦੇ ਤੌਰ 'ਤੇ ਕੰਮ ਕਰਨਾ ਚਾਹੁੰਦਾ, ਕੰਮ ਲੱਭ ਰਿਹਾ ਹੈਗਾ, ਤਾਂ ਤੁਸੀਂ 416-803-1616 'ਤੇ ਕਾਲ ਕਰ ਲਿਓ, 416-803-1616। ਕੰਮ ਲੱਭ ਰਹੇ ਨੇ ਜਿਹੜੇ ਲੋਕ ਫੂਡ ਇੰਡਸਟਰੀ ਦੇ ਵਿੱਚ, 416-803-1616 ਡੇ ਐਂਡ ਨਾਈਟ ਸ਼ਿਫਟ ਅਵੇਲੇਬਲ ਨੇ, ਸਵੇਰ ਅਤੇ ਰਾਤ ਦੀਆਂ ਸ਼ਿਫਟਸ ਅਵੇਲੇਬਲ ਨੇ। 416-803-1616 ਨੰਬਰ ਦੇ ਉੱਤੇ ਤੁਸੀਂ ਕੋਂਟੈਕਟ ਕਰਨਾ ਹੈਗਾ। ਔਰ ਚਲੀਏ ਫਿਰ ਇੱਕ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ, ਅਤੇ ਤੁਹਾਡੇ ਕਾਲਸ ਆ ਰਹੇ ਨੇ 905-790-1699। ਇੱਕ ਤੋਂ ਬਾਅਦ ਇੱਕ ਜਹਾਜ਼ ਡੇਢ ਮਿੰਟ ਬਾਅਦ
1: ਜੀ
0: ਅਸਮਾਨ 'ਚ ਲੰਘ ਰਿਹਾ ਸਾਡੇ ਸਿਰਾਂ ਦੇ ਉੱਪਰੋਂ ਦੀ
1: ਜੀ, ਬਿਲਕੁਲ,
0: ਇੱਕ ਤੋਂ ਬਾਅਦ ਇੱਕ, ਅਤੇ ਬੜਾ ਖੂਬਸੂਰਤ ਮੰਜ਼ਰ ਹੈ। ਤੇ ਸੰਤੋਸ਼ ਲਈਏ ਫਿਰ ਕਾਲਸ?
1: ਹਾਂਜੀ ਹਾਂਜੀ ਬਿਲਕੁਲ।
0: ਸੋ ਬਾਬਾ ਬਖਤੌਰਾਂ 'ਚ ਕਾਲ ਕਰਨੀ ਹੈ। ਬਾਬਾ ਬਖਤੌਰਾਂ 'ਚ ਕੀ ਹੁੰਦਾ ਕਿ ਤੁਸੀਂ ਆਪਣਾ ਨਾਂ, ਆਪਣਾ
1: ਡੇਟ
0: ਆਫ ਬਰਥ ਦੱਸਣਾ, ਅਤੇ ਪਾਸਵਰਡ ਹੈ ਤਵਾ ਕਿਚਨ ਐਂਡ ਨਜ਼ਾਰਾ
1: ਜੀ,
0: ਅਤੇ ਤੁਸੀਂ ਵਾਕਈ ਜਿਹੜਾ ਹੈਗਾ ਆਪਣੇ ਆਪ ਨਾਲ ਜਾਣ ਪਛਾਣ ਚਾਹੁੰਦੇ ਹੋ ਕਿ ਮੈਂ ਕਿੱਦਾਂ ਦਾ ਹੈਗਾ, ਤਾਂ ਤੁਹਾਨੂੰ ਅੱਜ ਆਪਣੇ ਇਸ ਸ਼ੋਅ ਦੇ ਵਿੱਚ ਦੱਸਾਂਗੇ ਤੁਸੀਂ ਕਿੱਦਾਂ ਦੇ ਹੈਗੇ ਹੋ
1: ਜੀ, ਬਿਲਕੁਲ।
0: ਤੁਹਾਡੀਆਂ ਕਿਹੜੀਆਂ ਕਿਹੜੀਆਂ ਆਦਤਾਂ, ਇਹ ਜੋਤਿਸ਼ ਨਹੀਂ ਹੈ, ਇਹ ਕੋਈ ਇਹ ਨਹੀਂ ਕਿ ਤੁਹਾਡਾ ਫਿਊਚਰ ਕੀ ਹੋਊਗਾ, ਤੁਹਾਡਾ ਪਾਸਟ ਕੀ ਹੋ ਸੀਗਾ। ਪਾਸਟ ਨੂੰ ਮੜੀਆਂ ਕਹਿੰਦੇ ਹੁੰਦੇ ਆ, ਫਿਊਚਰ ਨੂੰ ਬੁਲਬਲਾ
1: ਜੀ,
0: ਯਾਨੀ ਕਿ ਅੰਦਾਜ਼ਾ ਹੀ ਆ ਵੀ ਐਂ ਹੋਜੂਗਾ, ਪਰ ਪਤਾ ਨਹੀਂ ਗਾ ਪਾਣੀ ਦਿਆ ਬੁਲਬਲਿਆ ਕੀ ਮਰਿਆਦਾ ਤੇਰੀਆਂ। ਅਤੇ ਪਾਸਟ ਜਿਹੜਾ ਹੈਗਾ ਉਹ ਇਹ ਹੈਗਾ ਕਿ ਤੁਸੀਂ ਪਾਸਟ ਦੇ ਵਿੱਚ ਜੋ ਕੀ ਕੁਛ ਹੈ ਲਾਈਫ ਦਾ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਬੈਠ ਜਾਂਦੇ ਹੋ
1: ਜੀ,
0: ਉਹਨੂੰ ਮੈਂ ਮੜੀਆਂ ਕਹਿੰਦਾ ਨਾ ਗ੍ਰੈਵਯਾਰਡ, ਜਿਹੜਾ ਕਿ ਨਿਕਲ ਚੁੱਕਿਆ ਖਤਮ ਹੋ ਚੁੱਕਿਆ ਹੈਗਾ
1: ਜੀ,
0: ਔਰ ਜੋ ਅੱਜ ਹੈ ਉਹਨੂੰ ਕਿਵੇਂ ਜਿਹੜਾ ਉਹ ਦੱਸਾਂਗੇ। ਇਸ ਵੇਲੇ ਸਨਵਿੰਗ ਦੀ ਫਲਾਈਟ ਸਾਡੇ ਉੱਪਰ
1: ਬਿਲਕੁਲ ਅੱਗੇ ਹੋ ਗਈ,
0: ਸਿਰ ਤੱਕ ਹੋ ਗਈ ਹੈ ਨਾ। 905-673-3337, ਚਲੋ ਆ ਜਾਓ ਫਿਰ।

0: ਫਸਟ ਕਾਲ ਆਫ ਦਾ ਸ਼ੋਅ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ, ਮੈਂ ਦੀ ਡੇਟ ਆਫ ਬਰਥ ਤੁਹਾਡੀ ਅਕਤੂਬਰ 1963
0: ਦੀ। ਮਾਡਲ ਲੈਂਸ ਹੈ ਕਰੋ, ਡੇਟ ਦੱਸ ਦਿਓ ਬਸ ਤੁਸੀਂ।
1: ਅੱਛਾ ਜੀ,
0: ਤਰੀਕ ਨਹੀਂ ਦੱਸੀ, ਅਕਤੂਬਰ ਤਾਂ ਮਹੀਨਾ ਹੁੰਦਾ।
1: ਹਾਂਜੀ 1963, ਤੇ ਮੈਂ ਆਪਣੇ ਬੇਟਿਆਂ ਦੀ ਵੀ ਦੱਸਦੀ ਹਾਂ।
0: ਨਹੀਂ ਨਹੀਂ ਨਹੀਂ, ਪਹਿਲਾਂ ਇੱਕ ਮਿੰਟ ਰੁਕੋ, ਬ੍ਰੇਕ ਤੇ ਪੈਰ ਰੱਖੋ। ਪਹਿਲਾਂ ਤੁਸੀਂ ਆਪਣਾ ਜਨਮ ਦਿਨ ਤਾਂ ਦੱਸੋ। ਦਿਨ ਦਿਨ ਕਿਹੜੇ ਦਿਨ ਜਨਮ ਹੋਇਆ ਸੀ?
2: 27
0: ਤਲਵਿੰਦਰ ਨਹੀਂ, ਹੱਸਣ ਵਾਲੀ ਗੱਲ ਨੀ, ਸੀਰੀਅਸ ਗੱਲ ਆ। ਹਜੇ ਤੱਕ ਅਸੀਂ ਗੁਰੂ ਦਾ ਨਾਮ ਆਪਣੇ ਨਾਲ ਨਹੀਂ ਜੋੜ ਸਕੇ। ਸਾਡੇ ਨਵੇਂ ਬੰਦਿਆਂ ਦਾ, ਚਲੋ ਤੁਸੀਂ ਤਾਂ ਸਾਡੇ ਤੋਂ ਵੱਡੇ ਹੋ ਬਹੁਤ ਜ਼ਿਆਦਾ, ਜਿਹੜੇ ਸਾਡੇ ਨਵੇਂ ਨੇ ਉਹ ਤਾਂ ਪੱਕਾ ਹੀ ਕੱਟ ਚੁੱਕੇ ਨੇ ਵੀ ਸਿੰਘ ਤਾਂ ਕੱਟੋ ਵਿੱਚੋਂ। ਮੈਂ ਕਈ ਵਾਰ ਦੇਖਦਾ ਹੁੰਦਾ ਲਿਖਣ ਦਾ, ਪ੍ਰੀਤ ਜੰਡੂ ਕਲੇਰ ਐਗਜ਼ਾਮਪਲ ਕੁੜੀਆਂ ਦਾ, ਮੈਨੂੰ ਇੰਨਾ ਫੋਕਰਪਣਾ ਲੱਗਦਾ ਹੁੰਦਾ ਵੀ ਕੀ ਫੋਕਰੇ ਵਾਲੇ ਕੰਮ ਫੜੇ ਹੋਏ ਨੇ, ਜੰਡੂ ਕਲੇਰ ਹੈ ਹੈ ਵੀ ਤੁਸੀਂ ਪਰਮਾਤਮਾ ਦਾ ਨਾਮ ਸਿੰਘ ਕੌਰ ਤੋਂ ਦਿੱਤੇ ਸੀਗੇ ਉਹ ਤੁਸੀਂ ਨਾਲੋਂ ਕੱਟਤੇ। ਐਗਜ਼ਾਮਪਲ ਦੇ ਰਿਹਾ ਵੀ ਜਿਹੜੇ ਆ ਲਾਸਟ ਨੇਮ ਨੇ, ਜਾਤਾਂ ਨੇ, ਗੋਤ ਨੇ, ਜਿਹਨਾਂ ਚੋਂ ਮਹਾਰਾਜ ਨੇ ਬਾਹਰ ਕੱਢਿਆ ਸੀ ਮਾਨਸ ਕੀ ਏਕ ਜਾਤ ਸਭੇ ਪਹਿਚਾਨ ਬੋ ਦੀ ਗੱਲ ਕੀਤੀ ਸੀ ਕਿ ਮਨੁੱਖਤਾ ਦੀ ਇੱਕੋ ਜਾਤ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ। ਅੱਜ ਅਸੀਂ ਜਾਤਾਂ 'ਚ ਪਏ ਹੋਏ ਹਾਂ ਵੀ ਮੈਂ ਜੰਡੂ ਲਿਖੂੰਗਾ, ਕਲੇਅਰ ਲਿਖੂੰਗਾ, ਮਾਂਗਟ ਲਿਖੂੰਗਾ, ਮਾਂਗਟ ਗਿੱਲ। ਮੈਂ ਕਿੰਨਾ ਚਿਰ ਹੋ ਗਿਆ ਜੀ ਰੇਡੀਓ ਕਰਦਿਆਂ ਨੂੰ, ਤੁਸੀਂ ਮੇਰੇ ਜ਼ਿੰਦਗੀ 'ਚ ਮੈਂ ਕਦੇ ਵੀ ਨਾਮ ਦੇ ਨਾਲ ਆਪਣਾ ਲਾਸਟ ਨੇਮ ਨਹੀਂ ਜੋੜਿਆ, ਈਵਨ ਮੈਂ ਆਪਣੇ ਕਿਸੇ ਵੀ ਆਈ ਡੀ ਦੇ ਉੱਤੇ ਮੈਂ ਆਪਣਾ ਨਾਂ ਰੱਖਿਆ ਅਮਨਦੀਪ ਸਿੰਘ, ਬਸ ਦੈਟਸ ਇਟ। ਮੈਂ ਲਾਸਟ ਨੇਮ ਲਾਇਆ ਹੀ ਨਹੀਂ ਗਾ, ਲਾਸਟ ਨੇਮ ਇਜ਼ ਗਿਵਨ ਬਾਈ ਅਵਰ ਬਜ਼ੁਰਗ, ਪਰ ਸਿੰਘ ਜਿਹੜਾ ਹੈਗਾ ਵਾਸ ਗਿਵਨ ਬਾਈ ਅਵਰ ਗੁਰੂਸ, ਗੁਰੂ ਪਾਤਸ਼ਾਹ। ਤੇ ਤੁਸੀਂ ਜਿਵੇਂ ਕਿਹਾ ਮੈਂ ਕੁਲਵਿੰਦਰ ਹਾਂ ਜੀ, ਕੁਲਵਿੰਦਰ ਕੌਰ ਕਿਉਂ ਨਹੀਂ ਕਿਹਾ? ਨਹੀਂ ਮੈਨੂੰ ਸੋਰੀ ਨਹੀਂ ਕਹਿਣਾ, ਆਪਣੇ ਆਪ ਨੂੰ ਸੋਰੀ ਕਹੋ, ਅੱਜ ਤੋਂ ਬਾਅਦ ਕੌਰ ਜ਼ਰੂਰ ਕਿਹਾ ਕਰੋ, ਨਾਲ ਸਿੰਘ ਜ਼ਰੂਰ। ਦੇਖੋ ਜਿਹੋ ਜਿਹੇ ਮਰਜ਼ੀ ਹੋਈ, ਆਪਾਂ ਰੋਡੇ ਮੂਨੇ ਘੁੰਮਦੇ ਹਾਂ, ਖਾਂਦੇ ਹਾਂ, ਉਹ ਪੀਂਦੇ ਹਾਂ, ਸਭ ਕੁਝ ਕਰਦੇ, ਪਰ ਨਾਂ ਦੇ ਨਾਲ ਤਾਂ ਜੁੜਿਆ ਰਹਿਣ ਦੋ ਨਾ, ਗੁਰੂ ਦਾ ਨਾਮ ਬੜੀ ਕਿਰਪਾ। ਠੀਕ ਹੈ ਜੀ, ਸੰਤੋਸ਼ ਕੌਰ ਆ, ਇਹ ਆਪਣਾ ਲਾਸਟ ਨੇਮ ਨਹੀਂ ਲਾਉਂਦੀ
2: ਜੀ,
0: ਸਾਡੀ ਤਾਂ ਮਾੜੀ ਮੋਟੀ ਬਣਦੀ ਹੈ ਜਿਹੜੀ ਮਾੜੀ ਮੋਟੀ ਬਣਦੀ ਹੈ। ਠੀਕ ਹੈ, ਮੈਂ ਸਿੰਘ ਨਹੀਂ ਲਾਉਂਦਾ, ਸਿੰਘ ਦੇ ਨਾਲ ਇਹ ਕੌਰ ਦੇ ਨਾਲ ਆਪਣਾ ਲਾਸਟ ਨੇਮ ਨਹੀਂ ਲਾਉਂਦੇ। ਚਲੋ ਹੁਣ ਯੂਜ਼ ਟੂ, ਚਲੋ ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ, ਅਕਤੂਬਰ 27 ਦੇ ਵਿੱਚ ਇਹ ਆ ਕਿ ਸਾਡਾ ਚਾਰਟ ਕਹਿੰਦਾ ਕਿ ਤੁਸੀਂ ਇੰਡੀਪੈਂਡੈਂਟ ਹੋ, ਮਤਲਬ ਖੁਦ ਤੇ ਅਖਤਿਆਰ ਰੱਖਦੇ ਹੋ, ਸਾਵਧਾਨ ਰਹਿੰਦੇ ਹੋ ਆਉਣ ਵਾਲੇ ਸਮੇਂ ਲਈ, ਹੁਸ਼ਿਆਰੀ ਨਾਲ ਚੱਲਦੇ ਹੋ, ਪਰ ਮਨ ਤੇ ਬੋਝ ਬਹੁਤ ਲੈ ਕੇ ਚੱਲਦੇ ਹੋ, ਤੇ ਮਨ ਮਰਜ਼ੀ ਬਹੁਤ ਕਰਦੇ ਹੋ, ਬਦਲਦੇ ਨਹੀਂ ਆਪਣੇ ਆਪ ਨੂੰ, ਜਮਾ ਹੀ ਨਹੀਂ ਬਦਲਦੇ, ਤੇ ਜਿੱਦ ਹੱਦ ਤੱਕ ਕਰਦੇ। ਇਹ ਦੋ ਚੀਜ਼ਾਂ ਲਾਸਟ ਵਾਲੀਆਂ ਬੜੀਆਂ ਨੈਗੇਟਿਵ ਨੇ। ਹਾਂਜੀ, ਬੋਝ ਤਾਂ ਸਾਰਿਆਂ ਦੇ ਆਪਾਂ ਦੇ ਪੈਂਦੇ, ਹਿਊਮਨਸ ਆਪਾਂ
1: ਪੈਂਦੇ ਆ ਜੀ, ਪੈਂਦੇ। ਹਾਂਜੀ
0: ਹਾਂਜੀ ਹਾਂਜੀ ਹਾਂਜੀ, ਸੋ ਦੈਟਸ ਆਲ। ਹੋਰ ਮੈਂ ਤੁਹਾਨੂੰ ਕੀ ਕਹਾਂ ਦੱਸੋ।
1: ਹਾਂਜੀ, ਮੈਨੂੰ ਇੱਕ ਜਿੱਦਾਂ,
0: ਹੈਲੋ,
1: ਮੈਂ 12 91 ਮੇਰੇ ਬੇਟੇ ਦਾ ਪੁੱਛਣਾ, ਮੈਂ 94 18 ਮਾਰਚ।
0: ਛੱਡ ਦੋ ਆਪਣਾ ਆਪਣਾ ਖਿਆਲ ਕਰੋ, ਤੁਸੀਂ ਆਪਣੀ ਜ਼ਿੰਦਗੀ 'ਚ ਆਉਣਾ, ਤੁਹਾਡੇ ਬੇਟੇ ਦੀ ਜੋੜ ਨਹੀਂ ਆਏ।
1: ਹਾਂਜੀ,
0: ਉਹ ਆਪਣੀ ਕੇਅਰ ਆਪੇ ਕਰ ਲੂਗਾ, ਉਹ ਤੁਹਾਨੂੰ ਪੁੱਛ ਕੇ ਜਾਂਦਾ ਰੋਜ਼ ਸਵੇਰੇ, ਮੰਮੀ ਜਾਵਾਂ ਬਾਹਰ ਕਿ ਨਾ ਜਾਵਾਂ। ਟਰੱਕ ਪਾਉਣਾ ਸੀ ਪਾ ਲਵਾਂ ਕਿ ਨਾ, ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਰੇ, ਜਿਵੇਂ ਤੁਸੀਂ ਸ਼ੁਰੂ ਕਰਤੀ ਸੀ ਵਿਆਹ ਤੋਂ ਬਾਅਦ। ਲੈਟ ਦੇਮ ਲਿਵ,
1: ਠੀਕ ਹੈ।
0: ਹਾਂ, ਡੋਂਟ ਬੀ ਟੂ ਪੋਸੈਸਿਵ, ਲੋੜ ਹੀ ਨਹੀਂ ਹੈ ਮਾਤਾ ਜੀ,
1: ਠੀਕ ਹੈ।
0: ਹਾਂ, ਭੈਣ ਜੀ, ਮਾਤਾ ਜੀ ਜਾਂ ਦੀਦੀ, ਲੋੜ ਹੀ ਨਹੀਂ ਹੈ। ਚਲ ਠੀਕ ਹੈ, ਠੀਕ ਹੈ, ਓਕੇ। ਹਾਂਜੀ ਅਰਸ਼ਦ, ਅਰਸ਼ਦ
3: ਜੀ, ਅਮਨ ਜੀ, ਗੁੱਡ ਮਾਰਨਿੰਗ।
0: ਮਾਰਨਿੰਗ ਜੀ, ਮਾਰਨਿੰਗ। ਹਾਂਜੀ,
3: ਮੁਹੰਮਦ ਅਰਸ਼ਦ,
0: ਡੇਟ ਆਫ ਬਰਥ ਯਾਦ ਨਹੀਂ
3: ਕਦੋਂ ਜੰਮਿਆ ਹਾਂ ਮੈਂ,
0: ਬਸ ਚਲੋ ਠੀਕ ਹੈ, ਥੈਂਕ ਯੂ ਸੋ ਮਚ। ਨੈਕਸਟ ਕੌਣ? ਹਾਂਜੀ ਹਰਮੇਸ਼ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
4: ਜਨਵਰੀ
0: ਪਾਸਵਰਡ
4: ਤਵਾ ਕਿਚਨ
0: ਗਏ ਹੋ?
4: ਹਾਂਜੀ, ਮੈਂ ਸਾਡੇ ਤੇ ਪੈਂਚਰ ਵੈਸਟ ਦੇ ਲੱਗੇ ਉੱਥੇ ਜਾਂਦਾ।
0: ਠੀਕ ਹੈ, ਕੀ ਖਾਧਾ ਤੁਸੀਂ ਉਹਨਾਂ ਦਾ?
4: ਮੈਂ ਵੈਜੀਟੇਰੀਅਨ ਖਾਂਦਾ ਨਾ, ਮੈਂ ਵੈਜੀਟੇਰੀਅਨ ਹੀ ਆ।
0: ਅੱਛਾ ਅੱਛਾ, ਠੀਕ ਹੈ। ਸੋ ਸੰਤੋਸ਼ ਜੀ
5: ਜੀ,
0: ਵੈਜੀਟੇਰੀਅਨ ਦੇ ਵਿੱਚ ਇੱਕ ਤਾਂ ਇਹਨਾਂ ਦੇ ਕੜਾਹੀ ਪਨੀਰ ਖਾਣੇ ਵਾਲਾ
5: ਜੀ,
0: ਜਿਹੜੇ ਵੱਡੀਆਂ ਵੱਡੀਆਂ ਸ਼ਿਮਲਾ ਮਿਰਚਾਂ ਹੁੰਦੀਆਂ,
5: ਹਾਂਜੀ,
0: ਵੱਡੇ ਵੱਡੇ ਪਿਆਜ਼ ਹੁੰਦੇ ਨੇ, ਟਮਾਟਰ ਹੁੰਦੇ ਨੇ
5: ਜੀ,
0: ਤੇ ਇਹ ਤਿੰਨਾਂ ਨੂੰ ਪਹਿਲਾਂ ਕੜਾਹੀ ਪਨੀਰ 'ਚ, ਇਹ ਤਿੰਨੇ ਪਹਿਲਾਂ ਤੰਦੂਰ 'ਚ ਭੁੰਨੇ ਹੁੰਦੇ ਥੋੜ੍ਹੇ
5: ਜਿਹੇ ਜੀ,
0: ਫਿਰ ਇਹ ਕੜਾਹੀ 'ਚ ਪਾਉਂਦੇ ਨੇ, ਅਤੇ ਪਨੀਰ ਦੇ ਉੱਪਰ ਇੱਕ ਗ੍ਰੇਵੀ ਪੈਂਦੀ ਆ
5: ਜੀ,
0: ਜਿਹੜੀ ਗਰੀਸ ਨਹੀਂ ਹੁੰਦੀ। ਐਂ ਕਹਿ ਲਓ ਵੀ ਟਮਾਟਰਾਂ, ਪਿਆਜ਼ਾਂ ਅਤੇ ਅਦਰਕ ਜਿਹੜੇ ਮਸਾਲੇ ਪੈ ਕੇ ਉਹਦੀ ਇੱਕ ਗ੍ਰੇਵੀ ਬਣਦੀ ਆ, ਉਹ ਮਿਕਸ ਕਰਕੇ ਜਦੋਂ ਬੰਦਾ ਖਾਂਦਾ ਨਾ, ਇੱਕ ਇੱਕ ਪਨੀਰ ਜ਼ਾਇਕਾ ਦਿੰਦਾ ਅਤੇ ਇੱਕ ਇੱਕ ਪਿਆਜ਼ ਆਪਣਾ ਸਵਾਦ ਦਿੰਦਾ, ਮਿਠਾਸ ਕੱਢਦਾ ਵਿੱਚੋਂ। ਸ਼ਿਮਲਾ ਮਿਰਚ ਖਾਂਦੇ ਹੋ, ਮੂੰਹ 'ਚ ਪਾਣੀ ਸੰਤੋਸ਼ ਜੀ ਆਇਆ ਕਿ ਨਹੀਂ?
5: ਬਹੁਤ ਜ਼ਿਆਦਾ ਅਮਨ ਜੀ, ਤਵਾ ਕਿਚਨ ਦਾ ਜਿਹੜਾ ਪਨੀਰ ਹੈ ਨਾ, ਉਹ ਪਤਾ ਨਹੀਂ ਕੀ ਆ, ਲੇਕਿਨ ਉਹ ਸਭ ਤੋਂ ਡਿਫਰੈਂਟ।
0: ਫਾਰਮ ਹਾਊਸ ਤੋਂ ਪਨੀਰ ਮੰਗਵਾਉਂਦੇ ਨੇ, ਇਹ ਸਪੈਸ਼ਲ ਪਨੀਰ ਹੈਗਾ। ਤੁਸੀਂ ਇਹ ਪਨੀਰ ਅਤੇ ਆਪਣੇ ਕਿਸੇ ਵੀ ਦੁਕਾਨ ਤੋਂ ਪਨੀਰ ਚੱਕ ਕੇ ਰੱਖ ਲਿਓ
5: ਜੀ,
0: ਅਤੇ ਤੁਹਾਨੂੰ ਪਤਾ ਲੱਗ ਜੂ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਬੋਥ ਆਫ ਦੈਮ। ਤਵਾ ਕਿਚਨ ਤੁਸੀਂ ਟਰਾਈ ਕਰਨਾ, ਪਨੀਰ ਦੇ ਵਿੱਚ ਤੁਸੀਂ ਕੜਾਹੀ ਪਨੀਰ ਟਰਾਈ ਕਰ ਸਕਦੇ ਹੋ
5: ਜੀ,
0: ਮੇਥੀ ਮਲਾਈ ਪਨੀਰ ਨਾਂ ਦੀ ਕਿਨਾਂ ਦੀ ਗ੍ਰੇਵੀ ਆ
5: ਜੀ,
0: ਇੱਕ ਉਹ ਟਰਾਈ ਕਰ ਸਕਦੇ, ਮੇਥੀ ਮਲਾਈ ਪਨੀਰ, ਇਹ ਦੋਨੋਂ ਟਰਾਈ ਕਰ ਸਕਦੇ TAWA ਕਿਚਨ। ਅਤੇ ਕੇਟਰਿੰਗ ਕਰਾਉਣੀ ਕਿਸੇ ਨੇ, ਅੱਜ 10 ਜਣਿਆਂ ਦੀ, 20 ਜਣਿਆਂ ਦੀ, 15 ਜਣੇ ਘਰ ਆ ਰਹੇ ਨੇ, 10 ਜਣੇ ਆ ਰਹੇ ਨੇ
5: ਜੀ,
0: ਗੋ ਦੇਅਰ। ਅਤੇ ਘਰ ਵਰਗਾ ਟੇਸਟ, ਪ੍ਰੈਪਰੇਸ਼ਨ ਜਿਹੜੀ ਘਰ ਵਰਗੀ, ਅਤੇ ਟੇਸਟ ਢਾਬੇ ਵਰਗਾ ਤਵਾ। ਹਾਂਜੀ, ਡੇਟ ਆਫ ਬਰਥ ਦੁਆਰਾ ਬੋਲੋ ਕੀ ਹੈ?
4: 31 ਜਨਵਰੀ
0: ਭਾਜੀ, 31 ਜਨਵਰੀ। ਅਤੇ ਤੁਸੀਂ ਪਿਆਰ ਕਰਨ ਵਾਲੀ ਸ਼ਖਸੀਅਤ ਹੋ, ਦਾਨ ਬਹੁਤ ਕਰਿਆ ਤੁਸੀਂ ਜ਼ਿੰਦਗੀ 'ਚ ਆਪਣੇ 'ਚ, ਦਾਨ ਪੁੰਨ, ਇੰਡੀਪੈਂਡੈਂਟ ਹੈਗੇ ਹੋ, ਪ੍ਰੈਕਟੀਕਲ ਕੰਮ ਬਹੁਤ ਕੀਤਾ ਜ਼ਿੰਦਗੀ ਸਾਰੀ ਤੁਸੀਂ, ਅਤੇ ਇੱਕ ਤੁਸੀਂ ਆਪਣਾ, ਹਾਂਜੀ, ਹਾਂਜੀ, ਚੇਂਜਫੁੱਲ ਮਤਲਬ ਆਪਣੇ ਆਪ ਨੂੰ ਢਾਲ ਲੈਂਦੇ ਹੋ ਸਮੇਂ ਦੇ ਮੁਤਾਬਕ, ਜਿੱਦੀ ਕਿਸਮ ਦੇ ਬੰਦੇ ਨਹੀਂ ਹੈਗੇ, ਠੀਕ ਹੈ। ਤੁਹਾਡੀ ਪ੍ਰੋਬਲਮ ਆ, ਤੁਸੀਂ ਲਾਈ ਲੱਗ ਬਹੁਤ ਹੋ, ਯਾਨੀ ਜੇ ਕਿਸੇ ਨੇ ਕੁਛ ਕਹਿਤਾ ਹੈ ਨਾ, ਉਹਦਾ ਅਸਰ ਬਹੁਤ ਛੇਤੀ ਆਪਣੇ ਕੰਨਾਂ 'ਤੇ ਕਰ ਲੈਂਦੇ ਹੋ। ਹਾਂ, ਅਤੇ ਇੱਕ ਕਾਹਲੀ ਕਰ ਜਾਂਦੇ ਕਦੇ ਕਦੇ, ਉਹ ਨਾ ਕਰੋ, ਦੋ ਚੀਜ਼ਾਂ 'ਤੇ ਕੰਮ ਕਰਿਓ, ਠੀਕ ਹੈ। 905-673-33-33-9-5-6-7

0: ਕੁਲਬੀਰ ਜੀ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਕੁਲਬੀਰ, ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ,
1: ਪੁੱਛਣਾ ਸੀਗਾ ਡੇਟ ਆਫ ਬਰਥ ਦੱਸਣੀ।
0: ਸਾਡਾ ਪਾਸਵਰਡ ਬੋਲ ਦੋ ਪਹਿਲਾਂ, ਫਿਰ ਕੀ ਆ ਪਾਸਵਰਡ, ਕੀ ਰੱਖਿਆ ਸੀ ਪਾਸਵਰਡ?
1: ਪਾਸਵਰਡ ਨੀ, ਪਹਿਲੀ ਵਾਰੀ ਕਾਲ ਕੀਤੀ ਮੈਂ ਤਾਂ, ਹੁਣੇ ਰੇਡੀਓ ਚਲਾਇਆ, ਪਾਸਵਰਡ ਦਾ ਪਤਾ ਨੀ।
0: ਪਾਸਵਰਡ ਅਸੀਂ ਰੱਖਿਆ ਤਵਾ ਕਿਚਨ। ਤੁਸੀਂ ਰਹਿੰਦੇ ਕਿਹੜੇ ਸ਼ਹਿਰ ਚੋਂ?
1: ਬ੍ਰੈਮਟਨ ਚ ਜੀ।
0: ਕਿਹੜੇ ਇੰਟਰਸੈਕਸ਼ਨ ਤੇ?
1: ਬ੍ਰੈਮਲੀ ਹਸਪੀਟਲ ਦੇ ਲਾਗੇ
0: ਆ। ਹਸਪੀਟਲ ਦੇ ਲਾਗੇ ਤਵਾ ਕਿਚਨ ਆ, 50 ਸਨੀ ਵੇਲ ਗੇਟ ਤੇ।
1: ਠੀਕ ਹੈ ਜੀ।
0: ਵਨ ਆਫ ਦਾ ਬੈਸਟ ਟਿਫਨ ਤੁਸੀਂ ਲੈਣਾ ਹੈਗਾ, ਟਿਫਨ ਦੇ ਵਿੱਚ ਟੌਪ ਦਾ ਨਾਮ। ਸਵੇਰੇ 6 ਵਜੇ ਤੱਕ ਖੁੱਲੇ ਹੁੰਦੇ ਨੇ, ਰਾਤ ਸਾਰੀ ਰਾਤ ਖੁੱਲੇ ਰਹਿੰਦੇ ਨੇ। ਅਤੇ ਤੁਸੀਂ ਹੁਣ ਜਾ ਕੇ ਉੱਥੇ ਅੰਮ੍ਰਿਤਸਰੀ ਕੁਲਚੇ ਟਰਾਈ ਕਰਿਓ, ਫੁੱਟਲੋਂਗ ਵਾਲੇ, ਜਾਂ ਤੁਸੀਂ ਟਰਾਈ ਕਰਿਓ, ਤੁਸੀਂ ਇਹਨਾਂ ਦੇ ਕੋਈ ਵੀ ਸਨੈਕਸ, ਦਾਰਾ ਸਿੰਘ ਪਰੌਂਠਾ ਬਣਾਉਂਦੇ ਨੇ ਇੱਕ, ਉਹ ਖਾ ਕੇ ਦੇਖਿਓ। ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ?
1: ਹੋ ਗਏ 20 ਸਾਲ।
0: ਉਹ ਬੱਲੇ, ਹਜੇ ਤੱਕ ਤੁਸੀਂ ਇੱਥੇ ਗਏ ਨਹੀਂ ਲੋਕੇਸ਼ਨ ਤੇ?
1: ਹਾਂਜੀ ਹਾਂਜੀ, ਇੱਥੇ।
0: ਤੇ ਤੁਸੀਂ ਗੁਆਚੇ ਜੇ ਰਹਿੰਦੇ ਹੋ, ਰੇਡੀਓ ਤੋਂ ਵੀ ਮੈਨੂੰ ਲੱਗੇ ਜਿਵੇਂ ਪਹਿਲੀ ਵਾਰੀ ਕਾਲ ਕਰ ਰਹੇ ਸੀ।
1: ਮੈਂ ਪਹਿਲੀ ਵਾਰੀ ਕਾਲ ਕੀਤੀ ਹੈ, ਮੈਂ ਨਾ ਅਸਲ 'ਚ ਗੱਡੀ 'ਚ ਹੁਣੇ ਨਿਕਲਿਆ ਸੀਗਾ ਸ਼ੋਪਿੰਗ ਕਰਨ।
0: ਅੱਛਾ, ਕੀ ਸ਼ੋਪਿੰਗ ਕਰਨੀ ਹੈ, ਪਲਾਨ ਕੀ ਹੈ?
1: ਮੈਂ ਇੰਡੀਆ ਜਾ ਰਹੀ ਨੈਕਸਟ ਮੰਥ, ਸੋ ਮੈਂ ਉਹਦੀ ਸ਼ੋਪਿੰਗ ਕਰ ਰਿਹਾ
0: ਸੀਗਾ। ਓਕੇ, ਆ ਬਾਤ ਹੈ, ਕਿਹੜੇ ਸ਼ਹਿਰ ਰਹਿਣਾ ਉੱਥੇ ਜਾ ਕੇ?
1: ਫਿਰੋਜ਼ਪੁਰ।
0: ਫਿਰੋਜ਼ਪੁਰ ਵਾਲੇ ਯਾਦ ਕਰ ਰਹੇ ਹੋਣਗੇ, 20 ਸਾਲ ਬਾਅਦ ਸਾਡਾ ਮਹਿਮਾਨ ਆ ਰਿਹਾ ਹੈ। ਚਲੋ, ਡੇਟ ਆਫ ਬਰਥ ਕੀ ਹੈ?
1: 20 ਦਸੰਬਰ 1995।
0: ਨਹੀਂ, ਚਲੋ ਮਾਡਲ ਨਾ ਦੱਸਿਆ ਕਰੋ। ਤੁਸੀਂ ਪੈਦਾ ਹੁੰਦੇ ਇੱਥੇ ਆ ਕੇ ਸੀ?
1: ਹਾਂਜੀ।
0: ਤੁਸੀਂ ਪੈਦਾ ਹੁੰਦੇ ਆ ਕੇ ਸੀ?
1: ਹਾਂਜੀ, ਮੈਂ ਛੋਟਾ ਹੁੰਦੇ ਆ ਗਿਆ ਸੀਗਾ, 3 ਸਾਲਾਂ ਦਾ ਸੀ ਜਦੋਂ ਆ ਗਿਆ ਸੀ।
0: ਵੈਰੀ ਗੁੱਡ, ਪੰਜਾਬੀ ਬਹੁਤ ਸੋਹਣੀ ਬੋਲਦੇ ਯਾਰ, ਬਖਸ਼ਿਸ਼ ਹੈ ਵੀ।
1: ਹਾਂਜੀ, ਘਰਦਿਆਂ ਨੇ ਕੁੱਟ ਕੁੱਟ ਕੇ ਸਿਖਾਈ। ਫਿਰ
0: ਪੜ੍ਹ ਲੈਂਦੇ ਹੋ?
1: ਥੋੜੀ ਬੜੀ ਪੜ੍ਹ ਵੀ ਲੈਂਦੇ। ਹਾਂਜੀ,
0: ਨਹੀਂ ਪੜ੍ਹਨਾ ਜ਼ਰੂਰ ਸਿੱਖੋ। ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਇੱਕ ਜਨਰੇਸ਼ਨ ਪੜ੍ਹਦੀ ਨਹੀਂ ਨਾ ਹੈ, ਤਾਂ ਅਗਲੀ ਜਨਰੇਸ਼ਨ ਬੋਲਣੀ ਵੀ ਬੰਦ ਕਰ ਦਿੰਦੀ ਹੈ।
1: ਬਿਲਕੁਲ ਬਿਲਕੁਲ ਸਹੀ ਹੈ ਜੀ।
0: ਠੀਕ ਹੈ, ਤਾਂ ਹੀ ਤਾਂ ਕਹਿੰਦੇ ਊੜਾ ਆੜਾ ਏੜੀ ਸੱਸਾ ਹਾਹਾ ਬੋਲਣਾ, ਕਦੇ ਨਾ ਡੋਲਣਾ, ਡੋਲਣ ਦੀ ਲੋੜ ਹੀ ਨਹੀਂ ਹੈ, ਡੋਲਣ ਤੇ ਰੱਖੋ ਪ੍ਰਭੂ। ਤੇ ਇੱਕ ਇੱਕ ਰੋਜ਼ ਪਾਠ ਕਰਦੇ ਹੋ ਕਿ ਨਹੀਂ?
1: ਨਹੀਂ, ਪਾਠ ਸੁਣ ਲੈਂਦੇ ਹਾਂ, ਕਰਦੇ ਨਹੀਂ।
0: ਕਰ ਲਿਆ ਕਰੋ, ਰਸਨਾ ਨਾ ਵੀ ਕਰਨਾ ਜ਼ਰੂਰੀ ਹੁੰਦਾ।
1: ਹਾਂਜੀ
0: ਹਾਂਜੀ ਹਾਂ, ਜਪਜੀ ਸਾਹਿਬ ਤਾਂ ਚੱਕ ਪਹੁੰਚਣ ਲਈ ਪਹਿਲਾਂ ਪਹਿਲੀ ਪੌੜੀ ਦਾ ਪਾਠ ਸਟਾਰਟ ਕਰ ਲਓ, ਜ਼ਰੂਰ ਕਰੋ ਬਾਈ ਜੀ। ਇੱਕ ਦਿਨ ਚੱਲੇ ਜਾਣਾ ਆਪਾਂ, ਖਾਲੀ ਹੱਥ ਨਹੀਂ ਜਾਣਾ, ਆਪਾਂ ਖਜ਼ਾਨੇ ਲੈ ਕੇ ਜਾਣੇ ਨਾਲ। ਨਾਮ ਖਜ਼ਾਨਾ, ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਾਮ ਜਪੋ ਪਹਿਲੇ ਨੰਬਰ 'ਤੇ ਕਿਹਾ ਸੀ ਉਹਨਾਂ ਨੇ। ਫਿਰ ਕਿਹਾ ਸੀਗਾ ਕਿਰਤ ਕਰੋ, ਅਤੇ ਫਿਰ ਕਿਹਾ ਸੀ ਵੰਡ ਛਕੋ। ਠੀਕ ਹੈ, ਮਹਾਰਾਜ ਨੇ ਕਿਹਾ ਕਿ ਕੋਈ ਲੋੜ ਨਹੀਂ ਪਹਾੜਾਂ 'ਤੇ ਜਾ ਕੇ ਲੁੱਕ ਕੇ ਬਹਿਣ ਦੀ, ਜਟਾਂ ਰੱਖਣ ਦੀ, ਇੱਕ ਲੱਤ 'ਤੇ ਖੜ ਕੇ ਪਾਠ ਕਰਨ ਦੀ, ਭਗਤੀ ਕਰਨ ਦੀ। ਮਹਾਰਾਜ ਨੇ ਕਿਹਾ ਕੰਮ ਕਰੋ, ਨਾਮ ਜਪੋ, ਯਾਨੀ ਨਾਮ ਜਪੋ, ਨਾਮ ਜਪਦੇ ਜਪਦੇ ਜਿਹੜਾ ਕੰਮ ਕਰੋਗੇ ਉਹ 'ਚ ਬੇਈਮਾਨੀ ਨਹੀਂ ਕਰੋਗੇ ਫਿਰ ਤੁਸੀਂ। ਹਾਂਜੀ, ਅਤੇ ਫਿਰ ਵੰਡ ਛਕੋ ਕਿਹਾ ਮਹਾਰਾਜ ਨੇ, ਕਿ ਫਿਰ ਤੁਹਾਡਾ ਮਨ ਵੀ ਕਰੂਗਾ ਕਿ ਬਾਕੀਆਂ ਨੂੰ ਵੀ ਮੈਂ ਖਿਲਾ ਸਕਾਂ। ਜੇ ਮੈਂ ਕਮਾਉਂਦਾ, ਇਹ ਤਾਂ ਨਹੀਂ ਜ਼ਰੂਰੀ ਕਿ ਆਪਣੇ ਮਾਂ ਪਿਓ ਨੂੰ ਖਿਲਾਉਣਾ, ਅਤੇ ਮੈਂ ਬਾਕੀਆਂ ਨੂੰ ਵੀ ਖਿਲਾ ਸਕਦਾ ਬਾਕੀਆਂ ਨੂੰ ਖਿਲਾਉਣ ਲਈ। ਹੁਣ ਤੁਸੀਂ ਹਸਪਤਾਲ 'ਚ ਜਾਂਦੇ ਹੋ, ਹਸਪਤਾਲ 'ਚ ਡੋਨਰਸ ਦੇ ਸਾਈਨ ਲੱਗੇ ਹੁੰਦੇ ਨੇ ਉੱਥੇ ਅੰਦਰ, ਡੋਨੇਸ਼ਨ ਵਾਲੇ ਇਹ ਸੰਸਥਾਵਾਂ ਚੱਲ ਰਹੀਆਂ ਨੇ ਨਾ ਸਾਰੀਆਂ, ਹਾਰਟ ਐਂਡ ਸਟ੍ਰੋਕ ਤੋਂ ਲੈ ਕੇ ਤੁਸੀਂ ਬੱਚਿਆਂ ਦਾ ਸਵਰਗ ਕਹਿੰਦੇ ਨੇ। ਕੋਈ ਬੱਚਾ ਕਿਸੇ ਦਾ ਰੱਬ ਨਾ ਕਰੇ ਬਿਮਾਰ ਹੋ ਜਾਵੇ ਨਾ, ਸਿੱਕਿਡਸ ਲੈ ਦਿਓ ਤੁਸੀਂ। ਦੁਨੀਆ ਦਾ ਸਭ ਤੋਂ ਵੱਡਾ ਇੰਸਟੀਚਿਊਟ ਆਪਾਂ ਨੇ ਖੜਾ ਕੀਤਾ ਕੈਨੇਡੀਅਨਸ ਨੇ, ਤੁਹਾਨੂੰ ਪਤਾ ਬੱਚਿਆਂ ਦਾ ਸਭ ਤੋਂ ਵੱਡਾ ਇੰਸਟੀਚਿਊਟ ਆ ਵਰਲਡ ਦਾ। ਮੇਰੀ ਲਾਈਫ ਟਾਈਮ ਲਈ ਡੋਨੇਸ਼ਨ ਲਾਈ ਹੋਈ ਹੈ ਸਿੱਕਿਡਸ ਨੂੰ ਬਾਈ ਜੀ, ਮੈਂ ਕਦੇ ਜ਼ਿੰਦਗੀ ਸਿੱਕਿਡਸ 'ਚ ਗਿਆ ਨਹੀਂ ਅੱਜ ਤੱਕ, ਲਾਈਫ ਟਾਈਮ ਡੋਨੇਸ਼ਨ, ਮੇਰੇ ਹਰ ਸਾਲ ਅਕਾਊਂਟ 'ਚੋਂ ਪੈਸਾ ਨਿਕਲਦਾ। ਇੱਦਾਂ ਦੇ ਕੰਮਾਂ 'ਚ ਵੀ ਪਾਓ ਕੁਲਵੀਰ। ਠੀਕ ਹੈ, ਕਦੇ ਕੁਛ ਕੀਤਾ ਨਹੀਂ, ਕਹਿੰਦਾ ਕਿਸੇ ਭੁੱਖੇ ਨੂੰ ਰਜਾਇਆ ਹੈ ਅਤੇ 10 ਖਾਂ ਰਾਹ 'ਚੋਂ ਰੋੜੇ ਨੂੰ ਉਠਾਇਆ ਤਾਂ 10 ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸਿੱਟਾ, ਐਵੇਂ ਫੇਰੀ ਦੱਸ ਵੀ। ਆਪਾਂ ਕਾਰੋਬਾਰ ਕਰਦੇ ਹਾਂ, ਦੇਖੋ ਮੈਂ ਕਾਰੋਬਾਰ 'ਚ ਹਾਂ, 50 ਬੰਦੇ ਮੈਨੂੰ ਮਾੜਾ ਕਹਿਣ ਵਾਲੇ ਬੈਠੇ ਨੇ ਸ਼ਹਿਰ 'ਚ, 5,000 ਬੰਦਾ ਮੈਨੂੰ ਪਿਆਰ ਕਰਨ ਵਾਲਾ ਹੈਗਾ। 1% ਲੋਕ ਤਾਂ ਇਹੋ ਜਿਹੇ ਹੁੰਦੇ ਹੀ ਨੇ ਨਫ਼ਰਤੀ, ਕਿਉਂਕਿ ਨਫ਼ਰਤੀ ਬੰਦਾ ਉਹ ਹੁੰਦਾ ਜਿਹੜਾ ਆਪਣੀ ਕਦੇ ਵੀ ਗਲਤੀ ਕਬੂਲ ਨਹੀਂ ਕਰਦਾ, ਨਫ਼ਰਤੀ ਹੁੰਦਾ। ਜਿਸ ਬੰਦੇ ਨੇ ਆਪਣੀ ਗਲਤੀ ਕਬੂਲ ਕਰ ਲਈ ਉਹ ਨਫ਼ਰਤ ਨਹੀਂ ਕਰੂਗਾ ਕਦੇ ਵੀ, ਇਹ ਰੂਲ ਹੁੰਦਾ। ਕਿੰਨੀਆਂ ਵਧੀਆ ਗੱਲਾਂ ਕਹੀਆਂ ਤੁਹਾਨੂੰ ਅੱਜ ਮੈਂ।
1: ਬਿਲਕੁਲ ਬਿਲਕੁਲ,
0: ਇੱਕ ਰੋਜ਼ ਪਾਠ ਕਰ ਲਿਆ ਕਰੋ ਸਵੇਰੇ ਉੱਠ ਕੇ ਥੋੜ੍ਹਾ ਜਿਹਾ, ਫਿਰ ਆਪੇ ਹੌਲੀ ਹੌਲੀ ਵੱਧ ਜੂਗਾ, ਕਿਉਂਕਿ ਖਾਲੀ ਨਾ ਜਾਓ, ਨਾਲ ਖਜ਼ਾਨਾ ਲੈ ਕੇ ਜਾਓ।
2: ਜੀ ਬਿਲਕੁਲ।
0: ਨੰਬਰ 2, ਦਾਨ ਕਰਨਾ ਸ਼ੁਰੂ ਕਰੋ ਥੋੜ੍ਹਾ ਜਿਹਾ। ਮੈਂ ਤੁਹਾਨੂੰ ਇਸ ਲਈ ਨਹੀਂ ਕਿਹਾ ਮੈਂ ਦਾਨੀ ਬਹੁਤ ਵੱਡਾ, ਮੈਂ ਤੁਹਾਨੂੰ ਕਿਹਾ ਮੇਰਾ ਲਾਈਫ ਟਾਈਮ ਲਈ ਸਿੱਕਿਡਸ ਨੂੰ ਪੈਸੇ ਲਾਏ ਹੋਏ ਨੇ, ਲਾਈਫ ਟਾਈਮ ਸਾਈਨ ਕੀਤਾ ਹੋਇਆ। ਪਿਛਲੇ 10 ਸਾਲ ਤੋਂ ਮੇਰੇ ਅਕਾਊਂਟ 'ਚੋਂ ਪੈਸੇ ਜਾ ਰਹੇ ਨੇ, ਮੈਂ ਅੱਜ ਤੱਕ ਆਈ ਸਵੇਅਰ ਟੂ ਗੋਡ ਮੈਂ ਆਪਣੀ ਸਦ ਗੱਦੀ 'ਤੇ ਬੈਠਾ, ਰੋਟੀ ਖਾਣਾ ਇੱਥੋਂ ਰਿਜਕ ਆ ਮੇਰਾ, ਮੈਂ ਕਦੇ ਨਹੀਂ ਚੈੱਕ ਕੀਤਾ ਕਿੰਨੇ ਲਾਏ ਨੇ ਕਿੰਨੇ ਜਾਂਦੇ ਨੇ। ਇੰਨਾ ਪਤਾ ਮੇਰੇ ਕਿਤੇ ਨਾ ਕਿਤੇ ਸਟੇਟਮੈਂਟ 'ਤੇ ਸਿੱਕਿਡਸ ਲਿਖਿਆ ਹੁੰਦਾ ਹੁੰਦਾ। ਇਹ ਡੋਨੇਸ਼ਨਸ ਬਣਦੇ ਨੇ ਆਪਣੇ। ਠੀਕ ਹੈ, ਅੱਜ ਦੁਨੀਆ 'ਤੇ ਅਕਾਲ ਕਿਉਂ ਪਿਆ ਹੈ, ਦੁਨੀਆ ਦਾ ਹਾਲਾਤ ਤਾਂ ਦੇਖੋ ਕੀ ਹੋਏ ਨੇ। ਪਤਾ ਕੀ ਹੋ ਗਿਆ, ਅੱਜ ਸਿਆਸਤ ਨੂੰ ਸਾਰਿਆਂ ਨੇ ਕੰਟਰੋਲ ਕਰ ਲਿਆ, ਸਿਆਸਤ ਨੂੰ ਡੋਨਲਡ ਟਰੰਪ ਨੇ ਕੰਟਰੋਲ ਕਰ ਲਿਆ, ਨਾਲ ਉਹਦੇ ਸਾਰੇ ਸਰਮਾਏਦਾਰ ਨੇ। ਜਦੋਂ ਇਲੈਕਸ਼ਨ ਹੋਣ ਲੱਗਿਆ ਸੀ ਮੈਂ ਰੇਡੀਓ 'ਤੇ ਕਿਹਾ ਸੀ ਕਿ ਟਰੰਪ ਦੇ ਆਸ ਪਾਸ ਵੱਡੇ ਸਰਮਾਏਦਾਰ ਖੜ੍ਹੇ ਸੀ ਉਹਦੀ ਸਟੇਜ 'ਤੇ, ਕੈਮਲਾ ਹਾਰਿਸ ਦੇ ਆਸ ਪਾਸ ਕਲਾਕਾਰ ਅਤੇ ਹੋਰ ਲੋਕ ਖੜ੍ਹੇ ਸੀ, ਤਾਂ ਮੈਂ ਕਿਹਾ ਆਉਣ ਵਾਲਾ ਸਮਾਂ ਇਹੋ ਜਿਹਾ ਹੋਊਗਾ ਜੇ ਟਰੰਪ ਆ ਗਿਆ ਤਾਂ ਤੁਸੀਂ ਪਛਤਾਓਗੇ। ਅੱਜ ਦੁਨੀਆ ਪਛਤਾ ਰਹੀ ਹੈ ਕਿ ਨਹੀਂ?
1: ਬਿਲਕੁਲ ਸਹੀ।
0: ਇਹ ਕਿਤੇ ਬੰਦਾ ਉਹਨੇ ਚੋਰੀ ਕੀਤੀ, ਉੱਥੇ ਟ੍ਰਾਇਲ ਚੱਲਦਾ ਪਿਆ ਚੋਰੀ ਦਾ, ਆ ਏਅਰਪੋਰਟ ਤੇ ਸੋਨੇ ਸਾਨੇ ਦੀ ਚੋਰੀ ਕੀਤੀ ਸੀ ਉਹਦੇ ਇਲਜ਼ਾਮ ਨੇ।
2: ਅੱਛਾ,
0: ਉਹ ਟਰੰਪ ਦੀ ਵੀਡੀਓ ਬੜੀਆਂ ਪਾਉਂਦਾ ਵੀ ਕੈਨੇਡਾ ਤੇ ਕਬਜ਼ਾ ਕਰ ਲਿਆ, ਝੰਡਾ ਪਾਤਾ। ਮੈਂ ਸੋਚਦਾ ਇਹੋ ਜਿਹੇ ਘਟੀਆ ਦਿਮਾਗ ਦੇ ਲੋਕ ਟਰੰਪ ਦੇ ਫਾਲੋਅਰ ਨੇ ਜਿਹੜੇ ਚੋਰੀਆਂ 'ਚ ਜਿਹਨਾਂ ਤੇ ਇਲਜ਼ਾਮ ਨੇ, ਤੁਹਾਡੇ ਤੇ ਸਾਰੀ ਜ਼ਿੰਦਗੀ ਕੋਈ ਇਲਜ਼ਾਮ ਲਾਇਆ ਘਰਦਿਆਂ 'ਚੋਂ ਕਿਸੇ ਨੇ ਚੋਰੀ ਦਾ? ਘਰਦਿਆਂ 'ਚੋਂ ਇਹਨਾਂ ਤੇ ਪਬਲਿਕਲੀ ਇਲਜ਼ਾਮ ਲੱਗੇ ਨੇ? ਨੰਗੇ ਲੁੱਚੇ ਲੋਕ ਨੇ, ਨੰਗੇ ਹੋ ਕੇ ਨਾ ਆਪਣੇ, ਮੈਨੂੰ ਮੈਨੂੰ ਕਿਸੇ ਤੇ ਇਹ ਨਹੀਂ ਇਤਰਾਜ਼ ਕੌਣ ਕਿੱਥੇ ਕੀ ਕਰਦਾ ਫੜਿਆ ਗਿਆ, ਮੈਨੂੰ ਇਹ ਇਤਰਾਜ਼ ਹੈ ਕਿ ਕੈਨੇਡਾ ਦੇ ਅਪਮਾਨ ਕਰਦੇ ਨੇ ਗੁਲਾਮ ਲੋਕ, ਗੁਲਾਮ ਸੋਚ ਦੇ ਮਾਲਕ ਪਹਿਲਾਂ ਹੀ ਸੋਚਣ ਲੱਗੇ ਵੀ ਟਰੰਪ ਸਰ ਤੇ ਕਬਜ਼ਾ, ਟਰੰਪ ਨੂੰ ਬਹੁਤ ਵਧੀਆ ਲੱਗਦਾ
2: ਜੀ,
0: ਇਹ ਕਹਿੰਦਾ ਬਫਲੋ ਸਾਡਾ ਆੜੀ ਹੁੰਦਾ ਸੀਗਾ, ਉਹ ਬਿਨਾਂ ਸੋਚੇ ਸਮਝੇ ਕੋਈ ਵੀ ਗੱਲ ਬੋਲਦਾ ਨਹੀਂ, ਮੂੰਹ 'ਚ ਜੋ ਆਇਆ ਕੱਢ ਦਿੰਦਾ ਸੀ। ਉਹਨੂੰ ਕਹਣਾ ਉਹ ਮੈਨੂੰ ਵੀਰੋ ਉਹ ਟਰੰਪ ਆ ਰਿਹਾ, ਬਿਜਨਸ ਛੁਮੈਨ ਨਾ, ਬਿਜਨਸ ਛੁਮੈਨ। ਭਾਂਡੇ ਪੈ ਗਏ ਉਹਦੇ ਭਾਜੀ ਸਾਹਿਬ ਦੇ, ਖੁਦ ਦੇ ਭਾਂਡੇ ਪੈ ਗਏ, ਸਾਰੇ ਭਾਂਡੇ ਪੈ ਗਏ ਜਿੰਨੇ ਭਾਂਡੇ ਸੀਗੇ, ਬਿਜਨਸ ਛੁਮੈਨ। ਮੈਂ ਉਹਨੂੰ ਰਿਪਲਾਈ ਨਾ ਕਰਿਆ, ਕਹਿੰਦਾ ਮੈਂ ਕਹਿੰਦਾ ਮੂਰਖ ਨਾ ਲਾ ਲੂ ਜੀ, ਹਾਥੀ ਉੜਿਆ ਦੇਖਿਆ ਜਾਂਦਾ ਸੀ। ਹਾਂ ਹਾਂ ਮੈਂ ਵੀ ਦੇਖਿਆ ਸੀ ਟਾਕੀ 'ਚ ਬੈਠਾ, ਵੀ ਚੱਲ ਇਹਨੇ ਕਾਹਨੂੰ ਬਹਿਸ ਕਰਨੀ ਹੈ ਨਾ। ਹਾਂਜੀ
1: ਹਾਂਜੀ ਹਾਂਜੀ
0: ਹਾਂ, ਖੁਸ਼ ਹੋ ਗਿਆ ਮੁੰਡਾ ਅੱਜ, ਦੇਖ ਲੈ ਇਹ ਸ਼ੋ ਪੱਕਾ ਸੁਣ ਲਾ ਜੂ ਹੁਣ, ਤੇ ਅੱਜ ਤਵਾ ਕਿਚਨ ਤੇ ਜਾਕਣਾ, ਤੁਹਾਨੂੰ ਸਜ਼ਾ ਹੀ ਹੈ ਤੁਸੀਂ ਜਿਹੜੇ ਨਸ਼ੇ।
1: ਜ਼ਰੂਰ ਜਾ ਕੇ ਆਵਾਂਗੇ ਜ਼ਰੂਰ।
0: ਆ ਨਾਲੇ ਆ ਟਰਾਈ ਕਰਕੇ ਦੇਖਿਓ ਤੁਸੀਂ ਜੇ ਨਾਨ ਵੈਜ ਖਾ ਲੈਣ।
1: ਹਾਂਜੀ ਹਾਂਜੀ
0: ਤਵਾ ਚਿਕਨ ਟਰਾਈ ਕਰਕੇ ਦੇਖਿਓ, ਤਵਾ ਚਿਕਨ, ਠੀਕ ਹੈ?
1: ਠੀਕ ਹੈ ਜੀ,
0: ਕਰੋ ਜ਼ਰੂਰ। ਚੰਗਾ, ਤੇ ਡੇਟ ਆਫ ਬਰਥ ਦੁਆਰਾ ਬੋਲ ਦੋ ਹੁਣ, ਮੈਂ ਤੁਹਾਨੂੰ ਦੱਸਾਂ। 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, 20th, ਤੇ ਆਉਣ ਵਾਲੇ ਸਮੇਂ ਲਈ ਸੋਚਣ ਵਾਲੇ ਇਨਸਾਨ ਹੋ, ਐ ਨਹੀਂ ਕਿ ਵੀ ਕੱਲ ਕੀ ਹੋਊਗਾ ਦੇਖੀ ਜਾਊਗਾ, ਐ ਨਹੀਂ ਗਾ, ਸੋਚ ਸਮਝ ਕੇ ਚੱਲਣ ਵਾਲੇ ਇਨਸਾਨ ਹੋ। ਕੁਛ ਚੀਜ਼ਾਂ 'ਚ ਲਾਪਰਵਾਹੀ ਵਰਤਦੇ ਹੋ ਜਿਹੜੀ ਕਿ ਲਗਾਤਾਰ ਵਰਤਦੇ ਹੋ, ਤੇ ਜੇ ਤੁਹਾਨੂੰ ਕੋਈ ਟੋਕਦਾ ਉਹਨਾਂ ਤੁਸੀਂ ਰੈਸ਼ ਹੋ ਜਾਂਦੇ ਹੋ, ਇਹ ਚੀਜ਼ਾਂ 'ਤੇ ਕੰਟਰੋਲ ਕਰੋ। ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਔਰ ਸਟੂਡੀਓ ਨੰਬਰ 905-673-7।

0: 514 ਨੰਬਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ 905-673-3337 ਨੰਬਰ 9567-33337 ਦੁਨੀਆ 'ਤੇ ਤਸਪਰਾ ਕਰੂੰਗਾ ਇੱਕ ਮੈਂ ਛੋਟਾ ਜਿਹਾ ਦੁਨੀਆ 'ਚ ਕੀ ਹੋਇਆ ਪਿਛਲੇ 48 ਘੰਟਿਆਂ 'ਚ ਕੁਛ ਐਸੀਆਂ ਚੀਜ਼ਾਂ ਹੋਈਆਂ ਜਿਹੜੀਆਂ ਖਬਰਾਂ 'ਚ ਨਹੀਂ ਆਈਆਂ
1: ਜੀ
0: ਪਰ ਤੁਹਾਡਾ ਵੀਰ ਬੋਲ ਦੂਗਾ ਤੁਹਾਨੂੰ ਸਮਝ ਆ ਜੂਗਾ ਵਾਕਈ ਇੱਦਾਂ ਹੋਇਆ ਸੀਗਾ ਵਾਕਈ ਇੱਦਾਂ ਹੋਇਆ
1: ਜੀ
0: ਡੋਨਲਡ ਟਰੰਪ ਆਪਣੀ ਸਾਖ ਸੁਧਾਰਨ ਦੇ ਚੱਕਰਾਂ 'ਚ ਫਿਰਦਾ ਪਰ ਫਿਰਦਾ ਹੈਂਡ ਨਾਲ ਆ ਗਿੱਟਿਆਂ ਦੀ ਅਕਲ ਦੇ ਨਾਲ ਆ ਅਕਲ ਦਿਮਾਗ 'ਚ ਵੀ ਹੁੰਦੀ ਆ ਗਿੱਟਿਆਂ 'ਚ ਵੀ ਹੁੰਦੀ ਆਪਣੇ ਤੇ ਹੈਲੋ 514 ਰੇਡੀਓ ਦੀ ਆਵਾਜ਼ ਬੰਦ ਕਰ ਲਓ
2: ਹੈਲੋ
0: ਹੈਲੋ ਤੁਸੀਂ ਆਏ ਹੋ ਟੋਰਾਂਟੋ ਸਾਡੇ ਕੋਲ ਰੇਡੀਓ ਦੀ ਆਵਾਜ਼ ਤਾਂ ਬੰਦ ਕਰ ਲਓ ਸਾਨੂੰ ਸਾਡੀ ਆਵਾਜ਼ ਸੁਣਾਈ ਜਾਂਦੇ ਹੋ ਹਾਂਜੀ
2: ਹਾਂਜੀ ਰੇਡੀਓ ਦੀ ਆਵਾਜ਼ ਤਾਂ ਹਮੇਸ਼ਾ ਹੀ ਬੰਦ ਹੁੰਦੀ ਹੈ ਅੱਜ ਹਾਂਜੀ ਗੁਰਦੇਵ ਸਿੰਘ
0: ਗੁਰਦੇਵ ਸਿੰਘ ਮੌਂਟਰੀਅਲ ਰਹਿੰਦੇ ਹੋ
2: ਨਾ ਬ੍ਰੈਂਪਟਨ
0: ਤੇ ਨੰਬਰ ਮੌਂਟਰੀਅਲ ਦਾ
2: ਇਹ ਭਾਜੀ ਮੇਰਾ ਫੇਵਰਟ ਨੰਬਰ ਹੈਗਾ
0: ਭਾਈ ਮੇਰਾ ਫੇਵਰਟ ਸ਼ਹਿਰ ਮੌਂਟਰੀਅਲ ਵਰਲਡ ਵਿੱਚ ਮੇਰੇ ਦੋ ਸ਼ਹਿਰ ਫੇਵਰਟ ਨੇ ਇੱਕ ਮੌਂਟਰੀਅਲ ਇੱਕ ਕਲਕੱਤਾ
2: ਓ ਗੁੱਡ
0: ਮੌਂਟਰੀਅਲ ਰਹੇ ਹੋ
2: ਬਹੁਤ 12 ਸਾਲ
0: ਤੇ ਮੌਂਟਰੀਅਲ ਦਾ ਕਿਹੜਾ ਪਾਰਟ ਸਭ ਤੋਂ ਵਧੀਆ ਲੱਗਦਾ ਤੁਹਾਨੂੰ
2: ਹਰ ਚੀਜ਼ ਮੌਂਟਰੀਅਲ ਦੀ ਵਧੀਆ ਜੀ ਤੁਸੀਂ ਕਹਿੰਦਾ ਪੋਰਟ ਵੀ ਉੱਥੋਂ ਵਧੀਆ ਵਾ
0: ਹਾਂ
2: ਤੁਸੀਂ ਡੋਲਡ ਮੌਂਟਰੀਅਲ ਕਹਿੰਦੇ ਹੋ
0: ਜੇ ਕਦੇ ਘੁੰਮਣ ਜਾਓ
2: ਨਾ
0: ਗਈਆਂ ਕਦੇ ਉੱਡ ਮੌਂਟਰੀਅਲ
2: ਹਾਂਜੀ ਹਾਂਜੀ
0: ਜਾ ਕੇ ਆਈ ਲੱਗਦਾ ਮੈਂ ਯੂਰਪ ਚ ਚਲੀ ਗਈ
1: ਅੱਛਾ
0: ਬਾਈ ਇਦਾਂ ਹੈਗਾ ਕਿ ਨਹੀਂ ਦੱਸੋ ਇਹਨੂੰ ਮੜ ਜਾ ਨਦੀ ਨਿਕਲਦੀ ਪਿੱਛੋਂ ਉਹ ਲੇਕ ਜੀ ਮੰਗਾਉਂਦੀ ਆ ਉਹਦੇ ਤੇ ਫਿਰ ਉਹਨਾਂ ਨੇ ਬੜਾ ਜੁਗਾੜ ਬਣਾਇਆ ਘੁੰਮਣ ਫਿਰਨ ਦਾ ਰਿਕਸ਼ੇ ਹੁੰਦੇ ਆ ਕਿਰਾਏ ਤੇ ਲੈ ਕੇ ਚਲਾਓ ਬੜਾ ਕੁਛ ਹੁੰਦਾ ਉੱਥੇ ਮਤਲਬ ਇੰਟਰਟੇਨਮੈਂਟ ਹੁੰਦਾ ਤੇ ਉੱਥੇ ਰੈਸਟੋਰੈਂਟ ਹੀ ਰੈਸਟੋਰੈਂਟ ਆ ਮਤਲਬ ਲੰਚ ਰੈਸਟੋਰੈਂਟ ਹੀ ਰੈਸਟੋਰੈਂਟ ਲਾਈਨ ਦੇ ਵਿੱਚ ਓਲਡ ਮੌਂਟਰੀਅਲ ਕਹਿੰਦੇ ਆ ਗਰਮੀਆਂ ਦੇ ਵਿੱਚ ਸੜਕ ਜਿਹੜੀ ਉਹਨੂੰ ਬੰਦ ਕਰ ਦਿੰਦੇ ਨੇ ਉਹਨੂੰ ਸਾਰੀ ਨੂੰ ਖਾਣ ਲਈ ਬਣਾ ਦਿੰਦੇ ਨੇ ਸਾਰੀ ਚ ਪੈਟੀਓ ਬਣ ਜਾਂਦਾ ਗਰਮੀਆਂ ਗਰਮੀਆਂ ਪੂਰੀ ਸੜਕ ਬੰਦ ਕਰ ਦਿੰਦਾ ਇੱਕ ਪੂਰੀ ਸੜਕ ਪੈਟੀ ਹੁੰਦੀ ਹੈ ਪੈਟੀਓ ਸਾਈਡ ਤੇ ਫੁੱਟਪਾਥ ਤੇ ਨਹੀਂ ਹੁੰਦਾ ਫੁੱਟਪਾਥ ਖਾਲੀ ਹੁੰਦਾ ਤੁਰਨ ਲਈ ਸੜਕ ਦੇ ਅੰਦਰ ਪੈਟੀਓ ਲੱਗੇ ਹੁੰਦੇ ਨੇ ਗੱਡੀ ਇੱਕ ਇੱਕ ਲੰਘਣ ਜੋਗੀ ਫਾਇਰ ਬ੍ਰਿਗੇਡ ਲਈ ਜਗ੍ਹਾ ਛੱਡ ਦਿੰਦੇ ਨੇ ਤੇ ਯਾ ਮੌਂਟਰੀਅਲ ਦੁਨੀਆਂ ਦਾ ਸਭ ਤੋਂ ਸਸਤਾ ਸ਼ਹਿਰ ਸੀਗਾ ਅੱਜ ਨਹੀਂ ਪਤਾ ਕਿਵੇਂ ਆ ਕਲਕੱਤਾ ਦੁਨੀਆਂ ਦਾ ਸਭ ਤੋਂ ਸਸਤਾ ਸ਼ਹਿਰ ਆ ਦੋ ਸ਼ਹਿਰ ਨੇ ਕਹਿੰਦੇ ਬੰਦੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਇੱਕ ਮੌਂਟਰੀਅਲ ਕਲਕੱਤਾ
1: ਜੀ
0: ਤੇ ਬਾਕੀ ਤੀਜਾ ਗੁਰੂ ਰਾਮਦਾਸ ਦਾ ਘਰ ਗੁਰੂ ਨਾਨਕ ਪਿਤਾ ਸੀ ਬਖਸ਼ਿਸ਼ ਜਿਹੜਾ ਵੰਡ ਛਕੋ ਚੋਂ ਲੰਗਰ ਚੱਲਦੇ ਨੇ ਦੁਨੀਆਂ 'ਚ ਵੀ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬੋਲੋ
2: ਹਾਂਜੀ
0: ਤਵਾ ਕਿਚਨ ਗਏ ਹੋ ਕਦੇ ਕਿ ਨਹੀਂ
2: ਰਸੋਈ ਦਾ ਤਵਾ ਹਾਂਜੀ
0: ਗਏ ਹੋ ਕਦੇ ਕਿ ਨਹੀਂ
2: ਨਹੀਂ ਜਾਣਾ ਵਾ
0: ਜਾ ਕੇ ਆਇਓ ਵੈਜ ਹੋ ਕਿ ਨੋਨ ਵੈਜ ਹੋ
2: ਦੋਵੇਂ ਹੈਗਾ ਜੀ
0: ਤੇ ਕੜਾਹੀ ਵਾਲੀ ਇੱਕ ਆਈਟਮ ਟਰਾਈ ਕਰਿਓ ਕੜਾਹੀ ਪਨੀਰ ਤੇ ਨਾਲ ਟਰਾਈ ਕਰ ਲਿਓ ਤੁਸੀਂ ਤਵਾ ਚਿਕਨ ਤੇ ਇੱਕ ਨਾਨ ਖਾਇਓ ਇਹਨਾਂ ਦੇ ਆਟਾ ਡਿਫਰੈਂਟ ਟਾਈਪ ਨਾਲ ਗੁੰਦੇ ਨੇ ਜਿਹੜਾ ਹਾਂਜੀ ਪਿਸ਼ੌਰੀ ਨਾਨ ਹੁੰਦਾ ਪਰ ਤੁਸੀਂ ਇਹਨਾਂ ਨਾਨ ਟਰਾਈ ਕਰਕੇ ਦੇਖਿਓ 905-790-1699 ਕਿਹੜੇ ਏਰੀਏ 'ਚ ਰਹਿੰਦੇ ਹੋ
2: ਮੈਂ ਬ੍ਰੈਂਪਟਨ ਇੱਥੇ ਰਹਿੰਦਾ
0: ਨਹੀਂ ਇੱਥੇ ਕਿੱਥੇ
2: ਲਸਾਲ ਤੇ ਉਹ ਸੌਰੀ ਲਸਾਲ ਫਿਰ ਮੌਂਟਰੀਅਲ
0: ਚਲੇ ਗਏ ਮੌਂਟਰੀਅਲ ਪਹੁੰਚ ਕੇ ਲਸਾਲ ਤੇ ਗੁਰਦੁਆਰੇ ਕੋਲ ਪਹੁੰਚ ਕੇ ਲਸਾਲ ਵਾਲੇ ਕੋਲ ਬਹੁਤ ਵਧੀਆ ਬਹੁਤ ਸੋਹਣਾ ਡਾਇਨਿੰਗ ਬਣਿਆ ਹੋਇਆ ਤੇ ਪਾਰਟੀਜ਼ ਕਰਨੀਆਂ ਕਿਸੇ ਨੇ ਬਹੁਤ ਪਾਰਟੀਜ਼ ਬੁੱਕ ਹੁੰਦੀਆਂ ਬਹੁਤ ਜ਼ਿਆਦਾ ਪਾਰਟੀਜ਼ ਜਨਮ ਦਿਨ ਮਨਾਉਂਦੇ ਲੋਕ ਕੈਬਿਨ ਬਣੇ ਹੋਏ ਨੇ ਇੰਡੀਆ ਮੰਗੋ ਤੁਸੀਂ ਲੱਗ ਤੋਂ ਬਹਿ ਕੇ ਖਾਣਾ ਕਰਿਆ ਨੇ ਹਨਾ ਸੋ ਨਜ਼ਾਰਾ ਜਾਂ ਤੁਸੀਂ ਤਵਾ ਤੇ ਚੱਲ ਜਾਓ ਬਾਈ ਡੇਟ ਆਫ ਬਰਥ ਬੋਲੋ ਪਲੀਜ਼ ਕਾਇੰਡਲੀ
1: ਕਈਆਂ ਨੂੰ ਅਮਨ ਜੀ ਗੁੱਸਾ ਚੜਦਾ ਹੈ ਨੈਗੇਟਿਵ ਵਾਲਾ ਬਟ ਪਹਿਲੀ ਵਾਰ ਮੈਂ ਦੇਖ ਰਹੀ ਹਾਂ ਚਾਰਟ ਕਹਿੰਦਾ ਕਿ ਇਹਨਾਂ ਦਾ ਗੁੱਸਾ ਜਿਹੜਾ ਹੈਗਾ ਨਾ ਪੂਰਾ ਕੰਟਰੋਲ ਚ ਰੱਖਦੇ ਆ ਔਰ ਬਹੁਤ ਹੀ ਆਪਣੀ ਲਾਈਫ ਨੂੰ ਲੈ ਕੇ ਅਲਰਟ ਰਹਿੰਦੇ ਆ ਔਰ ਬਹੁਤ ਹੀ ਰੋਮਾਂਟਿਕ ਕਿਸਮ ਦੇ ਇਨਸਾਨ ਆ ਲੇਕਿਨ ਤੁਸੀਂ ਇੱਕ ਆਪਣੀ ਦੁਨੀਆਂ ਦੇ ਵਿੱਚ ਗਵਾਚੇ ਰਹਿੰਦੇ ਹੋ ਜੋ ਕਿ ਰੀਅਲ ਨਹੀਂ ਹੁੰਦੀ ਆਪਣੀ ਹੀ ਔਰ ਬਹੁਤ ਇਮੋਸ਼ਨਲ ਹੋ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲ ਤੇ ਲਾ ਲੈਂਦੇ ਹੋ ਤੇ ਉਹਦੇ ਕਰਕੇ ਰਾਤਾਂ ਦੀਆਂ ਨੀਂਦਾਂ ਵੀ ਗਵਾ ਲੈਂਦੇ ਹੋ
0: ਸੋ ਤੁਸੀਂ
1: ਦੋ ਤਰ੍ਹਾਂ ਦੀਆਂ ਹੁੰਦੀਆਂ
0: ਨੀਂਦ ਆਰਾਮ ਕਰ ਲੈਂਦੇ ਹੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਨੈਕਸਟ ਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ
1: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਰ
0: ਗੁੱਡ ਮਾਰਨਿੰਗ ਜੀ ਕਿਵੇਂ ਹੋ
3: ਬਸ ਵਧੀਆ, ਤੁਸੀਂ ਦੱਸੋ?
0: ਚੜ੍ਹਦੀ ਕਲਾ ਜੀ, ਕੀ ਨਾਂ ਤੁਹਾਡਾ?
3: ਕਰਨ।
0: ਅੱਗੇ?
3: ਕਰਨ ਵੀਰ ਸ਼ਰਮਾ।
0: ਹਾਂ ਸ਼ਰਮਾ ਜੀ, ਅੱਗੇ ਡੇਟ ਆਫ ਬਰਥ?
3: 19 ਮਾਰਚ 98।
0: ਤੇ ਟਰਾਈ ਕਰਿਓ ਤੁਸੀਂ ਕੁਲਚੇ, ਟਰਾਈ ਕਰਕੇ ਦੇਖਿਓ, ਫੁੱਟਲੋਂਗ ਕੁਲਚਾ ਕਹਿੰਦੇ ਇਹਨਾਂ ਦਾ, ਅੰਮ੍ਰਿਤਸਰੀ ਲੱਦਿਆ ਪਿਆ ਹੁੰਦਾ, ਦੋ ਬੁੱਕਲਾਂ ਭਰ ਕੇ ਪਾਉਂਦੇ ਵਿੱਚ ਪਨੀਰ ਅਤੇ ਆਲੂ ਉਲੂ ਵਗੈਰਾ ਜਿਹੜੇ ਪੈਂਦੇ ਨੇ, ਹੈ ਨਾ? ਅਤੇ ਲਾਹੌਰੀ ਚਣੇ ਹੁੰਦੇ ਨੇ, ਗਾਜਰਾਂ ਦਾ ਅਚਾਰ ਹੋਮਮੇਡ ਹੁੰਦਾ ਇਹਨਾਂ ਦਾ, ਆਪ ਬਣਾਉਂਦੇ ਨੇ ਗਾਜਰਾਂ ਦਾ ਅਚਾਰ, ਅਤੇ ਟਰਾਈ ਕਰਿਓ। ਇਸ ਸਮੇਂ ਇਹਨਾਂ ਨੇ ਲਾਏ ਹੋਏ ਨੇ, ਕੋਂਬੋ ਲਾਏ ਹੋਏ ਨੇ, ਅਤੇ ਦੱਸੋ ਜੀ ਸੰਤੋਸ਼ ਜੀ।
1: ਜੀ ਬਿਲਕੁਲ, ਤੁਹਾਡਾ ਚਾਰਟ ਵੀ ਪਹਿਲੇ ਕਾਲਰ ਦੇ ਨਾਲ ਮੈਚ ਕਰਦਾ ਹੈ, ਸੋ ਤੁਸੀਂ ਵੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹੋ, ਔਰ ਹਮੇਸ਼ਾ ਤੁਸੀਂ ਖੁਸ਼ ਰਹਿੰਦੇ ਹੋ, ਸਾਰਿਆਂ ਨੂੰ ਖੁਸ਼ ਰੱਖਦੇ ਹੋ। ਔਰ ਹੁਣ ਅਮਨ ਜੀ
0: ਦਾ ਮਾਰਚ ਕਿਦਾਂ ਹੁੰਦਾ? ਮਾਰਚ ਕਿਦਾਂ ਕਿਹਾ ਸੀ? ਹਾਂਜੀ
3: 19
0: ਮਾਰਚ ਹੈ ਨਾ
1: ਜੀ।
0: ਸੋ ਕਰੇਜ, ਕੌਨਫੀਡੈਂਟ, ਐਡਵੈਂਚਰ, ਫੁੱਲ ਆਫ ਐਨਰਜੀ, ਬਿਲੀਵ ਇਨ ਐਕਸ਼ਨ, ਠੀਕ ਹੈ? ਤੇ ਜਿਹੜਾ ਜਿੰਨਾ ਕੁਛ ਵੀ ਹੈ ਪੇਸ਼ੈਂਸ ਲੈਵਲ ਹੈ ਜਿਹੜਾ, ਉਹਨੂੰ ਵਧਾਉਣਾ ਪੈਣਾ ਤੁਹਾਨੂੰ, ਪੇਸ਼ੈਂਸ ਲੈਵਲ ਘੱਟ ਹੈ।
3: ਓਕੇ,
0: ਠੀਕ ਹੈ? ਤੇ ਕੋਈ ਜਗ੍ਹਾ ਤੇ ਨਾ ਖਾਲੀ ਆਪਣੇ ਬਾਰੇ ਸੋਚ ਲੈਣਾ ਕਿ ਵੀਰ ਆਪਾਂ ਕੁਛ ਕਰਨ ਲੱਗੇ
1: ਜੀ,
0: ਉੱਥੇ ਆਪਾਂ ਆਪਣੇ ਬਾਰੇ ਸੋਚਦੇ ਸੋਚਦੇ ਨੁਕਸਾਨ ਕਰਾ ਲੈਂਦੇ ਹਾਂ, ਠੀਕ ਹੈ?
3: ਹਾਂਜੀ,
0: ਥੈਂਕ ਯੂ ਸੋ ਮਚ ਸਰ, ਰੀਅਲੀ ਅਪਰੀਸ਼ੀਏਟ। ਸਾਡਾ ਵੀ ਮਨ ਕਿਸੇ ਦਾ ਦਿਖਾਉਣ ਦਾ ਕੋਸ਼ਿਸ਼ ਨਹੀਂ ਹੁੰਦੀ, ਤੇ ਕਈ ਵਾਰੀ ਸ਼ਬਦ ਇਹੋ ਜਿਹੇ ਹੋ ਜਾਣ, ਕਿਉਂਕਿ ਸ਼ਬਦ ਕੋਸ਼ ਹੀ ਹੈ ਸਾਰਾ, ਰੇਡੀਓ ਕੀ ਹੈ, ਸ਼ਬਦ ਕੋਸ਼ ਆ, ਸਾਡੇ ਵੱਲੋਂ ਮਾਫੀ ਤੁਹਾਨੂੰ। ਹਾਂਜੀ, ਤੇ ਚਰਨਪ੍ਰੀਤ ਮੇਰੇ ਨਾਲ। ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
0: ਕੀ ਹਾਲ ਚਾਲ ਨੇ?
4: ਹਾਂਜੀ ਵਧੀਆ ਚੜ੍ਹਦੀ।
0: ਸੋ ਨਜ਼ਾਰਾ ਤੋਂ ਚਰਨਪ੍ਰੀਤ ਸਾਡੇ ਨਾਲ ਨੇ। ਚਰਨਪ੍ਰੀਤ, ਰਾਤ ਮੈਂ ਤੁਹਾਡਾ ਪਾਰਟੀ ਦਾ ਵੀਡੀਓ ਦੇਖ ਰਿਹਾ ਸੀਗਾ ਇੰਸਟਾਗ੍ਰਾਮ ਤੇ, ਜਿਹੜਾ ਡਾਊਨਲੋਡ ਕੀਤਾ ਸੀ, ਬੜੀ ਸੋਹਣੀ ਡੈਕੋਰੇਸ਼ਨ ਹੈ ਯਾਰ, ਕੀ ਸੀਗਾ ਰਾਤ ਤੁਹਾਡੇ ਫੰਕਸ਼ਨ ਕੀ ਸੀ?
4: ਹਾਂਜੀ ਰਾਤ ਆਪਣਾ ਬਰਥਡੇ ਪਾਰਟੀ ਹੈਗੀ ਸੀਗੀ ਜੀ ਉੱਥੇ।
0: ਅੱਛਾ, ਬੱਚੇ ਦੀ ਬਰਥਡੇ ਪਾਰਟੀ ਸੀ ਨਾ? ਬੜੀ ਸੋਹਣੇ ਟੋਏ ਵੀ ਡੈਕੋਰੇਟ ਕੀਤਾ ਹੋਇਆ, ਇਹਨਾਂ ਦਾ ਇਨਵਾਇਰਮੈਂਟ ਇੱਦਾਂ ਦਾ ਤਿਆਰ ਕੀਤਾ ਉੱਥੇ ਅੰਦਰ ਜਾਂਦਿਆਂ ਨੂੰ, ਹਰੇਕ ਟੇਬਲ ਦੇ ਉੱਤੇ ਜਿਹੜੇ ਬੈਲੂਨਸ ਦੇ ਨਾਲ ਟੈਡੀ ਵੀਅਰ ਲੱਗੇ ਹੋਏ, ਟੈਡੀ ਵੀਅਰ ਲੱਗੇ ਪਏ, ਵਾਲਸ ਡੈਕੋਰੇਸ਼ਨ ਕੀਤੀਆਂ ਹੋਈਆਂ, ਅਤੇ ਬਾਰ ਪੂਰੀ ਡੈਕੋਰੇਟ ਕੀਤੀ ਹੋਈ, ਪੂਰਾ ਮਤਲਬ ਐਨ ਗੈਗ ਚ। ਅਤੇ ਤੁਸੀਂ ਹੋਲਡ ਰੱਖੋਗੇ ਚਰਨਪ੍ਰੀਤ, ਮੈਂ ਤੁਹਾਡਾ ਡਿਟੇਲ ਗੱਲ ਕਰਦਾ। ਮੇਰੇ ਨਾਲ ਜਿਹੜਾ ਹੈਗਾ ਇਸ ਸਮੇਂ ਲਾਈਨ ਹੋਲਡ ਆ, ਮੈਂ ਲਾਈਨ 'ਤੇ ਲੈ ਲਿਆ ਸਪੈਕਸ ਐਕਸਪ੍ਰੈਕਸ ਨੂੰ। ਅਸੀਂ ਹਮੇਸ਼ਾ ਅੱਖਾਂ ਦੀ ਗੱਲ ਕਰਦੇ ਹੁੰਦੇ ਹਾਂ, ਅੱਖਾਂ ਦੀ ਸੰਭਾਲ ਲਈ ਟੌਪ ਦੇ ਡਾਕਟਰ ਅਤੇ ਟੌਪ ਦੀ ਅੱਖਾਂ ਦੀ ਟੈਸਟਿੰਗ ਮਸ਼ੀਨ ਜਿਹੜੀ ਆ, ਟੈਸਟਿੰਗ ਮਸ਼ੀਨ ਆ ਟੌਪ ਦੀ, ਚਿੱਟਾ ਮੋਤੀਆ ਕਾਲਾ ਮੋਤੀਆ ਜੀ ਤੋਂ ਬਿਲਕੁਲ ਅਵੇਅਰ ਨਹੀਂ ਹੈਗੇ। ਭਾਅ ਜੀ ਕੁਇਕਲੀ ਪਹਿਲਾਂ ਰਾਜਨ ਜੀ ਇਹਦੇ ਬਾਰੇ ਦੱਸਿਓ, ਚਿੱਟਾ ਮੋਤੀਆ ਕਾਲਾ ਮੋਤੀਆ ਕਹਿੰਦੇ, ਇਹਨਾਂ ਨੂੰ ਸਮਝ ਆ ਜਾਵੇ ਸਾਰਿਆਂ ਨੂੰ, ਕਿਉਂਕਿ ਡਿਵਾਈਸ ਬਹੁਤ ਦੇਖਦੇ ਹਾਂ ਅਤੇ ਇੱਕ ਡਰਾਈਵਿੰਗ ਦੀਆਂ ਜੋਬਸ ਨੇ, ਅੱਖਾਂ 'ਤੇ ਪ੍ਰੈਸ਼ਰ ਬਹੁਤ ਹੁੰਦਾ ਅਤੇ ਨਾਲ ਇਲਾਜ ਅਤੇ ਨਾਲੇ ਸਪੈਸ਼ਲਾਈਜ਼ ਦੇ।
5: ਬਹੁਤ ਬਹੁਤ ਧੰਨਵਾਦ ਜੀ ਅਮਨ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਜਿਵੇਂ ਤੁਸੀਂ ਕਹਿ ਰਹੇ ਸੀ ਚਿੱਟਾ ਮੋਤੀਆ ਤੇ ਕਾਲਾ ਮੋਤੀ ਆ, ਸੋ ਦੋ ਤਰੀਕੇ ਦੇ ਮੋਤੀ ਹੁੰਦੇ ਨੇ। ਇੱਕ ਹੁੰਦਾ ਚਿੱਟਾ ਮੋਤੀਆ ਜਿਹੜਾ ਕਿ ਕਈ ਵਾਰੀ ਇੱਕ ਤੇ ਏਜ ਦੇ ਹਿਸਾਬ ਨਾਲ ਤੁਹਾਡਾ ਹੁੰਦਾ ਵੀ ਜਦੋਂ ਤੁਹਾਡੀ ਏਜ ਵੱਧਦੀ ਜਾਂਦੀ ਹੈ ਤੁਹਾਡਾ ਜਿਹੜਾ ਲੈਂਸ ਆ ਅੱਖ ਦਾ ਅੰਦਰ ਦਾ ਉਹ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ। ਤੇ ਦੂਜਾ ਇੱਕ ਮੇਨ ਫੈਕਟਰ ਇਹ ਵੀ ਹੈ ਕਿ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਇੰਨਾ ਟਾਈਮ ਸਪੈਂਡ ਕਰਦੇ ਹੋ, ਇਹਦੇ ਚ ਜਿਹੜੀ ਬਲੂ ਲਾਈਟ ਨਿਕਲਦੀ ਹੈ ਇਹ ਵੀ ਤੁਹਾਡੀ ਅੱਖਾਂ ਨੂੰ ਬਹੁਤ ਹੱਦ ਤੱਕ ਡੈਮੇਜ ਕਰਦੀ ਹੈ ਜੀ। ਤੇ ਇਹਦੇ ਨਾਲ ਵੀ ਜਿਹੜਾ ਤੁਹਾਡਾ ਚਿੱਟਾ ਮੋਤੀਆ, ਕਹਿ ਲਓ ਕਿ 70 ਜਾਂ 80 ਸਾਲ ਦੀ ਉਮਰ ਚ ਆਉਣਾ ਹੈ, ਅੱਜ ਦੀ ਡੇਟ ਚ ਅਸੀਂ ਦੇਖਿਆ ਕਿ ਲੋਕਾਂ ਨੂੰ 50-55 ਸਾਲ ਦੀ ਉਮਰ ਚਿੱਟਾ ਮੋਤੀਆ ਆਉਣ ਲੱਗ ਪਿਆ। ਸੋ ਇਹਦਾ ਇੱਕ ਵੱਡਾ ਰੀਜ਼ਨ ਇਹ ਵੀ ਹੈ ਵੀ ਆਪਾਂ ਸਕਰੀਨ ਦੇ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਹਾਂ। ਸੋ ਜਦੋਂ ਤੁਸੀਂ ਇੱਥੇ ਆਉਂਦੇ ਹੋ ਅਸੀਂ ਸਾਡੇ ਇੱਥੇ ਪ੍ਰੋਪਰ ਚੈੱਕਅਪ ਹੁੰਦਾ। ਦੂਜਾ ਹੁੰਦਾ ਜੀ ਕਾਲਾ ਮੋਤੀਆ। ਕਾਲਾ ਮੋਤੀ ਇੱਦਾਂ ਹੀ ਹੈ ਜਿਵੇਂ ਤੁਹਾਡੀ ਅੱਖ 'ਚ ਤੁਹਾਡੀ ਬਾਡੀ ਦੇ ਵਿੱਚ ਬਲੱਡ ਘੁੰਮਦਾ ਤੇ ਬਲੱਡ ਦਾ ਪ੍ਰੈਸ਼ਰ ਹੁੰਦਾ, ਇਸੇ ਤਰ੍ਹਾਂ ਅੱਖ ਦੇ ਵਿੱਚ ਇੱਕ ਪਾਣੀ ਹੁੰਦਾ ਇੱਕ ਉਸਮਰ, ਇਹ ਘੁੰਮਦਾ ਤੇ ਜੇ ਇਹਦਾ ਪ੍ਰੈਸ਼ਰ ਵੱਧ ਜਾਵੇ ਤੇ ਇਹ ਕਾਲਾ ਮੋਤੀਆ ਬਣ ਜਾਂਦਾ ਜੀ। ਤੇ ਇਹਦੇ ਨਾਲ ਜੇ ਇੱਕ ਵਾਰੀ ਤੁਹਾਡੀ ਵਿਜ਼ਨ ਚਲੇਗੀ ਇਹ ਦੁਬਾਰਾ ਵਾਪਸ ਨਹੀਂ ਆਉਂਦੀ। ਸੋ ਅਸੀਂ ਇੱਥੇ ਸਪੈਸ਼ਲ ਮਸ਼ੀਨਾਂ ਲਗਾਈਆਂ ਨੇ ਜਿਹਦੇ 'ਚ OCT ਹੈ। ਇਹ ਕੀ ਕਰਦੀ ਹੈ, ਇਹ ਜਿਹੜਾ ਤੁਹਾਡਾ ਰੈਟਿਨਾ ਪਿੱਛੇ ਉਹਨੂੰ ਸਕੈਨ ਕਰ ਲੈਂਦੀ ਹੈ। ਸੋ ਜੇ ਤੁਹਾਡੇ ਅੱਖ ਦਾ ਪ੍ਰੈਸ਼ਰ ਵੱਧਦਾ ਪਿਆ ਤੇ ਜੇ ਤੁਹਾਡੀ ਪਿੱਛੇ ਕਪਿੰਗ ਵੱਡੀ ਹੋ ਗਈ ਹੈ ਤੇ ਮਸ਼ੀਨ ਨੇ ਪਹਿਲਾਂ ਸਕੈਨ ਕਰਕੇ ਸਾਨੂੰ ਦੱਸ ਦੇਣਾ ਕਿ ਹਾਂਜੀ ਜੀ ਇਹ ਪੇਸ਼ੈਂਟ ਨੂੰ ਕਾਲਾ ਮੋਤੀਆ ਹੋਣ ਦੇ ਚਾਂਸਿਸ ਹੋਏ ਹੋਏ ਨੇ ਤੇ ਅਸੀਂ ਰਾਈਟ ਵੇ ਤੁਹਾਡੇ ਉੱਥੋਂ ਟ੍ਰੀਟਮੈਂਟ ਸ਼ੁਰੂ ਕਰਵਾ ਦਿੰਦੇ ਹਾਂ। ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਸਲੈਕਟ ਲੈਂਪ ਹੈ ਤੇ ਹੋਰ ਡਿਵਾਈਸ ਹੈ, ਇਹ ਜਿਹੜਾ ਤੁਹਾਡਾ ਅੱਖ ਹੈ ਉਹਦੇ ਅੰਦਰ ਦਾ ਲੈਂਸ ਚੈੱਕ ਕਰ ਦਿੰਦੇ ਨੇ ਕਿ ਕੀ ਚਿੱਟਾ ਮੋਤੀਆ ਸ਼ੁਰੂ ਹੋ ਚੁੱਕਾ, ਜੇ ਹੋ ਚੁੱਕਾ ਤੇ ਉਹਦੇ ਵਾਸਤੇ ਵੀ ਤੁਹਾਡਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੰਦੇ ਹਾਂ। ਤੇ ਨਾਲ ਦੀ ਨਾਲ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾਉਂਦੇ ਹੋ, ਬਹੁਤ ਸਾਰੀਆਂ ਫੈਮਿਲੀਜ਼ ਆ ਰਹੀਆਂ ਅਮਨ ਜੀ ਸਾਡੇ ਕੋਲ ਅੱਜ ਕੱਲ੍ਹ, ਜਿਨ੍ਹਾਂ 'ਚ ਫੈਮਿਲੀਆਂ 'ਚ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦਾ ਹਰ ਸਾਲ ਨੰਬਰ ਵਧੇ ਜਾਂਦਾ ਤੇ ਰੁਕਦਾ ਨਹੀਂ ਹੈ। ਸੋ ਸਾਡੇ ਕੋਲ ਜਿਹੜੀ ਟੋਪੋਗ੍ਰਾਫੀ ਮਸ਼ੀਨ ਹੈ ਇਹ ਚੈੱਕ ਕਰਕੇ ਪਹਿਲੇ ਦੱਸ ਦਿੰਦੀ ਹੈ ਕਿ ਬੱਚੇ ਤੁਹਾਡੇ ਦਾ ਅਗਲੇ ਸਾਲ ਵੀ ਨੰਬਰ ਇੱਦਾਂ ਹੀ ਵੱਧਦਾ ਜਾਣਾ ਕਿ ਰੁਕ ਜਾਣਾ। ਤੇ ਜੇ ਵੱਧਦਾ ਜਾਣਾ ਤੇ ਉਹਦੇ ਵਾਸਤੇ ਸਾਡੇ ਕੋਲ ਟ੍ਰੀਟਮੈਂਟ ਵੀ ਹੈਗੇ ਨੇ, ਸਾਡੇ ਕੋਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਹੈਗੇ ਨੇ, ਇਹ ਐਨਕਾਂ ਦੇਖਣ ਨੂੰ ਸੇਮ ਹੁੰਦੀਆਂ, ਕੋਈ ਫਰਕ ਨਹੀਂ ਹੁੰਦਾ, ਪਰ ਅੰਦਰ ਹੀ ਅੰਦਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ ਜਿਹਦੇ ਨਾਲ ਤੁਹਾਡੇ ਬੱਚੇ ਦੀ ਨਿਗਾਹ ਘਟਣੀ ਰੁਕ ਜਾਂਦੀ ਹੈ, ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ, ਨੰਬਰ ਹੋਰ ਨਹੀਂ ਵੱਧਦਾ। ਸੋ ਇੱਦਾਂ ਦੇ ਆਪਣੇ ਬੱਚਿਆਂ ਵਾਸਤੇ ਜ਼ਰੂਰ ਟ੍ਰੀਟਮੈਂਟ ਕਰਾਓ, ਕਿਉਂਕਿ ਇੱਕ ਵਾਰੀ ਜੇ ਬੱਚੇ ਦਾ ਨੰਬਰ ਵੱਧ ਕੇ 2 ਜਾਂ 4 ਤੋਂ 6, 8, 10 ਹੋ ਗਿਆ ਤੇ ਦੁਬਾਰਾ ਆਪਾਂ 2 ਜਾਂ 2.5 ਨੰਬਰ ਨਹੀਂ ਲੈ ਸਕਦੇ। ਪਰ ਹਾਂ, ਅਸੀਂ ਉਹਨੂੰ ਰੋਕ ਜ਼ਰੂਰ ਸਕਦੇ ਹਾਂ, ਅਸੀਂ ਉਹਦੀਆਂ ਬ੍ਰੇਕਾਂ ਲਵਾ ਸਕਦੇ ਹਾਂ ਵੀ ਹਾਂਜੀ ਜੀ ਜਿਹੜਾ ਨੰਬਰ 2 ਨੰਬਰ ਤੋਂ 10 ਨੰਬਰ ਹੋਣਾ ਉਹ ਹੋ ਸਕਦਾ 2 ਤੋਂ ਸਿਰਫ 3 ਨੰਬਰ ਤੱਕ ਹੀ ਹੋ ਕੇ ਅਸੀਂ ਉਹਨੂੰ ਰੋਕ ਲਈਏ। ਸੋ ਜੇ ਸਾਰਾ ਤੁਸੀਂ ਇਸ ਤਰ੍ਹਾਂ ਦਾ ਟ੍ਰੀਟਮੈਂਟ ਵਧੀਆ ਤਰੀਕੇ ਦਾ ਐਡਵਾਂਸ ਟੈਕਨੋਲੋਜੀ ਮਸ਼ੀਨਾਂ ਦੇ ਨਾਲ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ। ਨੰਬਰ ਹੈ ਸਾਡਾ 905-460-8888, ਤਕਰੀਬਨ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਇੱਥੇ ਅਵੇਲੇਬਲ ਨੇ ਤੇ ਸਟੋਰ ਸਾਡਾ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਹੈ। ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਕੇ ਆਓਗੇ ਤੇ ਤੁਹਾਡਾ ਬਹੁਤ ਜ਼ਿਆਦਾ ਟਾਈਮ ਸੇਵ ਹੋਏਗਾ। ਤੇ ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਰਦੇ ਹਾਂ, ਔਰ ਜਿਹੜੇ ਵੀ ਮੈਂ ਤੁਹਾਨੂੰ ਟੈਸਟ ਦੱਸੇ ਨੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤੇ ਮੋਸਟਲੀ ਇਹ ਸਾਰੇ ਦੇ ਸਾਰੇ ਟੈਸਟ ਇਹਦੇ 'ਚ ਕਵਰ ਹੁੰਦੇ ਨੇ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਰੇਡੀਓ ਆਵਾਜ਼ ਨੂੰ M530 ਡਾਲ ਦਿੱਤੇ ਸੁਣ ਰਹੇ ਹੋ ਤੇ ਮੇਰੇ ਨਾਲ ਕਾਲਰ ਹੋਲਡ ਤੇ ਸੀ, ਮੇਰੇ ਨਾਲ 8415 ਨੰਬਰ। ਹੈਲੋ ਹੈਲੋ ਹੈਲੋ ਹਾਂਜੀ 8415 ਹੈਲੋ ਇੰਜੋਏ ਕਰੋ। ਹਾਂਜੀ ਹੈਲੋ ਜੀ ਨਪ੍ਰੀਤ।
6: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਮੈਂ ਬੇਟੇ ਬਾਰੇ ਪੁੱਛਣਾ ਸੀਗਾ।
0: ਨਹੀਂ ਬੇਟੇ ਬਾਰੇ ਅਸੀਂ ਦੱਸ ਦੇਣੀ ਜੀ, ਇਹ ਜੋਤਿਸ਼ ਨਹੀਂ ਹੈ, ਆਤਾ ਨੇ, ਤੁਹਾਨੂੰ ਆਪਣੇ ਬੇਟੇ ਦੀ ਆਤਾ, ਜੇ ਤੁਹਾਨੂੰ ਨਹੀਂ ਪਤਾ ਫਿਰ ਮਦਰ ਨੂੰ ਨਹੀਂ ਪਤਾ ਫਿਰ ਰੱਬ ਨੂੰ ਪਤਾ ਨੇ। ਹਾਂਜੀ
6: ਓਕੇ ਜੀ।
0: ਆਪਣੇ ਬਾਰੇ ਦੱਸੋ ਜੇ ਕੋਈ ਪੁੱਛਣਾ। ਕਿੰਨੇ ਸਾਲ ਦਾ ਬੇਟਾ ਤੁਹਾਡਾ? ਜਵਾਬ ਦਿਓ, ਮੈਂ ਤੁਹਾਨੂੰ ਸਮਝਾਉਣ ਲੱਗਿਆ, ਗੱਲ ਸਮਝਾਉਣ ਲੱਗਿਆ, ਇਹ ਚੀਜ਼ ਨੂੰ ਮਮਤਾ ਰੱਖੋ, ਮਮਤਾ ਤੇ ਦੂਸਰੇ ਦੀ ਜ਼ਿੰਦਗੀ ਨੂੰ ਆਪ ਜਿਉਣ ਚ ਬਹੁਤ ਫਰਕ ਹੈ ਭੈਣ ਜੀ। ਮੈਂ ਪੋਜ਼ਿਟਿਵ ਗੱਲ ਕਰ ਰਿਹਾ, ਨੈਗੇਟਿਵ ਬਿਲਕੁਲ ਨਹੀਂ ਕਰ ਰਿਹਾ। ਮੇਰੀ ਗੱਲ ਨੂੰ ਸਮਝੋਗੇ ਫਿਰ ਤੁਹਾਨੂੰ ਸਮਝਾਓ ਮੈਂ ਕੀ ਬੋਲਣਾ ਚਾਹੁੰਦਾ। ਪਹਿਲਾਂ ਵੀ ਮੈਂ ਇੱਕ ਆਂਟੀ ਨੂੰ ਬੋਲ ਕੇ ਹਟਿਆ, ਹੈ ਨਾ, ਜਿਹੜਾ ਬੰਦਾ ਘਰੋਂ ਨਿਕਲ ਲੱਗੇ ਤੁਹਾਨੂੰ ਪੁੱਛਦਾ ਨਹੀਂ, ਉਹ ਇੰਡੀਪੈਂਡੈਂਟ ਹੋ ਚੁੱਕਿਆ, ਉਹ ਆਪਣੇ ਕੰਮ ਆਪਣੀ ਚੀਜ਼ਾਂ ਆਪ ਕਰ ਰਿਹਾ, ਖੁਦ ਕਰ ਰਿਹਾ, ਰਾਈਟ ਕਿ ਨਹੀਂ ਕਰ ਰਿਹਾ? ਨਹੀਂ ਮੈਂ ਪੁੱਛਦਾ ਤੁਹਾਨੂੰ ਪੁੱਛ ਕੇ ਜਾਂਦਾ ਵੀ ਮੈਂ ਆਹ ਕੰਮ ਕਰਨਾ, ਮੈਂ ਕਰਾਂ ਕਿ ਨਾ ਕਰਾਂ, ਜਾਂ ਮੈਂ ਬਾਹਰ ਜਾਵਾਂ ਕਿ ਨਾ ਜਾਵਾਂ, ਘਰੇ ਰਵਾਂ ਅੱਜ। ਬਾਬਿਆਂ ਨੂੰ ਪੈਸੇ ਪੇ ਕਰੀ ਜਾਂਦੇ ਹੋ, ਕੋਈ ਉਹਨੂੰ ਮਾੜੀ ਮੋਟੀ ਪ੍ਰੋਬਲਮ ਹਰੇਕ ਨੂੰ ਲਾਈਫ ਦੇ ਵਿੱਚ ਆਉਣੀ, ਸਾਡੀ ਲਾਈਫ 'ਚ ਬੜੀਆਂ ਪ੍ਰੋਬਲਮ ਆਈਆਂ, ਸਾਡੇ ਬੱਚਿਆਂ ਦੀਆਂ ਲਾਈਫ 'ਚ ਪ੍ਰੋਬਲਮ ਆਈਆਂ, ਅਸੀਂ ਫਿਰ ਬਾਬਿਆਂ ਕੋਲ ਭੱਜ ਜਾਂਦੇ ਹਾਂ, ਬਾਬਾ ਕਹਿੰਦਾ ਫਲਾਣਾ ਮੰਤਰ ਪੜ੍ਹ ਦਾਂਗੇ ਇੰਨੇ ਪੈਸੇ ਦੇ ਦਿਓ। ਆਹ ਲੁਧਿਆਣੇ ਇੱਕ ਕੇਸ ਬਣਿਆ, ਵੈਨਕੂਵਰ ਦੀ ਜਨਾਨੀ ਨੇ 1 ਲੱਖ ਰੁਪਏ ਪੇ ਕੀਤਾ ਆਪਣੇ ਜਵਾਕ ਵਾਸਤੇ, $1,00,000 ਲੁਧਿਆਣੇ ਕੇਸ ਦਰਜ ਹੋਇਆ, 1 ਸਾਲ ਤੋਂ ਪੇ ਕਰੀ ਜਾ ਰਹੀ ਸੀ ਉਪਾਅ ਦੇ ਨਾਂ 'ਤੇ ਕਿਸੇ ਪੰਡਿਤ ਨੂੰ। ਗੱਲ ਦਾ ਪਿਆ ਕਰੋ, ਗੱਲ ਨੂੰ ਸਮਝਿਆ ਕਰੋ। ਜਿਹੜਾ ਬੰਦਾ 24, 20, 26, 28 ਸਾਲ ਦਾ ਹੈਗਾ, ਉਹ ਸਾਨੂੰ ਪੁੱਛਣ ਨੂੰ ਹਟ ਜਾਂਦਾ। 24 ਸਾਲ ਦੀ ਵਿੱਚ ਮੈਂ ਆਪਣੀ ਮਾਂ ਨੂੰ ਪੁੱਛਦਾ ਨਹੀਂ ਹੁੰਦਾ ਸੀ ਕਿ ਮੈਂ ਫਲਾਣਾ ਕੰਮ ਕਰਾਂ ਕਿ ਨਾ ਕਰਾਂ, ਇੰਡੀਪੈਂਡੈਂਟ ਹੋ ਗਿਆ ਸੀ, ਮੈਂ ਕਰਨ ਲੱਗ ਗਿਆ ਸੀ। ਹਾਂ, ਤੁਸੀਂ ਦੁਆ ਮੰਗੋ ਪਰਮਾਤਮਾ ਅੱਗੇ, ਪਿਆਰ ਕਰੋ, ਤੁਸੀਂ ਮਦਰ ਹੋ, ਬੀਂਗ ਅ ਮਦਰ ਯੂ ਸ਼ੁੱਡ ਡੂ, ਪਰ ਉਹਨਾਂ ਦੀ ਜ਼ਿੰਦਗੀ ਨਾ ਜੀਓ। ਮੇਰਾ ਕਹਿਣ ਦਾ ਮਾਂ ਬਾਪ ਭਾਵ ਹੈ, ਮੇਰੇ ਮਦਰ ਨੇ ਜੀ, ਜਿਉਂਦੇ ਨੇ, ਮੇਰੇ ਫਾਦਰ ਨਹੀਂ ਹੈਗੇ, ਮੇਰੇ ਮਦਰ ਆਪਣੀ ਚਾਹੁੰਦੀ ਜ਼ਿੰਦਗੀ ਚਾਹੁੰਦੇ ਨੇ, ਮੇਰੇ ਵਾਲੇ ਨਹੀਂ ਚਾਹੁੰਦੇ। ਮੈਂ ਬਿਮਾਰ ਹੋਇਆ ਨਾ, ਮੈਂ ਬਸ ਦਵਾਈ ਬਾਰੇ ਕਿਹਾ ਕਿ ਟਾਈਮ ਨਾਲ ਲੈ ਚੱਲੀ, ਦੋ ਚਾਰ ਵਾਰ ਮੈਨੂੰ ਪੁੱਛਿਆ ਤੂੰ ਟਾਈਮ ਨਾਲ ਲੈ ਲੈਣਾ। ਉਹ ਮੇਰੇ ਬਾਰੇ ਕਿਸੇ ਨੂੰ ਪੁੱਛਣ ਨਹੀਂ ਜਾਂਦੇ ਕਦੇ ਵੀ, ਉਹ ਆਪਣੀ ਜ਼ਿੰਦਗੀ ਆਪ ਜੀਓ। ਮੈਂ ਉਹਨਾਂ ਨੂੰ ਇੱਕੋ ਗੱਲ ਸਿਖਾਈ ਕਿ ਮੰਮੀ ਤੁਸੀਂ ਆਪਣੀ ਜ਼ਿੰਦਗੀ ਵਧੀਆ ਜੀਓ, ਸਾਡੀ ਟੈਨਸ਼ਨ ਨਾਲ ਸਾਡੀ ਜ਼ਿੰਦਗੀ ਤਾਂ ਪ੍ਰੋਬਲਮਸ ਆਉਂਦੀਆਂ ਜਾਂਦੀਆਂ ਰਹਿਣਗੀਆਂ। ਤੁਸੀਂ ਆਪਣੀ ਜ਼ਿੰਦਗੀ ਲੈਫਟ ਓਵਰ ਆ ਜਿਹੜੀ, ਇੰਡੀਪੈਂਡੈਂਟ ਹੋ ਕੇ ਜੀਓ, ਆਪਣੇ ਆਪ ਨਾਲ ਜੁੜੋ ਪਹਿਲਾਂ। ਮਜੋਰਟੀ ਮੈਂ ਇੱਥੇ ਦੇਖਿਆ ਵੀ ਘਰਾਂ 'ਚ ਪੁੱਛ ਗਿੱਛ ਹੁੰਦੀ ਨਹੀਂ, ਕੋਈ ਕੋਈ ਪੁੱਛਦਾ ਨਹੀਂ, ਸਾਰਾ ਦਿਨ ਉਹਨਾਂ ਬਾਰੇ ਪੁੱਛੀ ਜਾਣਗੇ। ਮੈਨੂੰ ਬਹੁਤ ਸਾਰੇ ਆਂਟੀਆਂ ਫੋਨ ਕਰਦੀਆਂ ਨੇ ਆ ਦੱਸਿਓ ਮੇਰੇ ਮੁੰਡੇ ਬਾਰੇ, ਮੈਂ ਕੋਈ ਪੜ੍ਹਦਾ ਜੋਸ਼ੀ ਹਾਂ, ਆਦਤਾਂ ਦੱਸਦੇ ਆ। ਇੱਕ ਚਾਰਟ ਪਿਆ ਸਾਡੇ ਕੋਲ, ਇਹ ਸਿਰਫ ਆਦਤਾਂ ਦੱਸਦਾ, ਪਾਸਟ ਕੀ ਹੈ ਫਿਊਚਰ ਕੀ ਹੈ ਮੈਂ ਸ਼ੁਰੂ 'ਚ ਅਨਾਊਂਸ ਕਰ ਦਿੰਦਾ, ਕੁਛ ਨਹੀਂ ਦੱਸਦਾ। ਇਹ ਸਿਰਫ ਦੱਸਦਾ ਕਿ ਤੁਸੀਂ ਕਿੱਦਾਂ ਦੇ ਹੋ, ਤੁਹਾਡੀਆਂ ਆਦਤਾਂ ਕਿਹੜੀਆਂ ਕਿਹੜੀਆਂ ਠੀਕ ਕਰ ਸਕਦੇ ਹੋ ਤੁਸੀਂ, ਜੇ ਮੈਚ ਕਰਦੇ ਆ ਠੀਕ ਆ, ਜੇ ਮੈਚ ਨਹੀਂ ਕਰਦੇ ਤਾਂ ਨਾ ਸੀ। ਮਤਲਬ ਕਹਿਣ ਦਾ ਭਾਵ ਹੈ ਵਿਦ ਡਿਊ ਰਿਸਪੈਕਟ ਟੂ ਆਲ ਮਦਰਸ, ਤੁਹਾਨੂੰ ਵੀ ਬਾਕੀਆਂ ਨੂੰ ਵੀ, ਬੀਬੀ ਲੜੀ ਤਾਂ ਨਹੀਂ ਹੁੰਦਾ ਹਰ ਇੱਕ ਨਾਮ ਲੜਕੇ, ਗੱਲ ਨਹੀਂ ਪੈਜੇ ਦਿੰਦਾ ਹਰ ਇੱਕ ਦੇ, ਅਤੇ ਤੁਸੀਂ ਵਿਦ ਡਿਊ ਰਿਸਪੈਕਟ, ਤੁਹਾਨੂੰ ਬਹੁਤ ਪਿਆਰ ਅਤੇ ਰਿਸਪੈਕਟ ਅਸੀਂ ਕਰਦੇ ਹਾਂ ਸਾਰਿਆਂ ਦੀ, ਤੁਸੀਂ ਸਾਡੇ ਲਿਸਨਰ ਹੋ। ਪਰ ਇਹ ਚੀਜ਼ ਸੱਚਾਈ ਹੈ ਜ਼ਿੰਦਗੀ ਦੀ ਕਿ ਆਪਾਂ ਨੂੰ ਇੰਡੀਪੈਂਡੈਂਟ ਲਾਈਫ ਜੀਣੀ ਸਿੱਖਣੀ ਪੈਣੀ ਹੈ। ਗੋਰਿਆਂ ਵਾਂਗੂ ਗੋਰੇ ਕਿਤੇ ਪੁੱਛਦੇ ਹੁੰਦੇ ਨਿਊਫਾਊਂਡਲੈਂਡ ਬੱਚਾ ਕੀ ਕਰਦਾ ਪਿਆ ਉਹਨਾਂ ਦਾ, ਮੈਂ ਨਹੀਂ ਕਦੇ ਕਿਸੇ ਜ਼ਿੰਦਗੀ 'ਚ ਗੋਰੇ ਨੂੰ ਦੇਖੂੰਗਾ, ਕਾਲੇ ਨੂੰ ਦੇਖੂ। ਉਹਨਾਂ ਨੂੰ ਪਤਾ ਕਿ ਉਹਨੇ ਆਪਣੀ ਇੰਡੀਪੈਂਡੈਂਟ ਲਾਈਫ ਸ਼ੁਰੂ ਕਰ ਦੀ। ਸੰਤੋਸ਼ ਤੁਸੀਂ ਕੀ ਕਹੋਗੇ ਇੱਥੇ ਬੀਇੰਗ ਅ ਮਦਰ?
1: ਜੀ ਬਿਲਕੁਲ, ਇੱਕ ਏਜ ਲਿਮਿਟ ਹੁੰਦੀ ਹੈ ਜਦੋਂ ਤੱਕ ਅਸੀਂ ਕਰ ਸਕਦੇ ਹਾਂ, ਜਿਵੇਂ ਹੁਣ ਮੇਰੇ ਬੱਚੇ ਛੋਟੇ ਆ, ਲੇਕਿਨ ਜਦੋਂ ਵੱਡੇ ਹੋ ਜਾਣ ਤੇ ਫਿਰ ਜੇ ਅਸੀਂ ਉਦਾਂ ਹੀ ਟੈਨਸ਼ਨ ਲੈਂਦੇ
0: ਰਹਾਂਗੇ ਤੇ ਸਾਡੀ ਬੋਡੀ ਸਾਡੀ ਪਾਂਜੀ ਵੱਡੀ ਆ
1: ਜੀ।
0: ਮੈਂ ਉਹਨਾਂ ਟਾਈਮ ਗੁੱਡ ਟਾਈਮ ਸਪੈਂਡ ਕਰਦਾ,
1: ਜਾਂ ਟਾਈਮ ਕੁਆਲਿਟੀ ਟਾਈਮ ਜ਼ਰੂਰ
0: ਸਪੈਂਡ ਕਰਦਾ, ਕੁਆਲਿਟੀ ਟਾਈਮ ਉਹਨਾਂ ਸਪੈਂਡ ਕਰਦਾ ਜਦੋਂ ਅਸੀਂ ਇਕੱਠੇ ਹੁੰਨੇ ਆ
1: ਜੀ।
0: ਲਾਅ ਬਾਰੇ ਗੱਲ ਕਰਦੇ, ਲਾਅ ਦੀ ਸਟੂਡੈਂਟ ਆ
1: ਜੀ ਬਿਲਕੁਲ।
0: ਮੈਂ ਉਹਨੂੰ ਲਾਅ ਬਾਰੇ ਦੱਸਦਾ ਵੀ ਆਹ ਚੀਜ਼ਾਂ ਨੇ, ਮੈਨੂੰ ਕਹਿੰਦੇ ਕਿਹੜੀ ਕਿਹੜੀ ਫੀਲਡ ਦੇ ਵਿੱਚ ਫਿਊਚਰ 'ਚ ਦੇਖਿਆ ਜਾ ਸਕਦਾ, ਤੇਰੇ ਯੂਨੀਵਰਸਿਟੀ ਜਾਂ ਤੇਰਾ ਜਿਹੜਾ ਵੀ ਤੇਰਾ ਲਾਅ ਸਕੂਲ ਦਾ ਐਗਜ਼ਾਮ ਆ ਉਹ 'ਚ ਕਿੰਨੇ ਪਰਸੈਂਟ ਨੰਬਰ ਆਏ ਤੈਨੂੰ ਹੁਣ
1: ਜੀ।
0: ਐਸੀਆਂ ਚੀਜ਼ਾਂ ਦੀ ਡਿਸਕਸ਼ਨ ਕਰਦੇ ਆ, ਕਈ ਵਾਰੀ ਉਹ ਫੀਲ ਕਰਦੀ ਹੈ ਕਿ ਆਹ ਥੋੜੇ ਘੱਟ ਆਏ, ਤੁਹਾਨੂੰ ਸਮਝਾਉਂਦਾ ਵੀ ਇਹ ਤੋਂ ਘੱਟ ਵਾਲੇ ਨੰਬਰ ਵਾਲੇ ਵੀ ਵਕੀਲ ਬਣ ਜਾਂਦੇ ਆ।
1: ਟਾਈਮ ਲਗਾਉਣਾ ਚਾਹੀਦਾ ਤੁਹਾਨੂੰ ਸਾਰਾ, ਚਾਹੇ ਏਜ ਕੋਈ ਵੀ ਹੋਵੇ।
0: ਹਾਂ, ਆਪਣੇ ਬੱਚੇ ਨਾਲ ਮਤਲਬ ਕੁਆਲਿਟੀ ਟਾਈਮ ਸਪੈਂਡ ਕਰੋ, ਉਹਨਾਂ ਨੂੰ ਸਿਖਾਓ, ਜਾਣੋ। ਜਿੱਦਣ ਲੱਗਦਾ ਵੀ ਉਹ ਕਹਿੰਦੇ ਅਸੀਂ ਸਿੱਖ ਗਏ, ਕੋਈ ਚੀਜ਼ ਗਲਤ ਹੈ ਉਹ ਵੀ ਬੜੇ ਪਿਆਰ ਨਾਲ ਸਮਝਾਓ
1: ਜੀ। ਬਿਲਕੁਲ।
0: ਮੈਂ ਬਹੁਤ ਵਾਰ ਦੇਖਿਆ ਕਿ ਲੋਕਾਂ ਦੇ ਜਵਾਬ ਕੰਧਾਂ 'ਚ ਗਲੀਆਂ ਕੱਢਦੇ ਫਿਰਦੇ ਨੇ, ਤੇ ਮੈਂ ਬਹੁਤ ਵਾਰ ਦੇਖਿਆ ਸਾਡੀ ਕਮਿਊਨਿਟੀ ਦੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਰਹੇ ਇੱਥੇ ਮੈਨੂੰ ਮਿਲਣ ਲਈ
1: ਜੀ।
0: ਉਹ ਭੋਰਾ ਭਰ ਜਵਾਕ 18-19 ਸਾਲਾਂ ਦਾ ਕੈਲਕੂਲੇਟਰ ਚੱਕ ਕੇ ਹੱਥ 'ਚ ਸ਼ਹਿਰ ਨੂੰ ਗੂਗਲ ਤੇ ਲੱਭ ਕੇ ਮਾੜਾ ਚੰਗਾ ਕਹਿ ਕੇ ਉੱਠ ਖੜਦਾ ਸੀ। ਜ਼ਿੰਦਗੀ 'ਚ ਗਰੋਥ ਕਰਨੀ ਹੈ, ਇੰਡੀਪੈਂਡੈਂਟ ਹੋਣ ਦੋ ਬੱਚਿਆਂ ਨੂੰ। ਐਗਜ਼ਾਮਪਲ ਦਵਾਂ, ਚਰਨਪ੍ਰੀਤ ਮੇਰੇ ਨਾਲ। ਚਰਨਪ੍ਰੀਤ ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਤੁਹਾਡੇ ਮੰਮੀ ਹੈਗੇ ਨੇ?
7: ਹਾਂਜੀ।
0: ਤੁਹਾਨੂੰ ਪਿਆਰ ਕਰਦੇ ਨੇ?
7: ਬਹੁਤ ਬਹੁਤ ਕਰਦੇ
0: ਆ। ਤੇ ਹੁਣ ਤੁਸੀਂ ਆਪਣੇ ਸਾਰੇ ਕੰਮ ਆਪ ਕਰਦੇ ਹੋ ਕਿ ਉਹਨਾਂ ਤੋਂ ਅਪਰੂਵਲ ਲੈ ਕੇ ਕਰਦੇ ਹੋ?
7: ਨਹੀਂ, ਆਪ ਹੀ ਕਵੀ ਜੀ।
0: ਇੰਡੀਪੈਂਡੈਂਟ ਹੋ ਗਏ ਨਾ ਇੱਕ ਟਾਈਮ ਤੇ ਹੁਣ?
7: ਹਾਂਜੀ ਬਿਲਕੁਲ।
0: ਉਹਨਾਂ ਦੇ ਬੇਟੇ ਤੋਂ ਤੁਸੀਂ 2-3 ਸਾਲ ਵੱਡੇ ਹੋ, 2 ਸਾਲ ਵੱਡੇ ਹੋ ਉਹ ਜਿਹੜੇ ਬੋਲ ਕੇ ਗਏ ਨੇ। ਸੋ ਸੋ ਤੁਹਾਡੇ ਮਦਰ ਐਗਜ਼ਾਮਪਲ ਦੇਣ ਲੱਗਿਆ, ਕਿਸੇ ਪੰਡਿਤ ਨੂੰ ਪੁੱਛਣ ਜਾਣ ਤੁਹਾਡੇ ਬਾਰੇ ਵੀ ਆਹ ਚੀਜ਼ ਐ ਨਹੀਂ ਹੁੰਦੀ, ਤੁਹਾਨੂੰ ਚੰਗਾ ਲੱਗੂ ਬੁਰਾ ਲੱਗੂ?
7: ਨਹੀਂ, ਬੁਰਾ ਹੀ ਲੱਗਦਾ ਜੀ।
0: ਬੁਰਾ ਲੱਗੂਗਾ ਨਾ?
7: ਹਾਂਜੀ ਹਾਂਜੀ।
0: ਹਾਂ, ਕਿਉਂਕਿ ਜਿਹੜੇ ਬੱਚੇ ਲਈ ਆਪਾਂ ਪੁੱਛ ਰਹੇ ਹਾਂ ਜੀ, ਉਹਨੂੰ ਪੁੱਛੀਏ ਨਾ ਵੀ ਤੇਰੇ ਲਈ ਮੈਂ ਅੱਜ ਪੁੱਛਣ ਗਈ ਸੀ ਰੇਡੀਓ 'ਤੇ ਜਾਂ ਕਿਤੋਂ, ਉਹ ਕਹੂਗਾ ਤੂੰ ਮੇਰੇ ਲਈ ਕਿਉਂ ਪੁੱਛਣ ਗਈ ਸੀ, ਮੈਂ ਆਪਣੀ ਜ਼ਿੰਦਗੀ ਆਪ ਜਿਉਂ ਸਕਦਾ। ਥੈਂਕ ਯੂ ਸੋ ਮੱਚ। ਅਤੇ ਚਰਨਪ੍ਰੀਤ, ਨਜ਼ਾਰਾ ਦੱਸੋ ਲੋਕਾਂ ਨੂੰ ਰਲ ਜਾ, ਅਤੇ ਇੱਕ ਜਿਹੜਾ ਤੁਸੀਂ ਸਪੈਸ਼ਲ ਲਗਾਏ ਉਹਦੇ ਬਾਰੇ।
7: ਹਾਂਜੀ, ਸੋ ਨਜ਼ਾਰਾ ਇੱਕ ਏਦਾਂ ਦਾ ਰੈਸਟੋਰੈਂਟ ਹੈਗਾ ਜਿੱਥੇ ਤੁਸੀਂ ਪਾਰਟੀ ਜੇ ਕਰਨਾ ਚਾਹੁੰਦੇ ਆ, ਪਾਰਟੀ 'ਚ ਟੌਪ ਦੀ ਜਗ੍ਹਾ ਹੈਗੀ ਹੈ, ਕਿਉਂਕਿ ਉੱਥੇ ਜਿਹੜਾ ਐਂਬੀਅੰਸ ਹੈਗਾ, ਐਂਬੀਅੰਸ ਤੋਂ ਲੈ ਕੇ ਆਪਣਾ ਜਿਹੜਾ ਖਾਣਾ ਤੁਹਾਨੂੰ ਮਿਲਦਾ ਖਾਣ ਨੂੰ, ਅਤੇ ਆਪਣਾ ਟੈਕ ਆਪਣਾ ਜਿਹੜਾ ਬਣੀ ਹੋਈ ਹੈ, ਆਪਣਾ ਪ੍ਰਾਈਵੇਟ ਬੂਥ ਦੇ ਨਾਲ, ਪ੍ਰਾਈਵੇਟ ਬੂਥ ਜਿੱਥੇ ਕਿ ਤੁਸੀਂ 7-8 ਬੰਦਿਆਂ ਨੇ ਕੋਈ ਆ ਕੇ ਫੈਮਿਲੀ ਨੇ ਬਹਿਣਾ ਵਾ, ਕੋਈ ਪ੍ਰਾਈਵੇਸੀ ਚਾਹੀਦੀ, ਜਿੱਦਾਂ ਸੈਪਰੇਟ ਰੂਮ ਬਣੇ ਹੁੰਦੇ ਸੀ ਨਾ ਇੰਡੀਆ, ਉੱਦਾਂ ਪ੍ਰਾਈਵੇਟ ਬੂਥ ਬਣਾਏ ਹੋਏ ਨੇ, ਬੈਲ ਰਿੰਗ ਬੈਲ ਲੱਗੀ ਹੋਈ ਹੈ ਵਿੱਚ ਉਹਦੇ, ਤੁਸੀਂ ਬੈਲ ਵਜਾਣੀ ਹੈ ਤੇ ਤੁਹਾਡੇ ਲਈ ਕੋਈ ਸਰਵਿਸ ਆਵੇ ਆਪੇ ਆਜੂਗਾ ਪੁੱਛਣ ਲਈ ਤੁਹਾਨੂੰ ਕੀ ਕਿਸ ਚੀਜ਼ ਦੀ ਲੋੜ ਹੈਗੀ ਜੀ, ਹੋਰ ਕੁਛ ਚਾਹੀਦਾ ਹੈ ਕੁਛ ਵੀ, ਸਿਰਫ ਇੱਕ ਬੈਲ ਤੋਂ ਉੱਠ ਕੇ ਨਹੀਂ ਤੁਹਾਨੂੰ ਆਉਣਾ ਪੈਂਦਾ। ਉਸ ਤੋਂ ਇਲਾਵਾ ਸਟੇਜ ਤੋਂ ਲੈ ਕੇ ਆਪਣਾ ਡੀਜੇ ਲਾਈਟਸ, ਆਪਣਾ ਮਾਈਕ, ਤੁਹਾਨੂੰ ਮਾਈਕ ਸਿਸਟਮ ਚਾਹੀਦਾ ਵਾ, ਕੁਛ ਵੀ ਕੋਈ ਪਾਰਟੀ ਕਰਨੀ ਹੈ, ਬਾਲ ਵੱਡੀ ਸਾਰੀ ਸੋਨੀ ਜੀ ਬਾਲ ਬਣੀ ਹੋਈ ਹੈ, ਖੁੱਲੇ ਡੁੱਲੇ ਵਾਸ਼ਰੂਮਸ ਦੇ ਨਾਲ, ਕਲੀਨ ਵਾਸ਼ਰੂਮਸ ਹੈਗੇ ਆ ਏਅਰਪੋਰਟ ਵਰਗੇ, ਤੇ ਸਾਰੀ ਹੀ ਫੈਸਿਲਿਟੀ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲਦੀ ਹੈ, ਜਿੱਥੇ ਕਿ ਤੁਸੀਂ ਕੋਈ ਪਾਰਟੀ ਕਰਨੀ ਹੈ, ਕੋਈ 40-50 ਜਣੇ ਹੈਗੇ, 80-90 ਬੰਦੇ ਦੀ ਕੋਈ ਵੀ ਬਰਥਡੇ ਪਾਰਟੀ ਹੈ, ਬੇਬੀ ਸ਼ਾਵਰ ਹੈ, ਰਿੰਗ ਸੈਰੇਮਨੀ ਹੈਗੀ ਹੈ, ਜਾਂ ਵੀ ਹੋਰ ਵੀ ਕੋਈ ਤੁਹਾਡਾ ਇਵੈਂਟ ਹੈਗਾ, ਕੋਈ ਤੁਸੀਂ ਮੀਟਿੰਗ ਵੀ ਕਰਨੀ ਆ ਕੇ, ਮੀਟਿੰਗ ਵੀ ਕਾਨਫਰੰਸ ਮੀਟਿੰਗ ਵਿੱਚ ਤੁਹਾਨੂੰ ਸਟੇਜ ਆਪਣਾ ਸਟੇਜ ਦੇ ਨਾਲ ਆਪਣਾ ਪ੍ਰੋਪਰ ਕਾਨਫਰੰਸ ਵਰਗਾ ਮਾਹੌਲ ਚਾਹੀਦਾ, ਆਪਣਾ ਚੇਅਰ ਇੰਡੀਅਨ ਫੂਡ ਅਲੱਗ, ਵੈਸਟਰਨ ਦੇ ਅਲੱਗ। ਵੈਸਟਰਨ ਫੂਡ ਚ ਜਿੱਦਾਂ ਪਾਸਤਾ ਤੁਹਾਨੂੰ ਕੋਈ ਚਾਹੀਦੇ ਆ, ਸੂਪ ਹੋ ਗਏ, ਆਪਣਾ ਪੀਜ਼ਾ ਦੇ ਆਪਸ਼ਨ ਹੈਗੇ ਆ, ਆਪਣਾ ਬੱਚਿਆਂ ਲਈ ਸਪੈਸ਼ਲ ਮੈਨਿਊ ਹੈਗਾ ਚਿਕਨ ਫਿੰਗਰਸ, ਆਪਣਾ ਚਿਕਨ ਫਿੰਗਰ, ਚੀਜ਼ ਪੀਜ਼ਾ, ਮੋਜ਼ੇਲਾ ਸਟਿਕਸ ਹੁੰਦੀ ਹੈ, ਚੀਜ਼ ਸਟਿਕਸ ਜਿਹੜੀ ਹੁੰਦੀਆਂ ਨੇ, ਉਸ ਤੋਂ ਇਲਾਵਾ ਕੋਈ ਫਰਾਈ ਜਾਂ ਫਰਾਈਜ਼ ਚਾਹੀਦੇ ਨੇ, ਹੋਰ ਕਈ ਤਰ੍ਹਾਂ ਦੇ ਆਪਸ਼ਨ ਹੈਗੇ। ਪਾਸਤਾ ਜਿਹੜੇ ਹੈਗੇ, ਪਾਸਤਾ ਪੈਸਟੋ ਪਾਸਤਾ ਤੇ ਇੱਕ ਅਲਫਰੇਡੋ ਪਾਸਤਾ, ਜਿਹੜਾ ਲੋਕੀ ਬਹੁਤ ਹੀ ਪਸੰਦ ਕਰਦੇ ਨੇ ਸਾਡਾ, ਤੇ ਪੁੱਛਣਾ ਤੁਸੀਂ ਨਜ਼ਾਰਾ ਤੇ।
0: ਸੰਤੋਸ਼ ਜੀ, ਅਲਫਰੇਡੋ ਪਾਸਤਾ ਜੀ ਖਾ ਲਿਆ ਤੁਸੀਂ, ਇੱਕ ਗ੍ਰੀਨ ਕਲਰ ਦਾ ਹੁੰਦਾ, ਮਤਲਬ ਟੌਪ ਆ ਜਿਹੜਾ ਤੁਸੀਂ ਗ੍ਰੀਨ ਕਲਰ ਦਾ ਪਾਸਤਾ ਬਣਾਉਂਦੇ, ਮਾੜਾ ਬੋਲ ਦੋ ਉਹ ਚ ਕੀ ਹੁੰਦਾ, ਟੇਸਟ ਕੀ ਹੁੰਦਾ, ਮਤਲਬ ਇਦਾਂ ਦਾ ਪਾਸਤਾ ਨਹੀਂ ਟੋਰਾਂਟੋ ਚ ਤੁਸੀਂ ਖਾਦਾ ਹੋਣਾ ਕਦੇ ਕਿਸੇ ਨੇ?
1: ਜੀ ਬਿਲਕੁਲ,
7: ਹਾਂਜੀ ਪੈਸਟੋ ਪਾਸਤਾ ਉਹਨੂੰ ਕਹੀਦਾ ਵਾ, ਗ੍ਰੀਨ ਵਾਲੇ ਨੂੰ। ਉਹਦੀ ਜਿਹੜੀ ਗ੍ਰੇਵੀ ਹੈਗੀ ਹੈ, ਉਹਦੀ ਗ੍ਰੇਵੀ ਸ਼ੁਰੂ ਹੁੰਦੀ ਹੈ ਮਸ਼ਰੂਮ, ਅਨੀਅਨ, ਗਾਰਲਿਕ ਤੋਂ ਤੜਕਾ ਲਾ ਕੇ, ਪ੍ਰੋਪਰ ਕਰੀਮ ਐਂਡ ਹਰਬਸ ਪਾ ਕੇ, ਕਾਫੀ ਸਾਰੇ ਹਰਬਸ ਪਾ ਕੇ ਬਣਾਈ ਜਾਂਦੀ ਹੈ ਗ੍ਰੇਵੀ, ਉਹਦੀ ਬੇਸ ਗ੍ਰੇਵੀ। ਉਸ ਤੋਂ ਬਾਅਦ ਉਹ 'ਚ ਬੇਜ਼ਲ ਤੇ ਪਾਲਕ ਦੀ ਪੇਸਟ ਬਣਾ ਕੇ, ਤੇ ਹੋਰ ਦੋ ਚਾਰ ਮਸਾਲੇ ਹੈਗੇ ਜਿਵੇਂ ਸੀਕਰੇਟ ਨੇ, ਉਹਨਾਂ ਦੀ ਪ੍ਰੋਪਰ ਪੇਸਟ ਬਣਾ ਕੇ ਉਹਨੂੰ ਪਾ ਕੇ ਗ੍ਰੇਵੀ 'ਚ, ਨਾਲ ਉਹਦੇ ਵਿੱਚ ਆਪਣੇ ਜਿਹੜੇ ਹੁੰਦੇ ਡਰਾਈ ਫਰੂਟਸ ਦੇ ਨਾਲ ਪਾ

0: ਨਹੀਂ ਪੀਪਲ ਦਾ, ਤੁਹਾਨੂੰ $900 ਚ ਤੁਹਾਨੂੰ ਸਾਰਾ ਕੁਛ ਸੈਟਅਪ ਮਿਲ ਜੂਗਾ ਵਿਦਾਊਟ ਐਨੀ ਐਕਸਟਰਾ ਕੋਸਟ। ਉਸ ਤੋਂ ਇਲਾਵਾ ਜੇ ਤੁਸੀਂ ਹੈਗੇ 20-25 ਜਣੇ ਹੈਗੇ, 15-20 ਜਣੇ ਲਈ ਵੀ ਅਸੀਂ ਸਪੈਸ਼ਲ ਆਫਰ ਬਣਾਇਆ ਹੋਇਆ, ਆ ਕੇ ਤੁਸੀਂ ਦੇਖੋ ਜਗ੍ਹਾ ਦੇਖੋ, ਫੂਡ ਟੇਸਟ ਕਰੋ, ਤੇ ਪ੍ਰਾਈਸ ਚ ਤੁਹਾਨੂੰ ਸੈਟਿਸਫਾਈ ਕਰਨਾ ਸਾਡਾ ਕੰਮ ਹੈਗਾ ਜੀ। ਪੁੱਛੋ 30 ਰੈਂਬਲ ਡਰਾਈਵ, ਫੋਨ ਨੰਬਰ ਹੈਗਾ 905-451-2600, 905-451-2600, ਜਾਂ ਫਿਰ ਕਿਸੇ ਦੇ ਘਰੇ ਲਾਈਵ ਕੇਟਰਿੰਗ ਹੈਗੀ, ਫੂਡ ਟਰੱਕ ਲਾਈਵ ਘਰੇ ਤੁਹਾਡੇ ਆ ਜਾਂਦਾ, ਬੈਰੀ ਕਿਚਨਰ ਲੰਡਨ ਜਾਂ ਹੋਰ ਵੀ ਕੋਈ ਦੂਰ ਦਾ ਸ਼ਹਿਰ ਚ ਬੈਠੇ ਜਿੱਥੇ ਕਿ ਤੁਹਾਨੂੰ ਕਹਿੰਦੇ ਆ ਬ੍ਰੈਂਪਟਨ ਵਾਲਾ ਟੇਸਟ ਨੀ ਮਿਲਦਾ, ਟਰੱਕ ਤੁਹਾਡੇ ਘਰੇ ਆ ਕੇ ਗਰਮ ਗਰਮ ਟਿੱਕਿਆਂ ਤੋਂ ਲੈ ਕੇ ਨਾਨ ਤੰਦੂਰੀ ਰੋਟੀਆਂ ਤੇ ਕਵੀ ਕਵੀ ਕੜਾਹੀਆਂ ਵੀ ਸਬਜ਼ੀਆਂ ਸਭ ਕੁਛ ਉੱਥੇ ਫਰੈਸ਼ ਬਣਾਇਆ ਜਾਊਗਾ, ਤੇ ਪ੍ਰੋਪਰ ਸ਼ੈਫਿੰਗ ਡਿਸ਼ਿਸ ਦੇ ਸੈਟਅਪ ਦੇ ਨਾਲ ਤੁਸੀਂ ਕਹੋਗੇ ਨਜ਼ਾਰਾ ਆ ਗਿਆ। ਸੋ ਕੋਈ ਵੀ ਕੇਟਰਿੰਗ ਦੀ ਤੁਹਾਡੀ ਇਨਕੁਆਇਰੀ ਹੈ ਕਾਲ ਕਰ ਸਕਦੇ ਹੋ 6476338878, 647-633-8878 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਕੰਮ ਲੱਭਦਾ ਪਿਆ ਵਾ, ਕੋਈ ਸ਼ੈਫ ਹੈਗਾ ਹੈ, ਕੋਈ ਆਪਣਾ ਪੀਜ਼ਾ ਵਾ ਪੀਜ਼ਾ ਸ਼ੈਫ ਹੈਗਾ ਹੈ, ਕੋਈ ਆਪਣਾ ਦੂਜੇ ਆਪਣਾ ਸੂਪਸ ਵਗੈਰਾ ਵਿੱਚ ਮਾਹਿਰ ਹੈਗਾ ਹੈ, ਉਹ ਵੀ ਸਾਨੂੰ ਕਾਲ ਕਰ ਸਕਦੇ ਹੈ ਕੰਮ ਲਈ 6476338878।
1: ਸੋ ਤੁਸੀਂ ਕਿਸੇ ਨੇ ਵੀ ਪਾਰਟੀ ਬੁੱਕ ਕਰਾਉਣੀ ਹੈ ਵੀਕਡੇਜ਼ ਦੇ ਵਿੱਚ ਸਪੈਸ਼ਲ ਲਗਾਇਆ 899 ਦੇ ਵਿੱਚ, 30 ਜਣੇ ਅਨਲਿਮਿਟਿਡ ਖਾਣਾ, 30 ਜਣੇ ਅਨਲਿਮਿਟਿਡ ਫੈਸਿਲਿਟੀਜ਼ ਜਿਹਦੇ ਵਿੱਚ ਡੀਜੇ ਲਾਈਟਸ ਨੇ, ਡੀਜੇ ਦਾ ਕੰਟਰੋਲ ਤੁਹਾਨੂੰ ਦੇ ਦਿੰਦਾ, ਡੀਜੇ ਤੁਹਾਡੇ ਕੋਲ ਆ ਜਾਂਦਾ, ਅਤੇ ਡੀਜੇ ਹੋ ਗਿਆ ਜਿਹਦੇ ਵਿੱਚ ਥੋੜ੍ਹੀਆਂ ਡਿਸਕੋ ਲਾਈਟਸ ਜਿਹੜੀਆਂ ਹੁੰਦੀਆਂ ਨੇ, ਲੇਜ਼ਰ ਲਾਈਟਸ ਕਹਿੰਦੇ ਉਹਨਾਂ ਨੂੰ, ਲੇਜ਼ਰ ਲਾਈਟਸ ਨੇ ਕਲੱਬਿੰਗ ਵਾਲੀਆਂ, ਅਤੇ ਨਾਲ ਨਾਲ ਜਿਹੜੇ ਤੁਹਾਡੇ ਵੱਡੇ ਸਕਰੀਨ ਨੇ, ਸਕਰੀਨ ਦੇ ਉੱਤੇ ਤਸਵੀਰ ਲੱਗ ਜਾਂਦੀ ਹੈ ਤੁਹਾਡੇ ਇਵੈਂਟ ਦੀ, ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਤੁਹਾਡੀਆਂ ਤਸਵੀਰਾਂ ਦੇਖਦੇ ਨੇ ਸਾਰੀਆਂ ਤੁਸੀਂ ਸਿਲੈਕਟ ਕੀਤੀਆਂ ਹੁੰਦੀਆਂ, ਡੈਕੋਰੇਸ਼ਨ ਹੈ, ਇੱਕ ਫੋਟੋ ਗੈਲਰੀ ਹੈਗੀ ਹੈ, ਫੋਟੋਜ਼ ਖਿਚਾਉਣੀਆਂ ਨੇ ਉੱਥੇ, ਅਤੇ ਨਾਲ ਨਾਲ ਬਹੁਤ ਕੁਛ ਹੋਰ, ਤਵਾ TAWA ਕਿਚਨ ਦੀ ਬ੍ਰਾਂਚ ਹੈ ਨਜ਼ਾਰਾ, ਅਤੇ ਫੂਡ ਵਨ ਆਫ ਦਾ ਬੈਸਟ, 3 ਮੁਲਕਾਂ ਦੇ ਵਿੱਚ, ਕੈਨੇਡਾ ਤੋਂ ਇਲਾਵਾ ਜਿਹੜਾ ਹੈਗਾ ਇਹ ਯੂਰਪ ਦੇ ਵਿੱਚ, ਅਤੇ ਨਾਲ ਨਾਲ ਬੈਂਕੋਕ ਸਿੰਗਾਪੁਰ ਦੇ ਵਿੱਚ ਅਤੇ ਦੁਬਈ ਦੇ ਵਿੱਚ, ਅਤੇ ਇਹ ਸਾਰੇ ਕਿਤੇ ਜਿਹੜਾ ਹੈਗਾ ਕੰਮ ਕਰ ਚੁੱਕੇ ਸ਼ੈਫ ਆ, ਕਾਰਪੋਰੇਟ ਸ਼ੈਫ ਆ, ਰਾਣੀ ਜਿਹੜੇ ਹੈਗੇ ਨੇ ਫੀਮੇਲ ਸ਼ੈਫ ਆ, ਤੁਹਾਡੇ ਲਈ ਖਾਣਾ ਤਿਆਰ ਕਰਦੇ, ਤੁਸੀਂ ਖਾਣਾ ਖਾ ਲਿਆ ਜਿਹਨੇ ਇੱਕ ਵਾਰ ਉੱਥੇ ਦਾ, ਬਾਰ ਬਾਰ ਜਾਊਂਗੀ, ਅਤੇ ਪਹੁੰਚਣਾ ਕਿੱਥੇ ਨਜ਼ਾਰਾ 900-647-688-8878 ਤੇ ਤੁਸੀਂ ਆਪਣਾ ਇਵੈਂਟ ਬੁੱਕ ਕਰਾ ਸਕਦੇ। ਅੱਗੇ ਠੰਡ ਆ ਜਾਣੀ ਹੈ, ਠੰਡ 'ਚ ਤੁਹਾਨੂੰ $60-60 $65 ਬੈਂਕਟ ਹਾਲ ਵਾਲੇ ਚਾਰਜ ਕਰਦੇ ਨੇ, ਅਤੇ ਨਾਲੇ ਬੈਂਕਟ ਹਾਲ ਹੁੰਦਾ ਕੋਈ ਐਡੀ ਖਾਸ ਗੱਲ ਨਹੀਂ, ਇੱਥੇ ਤੁਹਾਡਾ ਵੱਡੇ ਵੱਡੇ ਸਪੀਕਰਸ ਲੱਗੇ ਹੋਏ ਨੇ, ਡੈਕੋਰੇਸ਼ਨ ਟੋਪ ਦੀਆਂ ਬੂਥ ਬਣੇ ਹੋਏ ਨੇ, ਹਾਈ ਐਂਡ ਟੇਬਲ ਐਂਡ ਚੇਅਰਸ ਨੇ, ਯਾਨੀ ਕਿ ਟੇਬਲ ਦੇ ਜਿਹੜੇ ਕਾਊਂਟਰ ਟੋਪ ਵੀ ਮਾਰਬਲ ਦੇ ਨੇ, ਗ੍ਰੇਨਾਈਟਸ ਦੇ ਨੇ, ਗ੍ਰੇਨਾਈਟ ਦੇ ਕਾਊਂਟਰ ਟੋਪ ਨੇ, ਟੇਬਲਸ ਦੇ ਹਾਈ ਐਂਡ ਜਿਹੜਾ ਹੈਗਾ ਫਲੋਰ ਤੋਂ ਲੈ ਕੇ ਹਰ ਚੀਜ਼ ਡੈਕੋਰੇਸ਼ਨ, ਬਾਹਰ ਆਊਟਡੋਰ ਬੈਠਣ ਲਈ ਕੁਛ ਬੰਦਿਆਂ ਦੇ ਸਾਰਾ ਸਿਸਟਮ ਬਣਿਆ। ਤੁਸੀਂ 647-633-8878 ਤੇ ਕਾਲ ਕਰ ਲਓ, 647-633-8878, ਜਾਂ ਆਪਣੇ ਵੀਡੀਓ ਦੇਖਣੇ ਨੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ
2: ਜੀ,
1: ਜਾਂ ਤੁਸੀਂ ਗੂਗਲ 'ਤੇ ਨਜ਼ਾਰਾ ਲਿਖ ਲਓ, ਨਜ਼ਾਰਾ NAZARA ਨਜ਼ਾਰਾ, ਅਤੇ ਨਜ਼ਾਰਾ ਨਾਲ ਦੱਸੋ ਲੋਕਾਂ ਨੇ ਨਜ਼ਾਰਾ ਆ ਗਿਆ ਹੋਵੇ ਅਤੇ ਤੁਸੀਂ ਦੇਖ ਸਕਦੇ ਹੋ। ਮੇਰੇ ਨਾਲ ਦੋ ਕਾਲ ਹੋਲ 'ਤੇ ਨੇ, ਮੇਰੇ ਨਾਲ ਤੀਰਥ ਆ, ਤੀਰਥ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ ਜੀ ਭਾਈ, ਸਤਿ ਸ਼੍ਰੀ ਅਕਾਲ,
1: ਚੜ੍ਹਦੀ ਕਲਾ ਜੀ। ਹਾਂਜੀ ਤੀਰਥ ਜੀ, ਹਾਂਜੀ
3: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਬੋਲੋ ਜੀ।
3: ਹਾਂਜੀ ਭਾਜੀ, ਮੈਂ ਮੇਰਾ ਹੈਗੀ ਆ ਡੇਟ 25 ਅਪ੍ਰੈਲ 1900
1: ਬਹੁਤ ਮਸ਼ਹੂਰ ਆ, ਜਿਹ ਚ ਬੋਨ ਹੁੰਦੀਆਂ ਨੇ, ਬੜੀ ਗਾੜੀ ਗਰੇਵੀ ਹੁੰਦੀ ਆ, ਤਵਾ ਚਿਕਨ ਟਰਾਈ ਕਰਕੇ ਦੇਖਿਓ ਰਾੜੇ ਵਾਲਾ। ਇਮੋਸ਼ਨਲ ਬਹੁਤ ਹੈਗੇ ਹੋ, ਦਿਮਾਗ ਤੁਹਾਡਾ ਬਹੁਤ ਤੰਦਰੁਸਤ ਆ, ਸਹੀ ਸੋਚਦੇ ਹੋ, ਨੈਗੇਟਿਵ ਘੱਟ ਸੋਚਦੇ ਹੋ, ਨੌਲੇਜ ਆ, ਲੋਇਲ ਆ, ਪਰ ਤੁਸੀਂ ਨਾ ਦੂਜਿਆਂ ਤੇ ਸਮਾਂ ਬਹੁਤ ਖਰਾਬ ਕਰਦੇ ਹੋ ਆਪਣਾ।
3: ਅੱਛਾ
1: ਜੀ, ਉਹ ਕਿਸ ਤਰ੍ਹਾਂ ਦਾ ਜੀ? ਬਜੀ ਦੂਜੇ ਤੇ ਸਮਾਂ ਹੁੰਦਾ, ਇੱਕ ਤਾਂ ਕਿਸੇ ਨੂੰ ਸੋਚ ਕੇ ਉਹ ਤੇ ਟਾਈਮ ਵੇਸਟ ਕਰਨਾ, ਇੱਕ ਹੁੰਦਾ ਕਿ ਦੂਜੇ ਦੀ ਕਈ ਗੱਲ ਨੂੰ ਖਰੀਦ ਲੈਣਾ, ਉਹਨੇ ਮੈਨੂੰ ਐਂ ਕਹਿਤਾ ਤੇ ਆਪਣੇ ਆਪ ਨੂੰ ਇੰਪੈਕਟ ਕਰ ਲੈਣਾ।
3: ਹਾਂਜੀ ਹਾਂਜੀ।

0: ਹੈ ਵੀ ਇਹ ਚੀਜ਼ਾਂ ਦੇ ਉੱਤੇ ਤੇ ਇੱਕ ਜਿਹੜਾ ਤੁਸੀਂ ਕਿਸੇ ਖਾਸ ਨੂੰ ਦੇਖਣਾ ਉਹ ਕੀ ਕਰ ਰਿਹਾ ਮੈਂ ਕਿੱਥੇ ਰਹਿ ਗਿਆ ਉਹ ਕਿੱਥੇ ਚਲਾ ਗਿਆ ਕੰਪੈਰੀਜ਼ਨਸ ਨਹੀਂ ਕਰਨੇ
1: ਓਕੇ ਜੀ
0: ਧੰਨਵਾਦ ਤੁਹਾਡਾ ਸਟੂਡੀਓ ਨੰਬਰ 905-673-33-37-37 905-673-33

0: ਸੁਲਤਾਨ ਜੀ, ਮੇਰੇ ਨਾਲ ਸੁਲਤਾਨ ਜੀ, ਤੁਸੀਂ ਔਨ ਏਅਰ। ਸੁਲਤਾਨ ਜੀ, ਤੁਸੀਂ ਔਨ ਏਅਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਆ, ਬਿਲਕੁਲ ਮਿਸ ਨਾ ਕਰਨ। ਤਿੰਨ ਤਿੰਨ ਚਾਰ ਚਾਰ ਟੀਵੀ ਸਟਾਕ ਚ ਹੈਗੇ ਡਿਫਰੈਂਟ ਸਾਈਜ਼ ਦੇ ਵਿੱਚ, ਜਿਹਦੇ ਚ 55 ਇੰਚ ਟੀਵੀ ਅੱਜ ਅਸੀਂ ਦੇ ਰਹੇ ਜੀ 399 ਦਾ, 65 ਇੰਚ ਦਾ ਟੀਵੀ ਦਿੱਤਾ ਜਾ ਰਿਹਾ 499 ਦਾ, 75 ਇੰਚ ਲੈਣਾ ਚਾਹੁੰਦੇ ਕੋਈ ਕਸਟਮਰ ਤੇ 799 ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ 1099 ਯਾਨੀ $1100 ਹੈ, ਪਰ 799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਜਾਏਗਾ। ਨਾਲ ਦੀ ਨਾਲ 85 ਇੰਚ ਬਿਗ ਸਕਰੀਨ ਟੀਵੀ ਦੀ ਅਸੀਂ ਗੱਲ ਕਰ ਰਹੇ ਹਾਂ, 85 ਇੰਚ ਜਿਹੜਾ $1800 ਵਾਲਾ 1399 ਦਾ, ਪਰ ਸਿਰਫ 4 ਟੀਵੀ ਇਨ ਸਟਾਕ ਹੈ, 4 ਲੱਕੀ ਕਸਟਮਰ ਕੈਨ ਗੈਟ ਇਟ 85 ਇੰਚ ਸਿਰਫ ਔਰ ਸਿਰਫ 1399 ਚ। ਤੇ ਜਿਹੜੇ ਟੀਵੀ ਦੇ ਨਾਲ ਨਾਲ ਕਸਟਮਰ ਹੋਮ ਅਪਲਾਈਸਿਸ ਦੇਖ ਰਹੇ ਹੈ, ਖਾਸ ਤੌਰ ਤੇ ਅਗਰ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤਾਂ ਤੁਹਾਨੂੰ ਬੰਡਲ ਪੈਕੇਜ ਚਾਹੀਦਾ। ਬੰਡਲ ਪੈਕੇਜ ਦੇ ਵਿੱਚ ਜਿਹੜੀ ਇਸ ਟਾਈਮ ਪ੍ਰਾਈਸ ਆਈ ਹੈ ਜੀ ਨਵੀਂ ਇਨਕਰੀਜ਼ਡ ਪ੍ਰਾਈਸ, ਉਹ ਹੈ ਜੀ 38.99 ਪਰ 29.99 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। 30% ਦੀ ਸੇਵਿੰਗ ਹੈ ਜਿਹੜੀ ਤੁਸੀਂ ਅੱਜ ਕਰ ਸਕਦੇ ਹੋ ਜੀ ਹੋਮ ਅਪਲਾਈਸਿਸ ਐਂਡ ਇਲੈਕਟ੍ਰੋਨਿਕਸ ਦੇ ਵਿੱਚ। ਸਿੰਗਲ ਪੀਸ ਵੀ ਲੈਣਾ ਤੇ ਕੱਲਾ ਫਰਿੱਜ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2200 ਵਾਲਾ, $1499 ਦਾ ਮਿਲੇਗਾ। $700 ਤੁਸੀਂ ਫੁੱਲ ਸਾਈਜ਼ ਫਰੈਂਚ ਡੋਰ ਫਰਿੱਜ ਤੇ ਸੇਵ ਕਰਨੇ ਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਸਾਡੇ ਸੁਲਤਾਨ ਜੀ ਨੇ ਇੱਕ ਵਾਰ ਫਿਰ ਤੋਂ, ਸੁਲਤਾਨ ਜੀ ਆਪਾਂ ਬਾਕੀ ਦਾ ਮੈਸੇਜ ਵੀ ਡਿਲੀਵਰ ਕਰਾਂਗੇ ਜੀ। ਸੁਲਤਾਨ ਜੀ ਔਨ ਏਅਰ
1: ਜੀ। ਡੈਫੀਨੇਟਲੀ ਜੀ, ਨੰਬਰ ਹੈ 905-450-2828 ਤੇ ਲਾਂਡਰੀ ਸੈਕਸ਼ਨ ਦੀ ਗੱਲ ਕਰਾਂਗੇ ਕਿਉਂਕਿ ਲਾਂਡਰੀ ਦੇ ਵਿੱਚ ਹਿਊਜ ਡਿਸਕਾਊਂਟ ਹੈ। $1000 ਵਾਲੀ ਲਾਂਡਰੀ ਜਿਹੜੀ $1300 ਦੀ ਹੋ ਗਈ ਹੈ, ਪਰ 1099 ਚ ਸਟਿਲ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। $2200 ਵਾਲਾ ਸਟੈਕੇਬਲ ਵਾਸ਼ਰ ਐਂਡ ਡਰਾਇਰ $1499 ਦਾ ਮਿਲੇਗਾ। $700 ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ, ਜਿਹਦੇ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕੀਤਾ ਜਾ ਸਕਦਾ ਜੀ। ਇਸ ਤਰ੍ਹਾਂ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਨਾਲ ਦੀ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ, ਜਿਹੜਾ ਕਿ $2000 ਦਾ ਸੀਗਾ ਜੀ, ਲੇਕਿਨ ਟੈਰਿਫ ਲੱਗੀ ਪ੍ਰਾਈਸ ਇਹਦੀ $2600 ਬਣਦੀ ਹੈ। $1799 ਚ ਮੇਰੇ ਕੋਲ 10 ਪੇਅਰ ਅਵੇਲੇਬਲ ਹੈ, 10 ਲੱਕੀ ਕਸਟਮਰ ਕੈਨ ਗੈਟ ਇਟ 1799 ਦਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਚ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਂਪਟਨ ਟੀਵੀ ਐਪ, ਸਾਡਾ ਟਿਕਟੋਕ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਜਾਂ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰਨੀ ਹੈ ਤੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ। ਤੁਹਾਨੂੰ 55 ਇੰਚ ਟੀਵੀ 399 ਦਾ, 65 ਇੰਚ ਟੀਵੀ 499 ਦਾ ਤੇ 75 ਇੰਚ ਟੀਵੀ 799 ਦਾ ਸਪੈਸ਼ਲ ਪ੍ਰਾਈਸ ਤੇ ਮਿਲੇਗਾ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ, ਫਰੀ ਹੋਮ ਡਿਲੀਵਰੀ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਥੈਂਕ ਯੂ ਸੋ ਮਚ। ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਤੁਸੀਂ ਜੋ ਅਪਲਾਈਸਿਸ ਦੇ ਕੰਪੈਰੀਜ਼ਨ 'ਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਕੋਈ ਵੀ ਬੀਟ ਨਹੀਂ ਕਰ ਸਕਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਔਰ ਸੰਤੋਸ਼, ਮੇਰਾ ਨਾ ਤਵਾ ਕਿਚਨ ਵਾਲੇ ਫਾਈਨਲੀ ਆ ਗਏ। ਤਵਾ ਕਿਚਨ ਤੁਹਾਡੀ ਜੀ ਅਸੀਂ ਬੜੀ ਤਾਰੀਫ ਕੀਤੀ ਹੈ ਹੁਣ ਤੱਕ। ਸਤਿ ਸ਼੍ਰੀ ਅਕਾਲ, ਮੈਂ ਤਵਾ ਕਿਚਨ 'ਤੇ ਗੱਲਬਾਤ ਕਰਨ ਜਾ ਰਿਹਾ ਹੈਗਾ। ਅੱਜ ਵੀਕਐਂਡ ਹੈਗਾ, ਵੀਕਐਂਡ ਦੇ ਉੱਤੇ ਤੁਸੀਂ ਜ਼ਬਰਦਸਤ ਜ਼ਬਰਦਸਤ ਜ਼ਬਰਦਸਤ ਬ੍ਰੈਕਫਾਸਟ ਕਰ ਰਹੇ ਹੋ, ਰੇਡੀਓ ਸੁਣ ਕੇ ਡਾਇਨਿੰਗ 'ਤੇ ਵੀ ਲੋਕ ਪਹੁੰਚ ਚੁੱਕੇ ਨੇ, ਇਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਡਾਇਨਿੰਗ 'ਤੇ ਪਲੱਸ ਤੁਸੀਂ ਸਾਡਾ ਫੋਨ ਬਹੁਤ ਬਿਜ਼ੀ ਕਰਤਾ ਸਵੇਰੇ ਬੋਲ ਕੇ। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
3: ਵਧੀਆ ਵਧੀਆ, ਤੁਸੀਂ
0: ਦੱਸੋ। ਤੇ ਅੱਜ ਸਵੇਰੇ ਤੁਸੀਂ ਜਦ ਤੁਹਾਡਾ ਨੰਬਰ ਬੋਲਿਆ ਤੁਸੀਂ ਕਿ ਸਾਡਾ ਇੱਕਦਮ ਨੰਬਰ ਬਿਜ਼ੀ ਹੋ ਗਿਆ, ਤੁਹਾਨੂੰ ਕਿਵੇਂ ਲੱਗਿਆ ਪਤਾ?
3: ਹਾਂਜੀ ਹਾਂਜੀ, ਕਿਉਂਕਿ ਬਹੁਤ ਸਾਰੇ ਕਸਟਮਰਸ ਨੇ ਰੈਫਰੈਂਸ ਵੀ ਦਿੱਤੀ ਹੈ ਕਿ ਅਸੀਂ ਰੇਡੀਓ ਤੋਂ ਤੁਹਾਨੂੰ ਸੁਣ ਕੇ ਆਏ ਹਾਂ, ਸੋ ਰੇਡੀਓ 'ਤੇ ਜੋ ਸਾਡੀ ਪ੍ਰਮੋਸ਼ਨ ਚੱਲ ਰਹੀ ਹੈ ਦਾਰਾ ਸਿੰਘ ਪਰੌਂਠੇ ਦੇ ਵੀ, ਉਹਦੇ ਲਈ ਵੀ ਸਾਡੇ ਕੋਲ ਹੁਣ ਡਾਇਨਿੰਗ 'ਤੇ ਬੈਠੇ ਹੋਏ ਹਾਂ।
0: ਹਾਂਜੀ,
3: ਅਤੇ ਨਾਲ ਨਾਲ ਸਾਡੀ ਕੇਟਰਿੰਗ 'ਤੇ ਅਸੀਂ ਉਹਨਾਂ ਦਾ ਥੈਂਕ ਯੂ ਕਰਨਾ ਚਾਹਵਾਂਗੇ ਕਿ ਅੱਜ ਸਾਡੀ ਸੁਬਹ ਸੁਬਹ ਕੇਟਰਿੰਗ ਗਈ ਹੈ 10 ਵਜੇ ਵੁੱਡ ਸਟੋਕ।
0: ਹਾਂਜੀ,
3: ਤੇ ਆਈ ਹੋਪ ਉਹਨਾਂ ਨੂੰ ਸਾਡਾ ਫੂਡ ਬਹੁਤ ਵਧੀਆ ਲੱਗੂਗਾ।
0: ਸੋ ਵੁੱਡ ਸਟੋਕ ਤੋਂ ਤੁਹਾਡੇ ਗਾਹਕ ਤੁਹਾਡੇ ਲਈ ਫੂਡ ਮੰਗਵਾਇਆ, ਉਹਨਾਂ ਦੇ ਗੈਸਟ ਇੱਥੋਂ ਬ੍ਰੈਂਪਟਨ 'ਚ ਜਾ ਰਹੇ ਸੀ ਵੁੱਡ ਸਟੋਕ ਸਪੈਸ਼ਲੀ ਕੇਟਰਿੰਗ ਕਰਾ ਕੇ, ਅਸੀਂ ਰੇਡੀਓ ਰੈਫਰੈਂਸ ਦੇ ਉੱਤੇ ਉਹਨਾਂ ਨੂੰ ਸਪੈਸ਼ਲ ਵੀ ਦਵਾ ਕੇ ਦੇਖਟੇ ਹਾਂ। ਰੀਅਲੀ ਅਪਰੀਸ਼ੀਏਟ ਪਰਿਵਾਰਾਂ ਦਾ ਜਿਹੜੇ ਤੁਸੀਂ ਸਪੋਰਟ ਕਰਦੇ ਹੋ, ਸਪੈਸ਼ਲੀ ਸਾਡੇ ਰੇਡੀਓ ਰਾਹੀਂ ਜਿੰਨੇ ਵੀ ਸਾਡੇ ਪ੍ਰਮੋਸ਼ਨਸ ਨੇ ਰੇਡੀਓਜ਼ ਦੇ, ਅਸੀਂ ਤੁਹਾਡੇ ਲਈ ਬਹੁਤ ਕੋਸ਼ਿਸ਼ ਕਰੀ ਜੇ ਤੁਹਾਡੇ ਲਈ ਵੀ ਵਧੀਆ ਸਪੈਸ਼ਲ ਚੀਜ਼ਾਂ ਹੋਣ, ਯਾਨੀ ਕਿ ਤੁਸੀਂ ਕੰਫਰਟ ਜ਼ੋਨ 'ਚ ਹੋਵੋ, ਜਿੱਥੇ ਵੀ ਤੁਸੀਂ ਜਾਵੋ ਤੁਹਾਨੂੰ ਕੋਈ ਹਰਾਸਮੈਂਟ ਨਾ ਹੋਵੇ, ਤੁਹਾਡਾ ਕੋਈ ਠੱਗੀ ਨਾ ਲੱਗ ਜਾਵੇ, ਹੈ ਨਾ
4: ਜੀ।
0: ਅਸੀਂ ਬਹੁਤ ਕੋਸ਼ਿਸ਼ ਕਰਦੀ ਆ। ਅਤੇ ਅੱਜ ਵੁੱਡਸਟੋਕ ਤੋਂ ਇਹ ਕਹਿੰਦੇ ਸਵੇਰੇ ਸਵੇਰੇ ਮਤਲਬ ਰੈਸਟੋਰੈਂਟ ਖੋਲ੍ਹਣ ਤੋਂ ਪਹਿਲਾਂ ਕੇਟਰਿੰਗ ਚਲੀ ਗਈ ਸੀ, ਅਤੇ ਅਰਲੀ ਰੈਸਟੋਰੈਂਟ ਖੋਲ੍ਹ ਕੇ ਇਹਨਾਂ ਨੇ ਕੇਟਰਿੰਗ ਤਿਆਰ ਕੀਤੀ ਆ, ਅਤੇ ਇਹਨਾਂ ਨੇ ਵੀ ਤੁਹਾਡਾ ਵੀ ਥੈਂਕਸ ਕਿ ਤੁਸੀਂ ਅਰਲੀ ਆਏ ਹੋ, ਅਰਲੀ ਆ ਕੇ ਤੁਸੀਂ ਉਹਨਾਂ ਨੂੰ ਆਨਰ ਕੀਤਾ ਹੈਗਾ। ਇਹਨੂੰ ਕਹਿੰਦੇ ਆ ਅਸਲੀ ਕਸਟਮਰ ਕੇਅਰ। ਅਤੇ ਇਸ ਸਮੇਂ ਤੁਸੀਂ ਰੇਡੀਓ ਵਾਸ ਸੁਣ ਰਹੇ ਹੋ ਦਾਰਾ ਸਿੰਘ ਪਰੌਂਠਾ, ਇਹਨਾਂ ਦਾ ਪਰੌਂਠਾ ਪੀਜ਼ੇ ਵਾਂਗੂ ਹੁੰਦਾ, ਚਾਰ ਟੋਪਿੰਗ ਦੇ ਨਾਲ ਇਹ ਵੱਡਾ ਪਰੌਂਠਾ ਤਿਆਰ ਹੁੰਦਾ
4: ਜੀ,
0: ਨਾਲ ਅਚਾਰ ਹੁੰਦਾ, ਨਾਲ ਕੀ ਕੀ ਹੁੰਦਾ ਦਾਰਾ ਸਿੰਘ ਪਰੌਂਠੇ 'ਚ?
3: ਅਚਾਰ ਦੇ ਨਾਲ ਚਾਹ ਤੇ ਨਾਲ ਤੁਹਾਨੂੰ ਦੋ ਚਾਹਾਂ, ਇਹ ਸਾਰਾ ਕੁਝ ਤੁਹਾਨੂੰ ਦੋ ਡੀਲ।
0: ਸੋ ਇਹ ਡਾਇਨਿੰਗ ਦੇ ਵਿੱਚ ਆ, ਟੇਕ ਆਊਟ 'ਚ ਨਹੀਂ ਹੈਗਾ। ਟੇਕ ਆਊਟ ਦੇ ਵਿੱਚ 13.99 ਦੀ ਡੀਲ ਆ, ਜਿਹਦੇ ਵਿੱਚ ਤੁਸੀਂ ਦੋ ਪਰੌਂਠੇ ਜਾਂ ਦੋ ਅੰਮ੍ਰਿਤਸਰੀ ਕੁਲਚੇ, ਜਿਹੜੇ ਕਿ ਫੁੱਟ ਲੌਂਗ ਕਹਿੰਦੇ ਇਹਨਾਂ ਦੀ, ਇਹਨਾਂ ਦੇ ਕੁਲਚੇ 'ਚ ਬੁੱਕਲ ਭਰ ਕੇ ਮਾਲ ਪੈਂਦਾ, ਕੁਲਚੀ ਨਹੀਂ ਹੁੰਦੀ
4: ਜੀ,
0: ਕੁਲਚੀ ਤੇ ਕੁਲਚੇ 'ਚ ਫਰਕ ਹੁੰਦਾ, ਤੇ ਬੱਚੇ ਤੇ ਵੱਡੇ 'ਚ ਫਰਕ ਹੁੰਦਾ, ਕੁਲਚੇ ਤੇ ਕੁਲਚੀ 'ਚ ਫਰਕ ਹੁੰਦਾ। ਕੁਲਚੀ ਬੱਚਾ ਕੁਲਚੀ ਹੁੰਦੀ ਹੈ, ਤੇ ਕੁਲਚਾ ਹੁੰਦਾ ਫੁੱਟ ਲੌਂਗ
4: ਜੀ।
0: ਸੋ ਦਾਰਾ ਸਿੰਘ ਦਾ ਪਰੌਂਠਾ ਜਿਹੜਾ ਹੈਗਾ ਥਾਲ ਸਾਈਜ਼ ਦਾ ਹੁੰਦਾ, ਕੁਲਚਾ ਜਿਹੜਾ ਇਹਨਾਂ ਦਾ 1 ਫੁੱਟ ਦਾ ਹੁੰਦਾ
4: ਜੀ।
0: ਇਹਨਾਂ ਦੀ ਅੰਮ੍ਰਿਤਸਰੀ ਜਿਹੜਾ ਭਟੂਰਾ ਜਿਹੜਾ ਸੋਰੀ ਆਪਣਾ ਪਹਾੜਗੰਜ ਕੇ, ਪਹਾੜਗੰਜ ਕੇ ਭਟੂਰੇ, ਉਹ ਥਾਲ ਸਾਈਜ਼ ਹੁੰਦੇ ਨੇ, ਉਹ ਵੀ ਵੱਡੇ ਹੁੰਦੇ ਨੇ
4: ਜੀ।
0: ਇਹਨਾਂ ਦਾ ਭਟੂਰਾ ਭਟੂਰੀ ਨਹੀਂ ਹੈ, ਜਿਵੇਂ ਮੈਂ ਅੱਗੇ ਕਹਿਣਾ ਹੁੰਦਾ, ਆਮ ਤੌਰ ਤੇ ਭਟੂਰੀ ਵੇਚੀ ਜਾਂਦੀ ਹੈ, ਭਟੂਰਾ ਨਹੀਂ ਵੇਚਿਆ ਜਾਂਦਾ। ਤੇ ਕਾਪੀ ਉਹਦੇ ਲੋਕਾਂ ਨੇ ਕੀਤੀ, ਦੇਖੋ ਇਹ 3 ਆਈਟਮ ਤੋਂ ਸਟਾਰਟ ਕੀਤਾ ਸੀ, ਹਰੇਕ ਰੈਸਟੋਰੈਂਟ ਭਟੂਰਾ ਲਾ ਕੇ ਬਹਿ ਜਾਂਦਾ, ਹਰੇਕ ਅੰਮ੍ਰਿਤਸਰੀ ਕੁਲਚਾ ਕੁਲਚਾ ਕੁਲਚਾ ਕਰੀ ਜਾਂਦਾ, ਬਣਨਾ ਉਵੇਂ ਹੁੰਦਾ ਆਟਿਆਂ ਦੇ ਵਿੱਚ, ਪਰ ਇਨਗਰੀਡੀਐਂਟਸ ਨੇ ਜਿਹੜੇ ਉਹਦੀ ਕਿੰਨੀ ਕੁਆਂਟਿਟੀ ਹੈ, ਜਿਹੜੇ ਛੋਲੇ ਬਣਦੇ ਨੇ ਉਹ ਸਪੈਸ਼ਲ ਕਿਸਮ ਦੇ ਵਿੱਚ ਬੋਰੀਆਂ ਭਿਉਂ ਕੇ ਬਣਾਉਂਦੇ ਨੇ ਇਹ, ਇਹ ਰੋਜ਼ 1 ਬੋਰੀ ਪੂਰਾ ਟੱਬ ਭਰਦੇ ਨੇ ਛੋਲਿਆਂ ਦਾ
4: ਜੀ,
0: ਭਿਉਂ ਕੇ ਵੱਡਾ ਟੱਬ ਜਿਹੜਾ ਸਟੀਲ ਦਾ ਹੁੰਦਾ ਉਹ ਰੱਖਦੇ ਨੇ ਦਾਲ ਦਾ,
4: 1 ਛੋਲਿਆਂ
0: ਦਾ, ਦਾਲ ਨੂੰ ਭਿਉਂ ਕੇ ਫਿਰ ਬਣਾਉਂਦੇ ਨੇ, ਕੁੱਕਰ ਦੀਆਂ ਸੀਟੀਆਂ ਵਾਂਗੂ ਨਹੀਂ ਬਣਾਉਂਦੇ। ਤੇ ਤੁਸੀਂ ਇਹਨਾਂ ਦੀ ਕਦੇ ਦਾਲ ਮੱਖਣੀ ਖਾ ਕੇ ਦੇਖ ਲਿਓ, ਕਦੇ ਵੀ ਪਰੌਂਠੇ ਨਾਲ ਮੰਗਾ ਲਿਓ
4: ਜੀ,
0: ਮੇਰੇ ਕਹੇ 'ਚ ਨਾ ਤੁਸੀਂ ਕੋਂਬੋ ਲੈ ਲਿਓ ਉਹਨਾਂ ਦਾ
4: ਜੀ,
0: ਕੋਂਬੋ ਲੈ ਕੇ ਦਾਲ ਉਹਦਾ ਦੂਜਾ ਦਾਰਾ ਸਿੰਘ ਪਰੌਂਠੇ ਦਾ ਲੈ ਲਓ,
4: ਓਕੇ,
0: ਫਿਰ ਇਹਨਾਂ ਤੋਂ ਇੱਕ ਦਾਲ ਲੈ ਲਓ, 8.99 ਦੀ ਦਾਲ ਮਿਲਦੀ ਹੈ, 3 ਜਣੇ ਖਾਣ, ਤਿੰਨਾਂ ਨੂੰ ਮੁੱਕਦੀ ਨਹੀਂ।
4: ਅੱਛਾ, ਵੈਰੀ ਨਾਈਸ,
0: ਨਾਲ ਦਾਲ ਲਾ ਕੇ ਖਾਓ, ਜਿਮੀਦਾਰਾ ਢਾਬਾ ਯਾਦ ਆਜੂਗਾ।
4: ਦਾਲ ਇਹਨਾਂ ਦੀ ਪਿੰਡਾਂ ਵਾਲੀ ਦਾਲ ਆ,
0: ਪਿੰਡਾਂ ਵਾਲੀ ਦਾਲ ਆ, ਲੰਗਰ ਵਾਲੀ ਦਾਲ ਵਾਲੀ।
4: ਸੀਰੀਅਸਲੀ ਮੈਂ ਇਹਨਾਂ ਲਿਆਂਦਾ ਘਰੇ ਤੇ ਸਾਰਿਆਂ ਨੇ ਕਿਹਾ ਕਿ ਇਹ
0: ਮੱਖਣ ਦੀ ਟਿੱਕੀ $7 ਦੀ ਆ, ਅਗਲੇ $50 ਦਾ ਤਾਂ ਮੱਖਣ ਪਾਉਂਦੇ ਨੇ ਵਿੱਚ ਦਾਲ ਮੱਖਣੀ 'ਚ, ਤੇ ਇੱਕ ਰੰਗ ਮਿਲ ਜਾਂਦਾ ਚਿੱਟੇ ਰੰਗ ਦਾ, ਪਾ ਪਾ ਕੇ ਰੰਗ ਤੁਹਾਨੂੰ ਖਿਲਾਈ ਜਾਂਦਾ ਗਾੜਾ ਜਿਹਾ ਵਿੱਚ ਦੁੱਧ ਸਿੱਟ ਸਿੱਟ ਕੇ
4: ਜੀ।
0: ਦਾਲ ਮੱਖਣੀ ਖਾਣੀ ਹੈ ਤਵਾ, TAWA ਕਿਚਨ। ਕਿਰਨ, ਹੋਰ ਕੀ ਕੀ ਸਪੈਸ਼ਲ ਤੁਹਾਡਾ ਬਹੁਤ ਜ਼ਿਆਦਾ ਵਿਕਦਾ?
3: ਜਿੰਨੇ
0: ਵੀ ਲੋਕ ਤਵਾ ਚਿਕਨ ਲੈਣਗੇ ਅੱਜ, ਉਹਨਾਂ ਨੂੰ ਬਟਰ ਨਾਨ ਨੇ 2 ਫ੍ਰੀ ਮਿਲਣੇ ਨਾਲ ਰੇਡੀਓ ਵਾਸ ਕਹੇ ਤੇ, ਠੀਕ ਹੈ, ਡੀਲ ਹੈ ਇਹ, ਬਟਰ ਨਾਨ 2 ਫ੍ਰੀ ਤੇ ਨਾਲ ਨਾਲ ਤੁਸੀਂ ਇਹਨਾਂ ਦਾ ਮੇਥੀ ਮਲਾਈ ਮੁਰਗ ਜਾਂ ਮੇਥੀ ਮਲਾਈ ਪਨੀਰ, ਮੇਥੀ ਮਲਾਈ ਦੀ ਗ੍ਰੇਵੀ ਹੈ, ਇੱਕ ਤਰੀ ਆ, ਉਹ ਖਾ ਲਿਓ, ਵੱਡਾ ਖਾ ਲਵੇ, ਬਜ਼ੁਰਗ ਖਾ ਲਵੇ, ਬੱਚਾ ਖਾ ਲਵੇ, ਪੇਟ ਨਹੀਂ ਦਰਦ ਕਰੂ। ਖਾਣੇ ਦੀ ਖਾਸੀਅਤ ਇਹਨਾਂ ਦੀ ਇਹ ਆ, ਤੁਸੀਂ ਕਿਸੇ ਨੂੰ ਵੀ ਖਿਲਾ ਦਿਓ, ਤੁਹਾਨੂੰ ਖੱਟੇ ਢਕਾਰ ਪੇਟ 'ਚ ਜਲਣ ਉਹ ਨਹੀਂ ਹੋਊਗੀ। ਮਿਰਚਾਂ ਦਾ ਅਚਾਰ, ਅੰਬ ਦਾ ਅਚਾਰ, ਇੱਕ ਇਹਨਾਂ ਕੋਲ ਇਸ ਵੇਲੇ ਸਪੈਸ਼ਲ 'ਤੇ ਲਗਾਇਆ ਹੋਇਆ ਇਹਨਾਂ ਨੇ ਜੋ ਆਮਲੇ ਦਾ ਅਚਾਰ ਆ, ਸਪੈਸ਼ਲ 'ਤੇ ਲਗਾਇਆ ਹੋਇਆ ਆਮਲੇ ਦਾ, ਘਰ ਦਾ ਬਣਿਆ ਹੋਇਆ ਅਚਾਰ ਆ, ਘਰ ਵਾਂਗੂ ਹਫ਼ਤਾ ਲੱਗਦਾ ਸੁਕਾ ਕੇ ਪਾਉਂਦੇ ਨੇ ਇਹ, ਕੱਟ ਕੇ ਕਟਾ ਕੇ। ਆਮਲੇ ਦਾ ਅਚਾਰ ਲੈ ਕੇ ਜਾਓ ਇਸ ਵੇਲੇ, ਆ ਸਰਦੀਆਂ 'ਚ ਆਮਲੇ ਦਾ ਅਚਾਰ ਖਾਓ ਪਰੌਂਠਿਆਂ ਨਾਲ। ਟਰੱਕਾਂ ਵਾਲੇ ਬਾਈ ਟਿਫਨ, ਟਰੱਕਾਂ ਵਾਲੇ ਲੋਕ ਕਿੰਨੇ ਕੁ ਰੋਟੀਆਂ ਲੈ ਕੇ ਜਾਂਦੇ ਤੁਹਾਡੇ ਤੋਂ?
3: ਸਾਡਾ ਟਿਫਨ ਬਹੁਤ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਸਾਡੀ ਜਿਹੜੀ ਰੋਟੀ ਆ ਉਹ ਬਿਲਕੁਲ ਘਰ ਵਰਗੀ ਆ, ਤੁਹਾਨੂੰ ਬਿਲਕੁਲ ਆਪਣੇ।
0: ਤੁਹਾਡੀ ਆਵਾਜ਼ ਬਹੁਤ ਕੱਟਦੀ ਆ ਕਿਰਨ, ਜਿਵੇਂ ਕੜਕੜ ਕੜਕੜ ਕਰਕੇ ਕੱਟ ਕੱਟ ਕੇ ਆਉਂਦੀ ਹੈ, ਜਿਵੇਂ ਕੋਈ ਬੰਦਾ ਕੰਮ ਕੀ ਨਹੀਂ ਬੋਲਦਾ ਹੁੰਦਾ। ਹੈਲੋ, ਹਾਂਜੀ ਹਾਂਜੀ,
3: ਆਵਾਜ਼ ਸਹੀ ਆ ਰਹੀ?
0: ਹੁਣ ਸਹੀ ਆ ਰਹੀ, ਹਾਂਜੀ ਹੁਣ ਆ ਰਹੀ, ਤੁਸੀਂ ਸ਼ਾਇਦ ਜਗ੍ਹਾ।
3: ਹਾਂਜੀ ਹਾਂਜੀ, ਸੋ ਮੈਂ ਕਿਹਾ ਟਿਫਨ ਜਿਹੜਾ ਆ ਉਹ ਤੁਹਾਨੂੰ ਬਿਲਕੁਲ ਘਰ ਵਰਗਾ ਮਹਿਸੂਸ ਕਰਾਊਗਾ, ਕਿਉਂਕਿ ਜਿਹੜੀ ਰੋਟੀ ਹੈ ਸਾਡੀ ਉਹ ਸਪੈਸ਼ਲ ਸਾਡੀਆਂ ਆਂਟੀਆਂ ਇੱਥੇ ਬਣਾਉਂਦੇ ਆ ਬਹੁਤ ਪਿਆਰ ਦੇ ਨਾਲ, ਤੇ ਉਹ ਟਰੱਕਾਂ ਵਾਲੇ ਸਾਡੇ ਜਿਹੜੇ ਵੀਰੇ ਆ ਉਹ ਸਾਰੇ ਆਣ ਕੇ ਆਨੰਦ ਮਾਣਦੇ, ਤੇ ਸਾਡੇ ਕੋਲ ਟਿਫਨ ਜਿਹੜਾ ਆ ਉਹ ਬਹੁਤ ਜ਼ਿਆਦਾ ਜਾਂਦਾ ਆ, ਕਿਉਂਕਿ ਸਾਡੇ ਟਿਫਨ ਦੀ ਕੁਆਂਟਿਟੀ ਤੇ ਕੁਆਲਿਟੀ ਦੋਨੋਂ ਬਹੁਤ ਬੈਸਟ ਆ।
0: ਸੋ ਕਿੰਨੇ ਕੁ ਸਾਲ ਤੋਂ ਕੋਈ ਬੰਦਾ ਟਿਫਨ ਲੈ ਕੇ ਜਾਂਦਾ, ਜੇ ਕੋਈ ਅੰਦਾਜ਼ਾ ਬੋਲੋ? ਸੀ
3: 3 ਸਾਲ ਤੋਂ ਵੀ ਸਾਡੇ ਕੋਲ ਸਾਡੇ ਕਸਟਮਰ ਜੁੜੇ ਹੋਏ ਆ।
0: 3 ਸਾਲ ਤੋਂ ਲਗਾਤਾਰ?
3: ਸ਼ੁਰੂ ਤੋਂ ਸ਼ੁਰੂ ਤੋਂ। ਹਾਂਜੀ
0: ਰੀਲੀ, ਸੋ 3 ਸਾਲ ਤੋਂ ਲੋਕ ਕਸਟਮਰ ਜੁੜੇ ਹੋਏ ਤੁਹਾਡੇ ਕੋਲ, ਹੈ? ਤੰਦੂਰੀ ਪਰੌਂਠੇ ਖਾਣੇ ਨੇ ਕਿਸੇ ਨੇ, ਤੇਲ ਵਾਲੇ ਨਹੀਂ ਖਾਣੇ, ਉੱਤੇ ਮੱਖਣ ਪਾ ਕੇ ਦੇ ਦੇਣਗੇ ਘਿਓ ਲਾ ਕੇ, ਤੰਦੂਰ ਦੇ ਅੰਦਰ ਪਰੌਂਠੇ ਤਿਆਰ ਕਰਕੇ ਦਿੰਦੇ ਨੇ। ਇਹਨਾਂ ਦਾ ਤੁਸੀਂ ਮੇਥਿਆਂ ਦਾ ਪਰੌਂਠਾ, ਮੇਥੇ ਇਹਨਾਂ ਦੇ ਕੋਲ ਰੱਖੇ ਹੁੰਦੇ ਬਣਾ ਕੇ ਗ੍ਰਾਇੰਡ ਕਰਕੇ, ਉਹ ਆਟੇ 'ਚ ਗੁੰਨ ਕੇ ਰੱਖਦੇ ਨੇ ਮੇਥਿਆਂ ਦੇ ਪਰੌਂਠੇ। ਦਾਰਾ ਸਿੰਘ ਪਰੌਂਠਾ ਇਹਨਾਂ ਦਾ ਬਹੁਤ ਚੱਲਦਾ, ਆਲੂ ਪਰੌਂਠਾ ਇਹਨਾਂ ਦਾ ਬਹੁਤ ਜ਼ਿਆਦਾ ਵਿਕਦਾ, ਮਸਾਲਾ ਚਾਹ ਨਾਲ ਤੁਸੀਂ ਪੀਓ। ਅਤੇ ਪਹੁੰਚੋ 50 Sunnyvale Gate 905-790-1699, ਮਾਊਂਟਨਿਸ਼ ਐਂਡ ਬਵੇੜ ਦਾ ਇੰਟਰਸੈਕਸ਼ਨ ਹੈ, ਏਅਰਪੋਰਟ ਦੇ ਕੋਲ ਜਾ ਕੇ ਬਵੇੜ ਦੇ ਉੱਪਰ ਹੈ 50 Sunnyvale Gate, ਤਵਾ ਕਿਚਨ। ਦੂਰ ਦੇ ਸ਼ਹਿਰ ਤੋਂ ਆ ਰਹੇ ਹੋ, ਮੋਟਰ ਵਾਲੀ ਗੋਟਕਰੀ ਪੈਕ ਕਰਾ ਕੇ ਲੈ ਕੇ ਜਾਇਓ ਨਾਲ, ਮੋਟਰ ਵਾਲੀ ਗੋਟਕਰੀ 6 ਘੰਟਿਆਂ ਦੇ ਵਿੱਚ ਗੋਟਕਰੀ ਤਿਆਰ ਹੁੰਦੀ ਹੈ, ਹਲਕੀ ਆਂਚ ਦੇ ਉੱਤੇ ਬਣਦੀ ਰਹਿੰਦੀ ਹੈ, ਵਿੱਚ ਕੜਾਹੀ ਦੇ ਘੁੰਮਦਾ ਹੀ ਰਹਿੰਦਾ ਉਹਨਾਂ ਦਾ ਡੰਡਾ ਜਿਹੜਾ ਪਾ ਕੇ ਘੁੰਮਾਉਂਦੇ ਨੇ, 6 ਘੰਟਿਆਂ 'ਚ ਤਿਆਰ ਹੁੰਦੀ ਹੈ। ਖੀਰ ਪਈ ਹੈ ਤੁਹਾਡੇ ਕੋਲ ਕਿਹੜੇ ਰਾਜ? ਖੀਰ,
3: ਹਾਂਜੀ
0: ਖੀਰ ਟਰਾਈ ਕਰਕੇ ਦੇਖੀ ਇਹਨਾਂ ਦੀ, ਰਿਸ਼ੀ ਢਾਬੇ ਵਰਗੀ ਖੀਰ ਹੁੰਦੀ ਹੈ। ਨਿਊਟਰੀ ਕੁਲਚਾ ਬਹੁਤ ਵਿਕਦਾ ਚੌੜੇ ਬਾਜ਼ਾਰ ਵਾਲਾ, ਜਿਹੜੇ ਲੋਕ ਚਿਕਨ ਨਹੀਂ ਖਾ ਸਕਦੇ ਪਰ ਉਹਨਾਂ ਨੂੰ ਫੂਡ ਗੁੱਡ ਚਾਹੀਦਾ, ਨਿਊਟਰੀ ਕੁਲਚਾ ਟਰਾਈ ਕਰਕੇ ਦੇਖਿਓ ਇਹਨਾਂ ਦਾ। ਇੱਕ ਇਹਨਾਂ ਦੀ ਚਾਂਪ ਟਰਾਈ ਕਰਕੇ ਦੇਖਿਓ ਸਨੈਕਸ ਦੇ ਵਿੱਚ, ਤੰਦੂਰੀ ਚਿਕਨ ਟਿੱਕਾ ਟਰਾਈ ਕਰਕੇ ਦੇਖਿਓ, ਚਾਂਪ ਟਰਾਈ ਕਰਿਓ, ਤੰਦੂਰੀ ਚਾਂਪ ਹੁੰਦੀ ਹੈ ਇਹਨਾਂ ਦੀ, ਅਤੇ ਨਾਲ ਟਰਾਈ ਕਰਿਓ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਸਨੈਕਸ ਦੇ ਵਿੱਚ, ਖੰਨੇ ਵਾਲੀ ਟਿੱਕੀ ਟਰਾਈ ਕਰਕੇ ਦੇਖਿਓ। ਦਹੀਂ ਭੱਲੇ ਬਹੁਤ ਵਿਕਦੇ ਨੇ, ਭੱਲੇ ਆਪ ਤਿਆਰ ਕਰਦੇ ਨੇ। ਇੱਕ ਇਹਨਾਂ ਦਾ ਸ਼ੈਫ ਸਪੈਸ਼ਲ ਹੈਗਾ ਉਹ ਜਿਹੜਾ ਮਲਾਈ ਕੋਫਤਾ, ਤੁਸੀਂ ਇਸ ਤਰ੍ਹਾਂ ਦੀ ਮਲਾਈ ਕੋਫਤੇ ਦੀ ਤਰੀ ਨਹੀਂ ਖਾਧੀ ਹੋਣੀ ਕਿਸੇ ਨੇ ਟੋਰਾਂਟੋ 'ਚ, ਇੱਦਾਂ ਦੀ ਤਰੀ ਤਿਆਰ ਕਰਦੇ ਨੇ ਮਲਾਈ ਕੋਫਤੇ ਦੀ। ਕੋਫਤਿਆਂ ਦੇ ਵਿੱਚ ਕਾਜੂ, ਕੋਫਤਿਆਂ ਦੇ ਵਿੱਚ ਦਾਖਾਂ, ਇਹ ਸਭ ਪਾਉਂਦੇ ਨੇ ਕੋਫਤੇ, ਐਨ ਟੌਪ ਦੇ ਤਿਆਰ ਕਰਦੇ ਆ। ਸੋ ਕਾਲ ਕਰਨੇ ਤਵਾ 905-790-1699, 905-790-1699, 905-790-1699 'ਤੇ ਤੁਸੀਂ ਕਾਲ ਕਰਨੀ ਹੈ, 905-790-1699।

0: ਅਸੀਂ ਅੱਜ ਪਹੁੰਚ ਚੁੱਕੇ ਹਾਂ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ, ਔਰ ਫਰੈਸ਼ ਗ੍ਰੋਸਰੀ ਡਿਪੂ ਤੋਂ ਕੁਛ ਐਸੇ ਡੀਲ ਨੇ, ਈਸਟ ਐਂਡ ਵੈਸਟ, ਗੋ ਈਸਟ ਗੋ ਵੈਸਟ, ਫਰੈਸ਼ ਗ੍ਰੋਸਰੀ ਇਜ਼ ਬੈਸਟ, ਕਿਉਂਕਿ ਰਾਤ ਦੇ 12 ਵਜੇ ਤੱਕ ਖੁੱਲ੍ਹਦੇ ਨੇ ਫਰੈਸ਼ ਗ੍ਰੋਸਰੀ ਡਿਪੂ ਵਾਲੇ, ਔਰ ਬਰੈਂਪਟਨ ਦੀ ਲੋਕੇਸ਼ਨ 'ਤੇ, ਅਤੇ ਈਟੋ ਸੋਰੀ ਈਸਟ ਦੇ ਵਿੱਚ ਤੁਸੀਂ ਇਸ ਸਮੇਂ ਲਿੰਡਜ਼ੀ ਹੋ, ਪੀਟਰਬਰੋ, ਜਾਂ ਤੁਸੀਂ ਬੋਮਨਵੈਲ, ਨਿਊ ਕੈਸਲ, ਬੈਲਵਲ ਤੱਕ ਰਹਿੰਦੇ ਹੋ, ਤੁਸੀਂ ਇੰਡੀਅਨ ਗਰੋਸਰੀ ਹੋਲਸੇਲ ਪ੍ਰਾਈਸ 'ਚ ਲੈਣੀ ਚਾਹੁੰਦੇ ਹੋ, ਜਾਂ ਤੁਸੀਂ ਏਜੈਕਸ, ਪਿਕਰਿੰਗ, ਵਿਟਵੀ, ਕਰਟਸ, ਹੈਮਟਨ, ਇਹਨਾਂ ਸ਼ਹਿਰਾਂ 'ਚ ਰਹਿੰਦੇ ਹੋ, ਬਰੁਕਲਿਨ ਸ਼ਹਿਰ ਜਮਾਂ ਹੀ ਨਾਲ ਲੱਗਦਾ ਵਿਟਵੀ ਦੇ, ਬਰੁਕਲਿਨ 'ਚ ਆਪਣੇ ਪੰਜਾਬੀ ਲੋਕ ਬਹੁਤ ਰਹਿੰਦੇ ਨੇ, ਹਿੰਦੀ ਬੋਲਣ ਵਾਲੇ ਲੋਕ ਬਹੁਤ ਰਹਿੰਦੇ ਨੇ, ਇਹ ਸਾਰੇ ਸ਼ਹਿਰਾਂ ਵਾਸਤੇ ਤੁਹਾਡੇ ਇੱਕੋ ਇੱਕ ਨਾਂ, ਇੱਕੋ ਇੱਕ ਥਾਂ, 10,000 ਸਕੇਅਰ ਫੁੱਟ ਦੀ ਲੋਕੇਸ਼ਨ ਹੈ ਫਰੈਸ਼ ਗ੍ਰੋਸਰੀ ਡਿਪੋ ਦੀ, ਦੂਸਰੀ ਲੋਕੇਸ਼ਨ 30 ਸਟੇਪਲ ਪੁਸ਼ ਦੇ ਉੱਤੇ, ਭਾਅ ਜੀ ਆਪਾਂ ਸਟੇਪਲ ਪੁਸ਼ ਵਾਲੀ ਲੋਕੇਸ਼ਨ ਖੋਲ੍ਹਣ ਕਿੰਨਾ ਚਿਰ ਹੋ ਗਿਆ ਉਹਦੇ ਬਾਰੇ ਅਸੀਂ ਦੱਸਾਂਗੇ, ਅਤੇ ਤੁਹਾਨੂੰ ਜ਼ਰੂਰ ਔਰ ਜ਼ਰੂਰ ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ 'ਤੇ ਪਹੁੰਚਣਾ ਪੈਣਾ, ਔਰ ਅੱਜ ਦੇ ਬੜੇ ਸਾਰੇ ਸਪੈਸ਼ਲ ਨੇ ਤੁਹਾਨੂੰ ਦੱਸਾਂਗੇ ਉਹਨਾਂ ਬਾਰੇ ਵੀ, ਫਰੈਸ਼ ਗ੍ਰੋਸਰੀ ਡਿਪੂ ਦੀਆਂ 2 ਲੋਕੇਸ਼ਨ ਪ੍ਰਾਊਡਲੀ ਸਪੋਂਸਰ ਕਰ ਰਹੀਆਂ ਨੇ, ਅਤੇ ਮੌਸਮ ਕਿਹੋ ਜਿਹਾ ਹੈਗਾ ਕਿ ਤੁਸੀਂ ਅਗਰ ਆਪਣੇ ਘਰ ਦੇ ਵਿੱਚ, ਫਰੈਸ਼ ਗ੍ਰੋਸਰੀ ਡਿਪੂ ਦੀ ਨੰਬਰ ਹੈਗਾ 905-458-1300, 905-458-1300, 905-458-1300 'ਤੇ ਤੁਸੀਂ ਕਾਲ ਕਰਨੀ ਹੈ। ਇਸੇ ਤਰ੍ਹਾਂ ਘਰਾਂ ਦੇ ਵਿੱਚ ਤੁਸੀਂ ਘਰ ਵੇਚਣਾ ਹੈਗਾ, ਵੇਚਣ ਲੱਗਿਆਂ ਘਰ ਨੂੰ ਨਾ ਅੱਜ ਦੀ ਡੇਟ 'ਚ ਘਰ ਐਵੇਂ ਲਿਸਟ ਕਰਕੇ ਵਿਕਦੇ ਨਹੀਂ ਪਏ, ਘਰ ਵਿਕਦਾ ਉਹ ਜਿਹੜਾ 10 ਘਰਾਂ 'ਚ ਲੋਕਾਂ ਨੂੰ ਜੱਚਦਾ, ਜਿਹਦੀ ਕੀਮਤ ਸਹੀ ਲਿਸਟ ਕੀਤੀ ਹੋਵੇ, ਜਿਹਦੇ ਕੰਮ ਬਹੁਤ ਵਧੀਆ ਕੀਤੇ ਹੋਣ। ਅਤੇ ਮੈਂ ਰਿਐਲਟੀ ਪੇਂਟਿੰਗ ਦਾ ਜ਼ਿਕਰ ਕਰੂੰਗਾ, ਰਿਐਲਟੀ ਪੇਂਟਿੰਗ ਨੇ ਸਪੈਸ਼ਲ ਲਗਾਏ ਹੋਏ ਨੇ, ਜਿਹੜਾ ਘਰ ਤੁਸੀਂ ਵੇਚਣਾ, ਅਗਰ ਕੋਈ ਰਿਐਲਟਰ ਸੁਣਦਾ ਪਿਆ, ਪੂਰਾ ਪੈਕੇਜ ਦੇਣਗੇ ਰਿਐਲਟੀ ਪੇਂਟਿੰਗ ਵਾਲੇ, ਉਸ ਪੈਕੇਜ ਦੇ ਨਾਲ ਤੁਸੀਂ ਆਪਣੇ ਕਲਾਇੰਟ ਦੇ ਘਰ ਨੂੰ ਲੋ ਕੋਸਟ 'ਚ ਛੇਤੀ ਤਿਆਰ ਕਰਾ ਸਕਦੇ ਹੋ। ਕਿਸੇ ਵੀ ਘਰ ਨੂੰ ਪੇਂਟ ਕਰਾਉਣਾ 2-3 ਦਿਨ ਦੇ ਵਿੱਚ ਘਰ 'ਚ ਆ ਕੇ ਚਲੇ ਜਾਂਦੇ, ਪੂਰੀ ਵੱਡੀ ਟੀਮ ਆ, WSAB ਕਵਰਡ ਟੀਮ ਹੈਗੀ ਆ, ਰਿਐਲਟੀ ਪੇਂਟਿੰਗ ਜਿਹੜੀ ਹੈਗੀ ਆ, ਆਮ ਤੌਰ 'ਤੇ 4 ਬੰਦੇ ਇਕੱਠੇ ਹੋਏ, ਕੂਚੇ ਖਰੀਦੇ, ਪੇਂਟ ਦੇ ਡੱਬੇ ਖਰੀਦੇ, ਲਕੀਰਾਂ ਮਾਰੀਆਂ, ਅੱਧਾ ਪੇਂਟ ਕੰਧ 'ਤੇ, ਅੱਧਾ ਫਲੋਰ 'ਤੇ। ਰਿਐਲਟੀ ਪੇਂਟਿੰਗ ਇੱਕ ਐਸੀ ਕੰਪਨੀ ਹੈ ਜਿਹਨੇ ਵੱਡੇ ਵੱਡੇ ਪ੍ਰੋਜੈਕਟ ਕੀਤੇ ਨੇ। ਮੇਰੇ ਨਾਲ ਸੁਖਮਨ ਹੈ, ਸੁਖਮਨ ਕੀ ਹਾਲ ਚਾਲ ਹੈ?
1: ਚੜ੍ਹਦੀ ਕਲਾ ਜੀ
0: ਰੁਕਮਨ, ਸੁਖਮਨ ਮੈਨੂੰ ਦੱਸਿਓ ਤੁਸੀਂ ਹੁਣ ਤੱਕ ਜਿਹੜੇ ਕਮਰਸ਼ੀਅਲ ਪ੍ਰੋਜੈਕਟ ਨੇ ਕਿੱਦਾਂ ਦੇ ਪ੍ਰੋਜੈਕਟ ਕੀਤੇ ਨੇ?
1: ਕਮਰਸ਼ੀਅਲ ਬਾਈ ਜੀ, ਆਪਾਂ ਹੁਣ ਤੱਕ ਵੱਡੇ ਪਲਾਜ਼ੇ ਪੇਂਟ ਕਰ ਚੁੱਕੇ ਹਾਂ ਜੀ। ਕਮਰਸ਼ੀਅਲ ਦੇ ਵਿੱਚ ਆਪਾਂ CRA ਦੀ ਬਿਲਡਿੰਗ ਪੇਂਟ ਕੀਤੀ ਹੈ ਜੀ, ਤੇ ਆਪਾਂ ਪਲਾਜ਼ੇ ਪੇਂਟ ਕੀਤੇ ਆ, ਪਲੱਸ ਆਪਾਂ ਅਮੈਰੀਕਨ ਈਗਲ ਤੇ ਐਰੀ ਦੇ ਸਟੋਰ ਪੇਂਟ ਕੀਤੇ ਆ ਜੀ।
0: ਤੁਸੀਂ ਫਾਇਰ ਬ੍ਰਿਗੇਡ ਦੇ ਆਫਿਸ ਵੀ ਕਹਿੰਦੇ ਹੋ ਸਾਨੂੰ, ਫਾਇਰ ਬ੍ਰਿਗੇਡ ਦੀ ਕੀ ਹੁੰਦੀ ਆ? ਕਮਰਸ਼ੀਅਲ ਦੇ ਵਿੱਚ ਵੀ ਬੜਾ ਵੱਡਾ ਕੰਮ ਕਰਦੀ ਹੈ। ਰੈਜ਼ੀਡੈਂਸ਼ੀਅਲ 'ਚ ਤੁਹਾਨੂੰ ਆਮ ਤੌਰ 'ਤੇ ਤੁਹਾਡੇ ਤੋਂ ਪੈਸੇ ਲੈ ਗਏ, ਇਹ ਪੈਸੇ ਲੈ ਕੇ ਕਿੰਨੇ ਸਾਲ ਦੇ ਆਪਣੇ ਕੰਮ ਦੀ ਗਰੰਟੀ ਹੈ ਪੇਂਟ ਦੀ?
1: ਬਾਈ ਜੀ ਮਿਨੀਮਮ ਆਪਣੀ 7 ਦੀ ਗਰੰਟੀ ਹੁੰਦੀ ਹੈ ਜੀ ਆਪਣੇ ਕੀਤੇ ਸਾਰੇ ਕੰਮ।
0: ਓਕੇ, ਰਿਐਲਟੀ ਪੇਂਟਿੰਗ ਦਾ ਮੈਂ ਦੱਸਵਾਂ, ਇਕੱਲੀ ਪੇਂਟਿੰਗ ਨਾ ਸੋਚੋ, ਜਦੋਂ ਤੁਸੀਂ ਪੇਂਟ ਕਰਾਉਣਾ ਥੋੜ੍ਹਾ ਫਲੋਰ ਵੀ ਚੇਂਜ ਕਰ ਦਿੰਦੇ ਨੇ ਇਹ, ਤੁਹਾਡੇ ਵਾਸ਼ਰੂਮ ਦੇ ਉੱਪਰ ਸਪੈਸ਼ਲ ਲਗਾਏ ਨੇ, ਵਾਸ਼ਰੂਮ ਅਗਰ ਅਪਗ੍ਰੇਡ ਕਰਾਉਣੇ ਆ, ਵਨ ਆਫ ਦਾ ਬੈਸਟ ਵਾਸ਼ਰੂਮ ਤਿਆਰ ਕਰਾਉਣਾ, ਫਿਕਸ ਪ੍ਰਾਈਸ ਦੇ ਵਿੱਚ ਤੁਹਾਡਾ ਵਾਸ਼ਰੂਮ ਤਿਆਰ ਕਰਕੇ ਦੇਣਗੇ, ਜਿਹਨੇ ਵੀ ਕਿਸੇ ਨੇ ਵਾਸ਼ਰੂਮ ਰੈਨੋਵੇਟ ਕਰਾਉਣਾ, ਰਿਐਲਟੀ ਪੇਂਟਿੰਗ ਨੂੰ ਕਾਲ ਕਰ ਸਕਦੇ ਆ। ਸੁਖਮਨ, ਆਪਣਾ ਵਾਸ਼ਰੂਮ ਦੇ ਉੱਪਰ ਕੀ ਡੀਲ ਚੱਲਦੀ ਪਈ ਆਪਣੀ?
1: ਉਹ ਵਾਸ਼ਰੂਮ ਦੇ ਵਿੱਚ ਬਾਈ ਜੀ, ਜੇ ਆਪਾਂ ਰਾਈਟ ਨਾਓ ਕੋਈ ਵੀ ਆਪਣਾ ਕਲਾਇੰਟ ਆਪਾਂ ਨੂੰ ਕਾਲ ਕਰਦਾ, ਆਪਾਂ ਟੋਟਲ ਪ੍ਰਾਈਸ ਤੇ ਜਿੰਨਾ ਵੀ ਉਹਨਾਂ ਦਾ ਪ੍ਰਾਈਸ ਬਣੂਗਾ ਜੀ, ਆਪਾਂ ਉਹਨਾਂ ਨੂੰ 10% ਸਟੇਟ ਆਫ ਦੇਵਾਂਗੇ।
0: ਠੀਕ ਹੈ, ਤੇ ਵਾਸ਼ਰੂਮ ਕਿਸੇ ਨੇ ਕਰਾਉਣੇ ਆ ਤੇ ਕਿਸੇ ਨੇ ਵੀ ਪੇਂਟ ਕਰਾਉਣਾ ਤਾਂ ਰਿਐਲਟੀ ਪੇਂਟਿੰਗ ਕਹਿੰਦੇ ਕਿ ਅਸੀਂ ਬੈਸਟ ਕਰਕੇ ਦੇਵਾਂਗੇ, ਤੇ ਕਿਸੇ ਨੇ ਰੈਨੋਵੇਸ਼ਨ ਕਰਾਉਣੀ, ਇੰਟੀਰੀਅਰ ਐਕਸਟੀਰੀਅਰ ਪੇਂਟ ਕਰਾਉਣਾ, ਆਪਣੀਆਂ ਟਾਕੀਆਂ ਚਿੱਟੇ ਰੰਗ ਦੀਆਂ, ਬਲੈਕ ਕਲਰ ਦਾ ਟ੍ਰੈਂਡ ਚੱਲਿਆ, ਬਲੈਕ ਕਰਾਉਣਾ ਹੈਗਾ, ਗਰਾਜ ਡੋਰ ਪੇਂਟ ਕਰਾਉਣੇ ਨੇ ਨਾਲ ਵਿੱਚ, ਇਹ ਸਾਰਾ ਕਰਦੇ ਨੇ। ਅਤੇ ਕੋਈ ਵੀ ਰੈਨੋਵੇਸ਼ਨ ਹੈ, ਤੁਸੀਂ ਕੋਈ ਹੋਟਲ ਮੋਟਲ ਪੂਰਾ ਰੈਨੋਵੇਟ ਕਰਨਾ, ਮੋਟਲਸ ਵਿੱਚ ਸਪੈਸ਼ਲਾਈਜ਼ ਕਰਦਾ ਹੈ, ਸੁਖਮਨ ਮੋਟਲ ਦੱਸੋ ਆਪਾਂ ਕਿੰਨੇ ਕਿੱਥੇ ਹੁਣ ਤੱਕ?
1: ਮੋਟਲ ਬਾਈ ਜੀ, ਆਪਾਂ ਹੁਣ ਤੱਕ ਹੋਟਲ ਮੋਟਲ ਆਪਾਂ ਬਾਈ ਜੀ 5-6 ਮੋਟਲ ਪੇਂਟ ਕਰ ਚੁੱਕੇ ਹਾਂ ਜੀ। ਹਾਂਜੀ ਜੀ ਬਿਲਕੁਲ, ਉਹਨਾਂ ਦਾ ਇੰਟੀਰੀਅਰ ਐਕਸਟੀਰੀਅਰ ਆਪਾਂ ਪੇਂਟ ਕੀਤਾ ਹੋਇਆ ਜੀ, ਆਪਣੀ ਟੀਮ ਵਾਲਪੇਪਰ ਇੰਸਟਾਲ ਦਾ ਕੰਮ ਕਰਦੀ ਆ, ਕਿਸੇ ਵੀ ਕਲਾਇੰਟ ਨੇ ਆਪਣੇ ਨੇ ਐਸਟੀਮੇਟ ਲੈਣਾ ਜੀ, ਫਰੀ ਆਫ ਕੋਸਟ ਆਪਣੇ ਐਸਟੀਮੇਟ ਹੋਣਗੇ, ਕਿਸੇ ਦਾ ਕੋਈ ਵੀ ਕਮਰਸ਼ੀਅਲ ਪ੍ਰੋਜੈਕਟ ਆ, ਕੋਈ ਰੈਜੀਡੈਂਸ਼ੀਅਲ ਪ੍ਰੋਜੈਕਟ ਆ, ਉਹ ਮੈਨੂੰ ਕਾਲ ਕਰ ਸਕਦੇ ਆ ਜੀ, ਨੰਬਰ ਮੇਰਾ ਹੈਗਾ 416-816-8801,
0: 416-816-8401, 416-816-8801। ਤੁਸੀਂ ਇਸ ਸਮੇਂ ਲੰਡਨ 'ਚ ਕੋਈ ਕੰਮ ਕਰਾਉਣਾ, ਜਾਂ ਤੁਸੀਂ ਬੈਲਵਲ 'ਚ ਕਰਾਉਣਾ, ਕਿੰਗਸਟਨ 'ਚ ਕਰਾਉਣਾ, ਓਟਵਾ 'ਚ ਕਰਾਉਣਾ, ਜਾਂ ਤੁਸੀਂ ਬੈਰੀ ਕਰਾਉਣਾ, ਮਿਡਲੈਂਡ ਕਰਾਉਣਾ, ਓਰੇਲੀਆ, ਮਸਕੋਕਾ ਕਾਊਂਟੀ ਦੇ ਵਿੱਚ, ਸਾਊਥ ਦੇ ਵਿੱਚ ਤੁਸੀਂ ਨਾਇਗਰਾ ਫਾਲਸ 'ਚ ਕੋਈ ਕੰਮ ਕਰਾਉਣਾ, ਬਫਲੋ ਕਿਸੇ ਨੇ ਕੰਮ ਕਰਾਉਣਾ, ਬਫਲੋ ਦੇ ਵਿੱਚ, ਬਫਲੋ ਸ਼ਹਿਰ 'ਚ ਤੁਹਾਨੂੰ ਜ਼ਰੂਰਤ ਆ, ਉੱਥੇ ਵੀ ਆ ਜਾਂਦੇ ਨੇ ਇਹ, ਅਤੇ ਤੁਸੀਂ ਕਿਤੇ ਵੀ ਕੰਮ ਕਰਾਉਣਾ ਹੈਗਾ, ਦੂਰ ਦੀਆਂ ਡੀਲਸ ਆਊਟ ਆਫ ਪ੍ਰੋਵਿੰਸ ਵੀ ਕੰਮ ਕਰਦੇ ਨੇ ਇਹ, ਬ੍ਰਿਟਿਸ਼ ਕੋਲੰਬੀਆ ਅਤੇ ਵਿਨੀਪੈਗ ਦੇ ਵਿੱਚ ਕਿਸੇ ਨੇ ਕੰਮ ਕਰਾਉਣਾ ਉਹ ਵੀ ਕਾਲ ਕਰ ਸਕਦਾ। ਰਿਐਲਟੀ ਪੇਂਟਿੰਗ 416-816-8401-416-816-8401 'ਤੇ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਰੈਨੇਸ਼ਨ ਦੀ ਜੋਬ ਲਈ ਕਾਲ ਕਰ ਸਕਦੇ। ਬਹੁਤ ਸ਼ੁਕਰੀਆ ਸੁਖਮਨ,
1: ਥੈਂਕ ਯੂ ਭਾਈ ਜੀ, ਥੈਂਕ
0: ਯੂ। ਚੜ੍ਹਦੀ ਕਲਾ 'ਤੇ ਮਿਲਦੇ ਆਪਾਂ ਬਹੁਤ ਜਲਦੀ, ਠੀਕ ਹੈ। 416-816-8401-416-8401 ਔਰ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਕੰਮ ਦੇ ਨਾਲ ਕੁਛ ਐਡੀਸ਼ਨਲ ਕਰਨਾ ਚਾਹੁੰਦੇ ਨੇ। ਪਿਛਲੇ ਟਾਈਮ 'ਚ ਕੀ ਹੋਇਆ, ਲੋਕਾਂ ਨੇ ਇਕੋਨਮੀ 'ਚ ਚੇਂਜ ਆਇਆ ਪਰ ਲੋਕਾਂ ਨੇ ਲਾਈਫ 'ਚ ਚੇਂਜ ਨਹੀਂ ਲੈ ਕੇ ਆਉਂਦਾ। ਲੋਕਾਂ ਨੇ ਆਪਣੀ ਲਾਈਫ ਉਵੇਂ ਹੀ ਰੱਖੀ ਜਿਵੇਂ ਚੱਲਦੀ ਸੀ। ਜੇ ਕੋਈ ਟਰੱਕ ਚਲਾ ਰਿਹਾ ਸੀ, ਕੋਈ ਹੇਅਰ ਸਲੂਨ ਚਲਾ ਰਿਹਾ ਸੀ, ਜਾਂ ਕੋਈ ਕੋਈ ਵੀ ਕੰਮ ਕਰ ਰਿਹਾ ਸੀ, ਕੋਈ ਟਾਇਰਸ ਦਾ ਕੰਮ ਕਰ ਰਿਹਾ ਸੀ, ਉਹਨਾਂ ਨੇ ਨਾਲ ਐਡੀਸ਼ਨਲ ਕੰਮ ਨਹੀਂ ਕੀਤੇ
2: ਜੀ।
0: ਅੱਜ ਇਹ ਹੋਇਆ ਕਿ ਇਕੋਨਮੀ ਨੇ ਉਹਨਾਂ ਨੂੰ ਮਾਰ ਦਿੱਤਾ, ਚੇਂਜ ਆਈ ਇਕੋਨਮੀ 'ਚ। ਕੋਈ ਟੈਕਸੀ ਚਲਾ ਰਿਹਾ ਸੀ ਕਿ ਊਬਰ ਆ ਗਈ, ਕੋਈ ਵੀ ਕੰਮ ਕਰ ਰਹੇ ਸੀ ਉਹਨਾਂ ਦੀ ਲਾਈਫ 'ਚ ਚੇਂਜ ਆਈ, ਉਹਨਾਂ ਨੇ ਨਾਲ ਨਾਲ ਚੇਂਜ ਨਹੀਂ ਲਿਆਉਂਦੀ। ਇਸ ਵੇਲੇ ਜਿੰਨੇ ਵੀ ਲੋਕ ਸਰਵਿਸ ਸੈਕਟਰ 'ਚ ਜਾਣਾ ਚਾਹੁੰਦੇ ਨੇ, ਨਾਲ ਤੁਹਾਡੀ ਟਾਇਰਾਂ ਦੀ ਦੁਕਾਨ ਆ, ਤੁਸੀਂ ਚਾਹੁੰਦੇ ਨਾਲ ਕੋਈ ਹੋਰ ਕੰਮ ਵੀ ਕੀਤਾ ਜਾਵੇ, ਫੁੱਲ ਟ੍ਰੇਨਿੰਗ ਦੇ ਨਾਲ ਅਤੇ ਫੁੱਲ ਕੋਚਿੰਗ ਦੇ ਨਾਲ ਤੁਸੀਂ ਆਪਣੇ ਐਗਜ਼ਾਮ ਕਲੀਅਰ ਕਰ ਸਕਦੇ ਹੋ। ਐਗਜ਼ਾਮ ਕਲੀਅਰ ਕਰਨ ਦੇ ਲਈ ਤੁਹਾਨੂੰ ਇੱਕ ਮਾਸਟਰ ਦੀ ਜ਼ਰੂਰਤ ਹੁੰਦੀ ਹੈ। ਮਾਸਟਰ ਕੌਣ ਹੁੰਦਾ? ਜਿਹੜਾ ਤੁਹਾਨੂੰ ਟ੍ਰੇਨਡ ਕਰ ਸਕੇ। ਆਪਾਂ ਕਹਿੰਦੇ ਸੀ ਆ ਮਾਸਟਰ ਦਾ ਮੁੰਡਾ, ਕਿਹੜੇ ਦਾ? ਜੇ ਕੋ ਮੈਂ ਪੜ੍ਹਿਆ ਸੀ
2: ਜੀ।
0: ਸੋ ਇਸ ਤਰ੍ਹਾਂ ਦੀ ਤੁਹਾਨੂੰ ਤਿਆਰੀ ਕਰਾ ਕੇ ਦਿੰਦੇ ਮਾਸਟਰ ਯੂਰ ਐਗਜ਼ਾਮ
2: ਜੀ।
0: ਤੇ ਸਾਡੇ ਨਾਲ ਹੈਗੇ ਨੇ
2: ਜੀ, ਸਾਡੇ ਨਾਲ ਹੈਗੇ ਰੀਆ ਜੀ, ਔਰ ਤੁਹਾਨੂੰ ਸਾਰਿਆਂ ਨੂੰ ਐਕਸਪਲੇਨ ਕਰਨਗੇ। ਅਮਨ ਜੀ, ਜਦੋਂ ਅਸੀਂ ਨਵੇਂ ਨਵੇਂ ਕੈਨੇਡਾ ਵੀ ਆਏ ਹੁੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਸੀ ਕਿਹੜੇ ਪਾਸੇ ਜਾਈਏ। ਕਈ ਵਾਰ ਅਸੀਂ ਬੈਂਕ ਵਗੈਰਾ ਦੀਆਂ ਵੀ ਜੋਬਸ ਕਰਨੀਆਂ, ਤੇ ਰੀਆ ਜੀ ਤੁਹਾਨੂੰ ਐਕਸਪਲੇਨ ਕਰਨਗੇ ਕਿਵੇਂ ਹੈਲਪ ਕਰਨਗੇ। ਸੋ ਰੀਆ ਜੀ, ਤੁਸੀਂ ਔਨ ਏਅਰ ਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਅਮਨ ਜੀ
2: ਸਤਿ ਸ਼੍ਰੀ ਅਕਾਲ ਜੀ।
3: ਮੈਂ ਲੀਆ ਬਾਤ ਕਰ ਰਹੀ ਹੂੰ ਮਾਸਟਰ ਐਗਜ਼ਾਮ ਦੀ ਟੀਮ ਸੇ
2: ਜੀ।
3: ਹਾਂਜੀ, ਤੋ ਹਮ ਜੋ ਐਗਜ਼ਾਮ ਜੋ ਕਰਾਤੇ ਹੈ, ਹਮ ਪ੍ਰੋਵਾਈਡ ਕਰਾਤੇ ਹੈ ਪ੍ਰੋਪਰ ਸਰਵਿਸਿਸ ਆਪਕੀ ਐਗਜ਼ਾਮ ਕੇ ਇਨਰੋਲਮੈਂਟ ਸੇ ਲੈ ਕੇ ਆਪਕੀ ਐਗਜ਼ਾਮ ਕੇ ਹੋਲ ਰੂਮ ਤੱਕ, ਆਪਕੀ ਪ੍ਰਿਪਰੇਸ਼ਨ ਟੋਟਲੀ, ਲਾਈਕ 1-to-1 ਮੋਕ ਟੈਸਟ, 1-to-1 ਪਰਸਨਲ ਟ੍ਰੇਨਿੰਗ, ਜੋ ਹਮਾਰੇ ਪ੍ਰੈਕਟਿਸ ਟੈਸਟ ਰਹਤੇ ਹੈ, ਵੋ ਹਮ ਆਪਕੋ ਸਭ ਪ੍ਰੋਵਾਈਡ ਕਰਾਤੇ ਹੈ। ਇਸਮੇ ਜੋ ਹਮਾਰੇ ਐਗਜ਼ਾਮਸ ਹੈ ਵੋ ਹੈ, ਜੈਸੇ ਹਮ ਮੋਰਗੇਜ ਕਾ ਐਗਜ਼ਾਮ ਹੋ ਗਿਆ, ਓਮਵਿਕ ਕਾ ਐਗਜ਼ਾਮ ਹੋ ਗਿਆ, ਨਾਲੇ ਰੀਅਲ ਸਟੇਟ ਦਾ ਐਗਜ਼ਾਮ ਹੋ ਗਿਆ, ਬ੍ਰੋਕਰ LLQB ਦਾ, ਐਂਡ ਆਲਸੋ ਲਾਈਕ ਰੀਬੋ ਐਂਡ ਆਲ ਬੈਂਕਿੰਗ ਐਗਜ਼ਾਮਸ ਹਮਾਰੇ ਪਾਸ ਹੈ।
0: ਸੁਰਿਆ, ਹਮਾਰਾ ਸਕਸੈਸ ਰੇਟ ਕਿਆ ਹੈ? ਪਹਿਲੇ ਯੇ ਬਤਾਏ ਕਿ ਹਮਾਰਾ ਸਕਸੈਸ ਰੇਟ ਕਿਆ ਹੈ ਅਗਰ ਕੋਈ ਹਮਾਰੇ ਸਾਥ ਐਗਜ਼ਾਮ ਕਰਤਾ ਹੈ।
3: ਅਮਨ ਜੀ, ਮੈਂ ਤਾਂ ਇਹ ਕਹੂੰਗੀ ਹਮਾਰਾ ਜੋ ਸਕਸੈਸ ਰੇਟ ਹੈ ਉਹ ਬਿਲਕੁਲ, ਜੈਸੇ ਕਿ ਆਪਸੇ ਪਹਿਲੇ ਵੀ ਬਾਤ ਹੋਈ ਹੈ, 95% ਹੈ। 5% ਹਮ ਇਸੀ ਲਈ ਬੋਲਤੇ ਕਿ ਅਗਰ ਕੋਈ ਕਿਸੀ ਕਾ ਸਕੇਡਿਊਲ ਅਲਗ ਹੈ, ਯਾ ਫਿਰ ਕੋਈ ਬਿਮਾਰ ਹੈ, ਯਾ ਕੋਈ ਉਸ ਟਾਈਮ ਪਰ ਪ੍ਰੋਪਰ ਤਰੀਕੇ ਸੇ ਪ੍ਰਿਪਰੇਸ਼ਨ ਨਹੀਂ ਕਰਵਾ ਰਹਾ ਹੈ, ਬਟ ਅਗਰ ਆਪ ਪ੍ਰੋਪਰ ਹਾਰਡਵਰਕ ਕਰ ਰਹੇ ਹੈ, ਪ੍ਰਿਪਰੇਸ਼ਨ ਕਰ ਰਹੇ ਹੈ ਟਾਈਮ ਸੇ, ਤੋ ਮੈਂ ਆਪਕੋ ਇਹ ਕਹੂੰਗੀ ਕਿ 99% ਆਪ ਐਗਜ਼ਾਮ ਕਲੀਅਰ ਕਰੇਂਗੇ ਔਰ ਆਪ ਯੈਸ ਯੂ ਵਿਲ ਗੈਟ ਦਾ ਜੋਬ।
0: ਵੈਰੀ ਗੁੱਡ ਐਕਸਪੀਰੀਅੰਸ ਐਂਡ ਕੌਨਫੀਡੈਂਸ।
2: ਯਾ ਬਿਲਕੁਲ।
0: ਹਾਂਜੀ, ਸੋ ਤੁਸੀਂ ਕੋਈ ਵੀ ਮਤਲਬ ਕੋਈ ਦਸਵੀਂ ਪਾਸ ਆ ਨਾ, ਇਹ ਨਾ ਸੋਚੋ ਤੁਸੀਂ ਐਗਜ਼ਾਮ ਨਹੀਂ ਕਰ ਸਕਦੇ। ਤੁਸੀਂ ਰੀਆ ਨੂੰ ਕਾਲ ਕਰਨੀ ਆ, ਰੀਆ ਨੂੰ ਦੱਸਣਾ ਕਿ ਰਾਜੇ ਮੇਰਾ ਆਹ ਪਾਸ ਕੀਤਾ ਹੋਇਆ ਇੰਨੇ ਟਾਈਮ ਪਹਿਲਾਂ, ਮੇਰੀ ਏਜ 50 ਸਾਲ ਆ
2: ਜੀ।
0: ਪਲੀਜ਼ ਪਲੀਜ਼ ਪਲੀਜ਼ ਆਪਣੀ 50 ਸਾਲ ਦੀ ਉਮਰ ਦਾ ਐਕਸਪੀਰੀਅੰਸ ਯੂਜ਼ ਕਰੋ। ਕੋਈ ਬੰਦਾ ਟਰੱਕ ਚਲਾਉਂਦਾ ਪਿਆ ਇਹ ਸੋਚਦਾ ਪਿਆ ਮੈਂ ਤਾਂ ਯਾਰ ਟਰੱਕ ਚਲਾਉਂਦਾ ਮੈਨੂੰ ਆਉਂਦਾ ਨਹੀਂ, ਤੁਹਾਡੀ ਬਾਂਹ ਫੜਨਗੇ, ਤੁਹਾਡਾ ਹੱਥ ਫੜਨਗੇ, ਤੁਹਾਡਾ ਸਾਥ ਦੇਣਗੇ। ਮਾਸਟਰ ਯੂਰ ਐਗਜ਼ਾਮ ਨੰਬਰ ਹੈ 4373765656। ਦਾਅਵੇ ਨਾਲ ਤੁਹਾਨੂੰ ਕਹਿੰਦੇ ਪਏ ਨੇ ਕਿ ਤੁਸੀਂ ਬਹੁਤ ਅੱਛੇ ਲੈਵਲ 'ਤੇ ਐਗਜ਼ਾਮ ਪਾਸ ਕਰ ਸਕਦੇ ਹੋ। 437-3756-56 4373765656 437-3756-56 'ਤੇ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕੰਟੈਕਟ ਕਰਨਾ। 437-3765656 'ਤੇ ਤੁਸੀਂ ਕਾਲ ਕਰ ਸਕਦੇ ਹੋ। 437-3756-56 ਨੰਬਰ 'ਤੇ ਕਾਲ ਕਰਨੀ ਹੈ। ਔਰ ਬੈਂਕਿੰਗ ਮੈਂ ਰਿਹਾ ਜੀ, ਅਗਰ ਕੋਈ ਬੈਂਕਿੰਗ ਕੀ ਜੋਬ ਕਰਨੀ ਚਾਹਤਾ, ਨੌਕਰੀ, ਆਮ ਤੌਰ ਤੇ ਲੋਕ ਸੋਚਦੇ ਆ ਕਿ ਉਹ ਬੈਂਕ ਦੇ ਟੈਲਰ ਤੇ ਕੰਮ ਕਰ ਲਿਆ, ਬੈਂਕਿੰਗ ਦੇ ਜੋਬ ਕਿਹੜੇ ਕਿਹੜੇ ਐਗਜ਼ਾਮ ਤੋਂ ਬਾਅਦ ਮਿਲਦੇ ਨੇ?
3: तो बैंकिंग में एंटर करने के लिए ये अमन जी के एग्जाम है, जैसे कि हम स्टार्टिंग में ही अगर आपको बताएं तो इफिक का एग्जाम होता है हमारा, इन्वेस्टमेंट फंड्स का, जिसमें कि हम आपको प्रॉपर तैयारी कराते हैं और उसका जो रिजल्ट है वो आफ्टर एग्जाम ही आपको पता लग जाता है। ਤਾਂ ਆਪਕੋ ਕਾਨਫੀਡੈਂਸ ਆ ਜਾਤਾ ਟੂ ਗੈਟ ਦਾ ਜੋਬ ਈਜ਼ੀਲੀ ਕਿ ਆਪਕੋ ਐਗਜ਼ਾਮ ਕਾ ਰਿਜ਼ਲਟ ਵੀ ਆ ਗਿਆ ਔਰ ਡੈਫੀਨੇਟਲੀ ਉਸਕੇ ਬਾਅਦ ਅਗਰ ਆਪ ਟੈਲਰ ਸੇ ਵੀ ਉੱਪਰ ਵਾਲੀ ਪੋਜੀਸ਼ਨ ਤੇ ਜਾਣਾ ਚਾਹਤੇ ਹੋ ਜੈਸੇ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਤਬ ਵੀ ਇਸੀ ਕੀ ਹੀ ਜ਼ਰੂਰਤ ਪੜੇਗੀ ਤਾਂ ਇਫੀ ਕਾ ਐਗਜ਼ਾਮ ਹੋ ਗਿਆ ਔਰ ਉਸਕੇ ਅਗਰ ਆਪਕੋ ਬੈਂਕ ਕੇ ਅੰਦਰ ਔਰ ਇੰਟਰਨਲ ਪੋਜੀਸ਼ਨ ਚਾਹੀਏ ਔਰ ਆਪਕੋ ਅਪਲਾਈ ਕਰਨਾ ਤਾਂ ਸੀ ਐਸ ਸੀ ਕਾ ਐਗਜ਼ਾਮ ਕਰ ਸਕਤੇ ਹੋ ਤਾਂ ਯੈਸ ਇਹ ਦੋ ਐਗਜ਼ਾਮ ਐਸੇ ਜਿਸਸੇ ਆਪ ਅੱਛੇ ਸੇ ਐਂਟਰ ਕਰ ਸਕਤੇ ਹੋ ਬੈਂਕ ਮੇਂ
0: 4374756656 ਤੇ ਤੁਸੀਂ ਕਾਲ ਕਰਕੇ ਆਪਣੇ ਆਪਣੇ ਬੱਚਿਆਂ ਵਾਸਤੇ ਐਗਜ਼ਾਮ ਲਈ ਤਿਆਰੀ ਕਰਨੀ ਹੈ ਨੌਕਰੀਆਂ 'ਚ ਐਂਟਰ ਹੋਣਾ
2: ਜੀ ਕਿਸੇ ਨੇ ਜੋਬ ਲੈਣੀ ਆ ਜਾਂ ਕਿਸੇ ਨੇ ਜੋਬ ਕਰਦੇ ਹੋਏ ਨਾਲ ਕੋਈ ਲਾਇਸੈਂਸ ਲੈ ਕੇ ਨਾਲ ਕੋਈ ਕੰਮ ਸ਼ੁਰੂ ਕਰਨਾ ਤੇ ਬੈਸਟ ਟੀਮ ਹੈਗੀ ਆ ਮਾਸਟਰ ਯੂਰ ਐਗਜ਼ਾਮ ਐਂਡ ਰੀਆ ਜੀ ਆਪਣਾ ਨੰਬਰ ਤੁਸੀਂ ਦੋ ਵਾਰ ਰਿਪੀਟ ਕਰ ਦਿਓ ਪਲੀਜ਼
3: ਹਾਂਜੀ ਹਾਂਜੀ ਹਮਾਰਾ ਜੋ ਨੰਬਰ ਹੈ ਉਹ ਹੈ 4373765656 ਮੈਂ ਦੁਬਾਰਾ ਰਿਪੀਟ ਕਰ ਰਹੀ ਹੂੰ 4373765656
2: ਸੋ ਸਾਰੇ ਨੇ ਕੰਟੈਕਟ ਕਰਨਾ ਹੈ ਮਾਸਟਰ ਈਅਰ ਐਗਜ਼ਾਮ ਦੀ ਟੀਮ ਨੂੰ 4373765656 ਤੇ ਟੈਂਸ਼ਨ ਫ੍ਰੀ ਹੋ ਕੇ ਨਵੇਂ ਕੋਰਸਿਸ ਜੁਆਇਨ ਕਰੋ ਏਜ ਇਜ਼ ਜਸਟ ਅ ਨੰਬਰ ਜੇ ਹੁਣੇ ਵੀ ਤੁਸੀਂ 55 ਦੇ ਵੀ ਹੋ ਗਏ ਹੋ ਤੁਹਾਡੇ ਕੋਲ ਕੋਈ ਡਿਗਰੀ ਨਹੀਂ ਹੈਗੀ ਉਹਦਾ ਬੈਕਅਪ ਪਲਾਨ ਵੀ ਇਹਨਾਂ ਦੀ ਟੀਮ ਕੋਲ ਹੈਗਾ ਸੋ ਤੁਸੀਂ ਕਾਲ ਕਰਨਾ ਹੈ 4373765656 ਥੈਂਕ ਯੂ ਸੋ ਮਚ ਰੀਆ ਜੀ ਜੀ ਬਿਲਕੁਲ ਤੇ ਗੱਲ ਕਰਦੇ ਅਸੀਂ ਵੇਅਰ ਹਾਊਸ ਮੈਨੇਜਰ ਆਪਰੇਸ਼ਨ ਮੈਨੇਜਰ ਸ਼ਿਪਿੰਗ ਡਿਪਾਰਟਮੈਂਟ ਵਾਲਿਆਂ ਦੀ ਐਮ ਕੇ ਪੈਲਟ ਸਪੈਸ਼ਲਾਈਜ਼ ਕਰਦੇ ਆ ਕਸਟਮ ਸਕਿਡਸ ਚ ਤੇ ਕਸਟਮ ਪੈਲਟਸ ਚ ਕਿਸੇ ਨੇ ਵੀ ਕਸਟਮ ਸ਼ਿਪਿੰਗ ਕਰਾਉਣੀ ਆ ਕੋਈ ਪੈਕੇਜਿੰਗ ਚਾਹੀਦੀ ਆ ਤੁਹਾਡੇ ਸਪੈਸ਼ਲ ਪ੍ਰੋਡਕਟਸ ਹੈਗੇ ਆ ਤੇ ਇਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਹੀਟ ਟ੍ਰੀਟਡ ਪੈਲਟਸ ਹੁੰਦੀਆਂ ਇੰਟਰਨੈਸ਼ਨਲ ਸ਼ਿਪਿੰਗਸ ਵੀ ਕਰਦੇ ਆ ਸੋ ਤੁਸੀਂ ਐਮ ਕੇ ਪੈਲਟਸ ਦੀ ਟੀਮ ਨੂੰ ਅੱਜ ਹੀ ਕੰਟੈਕਟ ਕਰੋ ਤੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਕੋਈ ਸ਼ਿਪਿੰਗ ਕਸਟਮਾਈਜ਼ ਕਰਵਾਉਣੀ ਹੈ ਕਿਸੇ ਪੈਕੇਜਿੰਗ 'ਚ ਤੇ ISPM 15 ਸਰਟੀਫਾਈਡ ਹੈਗੇ ਆ
0: ਔਰ ਮੈਂ ਇਹ ਰਿਕੁਐਸਟ ਕਰੂੰਗਾ ਜਿੰਨੇ ਵੀ ਸੁਪਰਵਾਈਜ਼ਰ ਨੇ ਕਿਸੇ ਕੰਪਨੀ 'ਚ ਸ਼ਿਪਿੰਗ ਰਿਸੀਵਿੰਗ ਦਾ ਤੁਸੀਂ ਕੰਮ ਕਰਦੇ ਹੋ ਜਾਂ ਤੁਸੀਂ ਜਿਹੜੇ ਐਕਸਪੋਰਟ ਦੇ ਕੰਮ 'ਚੋਂ ਐਮ ਕੇ ਪੈਲਟਸ ਦਾ ਨੰਬਰ ਜ਼ਰੂਰ ਰੈਫਰੈਂਸ ਕਰੋ ਆਪਣੇ ਕਲਾਇੰਟਸ ਨੂੰ ਉਹਨਾਂ ਨੂੰ ਪੈਸੇ 'ਚ ਵੀ ਸੇਵਿੰਗ ਹੋਊ ਕੁਆਲਿਟੀ 'ਚ ਵੀ
2: ਜੀ
0: ਅਤੇ ਕਨੇਡੀਅਨ ਇਹ ਕੰਪਨੀ ਆ ਪਰ ਆਪਣੇ ਪੰਜਾਬੀ ਭਰਾਵਾਂ ਦੀ ਕੰਪਨੀ ਆ 365
2: 866-206-2080
0: ਇਸ ਨੰਬਰ ਤੇ ਕੰਟੈਕਟ ਕਰਨਾ ਅੱਜ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਤਰ੍ਹਾਂ ਦਾ ਬਿਜ਼ਨਸ ਦੱਸਣ ਲੱਗਿਆ ਜਿਹਨੇ ਜੁਆਇਨ ਕੀਤਾ
2: ਜੀ
0: ਉਹ ਹੈ ਇੰਟਰਟੇਨਮੈਂਟ ਨਾਲ ਰਿਲੇਟਡ ਬੱਚਿਆਂ ਦਾ ਜਨਮ ਦਿਨ ਜਾਂ ਆਪ ਦਾ
2: ਐਂਟਰਟੇਨਮੈਂਟ
0: ਹਾਂਜੀ ਫੋਟੋ ਬੂਥ ਨੇ ਇਹਨਾਂ ਦੇ
2: ਜੀ
0: ਇਹਨਾਂ ਦਾ ਭਾਲੂ ਆ ਭੱਜਿਆ ਫਿਰਦਾ
2: ਅੱਛਾ ਵੈਰੀ ਨਾਈਸ
0: ਛੋਟੀ ਸਾੜੀ ਦੇ ਵਿਆਹ ਦੇ ਵਿੱਚ ਭੱਜਿਆ ਫਿਰਦਾ
2: ਭਾਲੂ ਵੀ
0: ਇੱਥੇ ਭਾਲੂ ਭੱਜਿਆ ਫਿਰਦਾ ਵਿਆਹ 'ਚ
2: ਵਾਓ ਬੱਚੇ ਤਾਂ ਬਹੁਤ ਐਕਸਾਈਟਡ ਹੁੰਦੇ
0: ਆ ਬੱਚੇ ਬਹੁਤ ਐਕਸਾਈਟਡ
2: ਹੁੰਦੇ ਆ ਬਹੁਤ ਜ਼ਿਆਦਾ
0: ਅੱਛਾ ਇਹਨਾਂ ਕੋਲ ਇੱਕ ਭਾਲੂ ਆ
2: ਜੀ
0: ਜਿਹੜਾ ਭੱਜਿਆ ਫਿਰਦਾ
2: ਜੀ
0: ਥੋੜੇ ਬੱਚੇ ਮਗਰ ਮਗਰ ਫਿਰਦੇ ਉਹਨਾਂ ਨੂੰ ਕੈਂਡੀਆਂ ਕੁੰਡੀਆਂ ਸਭ ਬੰਨਦਾ
2: ਅੱਛਾ ਵੈਰੀ ਨਾਈਸ
0: ਤੇ ਇੱਕ ਫੋਟੋ ਬੂਥ ਆ 360
2: ਜੀ
0: ਉਹ ਜਿਹਦੇ ਖੜ ਕੇ ਨੱਚ ਕੇ ਫੋਟੋ ਵੀ ਬਣਦੇ
2: ਜੀ ਜੀ ਜੀ
0: ਸੋ ਕਿਸੇ ਇਵੈਂਟ ਤੇ ਜਾਣਾ ਤੁਹਾਡੇ ਕੋਲ ਬਹਿ ਕੇ ਕੁਰਸੀਆਂ ਤੇ ਖਾਣ ਤੋਂ ਇਲਾਵਾ ਕੁਛ ਨਹੀਂ ਹੁੰਦਾ ਇਹ ਇਵੈਂਟ 'ਚ ਚਾਰ ਚੰਨ ਲਾਉਂਦੇ ਆ ਤੇ ਇਹਦੇ ਨਾਲ ਨਾਲ ਫੋਟੋ ਬੂਥ ਆ
2: ਜੀ
0: ਇੱਕ ਵਾਲ ਆ
2: ਜੀ
0: ਤੁਸੀਂ ਤੇ ਜਾਈ ਜਾਣਾ ਉਹਨੇ ਫੋਟੋ ਬੂਥ ਨੇ ਫੋਟੋ ਖਿੱਚ ਕੇ ਚਮਾਈ ਜਾਣੀ ਆ
2: ਨਾਲੇ ਤੁਹਾਨੂੰ ਪ੍ਰਿੰਟ ਆਊਟ ਵੀ ਦੇ ਦਿੰਦੇ
0: ਨਾਲ ਦੀ ਤੈਨੂੰ ਕੀ ਪਤਾ
2: ਮੈਂ ਇਹਨਾਂ ਨੂੰ ਟਰਾਈ ਕੀਤਾ ਇੱਕ ਵਾਰ
0: ਅੱਛਾ ਨਾਲੇ ਪ੍ਰਿੰਟ ਆਊਟ ਦਿੰਦੇ
2: ਨਾਲ ਹੀ ਪ੍ਰਿੰਟ ਆਊਟ ਦਿੰਦੇ ਆ ਬੜੀ ਐਕਸਾਈਟਮੈਂਟ ਹੁੰਦੀ ਆ ਬੱਚਿਆਂ ਦੇ ਨਾਲ ਜਾ ਕੇ ਅਸੀਂ ਪੂਰੀ ਫੈਮਿਲੀ ਪਿਕਚਰ ਔਰ ਤੁਹਾਡੀ ਇੱਕ ਮੈਮਰੀ ਵੀ ਸੇਫ ਹੋ ਜਾਂਦੀ ਆ ਔਰ ਸਭ ਤੋਂ ਵਧੀਆ ਐਡੀਸ਼ਨਲ ਚਾਰਜਸ ਵੀ ਨਹੀਂ ਉਹਦੇ ਲਾ
0: ਹਾਂ ਤਾਂ ਮੈਂ ਇੱਥੇ ਆ ਰਿਹਾ ਹੁਣੇ ਗੱਲ ਕਰਾਉਣੀ ਆ ਤੇ ਉਸ ਤੋਂ ਪਹਿਲਾਂ ਮੈਂ ਜੋਰਾ ਗਰਚਾ ਦਾ ਨੰਬਰ ਦਊਂਗਾ ਜੋਰਾ ਗਰਚਾ ਜਿਹੜੇ ਟੌਪ ਦੇ ਰੀਅਲਟਰ ਨੇ ਕਿਸੇ ਨੇ ਵੀ ਨਾਨਕਸਰ ਗੁਰਦੁਆਰੇ ਦੇ ਏਰੀਆ 'ਚ ਪਾਵਰ ਆਫ ਸੇਲ ਦੇ ਦੋ ਘਰ ਆਉਣ ਲੱਗੇ ਨੇ
2: ਜੀ
0: ਨਾਨਕਸਰ ਗੁਰਦੁਆਰੇ ਦੇ ਏਰੀਆ 'ਚ ਤੇ ਜਿਨ੍ਹਾਂ ਦੀਆਂ ਕਿਸ਼ਤਾਂ ਨਹੀਂ ਹੈਗੀਆਂ ਦਿੱਤੀਆਂ ਜਾ ਰਹੀਆਂ ਉਹ ਘਰ ਤੁਸੀਂ ਅਗਰ ਖਰੀਦਣੇ ਚਾਹੁੰਦੇ ਹੋ ਸੈਲਰ ਤੁਹਾਨੂੰ ਬੜੀ ਰੀਜ਼ਨੇਬਲ ਕੀਮਤ 'ਤੇ ਪ੍ਰਾਪਰਟੀ ਛੱਡ ਦੂਗਾ ਤੇ ਤੁਸੀਂ ਜ਼ੋਰਾ ਗਰਚਾ ਨੂੰ ਕੰਟੈਕਟ ਕਰਨਾ ਰੀਮੈਕਸ ਨਾਲ ਕੰਮ ਕਰਦੇ ਆ 416-271-6363 416-271-6339 ਵੀਹ ਏਕੜ ਜ਼ਮੀਨ ਆ ਹੈਮਿਲਟਨ ਅਤੇ ਨੈਗਰਾ ਫੋਲ ਦੇ ਵਿਚਕਾਰ ਇਹ ਜ਼ਮੀਨ ਜਿਹੜੀ ਆ ਚਾਰ ਬੈਡਰੂਮ ਦੇ ਘਰ ਨਾਲ ਹੈ ਫਲੈਟ ਲੈਂਡ ਹੈ ਜਿਹੜਾ ਵੀ ਕੋਈ ਬੰਦਾ ਆਪਣੇ ਪੁਰਖਿਆਂ ਵਾਂਗੂ ਲੈ ਕੇ ਕੋਈ ਪ੍ਰੋਪਰਟੀ ਰੱਖਣੀ ਚਾਹੁੰਦਾ ਜਾਂ ਰਹਿਣਾ ਚਾਹੁੰਦਾ ਇਹ 'ਚ ਰਿਟਾਇਰ ਹੋਣਾ ਚਾਹੁੰਦਾ ਇਹ 20 ਏਕੜ ਦਾ ਫਾਰਮ ਹਾਊਸ 900,000 ਦੇ ਨੰਬਰਾਂ ਦੇ ਵਿੱਚ ਜਿੰਨੇ 'ਚ ਟਾਊਨ ਹਾਊਸ ਮਿਲਦੇ ਨੇ ਜੀ ਟੀ ਐੱਚ ਉਨੇ ਦੇ ਵਿੱਚ ਤੁਹਾਨੂੰ ਇਹ 20 ਏਕੜ ਦਾ ਫਾਰਮ ਹਾਊਸ ਮਿਲ ਜੂਗਾ ਜੋਰਾ ਗਰਚਾ ਬਾਈ ਜੀ ਨੂੰ ਕਾਲ ਕਰੋ 416 271-63-39 ਔਰ ਕੁਛ ਲੋਕ ਐਸੇ ਨੇ ਜਿਹੜੇ ਕਮਰਸ਼ੀਅਲ ਪ੍ਰੋਪਰਟੀ ਲੱਭ ਰਹੇ ਸੀ ਪਰ ਮਿਲਦੀ ਨਹੀਂ ਪਈ। ਜਿੱਥੇ ਨਵਾਂ 413 ਹਾਈਵੇ ਦਾ ਐਗਜ਼ਿਟ ਬਣਦਾ ਪਿਆ ਇਸ ਸਮੇਂ 410 ਦੇ ਉੱਤੇ, ਹਾਈਵੇ 10 ਦੇ ਉੱਤੇ, ਉਹਦੇ ਕੋਲ ਇੱਕ ਏਕੜ ਲੈਂਡ ਆ, ਤਿੰਨ ਬਿਲਡਿੰਗਸ ਵਿੱਚ ਬਣੀਆਂ ਹੋਈਆਂ ਕਮਰਸ਼ੀਅਲ, ਕਾਰ ਰਿਪੇਅਰ ਸ਼ਾਪ, ਕਾਰ ਪੇਂਟ, ਸਪੀਰਿਕਸ, ਕਾਰ ਰਿਪੇਅਰ, ਕਾਰ ਪੇਂਟ, ਕਾਰ ਦਾ ਕੋਈ ਵੀ ਕੰਮ ਕਰਾਉਣਾ, ਟਰੱਕ ਦਾ ਕੋਈ ਟਰੱਕ ਪਾਰਕ ਕਰਨੇ ਨੇ, ਜਾਂ ਕਮਰਸ਼ੀਅਲ ਕੋਈ ਵੀ ਕੰਮ ਕਰਨਾ, ਇੱਕ ਏਕੜ ਲੈਂਡ ਆ ਜੀ, ਜੋ ਤਿੰਨ ਰੈਂਟ ਆਉਂਦੇ ਪੈਣੇ, 50% ਮੋਰਗੇਜ ਤੁਹਾਡੀ ਉਹ ਰੈਂਟਾਂ ਨੇ ਪੇ ਕਰ ਦੇਣੀ ਹੈ, 50% ਤੁਸੀਂ ਆਪ ਯੂਜ਼ ਕਰ ਸਕਦੇ ਹੋ। ਜੋਰਾ ਖਰਚਾ ਬਾਈ ਜੀ ਨੂੰ ਕਾਲ ਕਰੋ 416-271-63-39, 416-271-63-39 ਨੰਬਰ ਦੇ ਉੱਤੇ ਤੁਸੀਂ ਕਾਲ ਕਰਦੇ, 416-271-63-39 ਜੋਰਾ ਖਰਚਾ।

0: ਸਾਰੇ ਲਾਈਨ ਅਸੀਂ ਖਾਲੀ ਕਰਨ ਲੱਗੇ ਹਾਂ, ਤੁਹਾਡੇ ਵਾਸਤੇ ਓਪਨ ਕਰਨ ਲੱਗੇ ਹਾਂ। ਉਸ ਤੋਂ ਪਹਿਲਾਂ ਹੈਮਿਲਟਨ ਦੇ ਵਿੱਚ ਇੱਕ ਇਨਵੈਸਟਮੈਂਟ ਓਪਰਚੁਨਿਟੀ ਆਈ ਹੈ, ਇਹ ਮੈਡੀਕਲ ਬਿਲਡਿੰਗ ਦੇ ਲਈ ਜਗ੍ਹਾ ਯੂਜ਼ ਹੋਣੀ ਹੈ ਹੈਮਿਲਟਨ 'ਚ। ਇਹ ਬਹੁਤ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈਗੀ ਆ। ਇਹਦੇ 'ਚ ਸੰਤੋਸ਼ $12,500 ਰੈਂਟ ਆਉਂਦਾ ਪਿਆ
1: ਜੀ।
0: ਇਹ ਪ੍ਰੋਪਰਟੀ ਅਰਾਊਂਡ 22.7 million ਦੇ ਆਸ ਪਾਸ ਦੀ ਪਰਚੇਜ਼ ਆ, 2,50,000 ਦੀ
1: ਜੀ।
0: ਕਲੋਜ਼ ਟੂ 1 acre, 4,000 ਸਕੇਅਰ ਫੁੱਟ, ਯਾਨੀ ਕਿ 4,500-4,400 ਸਕੇਅਰ ਫੁੱਟ 'ਤੇ 1 acre ਬਣਦਾ
1: ਜੀ।
0: ਦੋ ਸੜਕਾਂ ਲੱਗਦੀਆਂ ਨੇ, ਗੈਸ ਸਟੇਸ਼ਨ ਤੋਂ ਲੈ ਕੇ ਹਰ ਚੀਜ਼ ਤੁਸੀਂ ਇੱਥੇ ਬਣਾ ਸਕਦੇ ਹੋ। ਬੜੀ ਅੱਛੀ ਜ਼ੋਨਿੰਗ ਆ, ਇਹਦੇ 'ਚ ਡਾਕਟਰਸ ਆ ਰਹੇ ਨੇ। ਅਗਰ ਕੋਈ ਇਨਵੈਸਟਰ ਇਨਵੈਸਟ ਕਰਨਾ ਚਾਹੁੰਦਾ ਡਾਕਟਰਸ ਦੇ ਨਾਲ
1: ਜੀ,
0: ਇਹਦੇ 'ਚ ਕਾਰ ਡੀਲਰਸ਼ਿਪ ਇਹੀ ਰਹੂਗੀ ਪਿੱਛੇ ਬੈਕ 'ਤੇ
1: ਜੀ,
0: ਅਤੇ ਇਹਦੇ 'ਚ ਇੱਕ ਸਟੋਰੇਜ ਵਾਲੇ ਨੇ ਅਤੇ ਇੱਕ ਹੋਰ ਬਿਜ਼ਨਸ ਵਾਲੇ ਨੇ, ਮੂਹਰੇ ਡਾਕਟਰਸ ਨੇ ਆ ਜਾਣਾ ਮੂਹਰੇ ਵਾਲੀ ਬਿਲਡਿੰਗ 'ਚ। ਅਤੇ ਇਸ ਪ੍ਰੋਜੈਕਟ 'ਚ ਅਗਰ ਕੋਈ ਇਨਵੈਸਟਮੈਂਟ ਕਰਨੀ ਚਾਹੁੰਦਾ ਡਾਕਟਰਸ ਦੇ ਨਾਲ, ਯਾਨੀ ਕਿ ਮੰਥਲੀ ਇਨਕਮ ਆਵੇ ਤੁਹਾਨੂੰ, ਮੰਥਲੀ ਇਨਕਮ ਦਾ ਮਤਲਬ ਹੈ ਕਿ ਤੁਸੀਂ ਸਪੋਜ਼ $1,00,000 ਇਨਵੈਸਟ ਕੀਤਾ ਇਸ ਪ੍ਰੋਪਰਟੀ ਦੇ ਨਾਲ ਆ ਗਏ ਕਾਰਪੋਰੇਸ਼ਨ 'ਚ
1: ਜੀ,
0: ਅਤੇ ਤੁਹਾਨੂੰ $2,00,000 ਦੇ ਉੱਤੇ $5,000 ਪਰ ਮੰਥ ਫਿਕਸ ਇਨਕਮ ਆਵੇ
1: ਜੀ।
0: ਇਸ ਤਰ੍ਹਾਂ ਦੀ ਇਨਵੈਸਟਮੈਂਟ ਹੈ ਫਿਕਸ ਇਨਕਮ ਵਾਲੀ। ਅੱਗੇ ਤਾਂ ਤੁਸੀਂ ਇਨਵੈਸਟਮੈਂਟ ਪੈਸੇ ਪਾ ਦਿਓ, ਰੱਖ ਦਿਓ, ਇਹਦੇ 'ਚ ਇਨਵੈਸਟਮੈਂਟ 'ਚ ਪੈਸਾ ਰਿਟਰਨ ਦੇ ਤੌਰ 'ਤੇ ਬੈਕ ਆਊਗਾ, ਰਿਟਰਨ ਦੇ ਤੌਰ 'ਤੇ। ਇੱਕ ਕਸਟਮਾਈਜ਼ ਪਲਾਨ ਹੈਗਾ ਜਿਹਦੇ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਨੇ। ਇਹ ਜ਼ਮੀਨ ਦੇ ਵਿੱਚ ਮੈਡੀਕਲ ਬਿਲਡਿੰਗ ਦੀ ਅਪਰੂਵਲ ਹੈ
1: ਜੀ,
0: ਮੈਡੀਕਲ ਬਿਲਡਿੰਗ। ਜੇ ਕੋਈ ਇਨਵੈਸਟਰਸ ਜਿਹੜੇ ਕੋਈ ਇਨਵੈਸਟ ਕਰਨਾ ਚਾਹੁੰਦੇ ਆ, ਪ੍ਰਾਈਮ ਲੋਕੇਸ਼ਨ ਆ, ਮੇਨ ਹਾਈਵੇ ਦੇ ਉੱਪਰ ਆ, ਬਿਲਕੁਲ ਹਾਈਵੇ ਦੇ ਐਗਜ਼ਿਟ ਦੇ ਉੱਪਰ ਆ, ਹੌਸਪੀਟਲ ਦੇ ਕੋਲ ਆ, ਪ੍ਰਾਈਮ ਲੋਕੇਸ਼ਨ। ਫਿਊਚਰ ਡਿਵੈਲਪਮੈਂਟ ਦੇ ਘਰੇ ਘਰ ਬਣਦੇ ਪਏ ਨੇ ਰਾਈਟ ਨਾਓ, ਲਿਵ ਵਾਲਿਆਂ ਦੇ ਘਰ ਬਣਦੇ ਪਏ ਨੇ ਇੱਥੇ, ਅਤੇ ਸਟੋਨੀ ਕ੍ਰੀਕ ਹੈਮਿਲਟਨ ਦਾ ਏਰੀਆ। ਤੁਸੀਂ ਕੋਈ ਵੀ ਇਨਵੈਸਟਰ ਦੇ ਤੌਰ 'ਤੇ ਇਹ 'ਚ ਸ਼ਾਮਿਲ ਹੋਣਾ ਚਾਹੁੰਦਾ
1: ਜੀ,
0: ਬਹੁਤ ਸੁਪਰ ਸੇਫ ਅਤੇ ਇੱਕ ਵੱਡੇ ਗਰੁੱਪ 'ਚ ਜਿੱਥੇ ਮੈਡੀਕਲ ਬਿਲਡਿੰਗ ਵੀ ਬਣਨੀ ਆ, ਅਲੱਗ ਅਲੱਗ ਸਟੈਪ 'ਤੇ ਇਨਵੈਸਟਮੈਂਟ ਆ। ਇਹ 'ਚ 12,500 ਫਿਕਸ ਰੈਂਟ ਆਉਂਦਾ ਪਿਆ ਮੈਡੀਕਲ ਬਿਲਡਿੰਗ ਤੋਂ ਇਲਾਵਾ
1: ਜੀ।
0: ਨੰਬਰ ਟੂ ਕਾਲ
1: ਜੀ, ਬਿਲਕੁਲ 416-473-4242, 416-473-4242,
0: 416-473-4242 ਨੰਬਰ 'ਤੇ ਕਾਲ ਕਰਨੀ ਹੈ। ਇਕੋਨਮੀ ਦੇ ਵਿੱਚ 1988 ਦੇ ਵਿੱਚ ਜੂਇਸ਼ ਲੋਕ ਇਸ ਸਮੇਂ ਰੋਜ਼ਡੇਲ ਏਰੀਏ 'ਚ ਜਿਹੜੇ ਬੈਠੇ ਨੇ, 2,500 ਸਕੇਅਰ ਫੁੱਟ ਦਾ ਘਰ ਰੋਜ਼ਡੇਲ ਦੇ ਏਰੀਏ ਦੇ ਵਿੱਚ, ਇਸ ਸਮੇਂ 3 million ਤੋਂ ਘੱਟ ਸੇਲ ਨਹੀਂ ਹੁੰਦਾ 2,500 ਸਕੇਅਰ ਫੁੱਟ ਦਾ। 2,500 ਸਕੇਅਰ ਫੁੱਟ ਦਾ ਘਰ ਅਰਾਊਂਡ 3 million ਤੋਂ ਘੱਟ ਨਹੀਂ ਵਿਕਦਾ, ਤੁਸੀਂ ਗੂਗਲ 'ਤੇ ਜਾ ਕੇ ਦੇਖੋਗੇ ਅਗਰ। ਅਤੇ ਤੁਸੀਂ ਅਗਰ ਜੂਇਸ਼ ਨੂੰ ਦੇਖੋ, ਉਹਨਾਂ ਨੇ ਇਹ ਮਕਾਨ 1988 'ਚ 2,00,000 ਦੇ ਖਰੀਦੇ ਸੀ। ਇਹਨਾਂ ਮਕਾਨਾਂ ਤੋਂ ਰੀਫਰਾਂਸ ਕਰਾਏ, ਆਪਣੇ ਕਾਰੋਬਾਰ ਸੈੱਟ ਕੀਤੇ। ਇਸ ਸਮੇਂ ਬਲੂਰ ਸਟਰੀਟ ਹੋ ਗਈ, ਬੇ ਹੋ ਗਈ, ਯੰਗ ਹੋ ਗਈ, ਇੱਥੇ ਜਿੰਨੀਆਂ ਲਾਅ ਫਰਮ, ਕੰਸਲਟਿੰਗਸ, ਮੈਡੀਕਲ ਕੰਸਲਟਿੰਗਸ, ਆਈ ਟੀ ਕੰਸਲਟਿੰਗਸ, ਜਾਂ ਜਿੰਨੇ ਵੀ ਲਾਅ ਪ੍ਰੋਫੈਸ਼ਨਲਸ ਨੇ, ਇਹ ਮੈਡੀਕਲ ਨਾਲ ਰਿਲੇਟਡ ਲੋਕ ਨੇ, ਇੱਥੇ ਬੈਠੇ ਨੇ। ਸਭ ਤੋਂ ਮਹਿੰਗੇ ਕੈਨੇਡਾ ਦੇ ਇਹ ਲੋਕ ਇਹਨਾਂ ਏਰੀਆ ਦੇ ਵਿੱਚ ਰਹਿੰਦੇ ਨੇ। ਅਗਰ ਅੱਜ ਤੁਸੀਂ ਕੋਈ ਵੀ ਬੰਦਾ ਪੈਸੇ ਇਨਵੈਸਟ ਕਰਦਾ ਤਾਂ ਤੁਸੀਂ ਬਹੁਤ ਅੱਛੇ ਰਹੋਗੇ। ਇੱਕ ਸਕੂਲ ਦੀ ਬਿਲਡਿੰਗ ਆ ਜਿਹਦੇ 'ਚ 6 acre ਜ਼ਮੀਨ ਆ ਨਾਲ, ਅਤੇ ਸਕੂਲ ਦੀ ਬਿਲਡਿੰਗ ਆ। ਇਹ ਸਕੂਲ ਦੀ ਬਿਲਡਿੰਗ ਦੇ ਵਿੱਚ ਗਰੁੱਪ ਇਨਵੈਸਟਮੈਂਟ ਹੋਊਗੀ। ਉਹਦੇ ਵਿੱਚ ਕੀ ਕਰਨਾ ਕਿ ਤੁਸੀਂ ਆਪ 'ਚ ਪਾਰਟੀਸਪੇਟ ਕਰਨਾ। ਜਿਹੜਾ ਇਹ ਸਕੂਲ ਆ, ਇਹ ਤੁਹਾਡੇ ਲਈ ਜਿਹੜਾ ਇੱਕ 28 ਅਪਾਰਟਮੈਂਟ ਦੀ ਅਪਰਚੁਨਿਟੀ ਲੈ ਕੇ ਆ, ਯਾਨੀ ਕਿ ਸਕੂਲ ਦੀ ਬਿਲਡਿੰਗ ਨੂੰ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਕਨਵਰਟ ਕਰ ਦੇਣਾ ਹੈਗਾ। ਇਹਦੀ ਇਨਵੈਸਟਮੈਂਟ ਵਾਸਤੇ ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਡ ਨਾਲ ਕੋਂਟੈਕਟ ਕਰ ਸਕਦੇ ਹੋ। 8,00,000 ਆਸਕਿੰਗ ਆ ਸਕੂਲ ਦੀ ਬਿਲਡਿੰਗ ਦੀ, 6 acre ਜ਼ਮੀਨ ਦੇ ਨਾਲ, 28 ਦੇ ਕਰੀਬ ਅਪਾਰਟਮੈਂਟਸ ਦੀ ਅਪਰੂਵਲ। ਇੰਟੀਰੀਅਰ ਕੰਮ ਕਰਨਾ, ਬਾਹਰ ਕੋਈ ਕੰਮ ਨਹੀਂ ਕਰਨਾ, ਅੰਦਰ ਕੰਧਾ ਕਰਕੇ ਅਪਾਰਟਮੈਂਟਸ ਤਿਆਰ ਕਰਨੇ ਨੇ। ਅਤੇ ਇਹਦੇ ਜਿਹੜਾ ਪਲਾਨ ਕਿੱਦਾਂ ਦਾ ਹੈਗਾ ਅਤੇ ਕਿਵੇਂ ਹੋਊਗਾ, ਇਹਦੇ ਵਿੱਚ ਵੀ ਜੇ ਕੋਈ ਇਨਵੈਸਟ ਕਰਕੇ ਮੰਥਲੀ ਇਨਕਮ ਚਾਹੁੰਦਾ ਕਿ ਸਾਰੀ ਜ਼ਿੰਦਗੀ ਸਾਡੇ ਬੱਚਿਆਂ ਨੂੰ ਵੀ ਇਨਕਮ ਆਉਂਦੀ ਰਹੇ। ਮੈਨੂੰ ਯਾਦ ਆ ਕਿ ਇੱਕ ਪਲਾਜ਼ਾ ਹੁੰਦਾ ਸੀ ਲੁਧਿਆਣੇ, ਮੈਂ ਉਹਨਾਂ ਦੇ ਬੱਚਿਆਂ ਦਾ ਦੋਸਤ ਸੀ, ਗਰੇਵਾਲ ਹੋਣਾ ਦਾ, ਅਤੇ ਇਹ ਜਲੰਧਰ ਬਾਈਪਾਸ ਦੇ ਉਰਲੇ ਪਾਸੇ ਸੀ, ਗੰਦੇ ਨਾਲੇ ਦੇ ਕੋਲ ਲੁਧਿਆਣੇ 'ਚ। ਇਹ ਪੂਰਾ ਟੱਬਰ ਇੰਜੋਏ ਕਰਦਾ ਹੁੰਦਾ ਸੀ। ਇਹਨਾਂ ਦੇ ਬਜ਼ੁਰਗ ਸੀਗੇ, ਇੱਕ ਮੇਵਾ ਸਿੰਘ ਗਰੇਵਾਲ, ਉਹਨਾਂ ਨੇ ਪੂਰੀ ਜਗ੍ਹਾ ਲੈ ਕੇ ਇਹਦੇ 'ਚ ਦੁਕਾਨਾਂ ਪਾਈ ਗਏ, ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਕਰਕੇ। ਉਹ 'ਚ 20-25 ਦੁਕਾਨਾਂ ਹੋ ਗਈਆਂ ਅਤੇ 2 floor ਉੱਪਰ ਰੈਂਟਲ ਇਨਕਮ ਹੋ ਗਏ ਕਿਰਾਏਦਾਰਾਂ ਦੇ। ਇਹ 3 ਟੱਬਰ ਸੀ ਉਹਨਾਂ ਦੇ ਬੇਟਿਆਂ ਦੇ, 3ਟੱਬਰ ਕੰਮ ਨਹੀਂ ਕਰਦੇ ਸੀ, ਪੂਰੇ ਵਿਹਲੇ ਹੁੰਦੇ ਸੀ, ਠਾਠ ਦੀ ਜ਼ਿੰਦਗੀ ਸੀ। ਕਾਰਨ ਕੀ ਸੀ? ਮੇਵਾ ਸਿੰਘ ਗਰੇਵਾਲ ਨੇ ਇਨਕਮ ਖੜੀ ਕਰਤੀ ਸੀ, ਔਰ ਤੀਸਰੀ ਜਨਰੇਸ਼ਨ ਜਿਹੜੀ ਹੈ, ਪਿਓ ਵੀ ਇੱਦਾਂ ਹੀ ਰਹੇ, ਹੁਣ ਗਾਂ ਬੱਚੇ ਵੀ ਸੀ, ਉਹ ਆਪਣੇ ਆਪਣੇ ਕੰਮ ਕਰਦੇ ਸੀ, ਪਰ ਨਾਲ ਉਹਨਾਂ ਨੂੰ ਮਹੀਨੇ ਦੀ ਉਸ ਵੇਲੇ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰਦਾ, 1,00,000 ਰੁਪਇਆ ਇਨਕਮ ਆਉਂਦੀ ਹੁੰਦੀ ਸੀ 15 ਸਾਲ ਪਹਿਲਾਂ। ਲੱਖਾਂ ਦੇ ਵਿੱਚ, ਮਤਲਬ 1,00,000 ਆਉਂਦੀ ਹੋ, 2,00,000, 3,00,000 ਆਉਂਦੀ ਹੋ ਇੱਕ ਪਰਿਵਾਰ ਨੂੰ, ਇੰਨੀ ਇਨਕਮ ਉਹਨਾਂ ਲੋਕਾਂ ਨੂੰ ਆਉਂਦੀ ਸੀ। ਤੇ ਜੋ ਕੰਮ ਕਰ ਰਹੇ ਸੀ ਉਹਨਾਂ ਸੇਵ ਕਰਕੇ ਉਹ ਰੀਅਲ ਸਟੇਟ 'ਚ ਪੈਸਾ ਲਈ ਜਾ ਰਹੇ ਸੀ। ਇਹ ਟਾਈਮ ਆ ਇਸ ਕੰਟਰੀ 'ਚ ਰੀਅਲ ਸਟੇਟ ਨੂੰ ਢੰਗ ਨਾਲ ਸਿੱਖੋ। ਬਿਲਡਰਾਂ ਦੀਆਂ ਕੌਂਡੋਆਂ ਖਰੀਦ ਲਈਆਂ, ਬਿਲਡਰਾਂ ਨੂੰ ਖਰੀਦ ਖਰੀਦ ਕੇ ਅਮੀਰ ਕਰਤਾ ਪਿਛਲੇ 5 ਸਾਲ 'ਚ ਤੁਸੀਂ। ਬੈਂਕਾਂ ਰਿਚ ਕਰਤੀਆਂ 'ਚ ਖਾਲੀ ਹੋ ਗਏ ਸਾਰੇ। ਕੌਣ ਖਾਲੀ ਹੋਏ? ਜਿਨ੍ਹਾਂ ਨੇ ਬਿਲਡਰਾਂ ਅਤੇ ਬੈਂਕਾਂ ਦੇ ਨਾਲ ਡੀਲ ਕੀਤਾ। ਮੈਂ ਨਹੀਂ ਵਿੱਚ ਗਿਆ ਹੈਗਾ, ਮੈਂ ਰੀਅਲ ਸਟੇਟ ਦਾ ਕੰਮ ਕਰ ਰਿਹਾ ਸੀ, ਮੈਂ ਨਹੀਂ ਡੁੱਬਿਆ, ਸੰਤੋਸ਼ ਨਹੀਂ ਡੁੱਬੇ, ਹੋਰ ਬਹੁਤ ਸਾਰੇ ਲੋਕ ਨਹੀਂ ਡੁੱਬੇ। ਕਾਰਨ ਕੀ ਸੀ? ਗਰੁੱਪ ਇਨਵੈਸਟਮੈਂਟਸ ਕੀਤੇ ਗਏ। ਅਤੇ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਚਾਹੁੰਦਾ ਹੈਗਾ ਅੱਜ ਦੇ ਡੇਟ 'ਚ ਕਿ ਮੈਡੀਕਲ ਫੀਲਡ ਦੇ ਵਿੱਚ ਇਨਵੈਸਟ ਕੀਤਾ ਜਾਵੇ, ਅਤੇ ਜੇ ਕੋਈ ਡਾਕਟਰ ਸੁਣਦੇ ਪਏ ਨੇ, ਡੈਂਟਿਸਟ ਨੇ, ਅੱਖਾਂ ਵਾਲੇ ਆਪਰੇਸ਼ਨਸ ਨੇ, ਕੋਈ ਵੀ ਸਪੈਸ਼ਲਿਸਟ ਸੁਣਦਾ ਪਿਆ ਉਹ ਵੀ ਕੋਂਟੈਕਟ ਕਰੇ। ਕੱਲ੍ਹ ਬ੍ਰੈਂਟਫੋਰਡ ਤੋਂ ਪਰਿਵਾਰ ਸੀਗਾ, ਉਹਨਾਂ ਦੇ ਐਕਿਊਪੈਂਚਰ ਦੀਆਂ ਲੋਕੇਸ਼ਨਸ ਨੇ, ਉਹਨਾਂ ਨਾਲ ਕੱਲ੍ਹ ਮਿਲੇ, ਉਹਨਾਂ ਦੇ ਵੀ ਬੜਾ ਅੱਛਾ ਜਿਹੜਾ ਮੈਨੂੰ ਲੱਗਿਆ। ਮਿਲ ਕੇ 10 ਲੋਕੇਸ਼ਨਸ ਰਨ ਕਰਦੇ ਆ ਡਾਕਟਰ ਫਾਹਦ ਹੋਣੇ, ਬਹੁਤ ਚੰਗਾ ਲੱਗਿਆ ਇਸ ਪਰਿਵਾਰ ਨੂੰ ਮਿਲ ਕੇ। ਅਤੇ ਤੁਸੀਂ ਜ਼ਰੂਰ ਕੋਂਟੈਕਟ ਕਰੋ 416-473-4242, 416-473-4242, 416-473-4242 'ਤੇ ਕੌਲ ਕਰ ਸਕਦੇ ਹੋ। ਸੋ ਮੈਨੇ ਸ਼ਵਾਨੂ ਵੀ ਹੋਰ 'ਤੇ ਆ, ਬ੍ਰਿਜੀ ਮੇਰੇ ਨਾਲ। ਬ੍ਰਿਜੀ ਕੈਸੇ ਆਪ?
2: ਚੜ੍ਹਦੇ ਗਲਾ ਜੀ, ਆਲ ਗ੍ਰੇਟ।
0: ਆਪ ਕੈਸੇ ਹੋ? ਠੀਕ ਹੋ?
2: ਆਲ ਗੁੱਡ।
0: ਮੈਂਟਲੀ ਠੀਕ ਹੋ?
2: ਸਭ
0: ਹੈਲਥ ਕੇ ਲਈ ਠੀਕ ਹੋ?
2: ਸਭ।
0: ਚਲੋ ਬਹੁਤ ਸ਼ੁਕਰ ਹੈ ਪਰਮਾਤਮਾ ਦਾ
2: ਜੀ।
0: ਮੈਂਟਲੀ ਅਤੇ ਹੈਲਥ ਲਈ ਠੀਕ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਬ੍ਰਿਜੀ ਨੁਕਸਾਨ ਫਾਇਦੇ ਤਾਂ ਚੱਲਦੇ ਰਹਿਣੇ ਨੇ ਜ਼ਿੰਦਗੀ 'ਚ, ਪੈਸਿਆਂ ਦੇ ਹੋਰ ਚੀਜ਼ਾਂ ਦੇ ਰੌਲੇ ਰੱਪੇ ਚੱਲਦੇ ਰਹਿਣੇ ਨੇ। ਆਪਣੀ ਸਿਹਤ ਠੀਕ ਰਹੇ ਆਪਾਂ ਦੀ, ਸਾਰਿਆਂ ਦੀ, ਜਿੰਨੇ ਵੀ ਤੁਸੀਂ ਮੈਨੂੰ ਸੁਣਦੇ ਪਏ ਹੋ, ਅਤੇ ਤੁਹਾਡੀ ਜਿਹੜੀ ਮੈਂਟਲ ਹੈਲਥ ਠੀਕ ਰਹੇ, ਦਿਮਾਗੀ ਤੌਰ 'ਤੇ ਤੁਸੀਂ ਸਡੋਲ ਅਤੇ ਸਟਰੋਂਗ ਰਹੋ। ਕਿ ਤੇਰਾ ਭਾਣਾ ਮੀਠਾ ਲਾਗੇ, ਤੇਰਾ ਭਾਣਾ ਮੀਠਾ ਲਾਗੇ।

ਪਿਆਰੋ ਤਾਂ ਕੈਸੀ ਭੁੱਖਾ, ਜੇ ਤੂੰ ਪਰਮੇਸ਼ਵਰ ਮੇਰਾ ਪਿਆਰ ਹੈਗਾ, ਮੇਰੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਤੂੰ ਮਨ ਲਾਗਾ ਲੱਗੇ ਨਾ ਦੁੱਖਾ, ਤੂੰ ਮੇਰੇ ਮਨ ਨੂੰ ਲੱਗ ਗਿਆ, ਦੁੱਖ ਤਾਂ ਛੋਟੇ ਮੋਟੇ ਹੋ ਚੁੱਕੇ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ ਰਹੀ। ਦੁੱਖ ਜ਼ਿੰਦਗੀ 'ਚ ਜ਼ਰੂਰ ਆਉਣਗੇ ਪਰਮੇਸ਼ਵਰ ਦੇ ਹੁੰਦਿਆਂ। ਸ਼੍ਰੀ ਕ੍ਰਿਸ਼ਨ ਮਹਾਰਾਜ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਗੀਤਾ ਭਗਵਤ ਦੀ ਗੱਲ ਕਰ ਲਓ, ਤੁਸੀਂ ਰਾਮਾਇਣ ਦੀ ਗੱਲ ਕਰ ਲਓ, ਤੁਸੀਂ ਇਤਿਹਾਸ ਦੇ ਵਿੱਚ ਬਾਈਬਲ ਦੀ ਗੱਲ ਕਰ ਲਓ, ਤੁਸੀਂ ਗੱਲ ਕਰ ਲਓ ਕੁਰਾਨ ਸ਼ਰੀਫ ਦੀ, ਕਿਹੜੇ ਦਰਵੇਸ਼ ਨੇ ਜਿਨ੍ਹਾਂ ਨੇ ਦੁੱਖ ਨਹੀਂ ਭੋਗੇ? ਸਭ ਨੇ ਭੋਗੇ। ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਵੀ ਪਾਠ ਹੈ। ਦੁੱਖ ਸੁੱਖ ਉਹਦੇ ਹੱਥ ਨੇ, ਦੇਵੇ ਜੋ ਭਾਵੇ। ਅਸੀਂ ਸਿਰਫ ਗੁਰਪ੍ਰਸਾਦ ਕਰਕੇ ਉਹਨੂੰ ਲੈਣਾ। ਗੁਰਪ੍ਰਸਾਦ, ਗੁਰੂ ਹੇ ਸੱਚੇ ਪਾਤਸ਼ਾਹ ਜੀ, ਮੈਂ ਬਿਮਾਰ ਹੋਇਆ, ਛੋਟੀ ਜਿਹੀ ਬਿਮਾਰੀ ਨਾਲ ਮੇਰਾ ਖਿਹੜਾ ਛੁੱਟ ਗਿਆ, ਦਾ ਮਤਲਬ ਕੀ ਹੈ ਕਿ ਤੁਸੀਂ ਮੇਰੇ ਆਸ ਪਾਸ ਹੋ, ਤੁਸੀਂ ਮੈਨੂੰ ਜਾਗਰੂਕ ਕਰ ਰਹੇ ਹੋ, ਆਉਣ ਵਾਲੇ ਸਮੇਂ 'ਚ ਮੈਂ ਵੱਡੀਆਂ ਚੀਜ਼ਾਂ ਤੋਂ ਬਚ ਕੇ ਚੱਲ ਸਕਾਂ, ਆਪਣੀ ਸਿਹਤ 'ਤੇ ਖਿਆਲ ਰੱਖਾਂ। ਹੇ ਮੇਰੇ ਸਤਿਗੁਰ, ਮੈਨੂੰ ਪੈਸੇ ਦੇ ਵਿੱਚ ਤੋੜ ਆ ਗਈ, ਮੈਨੂੰ ਤੁਸੀਂ ਇਹ ਛੋਟੀ ਜਿਹੀ ਤੋੜ ਦਾ ਇਹ ਸਿਖਾ ਦਿੱਤਾ ਕਿ ਜ਼ਿੰਦਗੀ 'ਚ ਪੈਸਾ ਹੀ ਸਭ ਕੁਛ ਨਹੀਂ, ਪਰ ਪੈਸੇ ਜਿਉਣ ਲਈ ਚਾਹੀਦੇ ਨੇ, ਉਹ ਕਿੰਨੇ ਕੁ ਚਾਹੀਦੇ ਨੇ, ਮੈਨੂੰ ਸੀਮਿਤ ਲੈਵਲ 'ਤੇ ਸਮਝ ਆ ਗਈ। ਹੇ ਮੇਰੇ ਸਤਿਗੁਰ, ਤੁਸੀਂ ਮੈਨੂੰ ਕੋਈ ਦੁੱਖ ਦਿੱਤਾ, ਮੇਰੀ ਜ਼ਿੰਦਗੀ 'ਚ ਡਿਵੋਰਸ ਆ ਗਿਆ, ਮੇਰੀ ਜ਼ਿੰਦਗੀ 'ਚ ਕੋਈ ਲੋਕ ਰਿਸ਼ਤੇ ਟੁੱਟ ਗਏ, ਮੇਰੇ ਨਾਲ ਠੱਗੀ ਮਾਰ ਗਏ, ਹੇ ਸਤਿਗੁਰ ਪਿਆਰੇ, ਤੁਸੀਂ ਮੈਨੂੰ ਦਿਖਾਇਆ ਕਿ ਉਹ ਲੋਕ ਮੈਨੂੰ ਡਿਜ਼ਰਵ ਨਹੀਂ ਕਰਦੇ ਸੀਗੇ, ਉਹ ਅਸਲ 'ਚ ਮੇਰੇ ਨਾਲ ਰਹਿਣ ਵਾਲੇ ਦੇ ਕਾਬਲ ਨਹੀਂ ਸੀਗੇ, ਮੈਂ ਉਹਨਾਂ ਨਾਲ ਤੁਰਿਆ ਫਿਰਦਾ ਸੀ, ਤੁਸੀਂ ਮੈਨੂੰ ਵੱਖ ਕਰ ਦਿੱਤਾ। ਹੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜਾਂ ਧੰਨਵਾਦ ਕਰਦਾ ਹਾਂ।

0: ਦਾ ਨਾਮ ਮਨ ਵਿੱਚ ਧਾਰ ਲੈਂਦੇ ਨੇ, ਉਹ ਜਨਮ ਮਰਨ ਦੇ ਗੇੜਾਂ 'ਚੋਂ ਬਾਹਰ ਹੋ ਜਾਂਦੇ ਨੇ ਕਿ ਚਿੰਤਾ ਹੀ ਮੁੱਕ ਜਾਂਦੀ ਹੈ, ਤਾਂ ਚਿੰਤਾ ਤਾਂ ਕੀ ਕੀ ਜੀ ਇਹ ਜੋ ਹੁਣ ਹੋਣੀ ਹੋਏ। ਸੋ ਮੇਰਾ ਬ੍ਰਿਜੀਆ ਮੇਰਾ ਸ਼ਿਵਾਨੂ ਸ਼ਿਵਾਨੂ ਇੱਕ ਵਾਰ ਆਪਕਾ ਸਵਾਗਤ ਇਸ ਖੂਬਸੂਰਤ ਸ਼ੋਅ ਮੈਂ, ਖੂਬਸੂਰਤ ਸਵੇਰ ਮੈਂ, ਖੂਬਸੂਰਤ ਲੋਕੋ ਮੈਂ ਔਰ ਖੂਬਸੂਰਤ ਸੀ ਦੁਨੀਆ ਮੈਂ, ਜਹਾਂ ਆਜ ਬਹੁਤ ਸਾਰੀ ਪ੍ਰੋਬਲਮਸ ਕੇ ਬੀਚ ਮੇਂ ਸੇ ਨਿਕਲ ਰਹੇ ਹੈ, ਪਰ ਚੜ੍ਹਦੀ ਕਲਾ ਮੈਂ ਹੈ, ਚੜ੍ਹਦੀ ਕਲਾ ਮੈਂ ਹੈ, ਚੜ੍ਹਦੀ ਕਲਾ ਮੈਂ, ਫਿਰ ਵੀ ਹਮ ਏਕ ਹੈ, ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਬੜਾ ਕੁਛ ਆਉਂਦਾ, ਗੁਰੂ ਸਟਰੋਂਗ ਹੈ, ਬ੍ਰਿਜੀ ਉੱਪਰ ਨੂੰ ਹੱਥ ਕਰਕੇ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਬੈਠਾ ਮੇਰੇ ਕੋਲ ਸਟੂਡੀਓ 'ਚ ਔਰ ਹਮ ਚੜ੍ਹਦੀ ਕਲਾ ਮੈਂ ਹੈ,
1: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ ਕਰੀ,
1: ਆਲਵੇਸ ਆਲਵੇਸ,
0: ਹਾਂ ਚੜ੍ਹਦੀ ਕਲਾ। ਬ੍ਰਿਜੀ ਮੈਂ ਆਪਕੋ ਇੱਕ ਨੰਬਰ ਦਿਆ ਥਾ ਸ਼ਿਵਾਨੂ ਭਾਈ, ਮੇਰੇ ਕੋ ਇੱਕ ਲੜਕੀ ਸੇ ਬਾਤ ਹੋਈ, ਵੋ ਲੇਡੀ ਹੋਮੋਪੈਥਿਕ ਕਾ ਕਾਮ ਕਰਤੀ ਹੈ,
1: ਮੈਂ ਫੋਨ ਕੀਆ ਜੀ ਉਸਕੋ,
0: ਹਾਂ ਤੋ ਵੋ ਬੋਲੇ ਕਿ ਮੈਂ ਕੇਰਲਾ ਸੇ ਹੂੰ
1: ਜੀ,
0: ਇੰਡੀਅਨ ਲੋਕ ਮੇਰੇ ਸੇ, ਪੰਜਾਬੀ ਲੋਕ ਮੇਰੇ ਸੇ ਮਿਲੇਂਗੇ ਕਿ ਨਹੀਂ। ਮੈਨੇ ਬੋਲਾ ਕਿ ਬ੍ਰਿਜੀ ਨਾਮ ਕਾ ਬੰਦਾ ਹੈ, ਉਸਨੇ ਆਪਣਾ ਮਾਲਿਸ਼ ਕਾ ਇੱਕ ਔਰ ਯੋਗਾ ਕਾ ਇੱਕ ਸੈਂਟਰ ਬਣਾਇਆ, ਇੱਕ ਕਮਰੇ ਸੇ ਸਟਾਰਟ ਕੀਆ ਥਾ, ਅਬ ਅੱਛਾ ਬਹੁਤ ਅੱਛੇ ਲੈਵਲ ਕਾ ਕਾਰੋਬਾਰ ਹੈ
1: ਜੀ,
0: ਹਾਂਜੀ, ਔਰ ਬ੍ਰਿਜੀ ਖੜਾ ਹੁਆ ਹੈ, ਆਪ ਕਿਉਂ ਨਹੀਂ ਖੜੇ ਹੋ ਸਕਤੇ। ਮੈਨੇ ਬੋਲਾ ਬ੍ਰਿਜੀ ਸੇ ਇੱਕ ਵਾਰ ਬਾਤ ਕਰ ਲੈਣਾ, ਫਿਰ ਆਪ ਹਮਸੇ ਬਾਤ ਕਰਨਾ, ਆਪਕੋ ਐਡਵਰਟਾਈਜ਼ਮੈਂਟ ਕਰਨੀ ਚਾਹੀਏ ਕਿ ਨਹੀਂ, ਕੀ ਕਰਦੇ ਨੇ ਸ਼ਿਵਾਨੂੰ ਇਹ ਲੋਕ ਨਾ, ਗੂਗਲ 'ਤੇ ਐਡ ਪਾ ਦਿੰਦੇ ਨੇ,
2: ਹਾਂਜੀ,
0: ਹੁਣ ਗੂਗਲ 'ਤੇ ਐਡ ਪਾਇਆ ਤਾਂ ਕੀ ਹੈ, ਮੈਂ ਪਿਛਲੇ ਦਿਨੀ ਆਟੋ ਇੰਸ਼ੋਰੈਂਸ ਦੀ ਐਡ 'ਤੇ ਪ੍ਰੈਸ ਕਰ ਦਿੱਤਾ,
2: ਹਾਂਜੀ,
0: ਮੇਰੇ ਕੋਲ 6 ਤੋਂ ਵੱਧ 10 ਨੰਬਰ ਗੂਗਲ ਨੇ ਰਾਈਟ ਵੇ ਕੱਢ ਕੇ ਰੱਖ ਦਿੱਤੇ, ਫਿਰ ਮੈਂ ਫੇਸਬੁੱਕ ਦੇ ਉੱਤੇ ਇੱਕ ਆਟੋ ਇੰਸ਼ੋਰੈਂਸ ਦੱਬ ਦਿੱਤਾ, 10 ਬੰਦਿਆਂ ਦੇ ਨੰਬਰ ਫੇਸਬੁੱਕ ਨੇ ਮੈਨੂੰ ਹੁਣ ਤੱਕ ਦੇ ਤੇ, ਯਾਨੀ ਕਿ ਵਿੰਡੋ ਦੀ ਐਡ ਸ਼ਿਵਾਨੂ ਨੇ ਪਾਈ, ਆਪਣੇ ਰੇਡੀਓ ਦੀ ਐਡ ਮੈਂ ਪਾਈ, ਜਦੋਂ ਕਿਸੇ ਨੇ ਕਲਿੱਕ ਕੀਤਾ ਸ਼ਿਵਾਨੂ ਰਾਈਟ ਵੇ 10 ਬੰਦਿਆਂ ਦੇ ਹੋਰਾਂ ਦੇ ਨੰਬਰ ਚਲੇ ਗਏ, ਜਿਨ੍ਹਾਂ ਨੇ ਕੁਛ ਨਹੀਂ ਕੀਤਾ, ਐਫਰਟ ਤੁਸੀਂ ਕੀਤੇ, ਉਹਨਾਂ ਨੂੰ ਨੰਬਰ ਫਿਰ ਪਾਸ ਔਨ ਕਰਤਾ,
2: ਬਿਲਕੁਲ,
0: ਰੇਡੀਓ ਐਕਸਕਲੂਸਿਵਿਟੀ। ਮੈਨੇ ਉਹ ਲੇਡੀ ਕੋ ਸਮਝਾਇਆ ਕਿ ਮੇਰੇ ਰੇਡੀਓ ਕੇ ਜੋ ਲਿਸਨਰਸ ਹੈ ਵੋ ਮੇਰੇ ਉੱਪਰ ਔਰ ਮੇਰੇ ਜੋ ਕਲਾਇੰਟ ਹੈ ਉਨਕੇ ਪ੍ਰੋਡਕਟ ਕੇ ਉੱਪਰ ਵਿਸ਼ਵਾਸ ਕਰਤੇ ਹੈ। ਸਹੀ ਬੋਲਾ ਗਲਤ ਬੋਲਾ?
2: ਬਿਲਕੁਲ ਸੋ ਨੇ ਸੱਚਾ।
0: ਕਿੰਨਾ ਟਾਈਮ ਹੋ ਗਿਆ ਆਪਕੋ ਮੇਰੇ ਸਾਥ ਐਡ ਕਰਤੇ ਹੋਏ?
2: ਬਾਈ 3 ਸਾਲ ਹੋ ਗਏ ਆਲਮੋਸਟ।
0: ਬ੍ਰਿਜੀ ਆਪਕੋ?
1: ਮੋਰ ਦੈਨ 4 ਇਅਰ।
0: ਮੋਰ ਦੈਨ 4 ਇਅਰ ਹੋ ਗਿਆ ਨਾ। ਸੋ ਲੋਕ ਵਿਸ਼ਵਾਸ ਕਰਤੇ ਹੈ ਨਾ?
1: ਬਹੁਤ
0: ਕਰਤੇ ਹੈ ਨਾ। ਯਹੀ ਚੀਜ਼ ਕੇ ਲਈ ਮੈਂ ਉਨਕਾ ਥੈਂਕਸ ਕਰਤਾ ਹੂੰ
1: ਜੀ।
0: ਬਹੁਤ ਸਾਰੇ ਲੋਕ ਆ, ਮੇਰੇ ਨਾਲ ਪਰਸੋਂ ਚੌਥੇ ਇੱਕ ਬੰਦਾ ਲੜ ਪਿਆ, ਬਹੁਤ ਬੁਰੀ ਤਰ੍ਹਾਂ ਨਾਲ, ਮਤਲਬ ਹੱਦੇ ਹੀ ਨਹੀਂ ਸੀ, ਬੰਦਾ ਪਾਗਲ ਹੋ ਗਿਆ ਗੁੱਸੇ 'ਚ, ਠੀਕ ਹੈ। ਤੋ ਮੈਨੇ ਕਿਆ ਕੀਆ ਸ਼ਿਵਾਨੂ ਪਤਾ ਕਿਆ ਆਪਕੋ? ਮੈਨੇ ਕਿਆ ਕਿਹਾ ਕਿ ਹਾਥੀ ਉੜਤਾ ਹੈ? ਮੈਨੇ ਬੋਲਾ ਹਾਂ ਉੜਤਾ, ਮੈਨੇ ਵੀ ਦੇਖਾ ਥਾ, ਮੇਰੀ ਵਿੰਡੋ ਮੈਂ ਬੈਠਾ ਥਾ, ਠੀਕ ਹੈ, ਛੋੜ ਦੀਆ ਵਹੀਂ ਪੇ, ਛੋੜ ਦੋ ਵਹੀਂ ਪੇ। ਸੋ ਸ਼ਿਵਾਨੂ ਆਪਸੇ ਸ਼ੁਰੂ ਕਰਤੇ ਹੈਂ, ਪਹਿਲੇ ਸ਼ਿਵਾਨੂ ਨੇ ਇਸ਼ਕ ਕੀਤਾ, ਮੁਹੱਬਤ ਕੀਤੀ ਆਪਣੇ ਕੰਮ ਨੂੰ, ਜਿਹਨੇ ਵੀ ਦੁਨੀਆਂ 'ਚ ਆਪਣੇ ਕੰਮ ਨੂੰ ਪਿਆਰ ਕੀਤਾ, ਕੰਮ ਉਹਨੂੰ ਪਿਆਰ ਕਰਦਾ ਅਤੇ ਕੰਮ ਉਹਦੀਆਂ ਦੁੱਖ ਤਕਲੀਫਾਂ ਦੂਰ ਕਰ ਦਿੰਦਾ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿਰਤ ਕਰੋ, ਕਿਰਤ ਦਾ ਮਤਲਬ ਹੈ ਕੰਮ ਕਰੋ। ਗੁਰੂ ਨਾਨਕ ਪਾਤਸ਼ਾਹ ਨੇ 3 ਚੀਜ਼ਾਂ ਬੋਲੀ ਵੀਰ ਜੀ
1: ਜੀ।
0: ਲੋਕ ਜੰਗਲੋਂ ਮੈਂ ਚਲੇ ਜਾਂਦੇ ਥੇ, ਸੰਨਿਆਸ ਲੈ ਲੈਤੇ ਥੇ, ਸਭ ਕੁਛ ਛੋੜ ਦਿੱਤੇ ਥੇ, ਦੁਨੀਆਂ ਸੇ ਮਿਲਣਾ ਜੁਲਣਾ ਛੋੜਦੇ, ਖਾਣਾ ਬੰਦ ਕਰ ਦਿੱਤੇ ਥੇ, ਪੀਣਾ ਬੰਦ ਕਰ ਦਿੱਤੇ ਥੇ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿਧਾਂਤ ਦਿਆ ਥਾ, ਧਰਮ ਨਹੀਂ ਦਿਆ ਥਾ, ਸਿਧਾਂਤ ਥਾ ਕਿ ਪਰਮੇਸ਼ਵਰ ਸੇ ਪਿਆਰ ਹਮ ਕੈਸੇ ਕਰ ਸਕਤੇ ਹੈ। ਇਸੀ ਲਈ ਮੱਕੇ ਮਦੀਨੇ ਤੱਕ ਗੁਰੂ ਨਾਨਕ ਦੇਵ ਜੀ ਕੇ ਗੁਰਦੁਆਰੇ ਬਣੇ ਹੋਏ, ਈਰਾਨ ਤੱਕ ਗੁਰਦੁਆਰੇ ਬਣੇ ਹੋਏ ਗੁਰੂ ਨਾਨਕ ਦੇਵ ਜੀ ਕੇ ਔਰ ਗੌਤਮ ਬੁੱਧ ਕੇ
3: ਜੀ।
0: ਮੈਂ ਹੈਰਾਨ ਰਹਿ ਗਿਆ ਸ਼ਿਵਾਨੂ, ਜਬ ਮੈਂ ਹਾਂਗਕਾਂਗ ਗਿਆ ਚਾਈਨਾ ਜਾਣ ਸੇ ਪਹਿਲੇ, ਚਾਈਨਾ ਮੇਰੀ ਮਾਤਰ ਭੂਮੀ ਸ਼ਿਵਾਨੂ, ਛੋਟੀ ਜਿਹੀ ਗੱਲ ਸੁਣਾ ਦਵਾਂ, ਸਾਰਿਆਂ ਨੂੰ ਮਜ਼ਾ ਬਹੁਤ ਆਊਗਾ, ਸੁਣਾ ਦੋ, ਚਾਈਨਾ ਮੇਰੀ ਮਾਤਰ ਭੂਮੀ, ਚਾਈਨਾ ਮੇਰੇ ਕੋ ਇਤਨਾ ਪਸੰਦ ਆਇਆ ਨਾ, ਪਤਾ ਕਿਉਂ ਪਸੰਦ ਆਇਆ? ਸਭ ਸੇ ਪਹਿਲੇ ਉਨਕਾ ਲੇਬਰ ਲਾਅ ਪਸੰਦ ਆਇਆ ਮੇਰੇ ਕੋ, ਯਹਾਂ ਲੇਬਰ ਲਾਅ ਮੇ ਮਾਲਕ ਜੋ ਕੰਮ ਕਰਤੇ ਹੈ ਵੋ ਨੌਕਰ ਹੈ, ਜੋ ਨੌਕਰ ਹੈ ਵੋ ਮਾਲਕ ਹੈ। ਮੈਨੇ ਸਾਰੀ ਜ਼ਿੰਦਗੀ ਨੌਕਰੀਆਂ ਕੀ ਹੈ, ਮੈਂ ਵੋ ਨੌਕਰੀ ਕਰਨੇ ਵਾਲਾ ਬੰਦਾ ਬੋਲ ਰਿਹਾ, ਇਸ ਲਈ ਨਹੀਂ ਬੋਲ ਰਿਹਾ ਕਿ ਮੈਂ ਓਨਰਸ਼ਿਪ ਪੇ ਹੂੰ। ਹਮਾਰਾ ਲੇਬਰ ਲਾਅ ਐਸਾ ਹੈ ਜਿਸਮੇ ਬਹੁਤ ਸਾਰੇ ਕਰੈਕਸ਼ਨਸ ਕੀ ਜ਼ਰੂਰਤ ਹੈ
3: ਜੀ,
0: ਔਰ ਮਾਰਕ ਕਾਰਨੀ ਨੇ ਲੇਬਰ ਲਾਅ ਟੇਬਲ ਪੇ ਲਾਇਆ ਨਹੀਂ, ਐਨਡੀਪੀ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿਆ, ਯੂਨੀਅਨ ਪਾਰਟੀ ਨੇ ਮਾਰਕ ਕਾਰਨੀ ਲੇਬਰ ਲਾਅ ਲੈ ਕੇ ਆਇਆ ਟੇਬਲ ਦੇ ਉੱਤੇ C9 ਦੇ ਵਿੱਚ
3: ਜੀ,
0: ਮਾਰਕ ਕਾਰਨੀ ਗ੍ਰੀਨ ਬੈਲਟ ਨੂੰ ਲੈ ਕੇ ਆਇਆ ਕਿ ਅਸੀਂ ਗ੍ਰੀਨ ਬੈਲਟਾਂ ਬਣਾਤੀਆਂ, ਉੱਤੇ ਕਬਜ਼ੇ ਕਰਕੇ ਬਹਿ ਗਏ, ਉੱਤੇ ਆਪਾਂ ਬਾਬੂ ਬਿਠਾਤੇ ਆਪਣੇ, ਠੀਕ ਹੈ, ਜਿਹੜੇ ਦਫ਼ਤਰਾਂ 'ਚ ਨਹੀਂ ਬੈਠੇ ਹੁੰਦੇ ਸਰਕਾਰੀ ਨੌਕਰੀ ਵਾਲੇ, ਇਹ ਬਾਬੂ ਲੋਕਾਂ ਨੂੰ ਦੱਬਕੇ ਮਾਰੀ ਜਾਂਦੇ ਨੇ ਬੈਠੇ ਉੱਤੇ, ਤੁਸੀਂ ਕੋਈ ਛੋਟੀ ਜਿਹੀ ਅਪਰੂਵਲ ਲੈਣ ਚੱਲਦੇ ਹੋ, ਸਾਲ ਸਾਲ ਅਪਰੂਵਲਾਂ ਨੂੰ ਲੱਗ ਜਾਂਦਾ। ਮਾਰਕ ਕਾਰਨੀ ਕਹਿੰਦੇ ਅਪਰੂਵਲਸ ਨੂੰ ਐਕਸਪ੍ਰੈਸ ਕਰੋ, ਐਕਸਪੈਕਟਾਈਡ ਕਰੋ, ਛੇਤੀ ਕਰੋ। ਔਰ ਪਿਛਲੇ ਕੁਛ ਘੰਟੋ ਮੇ ਮੇਰੀ ਮਾਤਰ ਭੂਮੀ ਚਾਈਨਾ ਸੇ ਇੱਕ ਆਦਮੀ ਆਇਆ ਥਾ ਅਮੈਰੀਕਾ ਮੇ, ਉਸਕਾ ਨਾਮ ਥਾ ਸ਼ਿੰਗ ਜਿੰਗਪਿੰਗ। ਸ਼ਿੰਗ ਜਿੰਗਪਿੰਗ ਜਬ ਚਾਈਨਾ ਸੇ ਵਹਾਂ ਆਇਆ, ਜੋ ਆਦਮੀ ਇਲੈਕਸ਼ਨ ਜੀਤਨੇ ਕੇ ਲੀਏ, ਜੋ ਆਦਮੀ ਇਲੈਕਸ਼ਨ ਜੀਤਨੇ ਕੇ ਲੀਏ ਲੋਕੋ ਕੋ ਬੋਲਤਾ ਥਾ ਕਿ ਚਾਈਨੀਜ਼ ਲੋਕ ਕੁੱਤੇ ਔਰ ਬਿੱਲੀਓ ਕੋ ਖਾ ਜਾਤੇ ਹੈ, ਵੋ ਆਦਮੀ ਸ਼ਿੰਗਪਿੰਗ ਕੇ ਗੋਡੇ ਹੱਥ ਲਗਾ ਰਹਾ ਥਾ। ਔਰ ਇੱਕ ਵੀਡੀਓ ਵਾਇਰਲ ਹੁਆ ਜਹਾਂ ਪੇ ਡੋਨਲਡ ਟਰੰਪ ਔਰ ਸ਼ਿੰਗਪਿੰਗ ਇਕੱਠੇ ਖੜੇ ਹੈ, ऊपर से फाइटर जेट निकलता है। डोनाल्ड ट्रंप जिसे चौथी का बच्चा नहीं तो जवाक होता है, ऐसे मुंह खोल देता है, डर जाता है। शिंगपिंग के फेस पे कोई रिएक्शन नहीं। मैं आपको याद है मैंने 2 साल पहले भी बोला था, 1.5 साल पहले भी, मैं दुनिया में कैसा आदमी देखता हूँ जिसका हंसने और रोने का पता नहीं लगता, वो शिंगपिंग है। ना पता लगता है हंस रहा है कि रो रहा है, उसके कोई रिएक्शन नहीं है चेहरे के, ऐसे ही है जैसे कोई रोबोट होता है, है ना।
2: रिएक्शन आंखों से दिखता है ना वन भाई,
0: आंखें दिखती नहीं है भाई। अब आगे चलते हैं फिर। सो क्या हुआ फिर, वो जब आया पंजाबी से बोलने यार जोर लगता मेरा, डबल बैटरी का जोर नहीं जैसे लगता है बैटरी को चार्ज कर रहे हैं। सो जिनपिंग जो आया, डोनाल्ड ट्रंप ने लाल कारपेट पे छाकर स्वागत किया, उत्थे खड़े रिपोर्टर ने आवाज मार के पूछी कि डोनाल्ड ट्रंप इन क्वेश्चन पूछ, तेरे बैन लाने के बावजूद ईरान तो तेल क्यों ले रहा, इन कहते हैं जर्नलिज्म। अमेरिकन मीडिया पूछ रहा, चाइनीज मीडिया अमेरिकन मीडिया ने पैर मेते दिया, उत्थे वीडियो आई अमेरिकन पत्रकार दे के चाइनीज पत्रकार ने पैर मेते, दे डिड नॉट गिव डैम टू देयर सीक्रेट एजेंसीज टू, जिहड़े पत्रकार नाल लेके आए उन्होंने किसी चीज़ की केयर नहीं की, वो इदा रोब ना खड़े सी कि अमेरिकन बेचारे लग रहे सी, अमेरिकन प्रेजिडेंट भी बेचारा लग रहा सी। हुण की होया, इहदा कारण क्या, जे खबरां च नहीं आया मैं बोलन लग्या, समझण की कोशिश करियो दुनिया च हो की रहा इस वेले। एक सैनेटर आ रिपब्लिकन, अज सवेरे मेरा इंटरव्यू सुन रहा रात सौन लगे
3: जी,
0: वो इंटरव्यू च कहिंदा मैं डोनाल्ड ट्रंप नूं मिल के आया, बहुत क्लोज बंदा, कहिंदा मैं ट्रंप नूं कहा भी ट्रंप जो कुछ चल रहा सानू ये लड़ाई दे विच बाड़ के इजराइल बाहर भज गया, ते ईरान ने साडे फौजी टिकाणे ते हमले किए, यानी कि साडी होंद खत्म की, इहदा मतलब इजराइल चाहुंदा कि आपां मिडल ईस्ट चों खत्म हो जाइए, ते चाइना ने फुल सपोर्ट किया ईरान नूं बैक दे उत्ते, ते ट्रंप ने कहिंदा मैनूं कहा लगता है सारे मारे जाएंगे, मतलब आप बेवकूफ जी गल की, कहना मेरे ना उन्हें आप भी क्या कहना स्टुपिडिटी वर्ड यूज किया, वो कहना सारे मारे जाएंगे, वो कहना भी असी मर्जी साडे बच्चे नहीं मरणगे, साडे बच्चे जिंदे रहणगे, इह जी गल्लां मैं करन तेरे नाल नहीं आया हैगा। वह निकल के लोगों च आ गया, हूँ मीडिया च आ बैठ गया, वह बंदा बागी हो गया, इहदा सपोर्टर सी पूरा सैनेटर सी, एग्जाम्पल देने लग्या मैं। हुण होया कि इहने उहनूं बुला के कोई संधि साइन की है चाइना नाल, ਤੁਸੀਂ ਦੇਖੋ ਜਿੰਗਪਿੰਗ ਚਾਈਨਾ ਪਹੁੰਚਿਆ ਨਹੀਂ ਗਾ, ਉਹ ਤੋਂ ਪਹਿਲਾਂ ਈਰਾਨ ਨੇ ਪ੍ਰਪੋਜ਼ਲ ਦਿੱਤਾ ਪਰਸੋਂ ਕਿ ਤੁਸੀਂ ਆ ਜਾਓ ਅਸੀਂ ਸਟੇਟ ਆਫ ਹਾਰਮੂਜ਼ ਨੂੰ ਖੋਲ ਦਿੰਦੇ ਹਾਂ, ਹੁਣ ਆ ਜਾਓ, ਆ ਗਿਆ ਨਾ ਈਰਾਨ ਕਾ ਪ੍ਰਪੋਜ਼ਲ,
2: ਬਿਲਕੁਲ ਆ
0: ਗਿਆ, 7 ਦਿਨ ਕਾ ਟਾਈਮ ਦੇਤੇ, 7 ਦਿਨ ਕੇ ਬੀਚ ਬੀਚ ਮੈਂ ਆ ਕੇ ਬੈਠ ਕੇ ਬਾਤ ਕਰ ਲਓ, ਹਮ ਖੋਲ ਦਿੱਤੇ ਹਾਂ। ਇਹਨੇ ਜਿੰਗਪਿੰਗ ਨੂੰ ਬੁਲਾ ਕੇ ਪੈਰੀ ਹੱਥ ਲਾ ਕੇ ਮਿਹਨਤ ਕੀਤੀ ਆ ਕਿ ਤੂੰ ਕਿਸੇ ਤਰੀਕੇ ਨਾਲ ਮੇਰੀ ਲੜਾਈ ਖਤਮ ਕਰਾ ਦੇ, ਹੋਰ ਇਹਨੇ ਕੁਛ ਨਹੀਂ ਕੀਤਾ, ਤਾਂ ਹੀ ਉਹਦਾ ਇੰਨਾ ਸਵਾਗਤ ਕੀਤਾ। ਇਹ ਤਾਂ ਇੰਨਾ ਬਦਮਾਸ਼ ਆਦਮੀ ਹੈ, ਘਟੀਆ ਆਦਮੀ ਆ, ਇਹ ਆਦਮੀ ਯੂਕਰੇਨ ਦੇ ਪ੍ਰਧਾਨ ਦੀ ਕਿੰਨੀ ਬੇਇੱਜ਼ਤੀ ਕਰਦਾ, ਲੱਖਾਂ ਲੋਕ ਮਰ ਕੇ ਸ਼ਹੀਦ ਹੋ ਗਏ, ਸ਼ਹੀਦਾਂ ਦੀ ਬੇਕਦਰੀ ਕਰਦਾ, ਕਿੰਨੇ ਲੋਕ ਸ਼ਹੀਦ ਹੋ ਗਏ। ਯੂਕਰੇਨ ਅੱਜ ਰੋਕੀ ਬੈਠਾ ਰਸ਼ੀਆ ਨੂੰ ਯੂਰਪ ਦੇ ਵਿੱਚ ਵੜਨ ਤੋਂ
3: ਜੀ,
0: ਅਤੇ ਇਹ ਉਹਨਾਂ ਸ਼ਹੀਦਾਂ ਦੀ ਬੇਇੱਜ਼ਤੀ ਕਰਦਾ, ਉਹਨਾਂ ਦੇ ਪ੍ਰਧਾਨ ਨੂੰ ਬੁਲਾ ਕੇ ਮਾੜਾ ਚੰਗਾ ਬੋਲਦਾ, ਤੇਰੇ ਕੱਪੜੇ ਕਿਹੋ ਜਿਹੇ ਪਾਏ ਹੋਏ ਨੇ। ਇਸ ਆਦਮੀ ਦੀ ਜ਼ਰੂਰਤ ਨਹੀਂ ਹੈ, ਘਟੀਆ ਆਦਮੀ ਦੀ, ਕਿ ਜਿੰਗਪਿੰਗ ਨੂੰ ਇਹ ਸਲੂਟ ਬਾਰੇ ਬਿਨਾਂ ਥੱਲੇ ਤਾਰਦਾ ਕਾਰ 'ਚ, ਉਹਦੇ ਕਾਰ ਦੀਆਂ ਟਾਕੀਆਂ ਖੋਲ ਰਿਹਾ ਸੀ ਖੜਾ। ਇਹ ਪ੍ਰੋਟੋਕੋਲ ਆ, ਅੱਜ ਤੱਕ ਕੋਈ ਵੀ ਪ੍ਰੈਜ਼ੀਡੈਂਟ ਕਿਸੇ ਨੂੰ ਲੈਣ ਨਹੀਂ ਜਾਂਦਾ ਅਮੈਰੀਕਾ ਦਾ, ਪ੍ਰੋਟੋਕੋਲ ਆ, ਇਹਨੇ ਤੋੜਿਆ, ਇਹਨੇ ਉਹਦੀ ਮਿਹਨਤ ਕੀਤੀ ਕਿ ਕਿਸੇ ਤਰੀਕੇ ਨਾਲ ਲੜਾਈ ਬੰਦ ਕਰਾ ਦੇ, ਸਟੇਟ ਆਫ ਹਾਰਮੋਨਸ ਖਿਲਾ ਦੇ, ਈਰਾਨ ਤੋਂ ਸਟੇਟਮੈਂਟ ਦਵਾ ਦੇ ਮੇਰੀ ਉਹਦੇ ਨਾਲ ਵੋਟ ਬੈਂਕ ਬਣ ਜੂਗੀ, ਯਾਨੀ ਮੈਂ ਲੋਕਾਂ ਨੂੰ ਇਲੈਕਸ਼ਨ 'ਚ ਬੇਵਕੂਫ ਬਣਾ ਲੂੰਗਾ। ਇਹਨੇ ਪਾਵਲ ਨੂੰ ਲਾਇਆ ਸੀਟ ਤੋਂ, ਜਿਹੜਾ ਕਿ ਬੈਂਕ ਆਫ ਅਮੈਰੀਕਾ ਦਾ ਪ੍ਰਧਾਨ ਸੀ, ਲਾਇਆ ਨਾ, ਇਹਨੇ ਕਿਹਾ ਵਿਆਜ ਦੀ ਦਰਾਂ ਨਹੀਂ ਘਟਾਉਂਦਾ, ਅਮੈਰੀਕਨਸ ਨੂੰ ਬੇਵਕੂਫ ਬਣਾਇਆ ਕਿ ਸਾਡਾ ਟ੍ਰਿਲੀਅਨ ਦਾ ਵਿਆਜ ਆ, ਅਸੀਂ ਉਹਦੀ ਕਿਸ਼ਤ ਕਿੰਨੀ ਵੱਡੀ ਦੇ ਰਹੇ ਹਾਂ ਕਿਉਂਕਿ ਵਿਆਜ ਨਹੀਂ ਘਟਦਾ। ਉਹਨੇ ਆ ਕੇ 2 ਕਿਸ਼ਤਾਂ ਵਧਾਤੀਆਂ ਵਿਆਜ ਦੀਆਂ, ਇੱਕ ਪਿਛਲੇ ਮਹੀਨੇ ਵਧਾਤਾ, ਅਗਲੇ ਮਹੀਨੇ ਫਿਰ ਵਿਆਜ ਵਧਾ ਰਿਹਾ, ਜਿਹੜਾ ਨਵਾਂ ਲਾਇਆ ਨੇ, ਉਹ 'ਤੇ ਕੋਈ ਬੋਲਿਆ ਕੁਛ ਇਹ ਨਹੀਂ ਬੋਲਿਆ ਨਾ। ਇਹ ਸੰਸਥਾਵਾਂ 'ਤੇ ਕਬਜ਼ੇ ਕਰ ਰਿਹਾ ਲੋਕਾਂ ਨੂੰ ਮਗਰ ਲਾ ਲਾ ਕੇ, ਬੇਵਕੂਫ ਬਣਾ ਬਣਾ ਕੇ, ਅਤੇ ਇਹਦੇ ਮਗਰ ਬੁੱਢੇ ਲੋਕ ਜ਼ਿਆਦਾ ਨੇ, ਅੜੀਅਲ ਬੁੱਢੇ ਨਹੀਂ, ਜਿਹੜੇ ਰਿਸਰਚ 'ਚ ਹੁੰਦੇ ਨੇ ਵੀ ਖਾਲੀ ਹੋ ਜਾਵੇ, ਜਿਹੜਾ ਚਾਹ ਦਾ ਕੱਪ ਘਰੇ ਨਹੀਂ ਬਣਾਉਂਦਾ ਜਾ ਕੇ ਟਿਮ ਹੋਟਨ 'ਤੇ ਪੀਂਦਾ, ਉਹ ਬੁੱਢਾ ਇਹਦੇ ਸਪੋਰਟਰ ਨੇ, ਕਿਉਂਕਿ ਘਰੇ ਬਣਾਉਣੀ ਨਹੀਂ ਆਉਂਦੀ। ਇੰਨਾ ਭੁੱਲ ਗਿਆ ਕਿ ਜੇ ਟਿਮ ਹੋਟਨ 'ਤੇ ਚਾਹ ਮਿਲਣੋ ਬੰਦ ਹੋ ਗਈ ਤਾਂ ਚਾਹ ਤੋਂ ਭੁੱਖੇ ਮਰ ਜਾਵਾਂਗੇ। ਹੁਣ ਨੰਬਰ 3 'ਤੇ ਤੁਸੀਂ ਦੇਖੋ, ਨਾਲੇ ਸਟੇਟਮੈਂਟ ਕੈਨੇਡਾ 'ਤੇ ਜੜ ਦਿੰਦਾ, ਇੱਕ ਸਟੇਟਮੈਂਟ 'ਤੇ ਜੜਦਾ ਕਿ ਇਮੀਗ੍ਰੈਂਟ ਖਤਰਨਾਕ ਨੇ ਕੈਨੇਡਾ ਵਾਸਤੇ, ਗੋਲੇ ਫਟ ਗਏ ਮਿੰਟਾਂ 'ਚ, ਨਾਲੇ ਉਹਨਾਂ ਦੇ ਪੜਾਕੇ ਬੋਲ ਕੇ ਅੰਦਰੋਂ ਵਿੱਚੇ ਸਾਡੇ ਲੋਕ ਲੱਗਿਆ ਵੀ ਹਾਂ ਇਮੀਗ੍ਰੈਂਟ ਹੈ, ਇਮੀਗ੍ਰੈਂਟ ਭਾਜੀ, ਇਮੀਗ੍ਰੈਂਟ ਆਏ, ਕ੍ਰਾਈਮ ਵਧਿਆ, ਮੈਂ ਵੀ ਬੋਲਦਾ
3: ਜੀ,
0: ਅਸੀਂ ਕ੍ਰਾਈਮ ਨੂੰ ਕੰਟਰੋਲ ਕਰਨਾ ਸੀ ਨਾ ਕਿ ਇਮੀਗ੍ਰੈਂਟਸ ਨੂੰ ਕੰਟਰੋਲ ਕਰਨਾ ਸੀ, ਅਸੀਂ ਅਗਲੇ ਦੇ ਪਿੱਠ ਦੇ ਸਟੈਂਪਲ ਆਉਂਦੇ ਵੀ ਜੇ ਕਿਸੇ ਨੇ ਕ੍ਰਾਈਮ ਕੀਤਾ, ਜਿਵੇਂ ਮੈਨੂੰ ਦੋ ਕੰਟਰੀਆਂ ਦਾ ਸਿਸਟਮ ਵਧੀਆ ਲੱਗੇ, ਦੱਸਿਆ ਕਿਤੇ ਕਿਤੇ ਇੱਕ ਡੁਬਈ ਦਾ, ਇੱਕ ਇੱਕ ਚਾਈਨਾ ਦਾ। ਭਾਅ ਜੀ ਉੱਥੇ ਕੋਈ ਕ੍ਰਾਈਮ ਤੇ ਬਦਤਮੀਜ਼ੀ ਨਹੀਂ ਕਰਦਾ ਕਿਸੇ ਨਾਲ, ਕੋਈ ਨਾ ਕੋਈ ਕ੍ਰਾਈਮ ਕਰਦਾ ਨਾ ਬਦਤਮੀਜ਼ੀ। ਤੁਹਾਡੇ ਮਕਾਨ ਚ ਵੱਡੇ ਹਿਊਮਨ ਰਾਈਟਸ ਦੇ ਰੱਖੇ ਆ ਜਿਹੜਾ ਕੈਨੇਡਾ ਦੇ ਬਣੇ ਫਿਰਦੇ ਨੇ। ਤੁਹਾਡੇ ਕਾਰੋਬਾਰ ਚ ਤੁਹਾਡਾ ਇੱਕ ਇੰਪਲੋਈ ਤੁਹਾਡੀਆਂ ਚੱਕਰੀਆਂ ਘੁਮਾ ਦਿੰਦਾ। ਤੁਹਾਡੇ ਮਕਾਨ ਚ ਇੱਕ ਟੁੱਟਿਆ ਜਾ ਭਖਾਰੀ ਜਾ ਬੰਦਾ ਕਬਜ਼ਾ ਕਰਦਾ, ਤੁਹਾਡੇ ਤੋਂ ਪੈਸੇ ਲੈਂਦਾ ਸੀ, ਲਿਟਰਲੀ ਆਪ ਪੈਸੇ ਦਿੱਤੇ ਨੇ 3-4 ਵਾਰ, ਖੁਦ ਪੈਸੇ ਦੇ ਕੇ ਆਉਂਦੇ ਜਾ ਕੇ ਮਿੰਨਤ ਕਰਕੇ, ਕਿਉਂਕਿ ਕੋਰਟ ਸਿਸਟਮ ਫੇਲ ਹੋ ਗਿਆ ਤੁਹਾਡਾ, ਤੁਹਾਡੇ ਸਿਸਟਮ ਸਪੋਇਲ ਹੋ ਗਏ। ਤੁਹਾਨੂੰ ਮਹਿੰਗਾਈ ਕੰਟਰੋਲ ਕਰਨੀ ਨਹੀਂ ਆਉਂਦੀ, ਬਾਪ ਦੇ ਰਾਜ ਵਾਂਗੂ ਬੈਠ ਕੇ ਬਟਨ ਦੱਬਦੇ ਨੇ ਮਿਨੀਮਮ ਵੇਜਿਸ ਅੱਜ ਰਾਤ 6-80 ਸੈਂਟ ਅਪ। ਉਹ ਭਾਈ ਬੇਵਕੂਫੋ, ਜੇ ਤੁਹਾਡੀ $20 ਵੇਜ ਹੋਊਗੀ, ਬਫਲੋ ਚ $11 ਤੇ ਜੋਬ ਮਿਲਦੀ, ਉਹ ਕਾਰਖਾਨੇ ਬਫਲੋ ਚ ਲੱਗਣਗੇ ਕਿ ਬ੍ਰੈਂਟਨ ਚ ਲੱਗਣਗੇ। ਮਹਿੰਗਾਈ ਕੰਟਰੋਲ ਨਹੀਂ ਕਰਨੀ। ਆਟੇ ਦੇ ਬੈਗ ਇੱਕ ਕੰਪਨੀ, ਸਾਰੇ ਇੱਕ ਬੈਗ ਕੰਪਨੀ, ਵਾਲਮਾਰਟ ਨੇ ਆਟਾ ਖਰੀਦਿਆ ਇੱਕ ਕੰਪਨੀ ਤੋਂ, ਬਾਜ਼ਾਰ ਚੋਂ ਆਟਾ ਹੀ ਬੰਦ ਹੋ ਗਿਆ। ਵਿਦਨ ਵੀਕ ਉਹ ਆਟੇ ਦਾ ਬੈਗ ਦਾ ਰੇਟ ਦੇਸੀ ਗ੍ਰੋਸਰੀ ਸਟੋਰਾਂ ਤੇ, ਸੁਣਨ ਵਾਲੀ ਗੱਲ ਹੈ ਵੀ ਧਿਆਨ ਨਾਲ ਸੁਣ ਰਹੇ ਪੈਂਦੀ ਮੇਰੀਆਂ ਗੱਲਾਂ, ਜਿਹੜੀਆਂ ਗੱਲਾਂ ਮੈਂ ਬੋਲੂੰਗਾ ਨਾ ਤੁਹਾਨੂੰ ਕੋਈ ਵੀ ਨਹੀਂ ਬੋਲੂਗਾ, ਕੋਈ ਪੱਤਰਕਾਰ, ਅੰਗਰੇਜ਼, ਗੋਰਾ, ਕਾਲਾ, ਪੀਲਾ। ਉਹ ਆਟੇ ਦੇ ਬੈਗ ਵਾਲਮਾਰਟ ਤੋਂ ਵੇਚ ਦਿੱਤੇ ਗਏ ਸਾਰੇ, ਵਾਲਮਾਰਟ ਰੇਟ ਘਟਾਊਗਾ ਆਟੇ ਦਾ, ਹੁਣ ਸਸਤਾ ਲਿਆ ਉਹਨੇ। ਜਿਹੜੇ ਦੇਸੀ ਸਟੋਰ ਨੇ ਆਟੇ ਦਾ ਰੇਟ ਵੱਧ ਗਿਆ, ਵੱਧ ਗਿਆ। ਦੇਸੀ ਸਟੋਰਾਂ ਤੋਂ ਲੋਕ ਛੱਡ ਕੇ ਆਟੇ ਦਾ ਬੈਗ ਚੱਕਣ ਗਏ, ਵਾਲਮਾਰਟ ਤੋਂ ਗਰੋਸਰੀ ਚੱਕ ਲੈਣਗੇ ਸਾਰੀ। ਛੋਟੇ ਸਟੋਰਾਂ ਨੂੰ ਵੱਡੇ ਸਟੋਰ ਮਾਰ ਰਹੇ ਨੇ, ਹੈ ਜੀ, ਮਾਰ ਰਹੇ ਨੇ। ਕੋਈ ਲਾਅ ਨਹੀਂ ਹੈ ਵੀ ਕੋਈ ਹੋਲਡ ਨਹੀਂ ਕਰ ਸਕਦਾ ਇੱਕ ਚੀਜ਼, ਇੱਕ ਬੰਦੇ ਨੂੰ ਇੰਨੀ ਨਹੀਂ ਵੇਚ ਸਕਦੇ ਤੁਸੀਂ, ਕੋਈ ਲਾਅ ਨਹੀਂ ਹੈ। ਲਾਅ ਨੇ ਬਕਵਾਸ ਚੀਜ਼ਾਂ ਤੇ, ਹੈ ਜੀ, ਇੱਥੇ ਸ਼ਰਿਆਂ ਮੈਡਾਂ ਚੱਲਦੀਆਂ ਨੇ। ਸਵੇਰੇ ਜੁਰਮਾਨਾ, ਜੇ ਤੁਹਾਡਾ ਮਾਲਕ ਤੁਹਾਨੂੰ ਕੰਮ ਤੋਂ ਹਟਾ ਦਿੰਦਾ, ਤੁਸੀਂ ਉਹਨੂੰ ਸੂ ਕਰ ਸਕਦੇ ਹੋ। ਹਾਰਵਰਡ ਲੋਬਟ ਲਾਇਰ ਇੰਪਲੋਇਮੈਂਟ, ਯੈਸ, ਤੁਸੀਂ ਕਰ ਸਕਦੇ ਹੋ। ਇੱਕ ਵੀ ਡਾਇਲੋਗ ਵਿੱਚ ਨਹੀਂ ਹੁੰਦਾ ਵੀ ਮਾਲਕ ਤੁਹਾਨੂੰ ਕੀ ਕਰ ਸਕਦਾ, ਇੰਪਲੋਈਜ਼ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਇਹਨਾਂ ਨਾਲ ਲੜੋ ਤੇ ਸਾਡੇ ਕੋਲ ਆ ਜਾਓ, ਸਾਡੇ ਗਾਹਕ ਬਣੋ, ਅਸੀਂ ਆਪੇ ਇਹਨਾਂ ਨੂੰ ਚੂੰਡ ਲਾਂਗੇ
3: ਜੀ।
0: ਇਹ ਮਿਸਯੂਜ਼ ਆਫ ਲਾਅ ਆ। ਇਹਨਾਂ ਸਭ ਚੀਜ਼ਾਂ ਤੇ ਮੈਂ ਬੋਲਦਾ ਰਹਿੰਦਾ, ਫਿਲਹਾਲ ਗੱਲਾਂ ਚੱਲਦੀਆਂ ਰਹਿਣਗੀਆਂ। ਸ਼ਬਾ ਨੂੰ ਪਹਿਲੇ ਆਪ ਆ ਜਾਏ, ਫਿਰ ਭਾਜੀ ਆ ਮੇਰੇ ਪਾਸ, ਰਾਜਨ ਜੀ, ਫਿਰ ਬ੍ਰਿਜੀ ਜੀ ਹੈ, ਫਿਰ ਸਪੀਡੈਕਸ ਹੈ, ਸਾਰੇ ਮੇਰੇ ਕੋਲ ਆ ਗਏ। ਜਿੰਨੀਆਂ ਗੱਲਾਂ ਮੈਂ ਬੋਲਿਆ ਕਿ ਆਟਾ ਇੱਕ ਕੰਪਨੀ ਨੂੰ ਵੇਚ ਦਿੰਦੀ ਆ, ਉਹਦੀ ਸ਼ੋਰਟੇਜ ਆ ਗਈ, ਲੋਕਾਂ ਨੇ ਲੈਣਾ ਹੀ ਲੈਣਾ, ਉਹ ਵਾਲਮਾਰਟ ਜਾਣਗੇ, ਛੋਟੇ ਸਟੋਰਾਂ ਨੂੰ ਮਾਰ ਪੈ ਗਈ, ਛੋਟੇ ਸਟੋਰਾਂ ਨੂੰ ਸਪਲਾਈ ਘੱਟ ਗਈ, ਉਹਨਾਂ ਨੇ ਰੇਟ ਚੱਕਦੇ, ਮਹਿੰਗਾ ਮਿਲਿਆ, ਸਪਲਾਈ ਘੱਟ ਗਈ, ਉਹਨਾਂ ਨੂੰ ਵੀ ਫਾਇਦਾ ਹੋ ਗਿਆ, ਵੀ ਵੇਚਣ ਲੱਗ ਗਏ ਮਹਿੰਗਾ। ਮਹਿੰਗਾਈ ਤਾਂ ਇਹ ਨਹੀਂ ਕੰਟਰੋਲ ਕਰਦੇ ਪਏ ਭਾਈ, ਇਨਫਲੇਸ਼ਨ ਤੇ ਕਹਿੰਦੇ ਇੰਟਰਸਟ ਰੇਟ ਵਧਾ ਕੇ ਕਰ ਦਿੰਦੇ, ਇਹਨਾਂ ਨੇ ਸੱਤਿਆਨਾਸ ਮਾਰਿਆ ਪਿਛਲੇ 2 ਸਾਲ 'ਚ, ਵਿਆਜ ਦੀਆਂ ਦਰਾਂ ਵਧਾ ਕੇ। ਇਹਨਾਂ ਦੇ ਮੂੰਹ ਤੇ ਪੁੱਛੇ ਕਿਹੜੀ ਤੁਹਾਡੀ ਮਹਿੰਗਾਈ ਘੱਟ ਗਈ 2 ਸਾਲਾਂ 'ਚ, ਹੋਏ ਲੁੱਟਿਆ ਗਿਆ ਲੋਕਾਂ ਨੂੰ, ਬੈਂਕ ਆਫ ਕੈਨੇਡਾ ਦੇ ਹਿਸਾਬ ਦੇ ਨਾਲ, ਬੈਂਕ ਆਫ ਦੂਜਿਆਂ ਦੇ ਹਿਸਾਬ ਨਾਲ। ਫਿਲਹਾਲ ਸ਼ਿਵਾ ਨੂੰ, ਆਪ ਤੋਂ ਬਹੁਤ ਅੱਛਾ ਬਿਜ਼ਨਸ ਕਰ ਰਹੇ ਹੋ, ਲੋਕਾਂ ਕੋ ਬੋਲਦੇ ਜਿਤਨੀ ਆਪਕੇ ਐਨਰਜੀ ਕਾ ਬਿਲ ਐਕਸਟਰਾ ਆ ਰਹਾ ਹੈ ਉਤਨਾ ਮੈਂ ਆਪਕੋ ਬਿੱਲ ਲਾ ਕੇ ਦੂੰਗਾ। ਆਪਣੀ ਵਿੰਡੋ ਡੋਰਸ ਕੀ ਪਹਿਲੇ ਪਬਲਿਸਿਟੀ ਕਰਤੇ ਹਮ, ਬੋਲੀ ਜੀ ਕੈਸੇ ਕਰੇਂਗੇ।
3: ਹਾਂਜੀ
2: ਅਮਨ ਭਾਈ, ਜੋ ਆਪਕੇ ਜੋ ਬਿੱਲ ਆਤੇ ਹੈ ਵੋ ਲੈਟਸ ਸੇ ਅਗਰ ਆਪਕਾ $300 ਕਾ ਬਿੱਲ ਆ ਰਹਾ ਹੈ, ਅੱਜ ਕੀ ਰੇਟ ਮੇ ਹੀਟਿੰਗ ਕਾ ਆਨਾ ਸ਼ੁਰੂ ਹੋ ਜਾਏਗਾ, ਤੋ ਆਪ ਇਹ ਮਾਨ ਕੇ ਚਲੋ ਕਿ ਗਵਰਨਮੈਂਟ ਖੁਦ ਕਲੇਮ ਕਰਤੀ ਹੈ ਆਪਣੀ ਵੈਬਸਾਈਟ ਪੇ ਨੈਸ਼ਨਲ ਰਿਸੋਰਸ ਕੈਨੇਡਾ ਕੀ 30% ਆਪਕੀ ਡ੍ਰੌਪ ਆਏਗੀ ਉਸਕੇ ਅੰਦਰ, ਤੋ 30% ਕਹਿਣੇ ਕਾ ਮਤਲਬ ਹੈ ਕਿ 30% ਅਗਰ ਆਪਕੀ ਡ੍ਰੌਪ ਆ ਰਹੀ ਹੈ, ਦੈਟ ਮੀਨਸ ਯੂ ਆਰ ਸੇਵਿੰਗ $100 ਪਰ ਵਿੰਡੋ। ਅਬ ਮੈਂ ਇੱਕ ਐਗਜ਼ਾਮਪਲ ਦੇਤਾ ਹੂੰ, ਅਗਰ ਆਪ ਟਾਊਨ ਹਾਲ ਕੀ ਸਾਰੀ ਵਿੰਡੋਜ਼ ਚੇਂਜ ਕਰਾਤੇ ਹੋ, ਸੋ ਆਪਕਾ ਅਗਰ ਲੈਟਸ ਸੇ ਬਜਟ ਨਹੀਂ ਹੈ, ਤੋ ਆਪਕੀ ਮੰਥਲੀ ਕਿਸ਼ਤ ਵੀ ਅਰਾਊਂਡ $70-80 ਪੜਤੀ ਹੈ। ਸੋ ਆਪ ਇਹ ਦੇਖੋ ਕਿ ਦੋ ਚੀਜ਼ਾਂ ਹੋ ਰਹੀਆਂ ਇਸਕੇ ਅੰਦਰ, ਬਿਜਲੀ ਕਾ ਬਿੱਲ ਤਾਂ ਚਲੋ ਜੋ ਬਚ ਰਿਹਾ ਹੈ ਵੋ ਬਚ ਹੀ ਰਹਾ ਹੈ, ਆਪ ਸਕੂਨ ਕੀ ਜ਼ਿੰਦਗੀ ਵੀ ਜੀ ਰਹੇ ਹੋ, ਆਪ ਇਤਨਾ ਭਾਗਾ ਦੌੜੀ ਕਰਤੇ ਹੋ, ਲਾਸਟ ਮੇ ਐਂਡ ਮੇ ਆ ਕੇ ਰਾਤ ਕੋ ਅਗਰ ਆਪਨੇ 4 ਕੰਬਲ ਲੋੜ ਕੇ ਹੀ ਸੋਨਾ, ਉਸਕੇ ਬਾਅਦ ਵੀ ਆਪਕੋ ਸਕੂਨ ਨਹੀਂ ਮਿਲ ਰਹਾ, ਤੋ ਵਾਟਸ ਦਾ ਪੁਆਇੰਟ ਆਫ ਮੇਕਿੰਗ ਮਨੀ। ਤੋ ਇਸੀ ਲਈ ਮੈਂ ਵੀ ਇਹ ਕਹਿਤਾ ਹੂੰ ਕਿ ਭਾਈ ਅਗਰ ਆਪਕੀ ਵਿੰਡੋਜ਼ ਡਿਊ ਹੋ ਚੁੱਕੀ ਹੈ, ਬਜਟ ਦਾ ਕੋਈ ਇਸ਼ੂ ਹੈ
0: ਜੀ,
2: ਆਪ ਕਾਲ ਕਰੀਏ 416-206-3200, ਆਪਕੋ ਪੂਰਾ ਫਾਈਨੈਂਸ਼ੀਅਲ ਸੋਲੂਸ਼ਨ ਪਲੱਸ ਵਿੰਡੋਜ਼ ਕੌਨ ਸੀ ਲੱਗਣੀ ਚਾਹੀਏ, ਡੋਰਸ ਕੌਨ ਸੇ ਲੱਗਣੇ ਚਾਹੀਏ।
0: ਤੁਹਾਡਾ ਸਲੋਗਨ ਹੈ ਸਾਡਾ, ਚੋਰ ਦਾ ਗੋਡਾ ਟੁੱਟ ਜੂਗਾ, ਤੁਹਾਡੀ ਦਰਵਾਜ਼ਾ ਨਹੀਂ ਟੁੱਟੂਗਾ। ਅਮੈਰੀਕਨ ਲੋਕਸ ਨੇ, ਸੋਰੀ ਜਰਮਨ ਦੀ ਟੈਕਨੋਲੋਜੀ ਹੈ, ਅਮੈਰੀਕਨ ਕੈਨੇਡੀਅਨ ਮਟੀਰੀਅਲ ਹੈ, ਲੋਕਲ ਵਰਕਰਸ ਕੰਮ ਕਰਦੇ ਨੇ, ਅਤੇ ਤੁਸੀਂ ਸ਼ਿਵਾਨੂ ਨੂੰ ਕਾਲ ਕਰਨਾ, ਵਿੰਡੋ ਨਾਲ ਲੈ ਕੇ ਆਉਣਗੇ ਐਸਟੀਮੇਟ 'ਤੇ, 10 ਐਸਟੀਮੇਟ ਲੈ ਲਓ, ਦਾਵਾ ਔਨ ਏਅਰ ਦਾਵਾ, 11ਵਾਂ ਵਿੰਡੋ ਤੁਸੀਂ ਸ਼ਿਵਾਨੂ ਤੋਂ ਹੀ ਲਵਾਓਗੇ। ਨੰਬਰ 2 ਕਾਲ 416-206-3200, ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸ਼ਿਵਾਨੂ, ਉਹਨਾਂ ਨੇ ਆਪਸੇ

0: ਪ੍ਰਭਜੀਤ ਸਿੰਘ। ਸੋ ਮੈਂ ਦਿਖਾਇਆ ਇਹਨਾਂ ਨੂੰ ਚਾਈਨਾ ਦੇ ਵੀਡੀਓ 'ਚ ਕਿ ਕੋਈ ਵੀ ਬੰਦਾ ਆਪਣੇ ਸੈੱਲ ਫੋਨ 'ਚ ਨਹੀਂ ਦੇਖ ਰਿਹਾ ਸੀ। ਆਹ ਸਾਡੇ ਨਾਲ ਸਟੂਡੀਓ 'ਚ ਬੈਠੇ ਦੋ ਬੰਦੇ ਸੈੱਲ ਫੋਨ ਦੇਖਦੇ ਪਏ ਨੇ ਰਾਈਟ ਨਾਓ, ਠੀਕ ਹੈ। ਵੀ ਸੈੱਲ ਫੋਨ 'ਚ ਕੋਈ ਨਹੀਂ ਦੇਖ ਰਿਹਾ ਸੀਗਾ
1: ਜੀ।
0: ਮੈਂ ਇਹਨਾਂ ਦਿਖਾਇਆ ਵੀ ਸਾਰੇ ਬਿਜ਼ੀ ਸੀ, ਦਿਖਾਇਆ ਸੀ ਨਾ
1: ਜੀ।
0: ਤੁਹਾਨੂੰ ਕੋਈ ਬੰਦਾ ਦੇਖਿਆ ਵੀ ਸੈੱਲ ਫੋਨ ਦੇਖਦਾ ਜਾਂਦਾ? ਤੁਸੀਂ ਉਰੇ ਕੋਈ ਬੰਦੇ ਨੂੰ ਤੁਰੇ ਜਾਂਦੇ ਨੂੰ ਦੇਖਦੇ ਜਿਹੜਾ ਸੈੱਲ ਫੋਨ 'ਚ ਨਾ ਝਾਕਦਾ ਹੋਵੇ, ਜਾਂ ਬੈਠਾ ਝਾਕਦਾ ਨਾ ਹੋਵੇ, ਜਾਂ ਤੁਰਿਆ ਨਾ ਜਾਂਦਾ ਹੋਵੇ ਸੜਕ 'ਤੇ, ਜਾਂ ਚੱਲਦੀ ਗੱਡੀ 'ਚ ਨਾ ਦੇਖਦਾ ਹੋਵੇ, ਡਿਸਟ੍ਰੈਕਸ਼ਨ ਬਹੁਤ ਘੱਟ ਆ। ਅੱਖਾਂ 'ਤੇ ਅਸਰ ਬਹੁਤ ਜਾ ਰਿਹਾ
1: ਜੀ, ਬਿਲਕੁਲ।
0: ਅੱਖਾਂ ਨੂੰ ਸੰਭਾਲਣ ਦੀ ਜ਼ਰੂਰਤ ਆ। ਸਪੈਕਸ ਐਕਸਪ੍ਰੈਸ ਕਹਿੰਦੇ ਇੱਕ ਮਸ਼ੀਨ ਆ, ਮਿੰਟਾਂ 'ਚ ਦੱਸ ਦੂ ਤੁਹਾਡੀ ਅੱਖਾਂ ਦੀ ਕਪੈਸਿਟੀ ਕਿੱਥੇ ਪਹੁੰਚ ਚੁੱਕੀ ਹੈ, ਅੰਦਰਲੀਆਂ ਨਾੜਾਂ ਕਿਵੇਂ ਨੇ,
1: ਬਿਲਕੁਲ
0: ਸਾਰਾ ਕੁਝ। ਤੇ ਇੱਕ ਟੌਪ ਦੇ ਡਾਕਟਰ ਜੀ ਜਨਾਬ, ਤੁਸੀਂ ਆਉਂਦੇ।
2: ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ। ਬਹੁਤ ਸਾਰੇ ਸਾਡੇ ਸਰੋਤ ਹੁੰਦੇ ਨੇ, ਕੰਪਲੇਂਟ ਇਹੀ ਆਉਂਦੀ ਕਿ ਪਰਿਵਾਰਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਦੇ ਵਿੱਚ ਖੁੱਬੇ ਰਹਿੰਦੇ ਨੇ, ਔਰ ਸਕਰੀਨ ਜਿਹੜੀ ਹੈ ਨਾ ਜੀ, ਇਹ ਇੰਨਾ ਕਸਰ ਕਰਦੀ ਪਈ ਵੀ ਬੜੀ ਯੰਗ ਏਜਸ ਦੇ ਜਿਹੜੇ ਬੱਚੇ ਨੇ ਸਾਡੇ ਕੋਲ ਆ ਰਹੇ ਨੇ, ਜਾਂ ਸਾਡੇ ਕੋਲ ਬੰਦੇ ਆ ਰਹੇ ਨੇ ਜਿਨ੍ਹਾਂ ਨੂੰ ਮੋਤੀਆ ਹੋਇਆ ਹੈ, ਚਿੱਟਾ ਮੋਤੀਆ, ਔਰ ਉਹਦਾ ਸਿੱਧਾ ਸਿੱਧਾ ਕਾਰਨ ਹੈ ਜੀ ਸਕਰੀਨ ਦੇ ਉੱਤੇ ਇੰਨਾ ਜ਼ਿਆਦਾ ਟਾਈਮ ਹੈ। ਔਰ ਜਦੋਂ ਦੂਜੀ ਗੱਲ ਹੈ ਜੀ, ਤੁਸੀਂ ਆਪਣੀ ਕੋਈ ਵੀ ਗਲਾਸਿਸ ਬਣਵਾਉਂਦੇ ਹੋ ਤਾਂ ਸਕਰੀਨ ਪ੍ਰੋਟੈਕਸ਼ਨ ਕੋਡਿੰਗ ਹੁੰਦੀ ਬਲੂ ਲਾਈਟ, ਉਹ ਆਪਾਂ ਮਿਸ ਕਰ ਦਿੰਦੇ ਹਾਂ। ਸੋ ਜ਼ਰੂਰ ਮੇਕ ਸ਼ੋਰ ਕਰਿਆ ਕਰੋ ਜੀ, ਜੇ ਤੁਸੀਂ ਸਕਰੀਨ ਦੇ ਉੱਤੇ ਟਾਈਮ ਸਪੈਂਡ ਕਰਨਾ ਹੈ ਤੇ ਤੁਹਾਡੀਆਂ ਗਲਾਸਿਸ ਦੇ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਹੋਵੇ, ਤੇ ਜੇ ਨਹੀਂ ਹੈਗੀ ਤੇ ਫੋਨ ਨੂੰ ਘੱਟ ਯੂਜ਼ ਕਰੋ ਜਾਂ ਸਕਰੀਨਾਂ ਨੂੰ ਘੱਟ ਯੂਜ਼ ਕਰੋ। ਸਾਡੇ ਕੋਲ ਜਿਹੜੇ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਇਹ ਕਰਦੀਆਂ ਇਹੀ ਕੰਮ ਨੇ। OCT ਮਸ਼ੀਨ ਹੈ ਜੀ, ਇਹ ਪਿੱਛੇ ਤੁਹਾਡਾ ਪਰਦਾ ਜਿਹੜਾ ਰੱਖਣਾ ਹੈ ਉਹਨੂੰ ਚੈੱਕ ਕਰ ਦਿੰਦੀ ਹੈ ਤੇ ਦੱਸ ਦਿੰਦੀ ਹੈ ਵੀ ਜੇ ਕੋਈ ਕੋਮਾ ਕਾਲੇ ਮੋਤੀ ਦੀ ਸ਼ਿਕਾਇਤ ਆਉਣ ਵਾਲੀ ਹੈ, ਕੋਈ ਕਪਿੰਗ ਵੱਧ ਰਹੀ ਹੈ ਉਹ ਵੀ ਦੱਸ ਦਿੰਦੀ ਹੈ। ਨਾਲ ਸਾਡੇ ਕੋਲ ਸਲਿਟ ਲੈਂਪ ਹੈ, ਇਹ ਪਹਿਲਾਂ ਦੱਸ ਦਿੰਦਾ ਚੈੱਕ ਕਰਕੇ ਵੀ ਹਾਂਜੀ ਕਿਤੇ ਚਿੱਟਾ ਮੋਤੀਆ ਤੇ ਨਹੀਂ ਆ ਰਿਹਾ। ਤੇ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾ ਰਹੇ ਹੋ ਤੇ ਸਾਡੇ ਕੋਲ ਮਸ਼ੀਨ ਪਈ ਹੈ ਜਿਹੜੀ ਦੱਸ ਦੇਗੀ ਕਿ ਬੱਚਿਆਂ ਦਾ ਅਗਾਂਹ ਫਿਊਚਰ 'ਚ ਵੀ ਨੰਬਰ ਲਗਾਤਾਰ ਵਧਣਾ ਤੇ ਨਹੀਂ ਜਾਣਾ, ਤੇ ਜੇ ਵਧੀ ਜਾਣਾ ਹੈ ਤੇ ਆਪਾਂ ਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਵੀ ਬਣਾ ਕੇ ਦਿੰਦੇ ਹਾਂ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣਾ ਜਾਂ ਆਪਣੇ ਪਰਿਵਾਰ ਦਾ, ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਗਲਾਸਿਸ ਦੀ, ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਦੋਂ ਆਈ ਐਗਜ਼ਾਮ ਕਰਵਾ ਲੈਂਦੇ ਨੇ ਫਿਰ ਹੁੰਦਾ ਉਹਨਾਂ ਨੂੰ ਵੀ ਗਲਾਸਿਸ ਕਿਤੋਂ ਮਿਲਣ। ਕਈ ਵਾਰੀ ਅਸੀਂ ਬੈਕ ਹੋਮ ਆਪਣੀ ਪ੍ਰਿਸਕ੍ਰਿਪਸ਼ਨ ਭੇਜ ਦਿੰਦੇ ਹਾਂ ਜਾਂ ਕਈ ਵਾਰੀ ਅਸੀਂ ਆਨਲਾਈਨ ਲੱਭਦੇ ਹਾਂ। ਪ੍ਰੋਬਲਮ ਇਹ ਆਉਂਦੀ ਹੈ ਵੀ ਕੋਈ ਵੀ ਬੰਦਾ ਐਸਾ ਇਹੋ ਜਿਹਾ ਨਹੀਂ ਬੈਠਾ ਜਿਹੜਾ ਬਾਅਦ 'ਚ ਚੈੱਕ ਕਰੇ ਕਿ ਕੀ ਤੁਹਾਡੀਆਂ ਗਲਾਸਿਸ ਤੁਹਾਡੀ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਬਣ ਕੇ ਆਈਆਂ, ਜੋ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਸੀ ਪ੍ਰੋਪਰਲੀ ਪ੍ਰਿਸਕ੍ਰਿਪਸ਼ਨ ਰੀਫਿਲ ਹੋਈ ਹੈ ਕਿ ਨਹੀਂ ਹੋਈ। ਸੋ ਸਾਡੇ ਕੋਲ ਇੱਥੇ ਜਿਹੜਾ ਸਾਡਾ ਸਟਾਫ ਪ੍ਰੋਫੈਸ਼ਨਲ ਉਹ ਪੂਰਾ ਪੂਰਾ ਚੈੱਕ ਕਰਦਾ ਕਿ ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਗਲਾਸਿਸ ਹੈ ਉਹ ਉਸ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਬਣ ਕੇ ਆਈਆਂ ਕਿ ਨਹੀਂ ਆਈਆਂ, ਤੇ ਦੂਜੀ ਗੱਲ ਸਾਡਾ ਪ੍ਰੋਫੈਸ਼ਨਲ ਸਟਾਫ ਤੁਹਾਨੂੰ ਹੈਲਪ ਕਰਦਾ ਚੈੱਕ ਕਰਨ ਨੂੰ ਕਿ ਜੋ ਫਰੇਮ ਤੁਹਾਡੇ ਫੇਸ ਉੱਤੇ ਸੂਟ ਕਰ ਰਿਹਾ ਅਸੀਂ ਉਸ ਤਰ੍ਹਾਂ ਦਾ ਫਰੇਮ ਤੁਹਾਨੂੰ ਚੂਜ਼ ਕਰਕੇ ਦਈਏ। ਸੋ ਇਹ ਸਾਰਾ ਕੁਝ ਅਸੀਂ ਕਰਕੇ ਦਿੰਦੇ ਹਾਂ ਸਾਡੇ ਵੈਲਿਊ ਪੈਕੇਜ। ਸੋ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਸ਼ਾਮਿਲ ਹੁੰਦਾ ਜੀ ਸਾਡੇ ਵੈਲਿਊ ਪੈਕੇਜ, ਤੇ $100 ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਸ਼ਾਮਿਲ ਹੁੰਦੇ ਨੇ ਵੈਲਿਊ ਪੈਕੇਜ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਸੀਂ ਡੋਨੇਟ ਦੀ ਇਕੱਠੀਆਂ ਰੱਖ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਤੇ $300 ਦਾ ਫਰੇਮ, $600 ਦਾ ਪੈਕੇਜ ਹੈ ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ ਤੇ ਸਿਰਫ $258 ਚ ਦੇ ਰਹੇ ਹਾਂ। ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ। ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਐਗਜ਼ਾਮ ਕਰਾਉਣਾ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਲਓ ਜਾਂ ਵਾਕ ਇਨ ਕਰ ਸਕਦੇ ਹੋ, ਤੇ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ। ਨੰਬਰ ਇੱਕ ਵਾਰੀ ਫਿਰ 905-460-8888। ਬਹੁਤ ਬਹੁਤ ਧੰਨਵਾਦ ਅਮਨ ਜੀ,
0: ਥੈਂਕ ਯੂ ਸੋ ਮਚ। ਔਰ ਤੁਸੀਂ ਪਹੁੰਚੋ, ਜਸਟ ਅੱਧੇ ਘੰਟੇ ਦੀ ਇੱਕ ਸਿਟਿੰਗ ਹੈ, ਕਲੀਅਰ ਹੋ ਜੂਗਾ ਕਿ ਤੁਸੀਂ ਆਪਣੀਆਂ ਅੱਖਾਂ ਦੀ ਏਜ ਕਿਵੇਂ ਵਧਾ ਸਕਦੇ ਹੋ, ਐਨਕਾਂ ਤੋਂ ਪਰੇ ਕਿਵੇਂ ਰਹਿ ਸਕਦੇ ਹੋ, ਅਗਰ ਅੱਖਾਂ ਦੀ ਏਜ ਘਟੀ ਹੋਈ ਹੈ ਉਹਨੂੰ ਵਧਾਉਣੀ ਕਿਵੇਂ ਆ। ਸਪੈਕਸ ਐਕਸਪ੍ਰੈਸ 'ਤੇ ਤੁਸੀਂ ਜ਼ਰੂਰ ਪਹੁੰਚੋ, ਡਾਕਟਰ ਅਵੇਲੇਬਲ ਨੇ ਅੱਜ ਇਸ ਵੇਲੇ। ਔਰ ਮੇਰੇ ਨਾਲ ਮੇਰੇ ਮਹਿਮਾਨ ਨੇ, ਇਹਨਾਂ ਨੂੰ ਵੀ ਲਊਂਗਾ। ਸੁਲਤਾਨ ਜੀ ਤੁਸੀਂ ਆਉਂਦੇ ਹੋ, ਪਲੀਜ਼ ਗੋ ਅਹੈਡ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਬੰਡਲ ਪੈਕੇਜ ਲੈਣਾ ਚਾਹੁੰਦੇ ਆ, ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਜਿਹੜਾ ਅੱਜ ਅਸੀਂ ਦੇ ਰਹੇ ਹਾਂ $29.99 ਦਾ, ਜਦਕਿ ਟੈਰਿਫ ਲੱਗੀ ਇਹਦੀ ਪ੍ਰਾਈਸ ਹੈ ਜੀ $38.99। ਇਸੇ ਤਰ੍ਹਾਂ ਜਿਨ੍ਹਾਂ ਨੇ ਵਾਸ਼ਰ ਐਂਡ ਡਰਾਇਰ ਲੈਣਾ ਉਹ ਕਸਟਮਰ ਬਿਲਕੁਲ ਮਿਸ ਨਾ ਕਰਨ, ਕਿਉਂਕਿ ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ

0: $1,700 ਵਾਲਾ, $1099 ਦਾ ਪੇਅਰ ਦਿੱਤਾ ਜਾ ਰਿਹਾ। ਵਾਸ਼ਰ ਡਰਾਇਰ ਦੋਨੋਂ $1099 ਚ ਤੁਹਾਨੂੰ ਮਿਲ ਜਾਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਿਹੜੇ ਕਸਟਮਰ ਦੇਖ ਰਹੇ ਜੀ ਸਟੈਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ ਤੁਹਾਨੂੰ $1499 ਚ ਮਿਲ ਜਾਏਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ ਜੀ। ਤੇ ਜਿਨ੍ਹਾਂ ਨੇ $2000 ਵਾਲਾ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਅਲਟਰਾ ਲਾਰਜ ਕਪੈਸਿਟੀ ਦਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $1799 ਚ ਮਿਲਣਾ, ਜਦਕਿ $2600 ਇਹਦੀ ਪ੍ਰਾਈਸ ਆ ਗਈ ਹੈ ਆਲਰੇਡੀ। ਪਰ ਮੇਰੇ ਕੋਲ 8 ਜਾਂ 10 ਪੇਅਰ ਇਨ ਸਟਾਕ ਪਏ ਆ, $1799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਜਾਏਗਾ। 905-450-2828 ਨੰਬਰ ਹੈ ਜੀ। ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਵੀ 55-inch ਟੀਵੀ $399 ਦਾ, 65-inch ਟੀਵੀ $499 ਦਾ, 75-inch ਟੀਵੀ $799 ਦਾ, 85-inch ਟੀਵੀ $1399 ਦਾ ਸਪੈਸ਼ਲ ਪ੍ਰਾਈਸ ਤੇ ਹੈ। 85-inch ਜਿਹੜਾ ਇਹਦੀ $1800 ਨਵੀਂ ਪ੍ਰਾਈਸ ਹੈ, ਪਰ ਤੁਹਾਨੂੰ $1399 ਚ ਅਸੀਂ ਦੇਵਾਂਗੇ। ਸਾਡੇ ਕੋਲ 3 ਜਾਂ 4 ਟੀਵੀ ਇਨ ਸਟਾਕ ਹੈ, 3 ਜਾਂ 4 ਲੱਕੀ ਕਸਟਮਰ ਕੈਨ ਗੈਟ ਇਟ। ਮਿੰਨੀ LED ਸੈਮਸੰਗ ਦਾ 85-inch 2026 ਦਾ ਲੇਟੈਸਟ ਮਾਡਲ ਹੈ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲੇਗਾ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਹੈ ਤੁਸੀਂ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ।
1: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਹਾਲ ਹੋਇਆ ਪਿਆ, ਇੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
3: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
4: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
5: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
6: ਰੇਡੀਓ ਆਵਾਜ਼, ਰੇਡੀਓ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

0: ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਸ਼ਬਦ ਗੁਰੂ ਦੇ ਰਾਹੀਂ ਕਿ ਤੂੰ ਦਾਤਾ ਦਾਤਾ ਹੈ ਪਰਮੇਸ਼ਵਰ, ਸੈਲ ਪੱਥਰ ਮੈਂ ਜੰਤ ਪਾਏ ਤਾਕਾ ਰਿਜਕ ਆਗੇ ਕਰ ਧਰਿਆ। ਪੱਥਰਾਂ 'ਚ ਕੀੜਿਆਂ ਨੇ ਜਨਮ ਲੈਣਾ ਸੀ, ਉਹਨਾਂ ਦਾ ਖਾਣਾ ਪਹਿਲਾਂ ਪਹੁੰਚ ਚੁੱਕਿਆ ਸੀਗਾ ਅਤੇ ਉਹਨਾਂ ਨੇ ਜਨਮ ਲਿਆ ਅਤੇ ਖਾਇਆ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕਿਹਾ ਸੋਈ ਦੇ ਆਧਾਰ। ਸਾਡੇ 'ਤੇ ਚਿੰਤਾਵਾਂ, ਫਿਕਰ, ਵਿਕਾਰ, ਕਿੰਨਾ ਕੁਛ ਫਾਲਤੂ ਦਾ ਹੈ। ਕਦੇ ਉਇਓਂ ਜਾ ਕੇ ਹਸਪਤਾਲ ਦੇ ਬੈੱਡ 'ਤੇ 4 ਘੰਟੇ ਪੈ ਕੇ ਦੇਖਿਓ, ਤੁਹਾਨੂੰ ਲਾਈਫ ਸਮਝ ਆਊਗੀ ਕਿ ਐਵੇਂ ਹੀ ਬਿਨਾਂ ਗੱਲ ਦੀਆਂ ਕਈ ਵਾਰੀ ਸਟ੍ਰੈਸ ਲਈਆਂ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ।
1: ਬਿਲਕੁਲ
0: ਵੈਲਿਊ ਹੈ ਤੁਹਾਡੇ ਰਿਸ਼ਤਿਆਂ ਦੀ, ਤੁਹਾਡੇ ਰਿਸ਼ਤਿਆਂ ਦੇ ਨਾਲ ਨਾਲ ਤੁਹਾਡੇ ਸਰੀਰ ਦੀ ਅਤੇ ਤੁਹਾਡੇ ਮਨ ਦੀ। ਇਹ ਤਿੰਨੋਂ ਚੀਜ਼ਾਂ ਸਡੋਲ ਅਤੇ ਸਟਰੋਂਗ ਚਾਹੀਦੀਆਂ। ਰਿਸ਼ਤਿਆਂ 'ਚ ਪਿਆਰ, ਰਿਸ਼ਤਿਆਂ 'ਚ ਪਿਆਰ ਆ ਤੁਸੀਂ ਵੱਧਦੇ ਰਹੋਗੇ
2: ਜੀ।
0: ਤੁਹਾਡੇ ਸਰੀਰ 'ਚ ਜਾਨ ਆ, ਤੁਹਾਡੀ ਸਭ ਇੱਜ਼ਤ ਕਰਨਗੇ, ਤੁਹਾਡਾ ਸਰੀਰ ਠੀਕ ਚੱਲਦਾ। ਜਦੋਂ ਚੱਲਦਾ ਪਿਆ ਆਪਾਂ ਫਿਕਰ ਨਹੀਂ ਕਰਦੇ। ਮੈਂ ਹੈਰਾਨ ਰਹਿ ਗਿਆ ਕਿ ਕਿਵੇਂ ਨਿੱਕੀ ਨਿੱਕੀ ਚੀਜ਼ ਕੰਟਰੋਲ ਹੁੰਦੀ ਹੈ। ਸਾਨੂੰ ਯੂਰਨ ਵੀ ਹੁੰਦਾ, ਸਿਸਟਮ ਦੱਸਦਾ ਸਾਨੂੰ ਜਿਹੜਾ ਕੁਦਰਤ ਨੇ ਬਣਾਇਆ ਕਿ ਯੂਰਨ ਆਇਆ ਮਹਿਸੂਸ ਹੁੰਦਾ
2: ਜੀ।
0: ਜੇ ਇਹੀ ਬੰਦ ਹੋ ਜਾਵੇ, ਕਲੈਪਸ ਹੋ ਜਾਵੇ, ਤੁਸੀਂ ਪਾਗਲ ਹੋ ਕੇ ਮਰ ਜਾਓਗੇ। ਮਹਾਰਾਜ ਨੇ ਕਿੰਨਾ ਕੁਛ ਬਖਸ਼ਿਆ। ਥੈਂਕ ਯੂ ਸੋ ਮਚ, ਤੁਹਾਡਾ ਸਾਰਿਆਂ ਦਾ ਰੇਡੀਓ ਆਵਾਜ਼ ਨੂੰ ਸੁਣ ਲਈ। ਔਰ ਮੇਰੇ ਨਾਲ ਇਸ ਸਮੇਂ ਸਪੀਡ ਐਕਸ ਬਣਦੇ ਬਾਈ, ਸਤਿ ਸ਼੍ਰੀ ਅਕਾਲ ਜੀ।
3: ਅਮਨ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਾਡੇ ਕੋਲ ਸਭ ਤੋਂ ਛੋਟਾ ਸਪਾਂਸਰ ਸਾਡਾ ਪਹੁੰਚ ਚੁੱਕਿਆ। ਹਾਂਜੀ ਸਪਾਂਸਰ ਸਾਹਿਬ, ਕੀ ਨਾਮ ਤੁਹਾਡਾ?
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਪ੍ਰਭਵੀਰ ਸਿੰਘ।
0: ਪ੍ਰਭਵੀਰ ਸਿੰਘ, ਜਦੋਂ ਲਾਸਟ ਟਾਈਮ ਉੱਚੀ ਬੋਲੇ ਸੀ ਬਹੁਤ ਵਾਲੀ ਆਵਾਜ਼ ਕੱਢੋ।
4: ਪ੍ਰਭਵੀਰ ਸਿੰਘ।
0: ਪ੍ਰਭਵੀਰ ਸਿੰਘ ਜੀ ਕੀ ਹਾਲ ਆ?
4: ਵਧੀਆ ਜੀ, ਤੁਸੀਂ ਦੱਸੋ।
0: ਤੁਹਾਡੀ ਕੰਪਨੀ ਦਾ ਨਾਮ ਕੀ ਆ?
4: ਸਾਡੀ ਕੰਪਨੀ ਦਾ ਨਾਮ ਹੈਗਾ ਸਪੀਡ ਐਕਸ ਆਟੋ ਕਲੀਸ਼ਨ। ਅਸੀਂ ਲੋਕੇਟਡ ਹੈਗੇ 181 ਰਦਰਫੋਰਡ ਰੋਡ ਸਾਊਥ, ਯੂਨਿਟ 11। ਮਾਈਨਰ ਸਕ੍ਰੈਚ ਤੋਂ ਲੈ ਕੇ ਮੇਜਰ ਡੈਂਟ ਤੱਕ ਅਸੀਂ ਤੁਹਾਡੀ ਗੱਡੀ ਸਮਾਰ ਕੇ ਦਿੰਦੇ ਹਾਂ। ਜਿੱਦਾਂ ਕਿ ਤੁਹਾਡੀ ਗੱਡੀ ਪਾਰਕਿੰਗ ਲੋਟ ਸ਼ਿਟ ਹੋਵੇ, ਹਿਟ ਐਂਡ ਰਨ ਹੋ ਜਾਵੇ, ਜਾਂ ਫਲਾਇੰਗ ਆਬਜੈਕਟ ਆ ਕੇ ਲੱਗੇ, ਤੁਸੀਂ ਘਬਰਾਉਣਾ ਨੀਗਾ, ਤੁਸੀਂ ਆਉਣਾ ਸਪੀਡ ਐਕਸ ਆਟੋ ਕਲੀਸ਼ਨ 'ਤੇ। ਸਾਡੇ ਕੋਲ 20 ਸਾਲਾਂ ਦਾ ਐਕਸਪੀਰੀਅੰਸ ਆ।
0: ਹਜੇ ਆਪ ਤਾਂ 20 ਸਾਲ ਦੇ ਹੈ ਨੀਗੇ। ਕਿਰਪਾ ਕਰਦੇ ਨੇ ਉਹ ਪ੍ਰਸ਼ਾਦ ਦੇ ਰੂਪ ਚ ਤੈਨੂੰ ਕੰਮ ਦਿੱਤਾ, ਤੇ ਤੇਰੇ ਮਾਂ ਪਿਓ ਚੰਗੇ ਨੇ ਜਿਹਨਾਂ ਨੇ ਤੈਨੂੰ ਕੰਮ ਚ ਪਾਤਾ। ਹੁਣ ਤੇਰੀ ਸੁਰਤ ਚ ਕੰਮ ਪੜ ਗਿਆ। ਮੇਰੇ ਵਾਲਾ ਜਵਾਕ ਤੇਰੇ ਜਿੱਡਾ ਤੋਂ ਛੋਟਾ, ਉਹ ਸਨ ਬੈਠਾ ਬਿਜ਼ਨਸ ਬਿਜ਼ਨਸ ਕਰੀ ਜਾਊ, ਕਿਉਂਕਿ ਆਈ ਹੈਵ ਅ ਨਿਊ ਬਿਜ਼ਨਸ ਆਈਡੀਆ। ਮੈਂ ਕਿਹਾ ਯਾਰ ਮੈਨੂੰ ਦੁਖੀ ਨਾ ਕਰਿਆ ਕਰ, ਮੈਨੂੰ ਥੋੜ੍ਹੀ ਦੇਰ ਬਹਿ ਲੈਣ ਦਿਆ ਕਰ। ਜਦੋਂ ਬੱਚਿਆਂ ਦੇ ਮਨਾਂ 'ਚ ਤੁਸੀਂ ਖੇਤੀ ਬੀਜੋਗੇ ਗੁਰੂ ਦੇ ਨਾਮ ਦੀ, ਪਟਕਾ ਬੰਨਿਆ ਹੋਇਆ ਨਾ,
4: ਹਾਂਜੀ,
0: ਪਾਠ ਕਰਦਾ ਹੁੰਦਾ,
4: ਹਾਂਜੀ,
0: ਪੰਜਾਬੀ ਸੋਹਣੀ ਬੋਲਦਾ, ਕਿਉਂ ਬੋਲਦਾ?
4: ਕੋਈ ਮਦਰ ਟੰਗ ਹੈ ਜੀ।
0: ਹਾਂਜੀ, ਨਹੀਂ ਤੁਹਾਨੂੰ ਕਿਹਨੇ ਸਿਖਾਈ ਸੀ ਪੰਜਾਬੀ?
4: ਦਾਦਾ ਦਾਦੀਆਂ।
0: ਦਾਦਾ ਦਾਦੀ, ਜਦੋਂ ਪੁਰਖਿਆਂ ਤੋਂ ਸਿੱਖਾਂਗੇ ਨਾ ਆਪਾਂ ਅਤੇ ਉਹਨਾਂ ਦੇ ਦੱਸੇ ਰਾਹਾਂ 'ਤੇ ਚੱਲਾਂਗੇ, ਜ਼ਿੰਦਗੀ 'ਚ ਕੋਈ ਰੋੜਾ ਵੱਟਾ ਨਹੀਂ ਆਊਗਾ। ਯਾਦ ਰੱਖੀ ਮੇਰੀ ਗੱਲ ਹਮੇਸ਼ਾ, ਤੂੰ ਵੱਡਾ ਹੋ ਕੇ ਯਾਦ ਕਰਿਆ ਕਰੇਗਾ। ਮੈਂ ਇੱਦਾਂ ਅੰਕਲ ਦੇ ਰੇਡੀਓ 'ਤੇ ਜਾਂਦਾ ਹੁੰਦਾ ਸੀ, ਬੋਲਦਾ ਹੁੰਦਾ ਸੀ ਜਾ ਕੇ, ਪਾਪਾ ਦੇ ਬਿਜ਼ਨਸ ਲਈ ਬੋਲਦਾ ਸੀ, ਅੱਜ ਬਿਜ਼ਨਸ ਇੱਥੇ ਪਹੁੰਚ ਗਿਆ। ਬਿਜ਼ਨਸ ਆਪਣਾ ਰੁਜ਼ਗਾਰ ਹੈ। ਤੂੰ ਦਾਤਾ ਦਾਤਾਰ, ਮਹਾਰਾਜ ਕਹਿ ਰਹੇ ਸੀ ਨਾ ਸ਼ਬਦ 'ਚ ਕਿ ਤੇਰਾ ਦਿੱਤਾ ਖਾਵੜਾ। ਆਪਾਂ ਨੂੰ ਜੋ ਕੁਛ ਮਿਲ ਰਿਹਾ ਉਹ ਬਖਸ਼ਿਸ਼ ਰਾਹੀਂ ਮਿਲ ਰਿਹਾ, ਪਰਮੇਸ਼ਵਰ ਦੀ ਬਹੁਤ ਵੱਡੀ ਮਿਹਰਬਾਨੀ ਹੈ। ਦਿਆਲ ਪੁਰਖ ਮਿਹਰਬਾਨਾ, ਦਿਆਲ ਪੁਰਖ ਮਿਹਰਬਾਨ ਹੋਏ ਤਾਂ ਹੀ ਆਪਾਂ ਇੰਨੀਆਂ ਚੀਜ਼ਾਂ ਦੇ ਮਾਲਕ ਬਣੇ, ਤੀਜੇ ਚੌਥੇ ਪੰਜਵੇਂ ਮੁਲਕਾਂ 'ਚ ਆ ਕੇ। ਸਮਝੇ ਮੇਰੀ ਗੱਲ? ਸੋ ਇਹ ਚੀਜ਼ਾਂ ਲਈ ਥੈਂਕਸ ਕਰਨਾ ਪਰਮਾਤਮਾ ਦਾ। ਬਾਈ ਜੀ, ਮੈਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਕਿੰਨੇ ਸਾਲ ਹੋ ਗਏ ਟੋਟਲ ਗੱਡੀਆਂ ਦੀ ਰਿਪੇਅਰ ਕਰਦੇ, ਸਮਾਰਦੇ ਹੋਏ? ਤੁਹਾਡੇ ਮੁੰਡੇ ਦੇ ਕਹਿਣ ਮੁਤਾਬਕ ਸਮਾਰਦੇ ਆ ਗੱਡੀਆਂ ਨੂੰ।
3: ਸਾਨੂੰ ਜੀ ਆਲਮੋਸਟ 20 ਸਾਲ ਹੋ ਗਿਆ ਜੀ ਇਸ ਕੰਮ 'ਚ।
0: ਦੁਨੀਆ ਦੀ ਕੋਈ ਇਹੋ ਜਿਹੀ ਗੱਡੀ ਜਿਹੜੀ ਤੁਸੀਂ ਫਿਕਸ ਨਾ ਕੀਤੀ ਹੋਵੇ?
3: ਨਹੀਂ ਜੀ, ਹੁਣ ਤੱਕ ਮੈਨੂੰ ਲੱਗਦਾ ਨਹੀਂ ਕੋਈ ਗੱਡੀ ਰਹਿ ਗਈ ਹੋਊਗੀ ਜਿਸ 'ਤੇ ਅਸੀਂ ਕੰਮ ਨਾ ਕੀਤਾ ਹੋਵੇ।
0: ਪੁਰਾਣੀਆਂ ਜਿਹੜੀ ਬੁੜੇ ਲੀਫਰ ਦਿੰਦੇ ਕਾਰਾਂ ਜੀ, ਮੋਟਰਸਾਈਕਲ ਰਿਮ ਵਾਲੀਆਂ, ਉਹ ਵੀ ਕੀਤੀਆਂ?
3: ਬਿਲਕੁਲ ਜੀ, ਵਿੰਟੇਜ ਕਾਰਾਂ, ਹਾਂਜੀ, ਸਾਰੀਆਂ ਉਹ ਵੀ ਕਰਦੇ ਹਾਂ ਜੀ।
0: ਹਾਂਜੀ, ਤੇ ਤੁਹਾਡੀ ਵਰਕਸ਼ਾਪ ਖੁੱਲੀ ਨੂੰ ਕਿੰਨਾ ਚਿਰ ਹੋਇਆ?
3: ਵਰਕਸ਼ਾਪ ਖੁੱਲੀ ਨੂੰ ਆਲਮੋਸਟ 1.5 ਸਾਲ ਹੋ ਗਿਆ ਜੀ ਇੱਥੇ।
0: ਤੁਸੀਂ ਮੈਨੂੰ ਐਡ ਕਦੋਂ ਸਟਾਰਟ ਕੀਤੀ ਸੀ?
3: ਐਂਡ ਆਈ ਥਿੰਕ ਜਦੋਂ ਤੋਂ ਖੁੱਲੀ ਆ ਉਸ ਤੋਂ ਨਾਲ ਹੀ ਕਰਤੀ ਸੀਗੀ, 2 ਮਹੀਨੇ ਬਾਅਦ ਆਈ ਥਿੰਕ।
0: ਤੁਹਾਡੇ ਕੋਲ ਲੋਕ ਗੱਡੀਆਂ ਲੈ ਕੇ ਆਉਂਦੇ ਰੇਡੀਓ ਤੋਂ?
3: ਬਿਲਕੁਲ ਆਉਂਦੇ ਆ ਜੀ।
0: ਉਹ ਪਤਾ ਕਿਉਂ ਆਉਂਦੇ ਭਾਜੀ? ਕਿਉਂਕਿ ਤੁਹਾਡਾ ਬੱਚਾ ਬੋਲਦਾ, ਤੁਹਾਡੇ ਵਾਈਫ ਰੇਡੀਓ ਤੇ ਬੋਲਦੇ ਨੇ ਤੇ ਤੁਸੀਂ ਬੋਲਦੇ ਹੋ। ਪਤਾ ਲੱਗਦਾ ਕਿ ਕੋਈ ਮਿਹਨਤੀ ਲੋਕ ਬੈਠੇ ਨੇ। ਕਾਰਨ ਕੀ ਆ? ਤੁਹਾਡੀ ਜਿਹੜੀ ਇੰਡਸਟਰੀ ਆ, ਮੈਂ ਇੱਕ ਦਿਨ ਟੋ ਟਰੱਕ ਤੇ ਬੋਲ ਰਿਹਾ ਸੀ, ਮੈਨੂੰ ਇੱਕ ਬਾਈ ਜੀ ਨੇ ਫੋਨ ਕੀਤਾ, ਬੜੇ ਪਿਆਰੇ ਇਨਸਾਨ, ਕਹਿੰਦੇ ਅਮਨਦੀਪ ਜੀ ਜੇ ਤੁਸੀਂ ਟੋ ਟਰੱਕ ਤੇ ਬੋਲਦੇ ਮੈਨੂੰ ਬਹੁਤ ਦੁੱਖ ਲੱਗਦਾ। ਮੈਂ ਕਿਹਾ ਬਾਈ ਜੀ ਇਹ ਟੋ ਟਰੱਕ ਮੈਂ ਤਾਂ ਬੋਲਦਾ, ਕਿਸੇ ਨੇ ਖੜੇ ਟੋ ਟਰੱਕ ਸਾੜਤੇ ਕਿਸੇ ਦੇ, ਕਿਸੇ ਨੇ ਟੋ ਟਰੱਕਾਂ ਤੇ ਗੋਲੀਆਂ ਚਲਾਤੀਆਂ, ਕਿਸੇ ਨੇ ਬੰਦੇ ਮਾਰਤੇ। ਇਹ ਇੰਸ਼ੋਰੈਂਸ ਕਲੇਮ ਦੇ ਚੱਕਰਾਂ 'ਚ ਲੋਕਾਂ ਦਾ ਸੱਤਿਆਨਾਸ ਵੱਜ ਗਿਆ। ਲੋਕ ਡੈਂਟਿੰਗ ਪੇਂਟਿੰਗ ਦੀਆਂ ਸ਼ੋਪਾਂ 'ਤੇ ਜਾਣ ਤੋਂ ਡਰਨ ਲੱਗ ਗਏ, ਲੋਕ ਟੋ ਟਰੱਕਾਂ ਤੋਂ ਡਰਨ ਲੱਗ ਗਏ। ਅਤੇ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਸਪੀਡਐਕਸ ਦੇ ਰਾਹੀਂ ਕਿ ਤੁਹਾਡੀ ਗੱਡੀ ਦੀ ਕੋਈ ਐਕਸੀਡੈਂਟ ਹੋ ਗਿਆ, ਰਿਪੇਅਰ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ, ਕੋਈ ਵੀ ਲੀਜ਼ ਦੀ ਗੱਡੀ ਹੈ ਚਾਹੇ ਰੈਂਟ ਦੀ ਹੈ, ਤੁਹਾਡੀ ਇੰਸ਼ੋਰੈਂਸ ਹੈ। ਅਗਰ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਪੁੱਛ ਨਹੀਂ ਕਰ ਸਕਦੀ ਕਿ ਤੁਸੀਂ ਕੰਮ ਇੱਥੋਂ ਕਰਾਉਣਾ, ਕਿਉਂਕਿ ਤੁਸੀਂ ਪ੍ਰੀਮੀਅਮ ਪੇ ਕਰਦੇ ਹੋ, ਤੁਸੀਂ ਮਾਲਕ ਹੋ, ਤੁਹਾਨੂੰ ਡਰਨ ਦੀ ਲੋੜ ਨਹੀਂ। ਕਲੇਮ ਦੇਣਾ ਉਹਨਾਂ ਦਾ ਜਿਹੜਾ ਇੱਕ ਡਿਊਟੀ ਆ ਤੇ ਤੁਹਾਡਾ ਅਧਿਕਾਰ ਹੈ, ਤੁਸੀਂ ਕਿਤੋਂ ਵੀ ਕੰਮ ਕਰਾ ਸਕਦੇ ਹੋ। ਸਪੀਡਐਕਸ ਤੇ ਆਉਣ ਦਾ ਮਤਲਬ ਹੈ ਇੱਕ ਇਮਾਨਦਾਰ ਸਲਾਹ। ਤੇ ਮੈਂ ਕਈ ਵਾਰੀ ਏਦਾਂ ਹੋਇਆ, ਦੋ ਬੰਦਿਆਂ ਦਾ ਐਕਸੀਡੈਂਟ ਹੋਇਆ, ਦੋਵੇਂ ਇਹਨਾਂ ਕੋਲ ਭੇਜਤੇ ਮੈਂ, ਜਿਹੜਾ ਕਸੂਰਵਾਰ ਸੀ ਉਹ ਵੀ ਭੇਜਤਾ, ਜਿਹੜਾ ਨਹੀਂ ਕਸੂਰਵਾਰ ਸੀ ਉਹ ਵੀ ਭੇਜਤਾ
1: ਜੀ,
0: ਜਿਹੜਾ ਵਿਕਟਿਮ ਸੀ। ਇਹਨਾਂ ਨੇ ਕਦੇ ਲੁੱਟਿਆ ਨਹੀਂ ਕਿਸੇ ਨੂੰ, ਇਹਨਾਂ ਨੇ ਦੋਹਾਂ ਨੂੰ ਸਮਝਾ ਕੇ ਐਂ ਕਰਕੇ ਰਿਪੇਅਰ ਕਰ ਲਓ, ਤੁਹਾਡਾ ਦੋਨਾਂ ਦਾ ਫਾਇਦਾ ਹੋਜੂਗਾ। ਸਪੀਡਐਕਸ ਆਟੋਕਲੇਜ਼ਨ ਕਿਸੇ ਵੀ ਤਰ੍ਹਾਂ ਦਾ ਪੇਂਟ, ਡੈਂਟਿੰਗ, ਰਿਪੇਅਰ ਕੁਛ ਵੀ ਕਰਾਉਣਾ, ਪਲੀਜ਼ ਕਾਲ ਦੈਮ। ਨੰਬਰ ਬੋਲੋ ਕਾਕਾ ਜੀ, ਕੀ ਹੈ ਤੁਹਾਡਾ?
4: 416-216-9221।
0: ਆਂਟੀ ਦੇਖ ਲਾ ਤੂੰ ਕਿੰਨੀ ਵੱਡੀ ਆ, ਇਹਨੇ 277 ਪੰਜਾਬੀ 'ਚ ਨਹੀਂ ਬੋਲਣਾ ਹੁੰਦਾ। 416-277 ਹੁਣੇ ਕਹਿੰਦਾ ਨੰਬਰ ਬੋਲਣ ਲੱਗੀ, ਮੈਨੂੰ ਐਂ ਇਸ਼ਾਰਾ ਕਰੇ ਵੀ ਤੂੰ ਬੋਲਦੇ ਪੰਜਾਬੀ 'ਚ, ਹੈਨਾ ਸਭ ਮੁੰਡਾ। ਦੇਖੋ ਜੀ, ਥੈਂਕਸ ਬਾਈ ਜੀ ਤੁਹਾਡਾ, ਤੁਹਾਡੇ ਕਾਰੋਬਾਰ ਲਈ, ਤੁਸੀਂ ਲੋਕਾਂ ਨੂੰ ਇੰਨੀ ਵਧੀਆ ਸਰਵਿਸ ਦੇ ਰਹੇ ਹੋ। ਥੈਂਕਸ ਤੁਹਾਡਾ ਕਿ ਤੁਸੀਂ ਲੋਕਾਂ ਨੂੰ ਸਿਖਾ ਰਹੇ ਹੋ ਆਪਣੇ ਬੱਚਿਆਂ ਨੂੰ ਆਪਣੇ ਕੰਮਾਂ 'ਚ ਕਿਵੇਂ ਪਾਉਣਾ ਹੈਗਾ।
3: ਬਿਲਕੁਲ ਜੀ,
0: ਥੈਂਕ ਯੂ ਸੋ ਮਚ ਬਾਈ ਜੀ,
3: ਥੈਂਕ ਯੂ ਜੀ।
0: 416-277 416-277-9221 ਬੋਡੀ ਮੈਨ ਚਾਹੀਦੇ ਨੇ ਬੋਡੀ ਦਾ ਵਰਕਰ ਲਈ। 416-277-9221 ਤੇ ਕਾਲ ਕਰਨੀ ਆ। ਕੌਣ ਕਹਿੰਦਾ, ਕਹਿੰਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਕੌਣ ਕਹਿੰਦਾ ਕਿ ਤੁਸੀਂ ਕਾਮਯਾਬ ਨਹੀਂ ਹੋ ਸਕਦੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮੁੰਡਾ ਜੀ,
0: ਕੀ ਹਾਲ ਚਾਲ ਆ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ।
0: ਤੁਹਾਨੂੰ ਕਿੰਨਾ ਚਿਰ ਹੋ ਗਿਆ ਗ੍ਰੋਸਰੀ ਸਟੋਰ ਖੋਲ੍ਹੇ ਨੂੰ?
3: ਬਾਈ 15 ਜੂਨ 2023।
0: ਤੇ ਤੁਸੀਂ ਐਡ ਕਦੋਂ ਸ਼ੁਰੂ ਕੀਤੀ ਸੀ? ਮੈਂ
3: 18 ਜੂਨ 2023,
0: 3 ਦਿਨ ਬਾਅਦ ਸ਼ੁਰੂ ਕੀਤੀ ਸੀ।
3: ਹਾਂਜੀ,
0: ਯਾਨੀ ਕਿ ਆਪਾਂ ਨੂੰ 2.5-3 ਸਾਲ ਹੋ ਗਏ ਇਕੱਠਿਆਂ ਨੂੰ, ਹੈ ਨਾ? 3 ਸਾਲ ਹੋ ਗਏ,
1: 3 ਸਾਲ,
3: ਆਲਮੋਸਟ 3 ਸਾਲ ਹੋ ਚੱਲੇ।
0: ਤੁਸੀਂ 3 ਸਾਲ ਪਹਿਲਾਂ ਕੀ ਕੰਮ ਕਰਦੇ ਸੀ?
3: ਮੈਂ ਟਰੈਕਿੰਗ ਤੋਂ ਆਇਆ ਜੀ, ਟਰੈਕਿੰਗ ਦੇ ਵਿੱਚ ਸੀਗਾ।
0: ਟਰੈਕਿੰਗ 'ਚ ਸੀਗੇ ਤੇ ਹੁਣ ਤੁਹਾਡੇ ਕੋਲ ਕਿੰਨੇ ਸਟੋਰ ਨੇ ਜੀ?
3: ਆਪਣੇ ਕੋਲ ਮਾਲੇ ਦੀ ਕਿਰਪਾ ਨਾਲ 2 ਸਟੋਰ ਹੈ ਜੀ, ਇੱਕ ਮੈਂਟਨ ਜੈਕ ਬਿਟ ਵਿੱਚ।
0: ਹਾਂਜੀ, ਸੋ ਜਿੱਥੇ ਬੈਠੇ ਨੇ ਗੜ ਆਲੇ ਦੁਆਲੇ, ਗੜ ਗ੍ਰੋਸਰੀ ਸਟੋਰਾਂ ਦਾ ਗੜ, ਪੂਰਾ ਗੜ
3: ਜੀ ਜੀ, ਬਿਲਕੁਲ ਜੀ।
0: ਮੈਨੂੰ ਇੱਕ ਜੂਇਸ਼ ਸੀਗਾ ਜਦੋਂ ਮੈਂ ਟਰੱਕ ਤੋਂ ਉਤਰਿਆ, ਉਹਨੇ ਕੰਮ ਸਿਖਾਇਆ
2: ਜੀ।
0: ਉਹ ਕਹਿੰਦਾ ਕੰਪੀਟੀਸ਼ਨ 'ਚ ਕਿਵੇਂ ਫਾਈਟ ਕਰਨੀ ਹੈ ਸਿੱਖ ਲਾ ਪਹਿਲਾਂ, ਕੰਪੀਟੀਸ਼ਨ ਤੋਂ ਡਰਨਾ ਨੀਗਾ, ਕੰਪੀਟੀਸ਼ਨ ਨਾਲ ਲੜਨਾ। ਮੈਂ ਉੱਥੋਂ ਕੰਮ ਸਿੱਖਿਆ ਉਹ ਤੋਂ, ਤਾਂ ਉਹਨੇ ਮੈਨੂੰ ਸਿਖਾਇਆ ਕੰਪੀਟੀਸ਼ਨ 'ਚ ਸਕਸੈਸਫੁਲ ਹੋਇਆ ਬਿਜ਼ਨਸ ਅਤੇ ਰਿਸੈਸ਼ਨ 'ਚ ਸਕਸੈਸਫੁਲ ਹੋਇਆ ਬਿਜ਼ਨਸ। ਉਹ ਨਹੀਂ ਮਰਦਾ ਹੁੰਦਾ ਕਦੇ ਵੀ, ਕਹਿੰਦਾ ਉਹ ਵਧੀ ਜਾਂਦਾ ਹੁੰਦਾ ਕਿਉਂਕਿ ਉਹਦਾ ਆਪਣੇ ਆਪ 'ਤੇ ਕੰਟਰੋਲ ਹੁੰਦਾ
2: ਜੀ।
0: ਬਿਜ਼ਨਸ ਫੇਲੀਅਰ ਦੇ ਵਿੱਚ ਉਹ ਬੈਂਕਰਪਸੀ 'ਚ ਡੀਲ ਕਰਦਾ ਸੀ। ਫਰੈਸ਼ ਗ੍ਰੋਸਰੀ ਡੀਪੂ ਨੇ ਕੀ ਦੇਖਿਆ ਕਿ ਲੋਕਾਂ ਦੀ ਲੁੱਟ ਖਸੁੱਟ ਕਿਵੇਂ ਹੋ ਰਹੀ ਹੈ। ਅੱਜ ਤੋਂ 3 ਸਾਲ ਪਹਿਲਾਂ ਕੋਵਿਡ 'ਚੋਂ ਨਿਕਲੇ ਸੀ ਅਸੀਂ ਬਾਹਰ, ਜਦੋਂ ਇਹ ਗ੍ਰੋਸਰੀ ਸਟੋਰ ਖੋਲ੍ਹਿਆ, ਜਣਾ ਖਣਾ ਬਲੈਕ 'ਚ ਆਟੇ ਨੂੰ, ਚੀਨੀ ਨੂੰ, ਬੇਸਣ ਨੂੰ, ਸਬਜ਼ੀਆਂ ਨੂੰ ਵੇਚ ਰਿਹਾ ਸੀ, ਜਣਾ ਖਣਾ ਬਲੈਕ 'ਚ, ਇੱਕ ਦੂਜੇ ਨੂੰ ਦੇਖਦੇ ਕਿ ਜਿੱਦ ਜਿੱਦ ਕੇ ਰੇਟ ਲਾ ਰਹੇ ਸੀ। ਉਸ ਟਾਈਮ 'ਤੇ ਆਹ ਸਟੋਰ ਸੀ ਜਿਹੜਾ ਡੰਕੇ ਦੀ ਚੋਟ 'ਤੇ ਕਹਿੰਦਾ ਸੀ ਕਿ ਆ ਜਾਓ, $150-$200 ਮਹੀਨੇ ਦੀ ਗ੍ਰੋਸਰੀ 'ਤੇ ਬਚਾਓਗੇ ਮਿਨੀਮਮ, ਜੇ ਤੁਸੀਂ 4 ਬੰਦੇ ਹੋ ਘਰ 'ਚ, ਜੇ ਤੁਸੀਂ ਵੱਧ ਹੋ ਤੁਸੀਂ 300 ਤੱਕ ਮਹੀਨੇ ਦਾ ਬਚਾ ਸਕਦੇ ਹੋ। ਕਾਰ ਦੇ ਸਟੋਪ 'ਤੇ ਕਾਰ ਨੂੰ ਖੜਾਉਂਦੇ ਆ ਕਿਸੇ ਗੈਸ ਸਟੇਸ਼ਨ 'ਤੇ, 3 ਸੈਂਟ ਗੈਸ ਸਸਤੀ ਲੱਗੀ, ਲੱਗੇ ਲਾਈਨ 'ਚ ਲੱਗ ਕੇ ਖੜ ਜਾਂਦਾ, ਕੋਸਕੋ 'ਤੇ ਖੜੇ ਹੁੰਦੇ ਲੋਕ
1: ਜੀ,
0: 5 ਸੈਂਟ। ਮਹੀਨੇ 'ਚ 2 ਵਾਰ ਵੀ ਕੋਸਕੋ ਗਏ ਤੁਸੀਂ, ਉਹਨਾਂ ਨੇ ਗੈਸ ਸਸਤੀ ਕਿਉਂ ਲਾਈ ਹੈ? ਜਿਵੇਂ ਟਰੰਪ ਦੀ ਚਲਾਕੀ ਨਹੀਂ ਸਮਝਾਈ ਸੀ ਤੁਹਾਨੂੰ, ਚਾਈਨਾ ਵਾਲੀ ਸਮਝਾਇਆ ਸੀ ਨਾ
1: ਜੀ,
0: ਕਿ ਚਾਈਨਾ ਵਾਲੀ ਚਲਾਕੀ, ਕਿ ਚਾਈਨਾ ਵਾਲੇ ਪ੍ਰਧਾਨ ਨੂੰ ਬੁਲਾ ਕੇ ਗੋਡੇ ਹੱਥ ਲਾਤੇ, ਬਾਬਾ ਜੀ ਜੰਗ ਖਤਮ ਕਰਾ ਦਿਓ, ਉਹਨੇ ਮਿੰਟਾਂ 'ਚ ਆਰਡਰ ਕਰਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਇਰਾਨ ਨੂੰ ਕਿ ਲੜਾਈ ਖਤਮ ਕਰੋ, ਪ੍ਰਪੋਜ਼ਲ ਭੇਜ ਦਿਓ ਉਹਨੂੰ ਟਰੰਪ ਨੂੰ, ਅਤੇ ਇਹ ਇਲੈਕਸ਼ਨ 'ਚ ਹੁਣ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੂਗਾ, ਤੇਲ ਫਟਾਫਟ ਘਟਵਾਉਣ ਦੀ ਕੋਸ਼ਿਸ਼ ਕਰੂਗਾ, ਘੱਟ ਜੂਗਾ। ਇੱਦਾਂ ਦੀਆਂ ਚੀਜ਼ਾਂ ਮੈਂ ਤੁਹਾਨੂੰ ਕਹਿੰਦਾ, ਫਰੈਸ਼ ਗ੍ਰੋਸਰੀ ਡਿਪੂ 'ਤੇ ਜਾਓ, ਬਹੁਤ ਸਾਰੀਆਂ ਚੀਜ਼ਾਂ ਮਾਰਜਨ ਲੈਸ 'ਤੇ ਤੁਹਾਨੂੰ ਵੇਚਦੇ ਨੇ, ਖੁਦ ਨਹੀਂ ਪਹੁੰਚਾਉਂਦੇ, ਤੁਹਾਨੂੰ ਦੇ ਦਿੰਦੇ ਨੇ ਕੁਛ ਨਹੀਂ। ਪਰ ਕੋਸਕੋ ਕੀ ਕਰਦਾ, ਕੋਸਕੋ 3 ਸੈਂਟ ਗੈਸ 'ਤੇ ਘਟਾ ਕੇ ਤੁਹਾਨੂੰ ਅੰਦਰੋਂ ਕਿਸੇ ਦੀ ਕਾਰਟ $500-$1,000 ਤੋਂ ਘੱਟ ਨਹੀਂ ਭਰਦੀ।
1: ਸਹੀ ਆ, ਇੱਕ ਫੂਡ ਕੋਰਟ ਤੇ ਇੱਕ ਗੈਸ।
0: ਉਹ ਭਾਜੀ ਤੁਸੀਂ ਕਿਹੜਾ ਸਾਰਾ ਕੁਝ ਚੱਕਿਆ ਹੁੰਦਾ ਉੱਥੋਂ, ਨਾ ਵੀ ਚੱਕੋ, ਤੁਹਾਡੀ 500-700 ਦਾ ਮਿਨੀਮਮ ਬਿੱਲ ਬਣਨਾ ਹੀ ਬਣਨਾ, 3 ਸੈਂਟ ਗੈਸ ਸਸਤਾ। ਆ ਫਰੈਸ਼ ਗ੍ਰੋਸਰੀ ਡਿਪੂ ਜਿਹੜਾ ਕਹਿੰਦਾ ਦਾਵੇ ਨਾ, ਡੰਕੇ ਦੀ ਚੋੜ ਤੇ। ਭਾਈ ਬੋਲੋ ਕੋਈ ਆਈਟਮ ਜਿਹੜਾ ਲੋਕ ਹਿਲ ਜਾਣ ਸੁਣ ਕੇ।
3: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਅਗੇਨ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਦੇਖੋ ਜਿੱਦਾਂ ਭਾਜੀ ਤੁਹਾਡੇ ਨਾਲ ਪ੍ਰੋਮਿਸ ਸੀ ਪਹਿਲੇ ਦਿਨ ਤੋਂ ਹੀ ਅਸੀਂ, ਔਰ ਈਵਨ ਸਾਰੀ ਕਮਿਊਨਿਟੀ ਦੇ ਨਾਲ ਵੀ ਇਹੀ ਪ੍ਰੋਮਿਸ ਰਿਹਾ ਸਾਡਾ, ਅਸੀਂ ਕਦੇ ਵੀ ਚੀਜ਼ਾਂ ਵਧਾ ਕੇ ਨਹੀਂ ਲਾਉਂਦੇ ਜਾਂ ਉਹਨੂੰ ਘਟਾ ਕੇ ਨਹੀਂ ਲਾਉਂਦੇ ਹੈਗੇ। ਜਿਹੜੇ ਸਾਡੇ ਪ੍ਰਾਈਜ਼ ਸਾਰਾ ਸਾਲ ਆਲਮੋਸਟ ਸੇਮ ਆ, ਅਸੀਂ ਹਮੇਸ਼ਾ ਹੀ ਬ੍ਰੋਕਰ ਸਾਡੇ ਜਿਹੜੇ ਇੰਨੇ ਕੁ ਸਾਡਾ ਸਪੋਰਟਿਵ ਨੇ ਕਿ ਉਹ ਆਪ ਕਹਿੰਦੇ ਨੇ ਕਿ ਬਾਈ ਤੁਸੀਂ ਸਟੋਰ ਚਲਾ ਰਹੇ ਹੋ, ਤੁਸੀਂ ਵਧੀਆ ਕੰਮ ਕਰ ਰਹੇ ਹੋ, ਚਲੋ ਅਸੀਂ ਤੁਹਾਨੂੰ ਆਹ ਚੀਜ਼ ਆਲਰੇਡੀ ਡੀਲ ਤੇ ਦਿੰਦੇ ਹਾਂ, ਸੋ ਜਿਹੜੀ ਡੀਲ ਉਹ ਦੇ ਦਿੰਦੇ ਆ ਉਹੀ ਡੀਲ ਅਸੀਂ ਗਾਂਹ ਦੀ ਗਾਂਹ ਫਾਰਵਰਡ ਕਰ ਦਈਦੀ ਆ ਤਾਂ ਕਿ ਲੋਕਾਂ ਦੇ ਪੈਸੇ ਬਚਣ। ਜਿੱਦਾਂ ਦੀ ਹੁਣ ਇਸ ਵੇਲੇ ਇਕਾਨਮੀ ਥੋੜੀ ਜਿਹੀ ਚੱਲ ਰਹੀ ਆ ਅਪ ਡਾਊਨ ਹਮੇਸ਼ਾ ਦੀ ਤਰ੍ਹਾਂ, ਉਹ ਉਸ ਇਕਾਨਮੀ ਦੇ ਵਿੱਚ ਵੀ ਅਸੀਂ ਇਹ ਕਹਿੰਦੇ ਹਾਂ ਕਿ ਬੰਦਾ ਰੋਟੀ ਵਾਲੇ ਪਾਸਿਓਂ ਜੇ ਕੋਈ ਗਰੋਸਰੀ ਵਾਲਾ ਕਰਨ ਆਇਆ ਨਾ, ਉਹਨੂੰ ਇਹ ਉਹਦੇ ਦਿਲ ਚ ਨਾ ਆਵੇ ਕਿ ਮੈਂ ਯਾਰ ਪੈਸੇ ਵੱਧ ਖਰਚੇ ਆਏ ਤੇ ਲਿਫਾਫੇ ਮੇਰੇ ਕੋਲੇ ਸਿਰਫ ਇੱਕੋ ਹੀ ਆਇਆ, $100 ਖਰਚ ਗਏ। ਸਾਨੂੰ ਹੁੰਦਾ $100 ਖਰਚੋ, ਘੱਟੋ ਘੱਟ ਕਾਰਟ ਭਰ ਕੇ ਲੈ ਕੇ ਜਾਓ ਤੁਸੀਂ ਗਰੋਸਰੀ ਦੀ। ਸੋ ਅੱਜ ਜਿਹੜੀਆਂ ਮੈਂ ਡੀਲ ਦੱਸਣ ਜਾ ਰਿਹਾ ਹਾਂ, ਸਭ ਨਾਲੋਂ ਪਹਿਲਾਂ ਮੈਂ ਤੁਹਾਨੂੰ ਡਰਾਈ ਫਰੂਟ ਦੇ ਉੱਤੇ ਡੀਲ ਦੱਸ ਦਵਾਂ। ਬਦਾਮ ਤੁਸੀਂ ਲੈ ਕੇ ਜਾਣੇ ਆ $6.5 ਦੇ ਵਿੱਚ, $6.50 ਨੂੰ ਪਾਉਂਡ ਦੇ ਵਿੱਚ ਲੈ ਕੇ ਜਾਣੇ ਆ, $8.99 ਤੋਂ ਘੱਟ ਤੁਹਾਨੂੰ ਕਿਤੇ ਨੀ ਮਿਲਣੇ, ਸਿਰਫ $6.50 ਜੇ ਤੁਸੀਂ ਬਦਾਮ ਲੈ ਕੇ ਜਾਣੇ ਆ ਜੀ। ਪ੍ਰੀਮੀਅਮ ਕੁਆਲਿਟੀ ਦੇ ਵਾਲਨਟ, ਕੱਲ ਭਾਜੀ ਅਸੀਂ ਲਾਈਵ ਸੀਗੇ, ਆਲਰੇਡੀ ਲਾਈਵ ਦੇ ਉੱਤੇ ਦਿਖਾ ਕੇ ਵੀ ਤੁਹਾਡੀ ਸਾਡੀ ਕੁਆਲਿਟੀ ਕਿੱਦਾਂ ਦੀ ਆ। ਅਸੀਂ ਉੱਥੇ ਦਿਖਾਇਆ ਕਿ $5.99 ਨੂੰ ਵਾਲਨਟ ਜਿਹੜੇ ਕਿ ਮਿਨੀਮਮ $7.99 to $8.99 ਵੱਡੇ ਸਟੋਰਾਂ ਦੇ ਵਿੱਚ ਲੱਗੇ ਆ, ਉਹ ਸਿਰਫ $5.99 ਨੂੰ ਸੇਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵਾਲਨਟ ਜਿਹੜੇ ਲੱਗੇ ਹੋਏ ਨੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਗ੍ਰੀਨ ਰੇਜ਼ਨ ਲੈ ਕੇ ਜਾਣੀ ਆ ਜਾਂ ਗੋਲਡਨ ਰੇਜ਼ਨ ਲੈ ਕੇ ਜਾਣੀ ਆ $2.99 ਨੂੰ, ਪੂਰੇ GTA 'ਚ ਇਹ ਪ੍ਰਾਈਜ਼ ਨਹੀਂ ਲੱਗਿਆ ਹੋਇਆ ਜੀ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਔਰ ਕੁਆਲਿਟੀ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ। $2.99 ਨੂੰ 1 ਪਾਊਂਡ ਗ੍ਰੀਨ ਰੇਜ਼ਨ ਜਾਂ ਗੋਲਡਨ ਰੇਜ਼ਨ ਤੁਸੀਂ ਲੈ ਕੇ ਜਾਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਅੰਜੀਰਾਂ ਦਾ ਮੌਸਮ, ਠੰਡ ਸ਼ੁਰੂ ਹੋ ਗਈ ਹੈ ਜੀ, ਜਿਹੜੇ ਅੰਜੀਰ ਖਾਣ ਦੇ ਸ਼ੌਕੀਨ ਨੇ, ਜਿਮ ਵਾਲੇ ਜਾਂ ਦੂਸਰੇ ਨੋਰਮਲ ਆਪਣੇ ਅੰਜੀਰ ਭਿਉਂ ਕੇ ਖਾਂਦੇ ਨੇ ਜੀ, $300 ਪ੍ਰੀਮੀਅਮ ਅਫਗਾਨੀ ਅੰਜੀਰ ਦਾ ਪੈਕ ਜਿਹੜਾ $15 ਤੋਂ ਘੱਟ ਨਹੀਂ ਹੈਗਾ ਜੀ, ਉਹਦੇ ਤੇ $5 ਆਫ ਨੇ ਜੀ, ਸਿੱਧੇ ਸਿੱਧੇ ਸਿਰਫ $10 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੇ ਨਾਲ ਨਾਲ ਜੇ ਤੁਸੀਂ ਹੁਣ ਗਰੋਸਰੀ ਵਾਲੇ ਪਾਸੇ ਆ ਜਾਓ ਤਾਂ ਤਾਜ ਮਹਿਲ ਦੀ ਟੀ, ਤੁਸੀਂ ਵੱਡੇ ਸਟੋਰ 'ਚ ਚਲੇ ਜਾਓ ਕਿਸੇ 'ਚ ਵੀ, ਤੁਹਾਨੂੰ ਘੱਟੋ ਘੱਟ ਨਹੀਂ ਤਾਂ $18-$17 ਦਾ ਬੈਗ ਜਿਹੜਾ ਤੁਹਾਨੂੰ ਸਿਰਫ $12 ਦੇ ਵਿੱਚ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਘਿਓ ਦੀ ਗੱਲ ਆ ਜਾਂਦੀ ਹੈ ਤਾਂ ਨਾਨਕ ਦੇਸੀ ਘਿਓ ਸਿਰਫ $22.99, ਸਿਰਫ $22.99 ਦੇ ਵਿੱਚ ਤੁਹਾਨੂੰ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, ਜਿਹੜਾ ਕਿ ਮਿਨੀਮਮ $38-$30 ਦੇ ਪ੍ਰਾਈਜ਼ ਅਸੀਂ ਆਮ ਨੋਰਮਲ ਦੇਖਿਆ ਜੀ, $31-$32 ਵੀ ਅਸੀਂ ਪ੍ਰਾਈਜ਼ ਦੇਖਿਆ ਆ। ਪਨੀਰ ਦੇ ਸ਼ੌਕੀਨ ਹੈਗੇ ਹੋ ਤਾਂ 2 ਪਨੀਰ ਲੱਗੇ ਹੋਏ ਨੇ ਇਸ ਵਾਰੀ, ਨਾਨਕ ਔਰ ਮਧਾਣੀ ਪਨੀਰ, ਸਿਰਫ $3.99 ਦੇ ਵਿੱਚ ਮਿਲਣਾ ਜੀ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਆਟਿਆਂ ਦੀ ਡੀਲ ਹਮੇਸ਼ਾ ਹੀ ਅਸੀਂ ਕਹਿੰਦੇ ਹਾਂ ਕਿ ਸਾਰਾ ਸਾਲ ਹੀ ਸਾਡੇ ਆਟਿਆਂ ਦੇ ਪ੍ਰਾਈਜ਼ 15-16 ਦੀ ਰੇਂਜ ਦੇ ਵਿੱਚ ਲੱਗੇ ਹੁੰਦੇ ਆ। ਸੋ 6 ਆਟਾ ਲੈ ਕੇ ਜਾਣਾ, $20 ਦਾ ਬੈਗ ਤੁਹਾਨੂੰ ਵਾਲਮਾਰਟ ਫਰੈਸ਼ਕੋ ਤੋਂ ਮਿਲਣਾ ਤੇ $16 ਦਾ ਬੈਗ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਲਣਾ। ਇੰਡੀਆ ਗੇਟ ਰੋਜ਼ਾਨਾ ਰਾਈਸ ਜਿਹੜੇ ਘੱਟੋ ਘੱਟ $15 ਦਾ ਬੈਗ ਹੈ ਜੀ, ਸਿਰਫ $12 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਤੇ ਜਾਂਦੇ ਜਾਂਦੇ ਇੱਕ ਹੋਰ ਡੀਲ ਦੱਸ ਦਿੰਦਾ ਜੀ, ਗੇਲੀ ਬਟਰ $7.29 ਤੋਂ ਲੈ ਕੇ $7.99 ਤੱਕ ਟਿੱਕੀ ਜਿਹੜੀ ਵਾਲਮਾਰਟ ਜਾਂ ਦੂਜੇ ਸਟੋਰਾਂ ਦੇ ਵਿੱਚ ਲੱਗੀ ਹੋਈ ਹੈ, ਸਿਰਫ $5.99 ਚ ਮਿਲਣੀ ਹੈ, ਚਾਹੇ ਉਹ ਸਾਲਟਡ ਲੈ ਜਾਓ ਚਾਹੇ ਅਨਸਾਲਟਡ ਲੈ ਜਾਓ, ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਲੱਗੀ ਆ। ਔਰ ਹੋਰ ਬਹੁਤ ਸਾਰੀਆਂ ਡੀਲਾਂ ਨੇ ਜਿਹਦੇ ਵਿੱਚ ਦੀਪ ਫੈਮਿਲੀ ਨਾਨ ਨੇ ਜੀ, ਗ੍ਰੀਨ ਕਾਰਡਮਮ ਲੱਗੀ ਹੋਈ ਆ, ਬੇਸਣ ਲੱਗਿਆ ਹੋਇਆ, ਸ਼ੱਕਰ ਲੱਗੀ ਹੋਈ ਆ, ਇਹ ਸਾਰੀਆਂ ਰੇਂਜ ਜਿਹੜੀਆਂ $3.99 ਤੋਂ ਸ਼ੁਰੂ ਹੋ ਜਾਂਦੀਆਂ ਜੀ, ਔਰ ਬਹੁਤ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਨੇ। ਕੁਆਲਿਟੀ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈਗੀ, ਨਾ ਹੀ ਅਸੀਂ ਕੋਈ ਸ਼ਾਰਟ ਚੀਜ਼ਾਂ ਵੇਚਦੇ ਹਾਂ ਕਿ ਹਾਂ ਜੀ ਉਹ ਕਹਿੰਦੇ ਆ ਵੀ ਅੱਜ ਕੱਲ੍ਹ ਜੋ ਚੱਲਦਾ ਪਿਆ ਟਰੈਂਡ ਸਾਰੇ ਜਾਣੇ ਇਸ ਚੀਜ਼ ਤੋਂ, ਅਸੀਂ ਇਹੋ ਜਿਹਾ ਕੋਈ ਹੈਕੀ ਪੈਕੀ ਕੰਮ ਨਹੀਂ ਕਰੀਦਾ। ਜੋ ਚੀਜ਼ ਸਾਨੂੰ ਬ੍ਰੋਕਰ ਤੋਂ ਆਈ ਆ ਫਰੈਸ਼, ਉਹੀ ਕੁਆਲਿਟੀ ਦੇ ਵਿੱਚ ਅਸੀਂ ਤੁਹਾਨੂੰ ਗਾਂਹ ਫਾਰਵਰਡ ਕਰੀਦੇ ਆ ਔਰ ਵਧੀਆ ਪ੍ਰਾਈਜ਼ ਦੇ ਵਿੱਚ ਕਰੀਦੇ ਆ। ਪਹੁੰਚਣਾ ਕਿੱਥੇ ਹੈ ਜੀ, 2 ਲੋਕੇਸ਼ਨ ਨੇ, 31 ਸਟੀਪਲ ਵੋਸ਼ ਐਵਨਿਊ ਬ੍ਰੈਂਪਟਨ ਦੇ ਉੱਤੇ, ਤੁਸੀਂ ਟੋਰਮਨ ਔਰ ਬਵੇੜ ਵਾਲਾ ਇੰਟਰਸੈਕਸ਼ਨ ਆ, ਜਦੋਂ ਸੈਂਟਰ ਰੋਡ ਨੂੰ ਜਾਣਾ ਪੀਟਰ ਰਾਬਰਟਸਨ ਕ੍ਰੋਸ ਕਰਕੇ ਸਟੀਪਲ ਵੋਸ਼ ਲੈਫਟ ਸਾਈਡ ਤੇ ਪਲਾਜ਼ਾ ਹੈ ਜੀ, ਉੱਥੇ ਬਿਲਕੁਲ ਪਹੁੰਚਣਾ ਤੁਸੀਂ, ਬੋਰਡ ਲੱਗਿਆ ਹੋਇਆ ਫਰੈਸ਼ ਗਰੋਸਰੀ ਡਿਪੂ ਦਾ। ਸੈਕਿੰਡ ਲੋਕੇਸ਼ਨ ਜਿਹੜੀ ਹੈ ਜੀ ਆਪਣੀ ਉਹ ਡਰਹਮ ਦੇ ਵਿੱਚ ਹੈ ਜੀ, ਵਿਟਵੀ ਦੇ ਵਿੱਚ, ਔਰ ਇੰਟਰਸੈਕਸ਼ਨ ਹੈਗਾ ਜੀ ਡੰਡਾਸ ਐਂਡ ਥਿਕਸਨ ਦੇ ਬਿਲਕੁਲ ਕਾਰਨਰ ਤੇ, ਫਰੈਸ਼ ਗਰੋਸਰੀ ਡਿਪੂ ਹੈ ਜੀ, 1618 ਡੰਡਾਸ ਸਟਰੀਟ ਈਸਟ ਵਿਟਵੀ। ਇੰਨਾ ਕੁ ਪਿਆਰ ਦਿੱਤਾ ਮਨ ਭਾਜੀ ਤੁਹਾਡੇ ਰੇਡੀਓ ਥਰੂ, ਔਰ ਕਮਿਊਨਿਟੀ ਨੇ ਇੰਨਾ ਕੁ ਸਾਥ ਦਿੱਤਾ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਹੁਣ ਬ੍ਰੈਂਪਟਨ ਜਾਣ ਦੀ ਲੋੜ ਨਹੀਂ ਹੈਗੀ, ਜੋ ਚੀਜ਼ਾਂ ਜਿਹੜੀਆਂ ਚੀਜ਼ਾਂ ਬ੍ਰੈਂਪਟਨ ਦੇ ਵਿੱਚ ਸੇਲ ਤੇ ਲੱਗਦੀਆਂ ਉਹੀ ਇਸ ਸਟੋਰ ਦੇ ਵਿੱਚ ਵੀ ਲੱਗਦੀਆਂ। ਸੋ ਜ਼ਰੂਰ ਪਹੁੰਚਿਓ, ਵਿਜ਼ਿਟ ਕਰਿਓ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਫਲਾਇਰ ਦੇ ਵਿੱਚ 40+ ਆਈਟਮ ਆ, ਅਸੀਂ ਕਦੇ 5, 10, 20 ਇੱਦਾਂ ਨਹੀਂ ਲਾਉਂਦੇ ਜੀ, ਘੱਟੋ ਘੱਟ 40 ਆਈਟਮਸ ਹੁੰਦੀਆਂ ਸਾਡੀਆਂ ਹਰ ਵੀਕ ਦੇ ਫਲਿੱਪ ਦੇ ਫਲਾਇਰ ਦੇ ਵਿੱਚ। ਸੋ ਜ਼ਰੂਰ ਪਹੁੰਚਿਓ, ਨੰਬਰ ਟੂ ਕਾਲ ਹੈਗਾ 905-458-1300, 905-458-1300, ਦੋਵੇਂ ਸਟੋਰ ਦੀ ਇਨਫੋਰਮੇਸ਼ਨ ਤੁਹਾਨੂੰ ਇਸੇ ਨੰਬਰ ਤੋਂ ਮਿਲ ਜਾਣੀ ਹੈ ਜੀ। ਸੋ ਵਿਜ਼ਿਟ ਕਰਿਓ, ਕਿੱਥੇ ਪਹੁੰਚਣਾ ਜੀ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਭਾਜੀ,
0: ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ। ਔਰ ਫਰੈਸ਼ ਗਰੋਸਰੀ ਡਿਪੂ ਦੇ ਕਾਰਡ ਭਰਤੀ $100 ਵਿੱਚ ਪਹੁੰਚਣਾ ਸੀ। ਮੈਂ ਕਹਿੰਦਾ ਸਿਸਟਮ ਫੇਲ ਹੋਇਆ। ਡਕਫੂਡ ਦੀ ਰੇਟਿੰਗ ਇਸ ਸਮੇਂ ਇਹ ਆ ਕਿ ਅਗਰ ਡੋਨਲਡ ਟਰੰਪ ਨੂੰ ਕੱਲ੍ਹ ਨੂੰ ਕੁਛ ਹੋਵੇ, ਉਹ ਕਹਿਣ ਵੀ ਹਫ਼ਤੇ ਦਾ 10 ਦਿਨ ਲਈ ਉਹ ਬਾਹਰ ਗਿਆ ਹੋਇਆ, ਹੁਣ ਉਹ ਬੋਲਣਾ ਨਹੀਂ ਗਾ, ਉਹਨੇ ਕੁਛ ਇੰਟਰਨੈਟ ਨਹੀਂ ਯੂਜ਼ ਕਰਨ ਨੂੰ ਮਨਾ ਹੋਇਆ ਹੋਇਆ, ਅਤੇ ਲੋਕਾਂ ਦਾ ਧਿਆਨ ਡਕਫੂਡ ਵੱਲ ਚੱਲ ਜਾਣਾ ਰਾਈਟ ਵੇ। ਉਹਦਾ ਕਾਰਨ ਕੀ ਹੈ, ਡਕਫੂਡ ਇਸ ਵੇਲੇ ਇਸ ਪੋਜੀਸ਼ਨ 'ਤੇ ਖੜ੍ਹਾ ਕਿ ਇਹਦੇ ਐਮ ਪੀ ਪੀ, ਮੈਂ ਤਾਂ ਹੈਰਾਨ ਹਾਂ ਵੀ ਉਹ ਲੋਕਾਂ ਨੂੰ ਇੰਡੋਰਸ ਕਰਦੇ ਫਿਰਦੇ ਆ ਮਿਊਂਸੀਪਲ ਇਲੈਕਸ਼ਨਾਂ 'ਚ, ਹੈਰਾਨ ਹਾਂ ਮੈਂ ਵੀ ਜਿਹਨਾਂ ਦੀ ਆਪਣੀ ਰੇਟਿੰਗ ਡੈੱਡ ਹੋਈ ਹੋਈ ਆ
1: ਜੀ,
0: ਹੈ ਜੀ, ਇਹਦੇ ਮੰਤਰੀ ਅਤੇ ਇਹਦੇ ਐਮ ਪੀ ਪੀ ਲੋਕਾਂ ਨੂੰ ਰੇਟਿੰਗ ਦਿੰਦੇ ਫਿਰਦੇ ਨੇ। ਉਹ ਭਾਈ ਜਿਹੜੇ ਸਿਆਸਤ 'ਚ ਖੜ੍ਹੇ ਹੋ, ਪਰੇ ਰਹੋ ਇਹਨਾਂ ਤੋਂ, ਲੋਕ ਅੱਕੇ ਹੋਏ ਨੇ ਇਹਨਾਂ ਤੋਂ। ਅਤੇ ਕਹਿੰਦੇ ਹੁੰਦੇ ਡਾਈਪਰ ਅਤੇ ਪੋਲੀਟੀਸ਼ੀਅਨ, ਸਮੇਂ ਸਿਰ ਤੁਸੀਂ ਚੇਂਜ ਨਹੀਂ ਕਰਦੇ ਤਾਂ ਫਿਰ ਠੀਕ ਨਹੀਂ ਹੁੰਦਾ। ਓਕੇ, ਸੋ ਨੈਕਸਟ ਚੱਲਦੇ ਹਾਂ ਕਿ ਮੁੱਦਾ ਕੀ ਹੈ ਡਕਫੂਡ ਦਾ। ਮੁੱਦੇ ਡਕਫੂਡ ਦੇ ਮਲਟੀਪਲ ਨੇ, ਉਹਨਾਂ 'ਚ ਇੱਕ ਪ੍ਰਮੁੱਖ ਮੁੱਦਾ ਹੈਗਾ ਆਟੋ ਇੰਸ਼ੋਰੈਂਸ ਸਕੈਮ। ਆਟੋ ਇੰਸ਼ੋਰੈਂਸ ਵੇਚੀ ਨਹੀਂ ਜਾ ਰਹੀ, ਸਕੈਮ ਹੋ ਰਹੀ ਹੈ, ਕ੍ਰਿਮੀਨਲ ਸਕੈਮ ਕਰਦੇ ਨੇ, ਇੰਸ਼ੋਰੈਂਸ ਕੰਪਨੀ ਤਾਂ ਸਿਸਟਮ ਚੁੱਪ ਕਰਿਆ ਬੈਠਾ। ਜਿਸ ਦਿਨ ਅਮਨ ਦੀ ਕਾਰ ਚੋਰੀ ਹੁੰਦੀ ਹੈ, ਮੇਰਾ ਇੱਥੇ ਰੇਂਜ ਰੋਵਰ ਚੋਰੀ ਹੁੰਦਾ ਮੇਰੇ ਦਰਵਾਜ਼ੇ ਤੋਂ
5: ਜੀ,
0: ਮੈਂ ਰਾਈਟ ਵੇ ਐਕਸਾਈਟਮੈਂਟ ਨਾਲ ਨਹੀਂ ਕਾਹਲੀ ਨਾਲ ਪੁਲਿਸ ਨੂੰ ਕਾਲ ਕਰਦਾ
1: ਜੀ,
0: ਮੈਂ ਦੱਸਦਾ ਵੀ ਇੱਦਾਂ ਰੇਂਜ ਰੋਵਰ ਚੱਕ ਲਿਆ ਮੇਰਾ, ਅਤੇ ਮੈਨੂੰ ਕਹਿੰਦੇ ਵੀ ਗਿਆ ਉਹ, ਮੈਂ ਕਿਹਾ ਹਾਂਜੀ, ਕਹਿੰਦੇ ਕੋਈ ਨਹੀਂ ਜਦੋਂ ਅਫਸਰ ਵਿਹਲਾ ਉਹ ਤੁਹਾਡੇ ਕੋਲ ਆਜੂ, ਅਤੇ ਮੈਂ ਹੀ ਜੇ ਚੋਰ ਹੋਵਾਂ ਮੈਂ ਉਂਝ ਨਕਲੀ ਕਾਲ ਕਰ ਦੇਵਾਂ ਕਿ ਮੇਰੀ ਗੱਡੀ ਚੋਰੀ ਹੋ ਗਈ, ਤਾਂ ਮੈਂ ਤਾਂ ਕਹੂੰਗਾ ਲੈ ਪੁਲਿਸ ਤਾਂ ਇਹਨੂੰ ਲੱਭਣੇ ਨਹੀਂ ਆਉਂਦੀ, ਆਹ ਤਾਂ ਕੰਮੇ ਬਹੁਤ ਵਧੀਆ, ਨਾਲੇ ਮੈਂ ਹਾਇਰਿੰਗ ਸਟਾਰਟ ਕਰ ਦੂੰ ਵੀ ਜਿਹਨਾਂ ਨੇ ਵੀ ਚੋਰੀ ਕਰਨੀਆਂ ਕਰਨੀਆਂ ਗੱਡੀਆਂ ਮੈਂ ਡਿਸਪੈਚ ਕਰਿਆ ਕਰੂੰਗਾ, ਤੁਸੀਂ ਰੋਜ਼ ਮੈਂ ਤੋਂ ਕੋਡ ਲੈ ਜਾ ਕਰੋ, ਗੱਡੀਆਂ ਕੱਢ ਲਿਆ ਕਰੋ। ਦੈਟ ਵਾਜ਼ ਅ ਨੌਨਸੈਂਸ ਪਾਰਟ ਵਾਜ਼ ਹੈਪਨਿੰਗ ਵਿਦ ਦਾ ਜਿਹੜੀ ਪਬਲਿਕ ਹੈ, ਟੈਕਸਪੇਅਰਸ, ਉਹਨਾਂ ਨਾਲ ਹੋ ਰਿਹਾ ਸੀ ਉਸ ਸਮੇਂ ਦੇ ਵਿੱਚ। ਡਕਫੂਡ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ। ਮੈਂ ਡੀਲਰਸ਼ਿਪ ਨੂੰ ਕਾਲ ਕੀਤਾ ਕਿ ਤੁਹਾਡੇ ਐਪ ਡਾਊਨਲੋਡ ਆ ਬਡਸ ਵਾਲਿਆਂ ਨੂੰ, ਰੇਂਜ ਰੋਵਰ ਬਡਸ, ਅਤੇ ਮੇਰਾ ਸੇਲਸਮੈਨ ਨੇ ਫੋਨ ਨਹੀਂ ਕਾਲ ਬੈਕ ਕੀਤਾ। ਜਿਹੜਾ ਬੰਦੇ ਨੇ ਮੇਰੀ ਕਾਲ ਸੁਣੀ, ਸ਼ੀ ਡਿਡ ਨੋਟ ਗਿਵ ਮੀ ਡੈਮ, ਸ਼ੀ ਡਿਡ ਖੇਅਰ ਕੀ ਹੋਇਆ, ਫਿਰ ਕੀ ਕਰੀਏ, ਤੇਰੇ ਵਰਗੇ 25 ਚੱਲੇ ਫਿਰਦੇ, ਚੱਲ ਪਰੇ, ਯੈਸ ਸਰ, ਵੀ ਆਰ ਕਾਲਿੰਗ ਯੂ ਬੈਕ ਸੂਨ। ਮੈਨੂੰ ਇੱਕ ਹਫ਼ਤਾ ਕਾਲ ਨਹੀਂ ਆਈ, ਅਤੇ ਮੇਰੀ ਐਪ ਲਾਈ ਹੋਈ ਸੀ ਮੇਰੇ ਵਾਸਤੇ ਕਿ ਮੈਂ ਉਹਨੂੰ ਗੱਡੀ ਨੂੰ ਕਿਵੇਂ ਚਲਾਉਣਾ ਚੈੱਕ ਕਰਨ ਲਈ, ਮੇਰੇ 'ਤੇ ਮੋਨੀਟਰਿੰਗ, ਜਦੋਂ ਚੋਰੀ ਹੋਈ ਮੋਨੀਟਰਿੰਗ ਬੰਦ ਹੋ ਗਈ। ਇਸ ਕਰਕੇ ਡਕਫੂਡ ਹੋਣਾ ਦਾ ਇਸ ਸਮੇਂ ਪੋਲੀਟੀਕਲ ਕੈਰੀਅਰ ਖਤਰੇ 'ਚ ਹੈ। ਹੁਣ ਸਿਆਣਾ ਸੀਗਾ, ਇਹਨੇ ਦੇਖਿਆ ਵੀ ਉੱਧਰਲੇ ਪਾਸੇ ਚਵਲ ਆ ਗਿਆ, ਇਹਨੇ ਕਿਹਾ ਫਾਇਦਾ ਲਈਏ, ਇਹਨੇ ਚਵਲ ਦਾ ਫਾਇਦਾ ਲੈ ਕੇ ਵੀ ਉਹ ਜੋ ਜੋ ਬੋਲੀ ਜਾਊਗਾ ਲੋਕਾਂ 'ਚ ਦੇਸ਼ ਭਗਤੀ ਜਾਗੀ ਜਾਊ, ਇਹਨੇ ਵੋਟਾਂ ਲੈ ਲਈਆਂ। ਹੁਣ ਸਰਵੇ ਕਹਿੰਦੇ ਨੇ ਕਿ ਜੇ ਅੱਜ ਲਿਬਰਲ ਪਾਰਟੀ ਕੋਈ ਲੀਡਰ ਨਹੀਂ ਹੈਗਾ, ਅਸੀਂ ਚਾਰੇ ਜਾਣੇ ਇਲੈਕਸ਼ਨ 'ਚ ਖੜ੍ਹੇ ਹੋ ਜੀ ਮੈਨੂੰ ਛੱਡ ਕੇ, ਕਿਉਂਕਿ ਮੇਰੇ ਨਾਲ ਕਿਸੇ ਕਹਾਣੀਆਂ ਬਹੁਤ ਜੁੜੇ ਨੇ ਕਿ ਲੋਕਾਂ ਨੇ ਬਾਹਰ ਨਿਕਲ ਕੇ ਆ ਜਾਣਾ ਹੈ, ਪਹਿਲਾਂ ਵੀ ਇਹ ਕੀਤਾ ਸੀ, ਪਹਿਲਾਂ ਵੀ ਇਹ ਕੀਤਾ ਸੀ, ਆ ਤਿੰਨਾਂ ਨੂੰ ਖੜਾ ਦਈਏ ਸੰਤੋਸ਼ ਉਹਨਾਂ ਨੂੰ ਜਿਹਨੂੰ 77 ਨਹੀਂ ਕਹਿਣਾ ਹੁੰਦਾ ਪੰਜਾਬੀ 'ਚ, ਇਹ ਵੀ ਇਲੈਕਸ਼ਨ ਜਿੱਤ ਜੂਗੀ, ਠੀਕ ਹੈ। ਉਹਦਾ ਕਾਰਨ ਕੀ ਹੈ, ਡਕਫੂਡ ਹੋਣਾ ਦਾ ਨੈਰੇਟਿਵ ਇੱਦਾਂ ਦਾ ਬਣ ਗਿਆ, ਇੰਨੀ ਨੈਗੇਟਿਵਿਟੀ ਆ ਗਈ ਹੈ ਲੋਕਾਂ ਦੇ ਵਿੱਚ ਕਿ ਇਹਨਾਂ ਨੇ ਕੀਤਾ ਕੁਛ ਨਹੀਂ, ਪਿਛਲੇ 10 ਸਾਲ 'ਚ ਭਾਸ਼ਣ ਦਿੱਤੇ ਨੇ, ਇਹਦਾ ਇੱਕ ਮਿਨਿਸਟਰ ਫੜਿਆ ਜਾਂਦਾ, ਬਿਲਡਰਾਂ ਨਾਲ ਮਿਲ ਜਾਂਦਾ, 100 ਮਿਲੀਅਨ ਦੀ ਜ਼ਮੀਨ ਦੀ ਪਰਚੇਸ, ਅਤੇ 20 ਕਿੱਲੇ ਜ਼ਮੀਨ 365 ਮਿਲੀਅਨ ਦੇ ਵੇਚ ਦਿੰਦੇ ਆ 100 ਕਿੱਲਿਆਂ 'ਚ, ਉਹ 100 ਮਿਲੀਅਨ ਦੇ 100 ਕਿੱਲਾ ਐਗਜ਼ਾਮਪਲ ਲਿਆ, ਐਗਜ਼ਾਮਪਲ ਦਿੰਦਾ, 20 ਕਿੱਲੇ 365 ਮਿਲੀਅਨ ਦੇ ਜ਼ੋਨਿੰਗ ਚੇਂਜ ਤੋਂ ਬਾਅਦ ਵੇਚ ਦਿੰਦੇ ਨੇ, ਬਾਕੀ ਫਿਰ ਉਹਨਾਂ ਕੋਲ 1000 ਮਿਲੀਅਨ ਪਿਆ ਹੈਗਾ। ਜਦੋਂ ਜ਼ਮੀਨ 'ਚ 1000 ਮਿਲੀਅਨ ਦਾ ਘਪਲਾ ਹੋ ਜੂਗਾ, ਮਕਾਨ ਸਵਾ ਵੀ ਸਿਰ ਸਸਤੇ ਹੋਣਗੇ, ਪੈਸੇ ਤਾਂ ਥੱਲੇ ਜ਼ਮੀਨ 'ਚ ਘਪਲਾ ਹੋ ਗਿਆ, ਇੱਟਾਂ 'ਚ ਘਪਲਾ ਕੌਣ ਕਰੂਗਾ, ਇਹ ਕਿਹੜਾ ਇੰਡੀਆ। ਇਹਦਾ ਮਿਨਿਸਟਰ ਰਿਜ਼ਾਈਨ ਕਰ ਗਿਆ, ਅਤੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਤੱਕ। ਜਾਗੋ ਪਿਆਰੋ ਜਾਗੋ, ਇੱਦਾਂ ਹੀ ਆਟੋ ਇੰਸ਼ੋਰੈਂਸ 'ਤੇ ਆਉਣ ਲੱਗਿਆ ਮੈਂ ਫਾਈਨਲ ਗੱਲ 'ਤੇ। ਆਟੋ ਇੰਸ਼ੋਰੈਂਸ ਦੇ ਵਿੱਚ ਕੀ ਆ ਕਿ ਆਟੋ ਇੰਸ਼ੋਰੈਂਸ 'ਚ ਤੁਹਾਡੇ ਮੁਹੱਲੇ ਦੇ ਵਿੱਚ ਗੱਡੀਆਂ ਬਹੁਤ ਚੋਰੀ ਹੋਈਆਂ, ਤੁਹਾਡੇ ਮੁਹੱਲੇ 'ਚ ਐਕਸੀਡੈਂਟ ਬਹੁਤ ਹੋਏ, ਪੁੱਤ ਬਲੀ ਦਾ ਬੱਕਰਾ ਤੂੰ ਆ, ਤੈਨੂੰ ਪੈਸੇ ਪੇ ਕਰਨੇ ਪੈਣਗੇ। ਲੋਕ ਮਾਮੇ ਦੀ ਕੁੜੀ ਮੰਗੋ TD ਬੈਂਕ ਦੀ ਇੰਸ਼ੋਰੈਂਸ ਨੂੰ ਨਿਭਾਉਂਦੇ ਹੁੰਦੇ ਸੀਗੇ, TD ਇੰਸ਼ੋਰੈਂਸ ਆਈ ਸਾਡੇ ਕੋਲ, ਅਸੀਂ ਨਹੀਂ ਬਦਲਣੀ ਜੀ, ਸਾਡੇ 'ਤੇ ਬੜੇ ਅੱਛੇ ਰਿਲੇਸ਼ਨ ਨੇ। ਡੋਨਲਡ ਟਰੰਪ ਆਊਗਾ, ਬਿਜ਼ਨਸ ਲੈ ਕੇ ਉਹ ਬਿਜ਼ਨਸ, ਇੱਦਾਂ ਦੀ ਆਟੋ ਇੰਸ਼ੋਰੈਂਸ ਦੇ ਭਗਤ ਸੀਗੇ ਡੋਨਲਡ ਟਰੰਪ ਵਰਗੇ, ਅਤੇ ਇਹਨਾਂ ਨੇ ਆਟੋ ਇੰਸ਼ੋਰੈਂਸ ਚੈੱਕ ਨਹੀਂ ਕੀਤੀ। ਅੱਜ ਲੋਕ ਆਟੋ ਇੰਸ਼ੋਰੈਂਸ ਚੈੱਕ ਕਰ ਰਹੇ ਨੇ, ਹਰੇਕ ਬੰਦੇ ਨੂੰ ਹੈਰਾਨੀ ਹੁੰਦੀ ਹੈ ਕਿ ਮੇਰਾ 2500 ਬਚ ਗਿਆ ਸਾਲ ਦਾ, ਮੇਰਾ 3000 ਬਚ ਗਿਆ, ਕੋਸਕੋ 'ਤੇ 25-25 ਮਿੰਟ ਲਾਈਨਾਂ 'ਚ ਲੱਗ ਕੇ ਖੜ੍ਹੇ ਰਹਿੰਦੇ, 3 ਸੈਂਟ ਗੈਸ ਦਾ, $4 ਨਹੀਂ ਬਚਦੇ ਮਹੀਨੇ ਦਾ, $150-$200 ਬਚੂਗਾ। ਪਵਨ ਕੌਰ ਗਿੱਲ ਨੂੰ ਕਾਲ ਕਰੋ, ਨੰਬਰ ਹੈ 647-3251-9900, 647-3251-9900, 647-3251-9900। 3259900 ਜਿੰਨੇ ਵਧੀਆ ਤਰੀਕੇ ਨਾਲ ਮੈਂ ਐਜੂਕੇਟ ਕਰਦਾ
1: ਜੀ,
0: ਜਿਹੜੀ ਕਾਰ ਹੋਂਡਾ ਸਿਵਿਕ ਮੌਂਟਰੀਅਲ ਦੇ ਵਿੱਚ $205 ਚ ਫੁੱਲ ਜਿਹੜੀ ਹੋ ਜਾਂਦੀ ਆ
1: ਜੀ,
0: ਉਹ ਥਰਡ ਪਾਰਟੀ ਆ ਕੇ ਟੋਰਾਂਟੋ ਦੇ ਵਿੱਚ $390 ਚ ਹੁੰਦੀ ਆ, ਜੋ ਫੁੱਲ ਕਰਾਉਣੀ ਆ $550, ਯਾਨੀ ਕਿ $300 ਐਕਸਟਰਾ ਪੇ ਕਰਨਾ ਪਊਗਾ, ਜਿੰਨਾ ਦੋ ਕਾਰਾਂ ਦੀ ਇੰਸ਼ੋਰੈਂਸ ਆ ਮੌਂਟਰੀਅਲ ਚ ਉਹਨੇ ਇੱਕ ਦੀ ਪੇ ਕਰਨੀ ਪਊ ਤਾਂ ਕਵਰੇਜ ਦੇਵਾਂਗੇ। ਪਵਨ ਕੌਰ ਗੱਲ, ਪਵਨ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਸਿੱਧੂ ਮੂਸੇਵਾਲਾ ਕੁਛ ਨੀ ਰੌਲਾ ਸੀ, ਰੋਜ਼ ਜੀਭ ਤੇ ਕੰਡੇ ਹੁੰਦੇ ਸੀ, ਰੋਜ਼ ਬੰਦਾ ਜੀਜੇ ਨੂੰ ਮਿਲੋ, ਜਵਾਈ ਨੂੰ ਮਿਲੋ, ਜੀਜੇ ਨੂੰ ਵਿਆਹ ਨੀ ਹੋਇਆ ਸੀ, ਮਤਲਬ ਇਨਡਾਇਰੈਕਟਲੀ ਉਹ ਗਾਲਾ ਹੀ ਕੱਢਦਾ ਹੁੰਦਾ ਸੀ ਲੋਕਾਂ ਨੂੰ, ਜੀਜੇ ਨੂੰ ਮਿਲੋ, ਜਵਾਈ ਨੂੰ ਮਿਲੋ। ਉਹ ਇੱਕ ਦਿਨ ਮਿਲ ਗਏ ਔਰ ਜਿਹੜੇ ਮਿਲੇ ਉਹ ਸਾਰੇ ਮਲੰਗ, ਲੋਕਾਂ ਦੇ ਘਰ ਵੀ ਕੱਚੇ ਉਹਨਾਂ ਦੇ ਜਿਨ੍ਹਾਂ ਨੇ ਉਹ ਮਾਰਿਆ। ਜ਼ਬਾਨ ਹੀ ਰਾਜ ਕਰਾਉਂਦੀ ਹੈ ਅਤੇ ਜ਼ਬਾਨ ਹੀ ਭੀਖ ਮੰਗਣ ਲਾ ਦਿੰਦੀ ਹੈ। ਤੁਹਾਡੀ ਜ਼ਬਾਨ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ, ਮੈਂ ਜ਼ਬਾਨ ਵਰਤ ਕੇ ਰੋਟੀ ਖਾਂਦਾ ਪਿਆ, ਠੀਕ ਹੈ। ਸੋ ਪਵਨ, ਆਟੋ ਇੰਸ਼ੋਰੈਂਸ 'ਤੇ ਚੱਲਾਂਗੇ। ਲੋਕਾਂ ਦੇ ਵਿੱਚ ਐਕਸਕਿਊਜ਼ ਹੁੰਦੇ ਨੇ ਆਟੋ ਇੰਸ਼ੋਰੈਂਸ 'ਤੇ ਕਿਉਂ ਨਹੀਂ ਘੱਟ ਰਹੀ, ਕਿਉਂਕਿ ਤੁਹਾਡੇ ਏਰੀਆ 'ਚ ਐਂ ਹੋ ਗਿਆ, ਤੁਹਾਡੇ ਏਰੀਆ 'ਚ ਉਹ ਹੋ ਗਿਆ। ਮੈਨੂੰ ਦੱਸੋਗੇ ਲਾਸਟ ਆਟੋ ਇੰਸ਼ੋਰੈਂਸ ਪਾਲਿਸੀ ਜਿਹੜੀ ਤੁਸੀਂ ਘਟਾਈ ਹੋਵੇ ਕੋਈ?
5: ਹਾਂਜੀ ਅਮਨ ਜੀ, ਮੇਰੇ ਕੋਲ ਲਾਸਟ ਟਾਈਮ ਹੁਣ 3 ਵਹੀਕਲਸ ਆਈਆਂ, 3 ਗੱਡੀਆਂ ਆਈਆਂ ਤੇ 4 ਡਰਾਈਵਰ ਸੀ ਜੀ ਉਹਨਾਂ ਤੇ, ਤੇ ਨਾਲ ਉਹਨਾਂ ਦੀ ਇੰਸ਼ੋਰੈਂਸ।
0: ਇਦਾਂ ਦਾ ਪਰਿਵਾਰ ਕੈਨੇਡਾ ਜਿਵੇਂ ਪਵਨ, ਰੋਟੀ ਤੋਂ ਭੁੱਖਾ ਨਹੀਂ ਮਰਦਾ ਬੰਦਾ।
5: ਬਿਲਕੁਲ ਜੀ,
0: ਸ਼ਾਮ ਨੂੰ ਕਹਿੰਦਾ 200-300 ਬਣਾ ਲੈਂਦਾ, ਸਾਰੇ ਖਾ ਲੈਂਦੇ ਨੇ।
5: ਹਾਂਜੀ ਹਾਂਜੀ ਬਿਲਕੁਲ ਜੀ।
0: ਕਿੰਨੀ ਗੱਡੀਆਂ ਦੀ ਇੰਸ਼ੋਰੈਂਸ ਉਹਨਾਂ ਦੇ?
5: ਹਾਂਜੀ ਉਹਨਾਂ ਦੀ ਘਰ ਦੀ ਪਾ ਕੇ, ਗੱਡੀਆਂ ਦੀ ਪਾ ਕੇ ਜੀ, 3 ਗੱਡੀਆਂ ਦੀ ਉਹਨਾਂ ਦੀ ਆਲਮੋਸਟ ਜੀ 2200 ਘਟ ਗਈ ਸੀਗੀ ਸਾਲ ਦੀ।
0: ਸਾਲ ਦੀ $2200 ਘਟ ਗਿਆ?
5: ਹਾਂਜੀ ਹਾਂਜੀ,
0: 6 ਮਹੀਨੇ ਦਾ ਤੇਲ 2 ਗੱਡੀਆਂ ਦਾ ਪੈ ਗਿਆ
5: ਜੀ। ਜੀ
0: ਹਾਂਜੀ, ਵੀ ਫ੍ਰਿਜ ਤੇਲ ਪੈ ਗਿਆ ਜੀ, 2-6 $2200 6 ਮਹੀਨੇ ਦਾ ਲਾ ਲਓ, ਹਨਾ। ਸੋ ਇਸ ਤੋਂ ਇਲਾਵਾ ਸਿੰਗਲ ਗੱਡੀ ਵਾਲੇ ਕਿਸੇ ਦੀ ਆਟੋ ਇੰਸ਼ੋਰੈਂਸ ਘਟੀ ਹੋਵੇ?
5: ਹਾਂਜੀ ਸਿੰਗਲ ਗੱਡੀ ਵਾਲਿਆਂ ਦੀ ਵੀ ਘਟਦੀ ਆ ਜੀ, ਆਪਾਂ ਉਹਨਾਂ ਨੂੰ ਨਾਲ ਬੰਡਲ ਅਪ ਦੇ ਦਿੰਦੇ ਆ, ਉਹਨਾਂ ਨੂੰ ਟੈਨੈਂਟ ਇੰਸ਼ੋਰੈਂਸ ਕਰ ਦਿੰਦੇ ਆ ਤੇ ਉਹਨਾਂ ਨੂੰ ਵੀ ਟੈਨੈਂਟ ਇੰਸ਼ੋਰੈਂਸ ਨਾਲ ਐਕਸਟਰਾ ਕਵਰੇਜ ਮਿਲ ਜਾਂਦੀ ਆ ਤੇ ਉਹਨਾਂ ਦੀ ਵੀ ਕਾਫੀ ਆਟੋ ਦੀ ਘਟ ਜਾਂਦੀ ਆ ਜੀ। ਮੇਰੇ ਕੋਲ ਹੁਣ ਰੀਸੈਂਟਲੀ ਆਈ ਸੀ $45 ਉਹਨਾਂ ਦੀ ਆਟੋ ਦੀ ਘਟ ਗਈ ਸੀ,
0: ਠੀਕ ਹੈ, ਮਹੀਨੇ ਦੀ। ਤੇ ਲੋਕਾਂ ਨੂੰ ਕੀ ਕਰਨਾ ਪਊਗਾ ਇਹਦੇ ਲਈ ਤੁਹਾਨੂੰ ਕੰਟੈਕਟ ਕਰਨ ਵਾਸਤੇ?
5: ਹਾਂਜੀ ਜੀ, ਮੈਨੂੰ ਕਾਲ ਕਰਨ, ਥੋੜੀ ਜਿਹੀ ਕੁਐਸਚਨ ਹੁੰਦੇ ਨੇ, ਥੋੜੀ ਜਿਹੀ ਇਨਫੋਰਮੇਸ਼ਨ ਲੈਣੀ ਆ ਮੈਂ ਉਹਨਾਂ ਦੇ ਲਾਇਸੈਂਸ ਵਗੈਰਾ, ਤੇ ਜੀ ਮੈਂ ਉਹਨਾਂ ਨੂੰ ਵਿਦ ਇਨ ਅ ਡੇ ਔਰ ਟੂ ਮੈਂ ਉਹਨਾਂ ਨੂੰ ਕੋਡ ਪ੍ਰੋਵਾਈਡ ਕਰ ਦਿੰਦੀ ਹਾਂ ਜੀ। ਉਹ ਮੈਨੂੰ ਕਾਲ ਕਰਨ ਮੇਰੇ ਫੋਨ ਨੰਬਰ ਤੇ 6473259100।
0: ਮੈਂ ਐਡ ਕਰ ਦਿੰਦਾ, ਸਾਲ ਹੋ ਗਿਆ ਤੁਹਾਨੂੰ?
5: ਜਿਆਦਾ ਹੋ ਗਿਆ ਜੀ ਅਮਨ ਜੀ, 1.5 ਸਾਲ ਤੋਂ ਉੱਤੇ ਹੋ ਗਿਆ।
0: ਮੁੰਡਾ ਪਹਿਲਾਂ ਹੀ ਬੋਲ ਪਿਆ, ਦੇਖ ਲਓ ਜਿਵੇਂ ਪੈਸੇ ਪੇ ਕਰਦਾ ਹੁੰਦਾ ਮੇਰੇ ਕੋਲ ਬੈਠਾ, ਕਹਿੰਦਾ ਕਹਿੰਦਾ ਜਾਣਾ ਥੋੜੇ ਤੋਂ ਪਹਿਲਾਂ ਇਹ ਬੋਲ ਪਿਆ, ਕਹਿੰਦਾ ਜਿਆਦਾ। ਸੋ
6: ਸਾਨੂੰ ਇੰਨੇ ਸਾਲ ਹੋ ਗਏ ਤੇ ਪਤਾ ਤਾਂ ਹੈਗਾ,
0: ਨਹੀਂ ਨਹੀਂ ਅਸੀਂ ਗੱਲ ਕਰਦੇ ਹਾਂ। ਸੋ ਤੁਹਾਨੂੰ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਪਵਨ?
5: ਬਹੁਤ ਵਧੀਆ ਰਿਹਾ ਅਮਨ ਜੀ, ਬਹੁਤ ਸਾਰੀਆਂ ਫੈਮਿਲੀਜ਼ ਨੂੰ ਮਿਲੇ ਆ ਤੁਹਾਡੇ ਥਰੂ ਤੇ ਬਹੁਤ, ਮਤਲਬ ਕਈਆਂ ਨਾਲ ਬਹੁਤ ਅੱਛੇ ਰਿਲੇਸ਼ਨਸ ਵੀ ਬਣ ਗਿਆ ਜੀ, ਜਿਵੇਂ ਫੈਮਿਲੀ ਵਾਂਗੂ ਹੀ ਗੱਲ ਕਰੀ ਦੀ ਉਹਨਾਂ ਦੇ ਨਾਲ।
0: ਇਹ ਚੀਜ਼ ਮੈਂ ਚਾਹੁੰਦਾ,
5: ਹਾਂਜੀ
0: ਮੇਰੇ ਕੋਲ ਨਾ ਕੁਲਵਿੰਦਰ ਗਲੇਰੀਆ ਆਏ ਸੀ ਅੱਜ ਤੋਂ 7 ਸਾਲ ਪਹਿਲਾਂ,
5: ਹਾਂਜੀ
0: ਉਹ ਬ੍ਰੋਕਰੇਜ ਓਨ ਕਰਦੇ ਨੇ ਹੁਣ ਕੁਲਵਿੰਦਰ ਗਲੇਰੀਆ ਜੀ, ਬਹੁਤ ਡਾਊਨ ਟੂ ਅਰਥ ਬੰਦਾ। ਆ ਰੇਡੀਓ ਤੇ ਮੇਰੇ ਖਿਆਲ 1000 ਫੈਮਿਲੀਜ਼ ਨੂੰ ਮਿਲ ਚੁੱਕੇ ਨੇ ਜਿਨ੍ਹਾਂ ਨੇ ਉਹਨਾਂ ਤੋਂ ਇੰਸ਼ੋਰੈਂਸ ਲਈਆਂ, ਔਰ ਉਹ ਏਜੈਕਸ ਦੇ ਏਰੀਆ 'ਚ ਸੀ, ਉਹਨਾਂ ਦੇ ਕੋਈ ਐਡਵਰਟਾਈਜ਼ਮੈਂਟ ਕੁਛ ਨਹੀਂ ਹੋਰ ਚੱਲਦਾ ਸੀ
5: ਜੀ।
0: ਤਾਂ ਤੁਹਾਡੇ ਏਜੰਸੀ ਬ੍ਰੋਕਰ ਏਜੰਸੀ ਬਣਾਉਣ ਦਾ ਮਤਲਬ ਤਾਂ ਤੁਸੀਂ ਸਮਝਦੇ ਹੋ ਨਾ ਵੀ ਕਿਸ ਲੈਵਲ 'ਤੇ ਜਾਣਾ ਪੈਂਦਾ ਬੰਦੇ ਨੂੰ। ਅਤੇ ਬਹੁਤ ਸ਼ੁਕਰ ਆ ਸਾਰਿਆਂ ਦਾ, ਪਵਨ ਨੂੰ ਕਾਲ ਕਰੋ ਔਰ ਮੈਂ ਤੁਹਾਨੂੰ ਔਨ ਏਅਰ ਕਹਿੰਦਾ ਪਿਆ ਸਾਰਿਆਂ ਨੂੰ, ਤੁਹਾਡੇ ਨਾਲ ਵਰਤਣ ਦੇ ਲਈ ਬੋਲੀ ਮਿਠਾਸ, ਕੰਮ ਹੋਵੇ ਨਾ ਹੋਵੇ ਤੁਹਾਨੂੰ ਇਹ ਯਾਦ ਰਹੋ ਕਿ ਅਸੀਂ ਪਵਨ ਨਾਲ ਡੀਲ ਕੀਤਾ ਸੀਗਾ। ਡਾਊਨ ਟੂ ਅਰਥ, ਨਿਮਰਤਾ, ਮਿਠਾਸ, ਔਨ ਟਾਈਮ ਰਿਪਲਾਈ, ਕੋਈ ਕਾਲ ਦੀ ਇਗਨੋਰੈਂਸ ਨਹੀਂ ਹੈ। 647-325-9900 ਪਵਨ, ਤੁਸੀਂ ਦਿਨ 'ਚ ਕਿੰਨੇ ਕੁ ਘੰਟਾ ਟਾਈਮ, ਕਿੰਨੇ ਘੰਟੇ ਤੁਸੀਂ ਕੰਮ 'ਤੇ ਲਾਉਂਦੇ ਹੋ ਆਪਣੇ
5: ਜੀ? ਅਮਨ ਜੀ 8-9 ਘੰਟੇ ਲਗਾਉਂਦੀ ਹਾਂ ਮੈਂ ਕੰਮ।
0: ਮਤਲਬ ਖੁਸ਼ ਹੋ ਤੁਸੀਂ ਪੂਰੇ?
5: ਹਾਂਜੀ ਹਾਂਜੀ,
0: ਵੈਰੀ ਗੁੱਡ। ਚਲੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ, ਦੇਖੋ ਸਾਡੇ ਪਰਿਵਾਰ ਨੇ, ਸਾਡੀ ਭੈਣਾਂ ਵਰਗੇ ਨੇ ਸਾਰੇ ਵੀ। 647-325-9900 ਲੋਕ ਵਿਸ਼ਵਾਸ ਕਰਦੇ ਨੇ ਕੁੜੀਆਂ ਦੇ ਉੱਤੇ ਜ਼ਿਆਦਾ। ਮੈਂ ਹੁੰਦਾ ਨਾ ਲੋਕਾਂ ਨੇ ਮੈਨੂੰ ਘੱਟ ਕਾਲਾਂ ਕਰਨੀਆਂ ਸੀ, ਪਵਨ ਤੁਹਾਨੂੰ ਜ਼ਿਆਦਾ ਹੀ ਕਰਨੀਆਂ ਸੀਗੀਆਂ
5: ਜੀ।
0: ਮੈਂ ਨਾ ਇੱਕ ਸੂਟਾਂ ਦੀ ਦੁਕਾਨ 'ਤੇ ਗਿਆ, ਉੱਥੇ ਨਾ 80-90 ਬੰਦੇ ਲੱਗੇ ਹੋਏ ਬੰਦੇ ਸੂਟ ਕੱਟਣ। ਮੇਰੇ ਨਾਲ 3-4 ਲੇਡੀਜ਼ ਚਲੀਆਂ, ਇਹਨਾਂ ਨੇ 5-6 ਬੰਦੇ ਬਿਜ਼ੀ ਕਰ ਲਏ ਇਹਨਾਂ ਨੇ। ਉਹਨਾਂ ਨੇ ਢੇਰ ਲਾ ਤੇ ਕੱਪੜਿਆਂ ਦੇ, ਥਾਨਾਂ ਦੇ ਥਾਨ ਖੋਲ ਖੋਲ ਸਿੱਟੀਆਂ, ਲੁਧਿਆਣੇ ਦੀ ਗੱਲ ਆ
1: ਜੀ।
5: ਹਾਂਜੀ,
0: ਤੇ ਮੈਂ ਨਾ ਇੱਕ ਪਰੇ ਖੜਾ ਵਿਹਲਾ ਜਿਹਾ, ਮੈਂ ਕਿਹਾ ਦੁਖੀ ਹੋਇਆ ਖੜਾ ਸੀਗਾ, ਤੇ ਮੈਂ ਇਹਨਾਂ ਨੂੰ ਬੰਦੇ ਨਾਲ ਗੱਲਾਂ ਕਰਨ ਲੱਗ ਗਿਆ ਟਾਈਮ ਪਾਸ ਕਰਨ ਲਈ। ਮੈਂ ਕਿਹਾ ਯਾਰ ਇੱਥੇ 2 ਕੁੜੀਆਂ ਕੰਮ ਕਰਦੀਆਂ, 98 ਬੰਦੇ ਹੋਣਗੇ, 88। ਮੈਂ ਕਿਹਾ ਕਿੰਨੇ ਬੰਦੇ ਨੇ? ਕਹਿੰਦਾ 82 ਸਾਡੇ ਸੇਲਸ ਪਰਸਨ ਨੇ, ਮੈਂ ਕਿਹਾ ਦੋ ਕੁੜੀਆਂ ਨੇ, ਕਹਿੰਦਾ ਸੇਲ ਵਾਲੀਆਂ ਤੈਅ ਲਾਉਣ 'ਤੇ ਰੱਖੀਆਂ ਹੋਈਆਂ। ਮੈਂ ਕਿਹਾ ਉਹ ਕਿਉਂ? ਕਹਿੰਦਾ ਲੇਡੀ ਨੂੰ ਬੰਦਾ ਕੁਛ ਵੇਚ ਦੇ, ਲੇਡੀ ਬੜੀ ਖੁਸ਼ ਹੁੰਦੀ ਹੈ ਛਿੱਤੇ ਕੇ। ਬੰਦਾ ਕਹਿੰਦਾ ਕਹਿੰਦਾ ਵੀ ਬਹੁਤ ਸੋਹਣਾ ਲੱਗਦਾ ਭੈਣ ਜੀ ਇਹ ਸੂਟ ਤੁਹਾਡੇ ਪਾਇਆ, ਕਹਿੰਦੇ ਉਹ ਮਿੰਟਾਂ 'ਚ ਮੰਨ ਲੈਂਦੀ ਹੈ ਵੀ ਸੋਹਣਾ ਲੱਗਦਾ। ਲੇਡੀ ਲੇਡੀ ਨੂੰ ਕਹੇ ਕਹਿੰਦੇ ਉਹ 'ਚ ਇੱਕੋ ਆ ਜਾਂਦੀ ਹੈ। ਮੈਂ ਉਹਦੀ ਗੱਲ ਸੁਣ ਕੇ ਹੈਰਾਨ, ਅਤੇ ਉਹਨੂੰ ਕੀ ਪਤਾ ਮੈਂ ਰੇਡੀਓ ਬ੍ਰੋਡਕਾਸਟਰ ਵੀ ਗੱਲਾਂ ਕਰੂੰਗਾ ਅੱਗੇ ਜਾ ਕੇ ਲੋਕਾਂ ਨਾਲ। ਮੈਂ ਕਿਹਾ ਵੀ ਅੱਛਾ ਇੱਦਾਂ ਹੁੰਦਾ, ਔਰ ਮੈਂ ਇਹ ਗੱਲ ਕਹੂੰਗਾ ਪਵਨ ਦੇ ਕੋਲ ਮੇਲ ਹੋਵੇ ਕੋਈ ਫੀਮੇਲ ਹੋਵੇ, ਦੋਨੋਂ ਹੀ ਕੰਫਰਟੇਬਲ ਹੋ ਜਾਂਦੇ ਬਿਕੋਜ਼ ਜ਼ੁਬਾਨ 'ਚ ਨਿਮਰਤਾ ਬਹੁਤ ਹੈ। ਥੋੜਾ ਫੋਨ ਵੱਜਣਾ ਸ਼ੁਰੂ ਹੋਣਾ ਚਾਹੀਦਾ ਸੀ, ਵੱਜਿਆ ਨਹੀਂ ਅਜੇ ਤੱਕ।
5: ਹਾਂਜੀ, ਅਮਨ ਜੀ ਬਹੁਤ ਸਾਰੀਆਂ ਕਾਲਸ ਆ ਗਈਆਂ ਵਿੱਚ,
0: 647-342-9900। ਤੁਸੀਂ 3 ਮਿੰਟ ਦਿਓ, ਪਵਨ ਤੁਹਾਨੂੰ ਵੱਡੀ ਸੇਵਿੰਗ ਕਰਕੇ ਦਿਖਾ ਸਕਦੀ ਹੈ। 647-342-9900 ਲਓ ਜੀ, ਤੁਸੀਂ ਕਾਲਸ ਅਟੈਂਡ ਕਰੋ, 647-352-9900।

0: ਤੁਹਾਨੂੰ ਇਹ ਸ਼ਬਦ ਜਿਹੜਾ ਹੈਗਾ ਬੜੀ ਖੁਸ਼ੀ ਔਰ ਸਕੂਨ ਦਿੰਦਾ ਹੋਊਗਾ ਔਰ ਕਹਿੰਦਾ ਹੋਊਗਾ ਕਿ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ 'ਚੋਂ ਅਸੀਂ ਝੋਲੀਆਂ ਭਰ ਕੇ ਖਾ ਰਹੇ ਹਾਂ। ਸ਼ੁਕਰ ਕਰੋ ਹਮੇਸ਼ਾ ਪਰਮਾਤਮਾ ਦਾ ਕਿ ਜੋ ਤੁਸੀਂ ਦਿੱਤਾ। ਮੇਰੇ ਬਜ਼ੁਰਗ ਸੀ, ਮੇਰੀ ਦਾਦੀ ਸੀ, ਸਵੇਰੇ ਉੱਠ ਕੇ ਅਰਦਾਸ ਕਰਦੇ ਸੀ। ਸਵੇਰੇ ਉੱਠ ਕੇ ਉਹਨਾਂ ਨੇ ਜਦੋਂ ਖਾਣਾ ਤਿਆਰ ਕਰਨਾ, ਸਭ ਤੋਂ ਪਹਿਲਾਂ ਉਹਨਾਂ ਨੇ ਖਾਣੇ ਦੇ ਵਿੱਚ ਦਰਵੇਸ਼ ਲਈ, ਦਰਵੇਸ਼ ਕਹਿਣਾ, ਕੁੱਤਿਆਂ ਲਈ ਖਾਣਾ ਤਿਆਰ ਕਰਨਾ, ਪਸ਼ੂਆਂ ਦੇ ਲਈ ਵੀ, ਖੁੱਲ੍ਹੀਆਂ ਅਤੇ ਬੰਨੇ ਹੋਏ ਜਾਨਵਰਾਂ ਲਈ ਵੀ ਉਹਨਾਂ ਨੇ ਪ੍ਰਸ਼ਾਦੇ ਤਿਆਰ ਕਰਨੇ ਆਪਣੇ ਹੱਥ ਨਾਲ। ਅਤੇ ਉਹਨਾਂ ਨੇ ਨਮਸਕਾਰ ਕਰਨਾ ਸੂਰਜ ਨੂੰ, ਸ਼ੁਕਰ ਕਰਨਾ, ਮੂੰਹ 'ਤੇ ਹੱਥ ਫੇਰਨਾ ਆਪਣੇ ਹੱਥ ਮਲ ਕੇ, ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਕਰਨੇ। ਕਿਸੇ ਨੂੰ ਗਾਲ ਕੱਢਣੀ, ਉਹਨਾਂ ਨੇ ਕਹਿਣਾ ਤੇਰਾ ਵੀ ਭਲਾ ਹੋ ਜਾਵੇ। ਆਹ ਉਹਨਾਂ ਦੀ ਗਾਲ ਹੁੰਦੀ ਸੀ, ਹਾਂਜੀ, ਤੇਰਾ ਵੀ ਭਲਾ ਹੋ ਜਾਵੇ। ਸੋ ਇਹ ਸਭ ਹੁਨਰ ਜਿਹੜੇ ਸਾਡੇ ਬਜ਼ੁਰਗਾਂ ਦੇ ਅਗਰ ਸਾਡੇ 'ਚ ਆ ਜਾਣ, ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਮੈਂ ਨਾ ਯਾਦ ਆ ਕਿ ਸੱਤਵੀਂ ਕਲਾਸ 'ਚ ਸੀ, ਉੱਥੇ ਇੱਕ ਅੰਕਲ ਸਾਈਕਲ 'ਤੇ ਆਏ, ਸਾਡੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਬੁਲਾਇਆ। ਸਰ ਪ੍ਰਿਤਪਾਲ ਸਿੰਘ ਬੈਨੀਪਾਲ ਉਹਨਾਂ ਦਾ ਨਾਂ ਸੀ, ਨੈਸ਼ਨਲ ਪਬਲਿਕ ਹਾਈ ਸਕੂਲ ਸੀ, ਸਾਡੇ ਗੁਰੂ ਜੀ ਰਹੇ ਨੇ, ਉਹਨਾਂ ਨੇ ਬੜੇ ਡੰਡੇ ਖਾਧੇ, ਕੁੱਟ ਖਾਧੀ ਹੈ ਮੈਂ ਉਹਨਾਂ ਤੋਂ ਬਹੁਤ, ਮਤਲਬ ਮੈਂ ਲਾ ਲਓ ਵੀ ਮੁਰਗਾ ਮੈਂ ਬਣਦਾ ਹੁੰਦਾ ਸੀਗਾ। ਮੈਨੂੰ ਟੇਬਲ 'ਤੇ ਖੜਾ ਕਰਕੇ ਬਾਹਾਂ ਉੱਤੇ ਕਰਾਉਂਦੇ, ਪਹਿਲਾਂ ਟੇਬਲ 'ਤੇ ਖੜਾਉਂਦੇ ਸੀ, ਫਿਰ ਮੈਂ ਫਿਰ ਵੀ ਕੰਮ ਨਹੀਂ ਕਰਕੇ ਆਉਂਦਾ ਸੀ ਹੋਮਵਰਕ, ਫਿਰ ਮੇਰੀਆਂ ਬਾਹਾਂ ਖੜੀਆਂ ਕਰਾਉਣ ਲੱਗ ਗਏ ਸੀ ਉਹ। ਅਤੇ ਮਤਲਬ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਮੈਨੂੰ ਟੋਰਚਸ ਕੀਤੇ, ਫਿਰ ਐਂਡ 'ਚ ਮੈਨੂੰ ਸਟੇਜ 'ਤੇ ਲੈ ਗਏ, ਸਟੇਜ 'ਤੇ ਵੀ ਮੈਂ ਖੜਿਆ ਹੱਸੀ ਜਾਂਦਾ ਹੁੰਦਾ ਦੇਖ ਕੇ ਸਾਰਿਆਂ ਨੂੰ। ਫਿਰ ਉਹਨਾਂ ਨੇ ਮੈਨੂੰ ਸਟੇਜ 'ਤੇ ਮੁਰਗਾ ਬਣਾਇਆ, ਫਿਰ ਉਹ 'ਚ ਬਾਅਦ ਹੱਥ ਖੜੇ ਕਰ ਗਏ ਉਹ, ਕਹਿੰਦੇ ਵੀ ਠੀਕ ਹੈ ਤੂੰ ਆਪਾਂ ਚਲੀ ਚੱਲ ਆਟੋਮੇਸ਼ਨ 'ਤੇ, ਠੀਕ ਆ। ਅਸੀਂ ਪੰਜ ਛੇ ਜਣੇ ਸੀਗੇ ਇੱਦਾਂ ਦੇ, ਵੀ ਜਿਹੜੇ ਮੇਰੀ ਮੇਰੀ ਮੇਰੀ ਮੇਰੀ ਸਿਸਟਰ ਨੇ ਕਹਿਣਾ ਮੰਮੀ ਮੇਰਾ ਸਕੂਲ ਚੇਂਜ ਕਰ ਦਿਉ, ਜਦੋਂ ਮੈਂ ਪਾਣੀ ਪੀਣ ਨਿਕਲਦੀ ਹਾਂ ਮੈਂ ਬਹੁਤ ਬੇਸ਼ਰਮ ਹੁੰਦੀ ਹਾਂ। ਮੈਂ ਕਿਹਾ ਇੰਨਾ ਟੈਨਸ਼ਨ ਲਿਆ ਕਰ ਤੂੰ ਆਪਣਾ ਕੰਮ ਕਰ। ਫਿਲਹਾਲ ਤੁਸੀਂ ਆਓ, ਮੈਂ ਦੇਖਿਆ ਵੀ ਮੈਂ ਸਬਕ ਨਹੀਂ ਦੇ ਰਿਹਾ ਵੀ ਪੜ੍ਹੋ ਨਾ, ਮੈਂ ਕਹਿੰਦਾ ਜ਼ਿੰਦਗੀ ਚੱਲੀ ਜਾਂਦੀ ਹੁੰਦੀ, ਐਵੇਂ ਟੈਨਸ਼ਨ ਨਾ ਲਓ। ਅਤੇ ਮਾਤਾਵਾਂ ਚਿੰਤਾ ਕਰੀ ਜਾਂਦੀ ਹੈ ਸਾਡਾ ਮੁੰਡਾ ਕੀ ਕਰੂਗਾ ਜੀ, ਮੈਂ ਕਿਹਾ ਉਹਨੇ ਕਰੀ ਜਾਣਾ ਜੋ ਕੁਛ ਕਰਨਾ ਹੈ। ਮੇਰੇ ਨਾਲ ਇੱਕ ਚੀਜ਼ ਵਧੀਆ ਕਰ ਲਓ ਸਾਰੀ, ਆਪਣੇ ਬੱਚੇ ਦੇ ਪੈਦਾ ਹੁੰਦੇ ਹੀ ਨਾ ਇੱਕ ਅੱਛੀ ਪਾਲਿਸੀ ਲੈ ਕੇ ਰੱਖ ਦਿਓ। ਸਰਕਾਰਾਂ ਦੀ ਰਿਸਪੋਂਸੀਬਿਲਟੀ ਖਤਮ ਹੋ ਗਈ, ਰਿਸਪੋਂਸੀਬਿਲਟੀ ਪੇਰੈਂਟਸ ਦੀ ਰਹਿ ਗਈ। ਮੇਰੇ ਨਾਲ ਇਸ ਸਮੇਂ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਅਮਨ ਜੀ,
0: ਕੀ ਹਾਲ ਆ?
1: ਚੜ੍ਹਦੀ ਕਲਾ ਜੀ, ਤੁਸੀਂ?
0: ਇਹ ਮਨਿੰਦਰ ਮੁੰਡਾ ਨਾ ਬਹੁਤ ਇੰਟੈਲੀਜੈਂਟ
2: ਜੀ,
0: ਬਹੁਤ ਹੀ ਲਿਆਕਤ ਵਾਲਾ ਇਨਸਾਨ
2: ਜੀ।
0: ਮਨਿੰਦਰ ਨੇ ਕਹਿੰਦੇ ਕਿਸੇ ਨੂੰ ਉੱਚੀ ਕਰਦੇ ਬੋਲਿਆ ਜ਼ਿੰਦਗੀ ਅੱਜ ਤੱਕ?
1: ਮੈਨੂੰ
0: ਨਹੀਂ ਨਹੀਂ ਜੋ ਖੂਬੀ ਹੈ ਮਨਿੰਦਰ ਤੇ ਖੂਬੀ ਹੈ ਯਾਰ, ਇਹ ਤਾਂ ਗੱਲ ਮਤਲਬ ਪਿੱਠ ਪਿੱਛੇ ਕਰਨ ਵਾਲੀ ਆ, ਆਪਾਂ ਮੂੰਹ ਤੇ ਕਰਦੇ ਪਏ ਹਾਂ। ਇਸ ਬੰਦੇ ਦੇ ਅੰਦਰ ਨਿਮਰਤਾ ਬਹੁਤ ਆ, ਦੂਸਰਾ ਬਹੁਤ ਸੀਰੀਅਸ ਇਨਸਾਨ ਆ, ਮਤਲਬ ਆਪਣੀ ਜ਼ਿੰਦਗੀ ਨੂੰ, ਆਪਣੇ ਬੱਚੇ ਨੂੰ, ਆਪਣੇ ਪਰਿਵਾਰ ਨੂੰ ਤੇ ਆਪਣੇ ਕਲਾਇੰਟਸ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਡੀਲ ਕਰਦਾ।
2: ਬਿਲਕੁਲ,
0: ਮੈਂ ਇਹਨਾਂ ਨੂੰ ਇੱਕ ਪਾਲਿਸੀ ਭੇਜੀ ਮੇਰੇ ਬ੍ਰਦਰ ਦੀ, ਚਾਹੇ ਛੋਟੀ ਜੀ ਸੀ, ਮੈਂ ਹੈਰਾਨ ਰਹਿ ਗਿਆ, ਮਨਿੰਦਰ ਨੇ ਪੂਰੀ ਰਿਸਪੋਂਸੀਬਿਲਟੀ ਨਾਲ ਪਾਲਿਸੀ ਲਿਖੀ। ਫਿਰ ਉਹ ਵਿਜ਼ਟਰ ਵੀਜ਼ੇ 'ਤੇ ਆਇਆ ਸੀ, ਮੇਰਾ ਬ੍ਰਦਰ ਕਦੇ ਵੀ ਕਿਤੇ ਉਤਰਦਾ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਉਤਰਦਾ, ਕਿਸੇ ਮਰਜ਼ੀ ਮੁਲਕ 'ਚ, ਦੁਨੀਆਂ ਵਿੱਚ ਕਿਤੇ ਵੀ ਘੁੰਮਣ ਜਾਵੇ ਵਰਲਡ 'ਚ। ਉਹਨੇ ਪਹਿਲਾਂ ਇੰਡੀਆ, ਉਹ ਐਸਾ ਇਨਸਾਨ ਆ ਮਨਿੰਦਰ, ਉਹਦੇ ਕੋਲ ਇੰਡੀਆ 'ਚ 25-25 ਲੱਖ ਰੁਪਏ ਦੇ ਇੰਸ਼ੋਰੈਂਸਾਂ ਨੇ। ਉਹ ਕਹਿੰਦੇ ਨਾ ਇਲਾਜ ਨਹੀਂ ਹੋ ਰਿਹਾ, ਪੈਸੇ ਪਾ ਦਿਓ ਅਕਾਊਂਟ 'ਚ, ਇਹ ਲੁੱਟਾਂ ਖੋਹਾਂ ਨੇ, ਲੋਕਾਂ ਦੇ ਇਮੋਸ਼ਨਲ ਪਾਰਟ ਨੂੰ ਯੂਜ਼ ਕੀਤਾ ਜਾਂਦਾ। ਬਾਈ ਜੀ ਉੱਥੇ ਇੰਸ਼ੋਰੈਂਸ ਇੰਨੀ ਸਸਤੀ ਹੈ, ਮੇਰਾ ਭਰਾ ਹੱਸ ਰਿਹਾ ਸੀ, ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਗਾ, ਕਹਿੰਦਾ ਇੰਡੀਆ ਦਾ ਇਲਾਜ ਤਾਂ ਇਹ ਤੋਂ ਵੀ ਸਸਤਾ, ਕੈਨੇਡਾ ਤੋਂ ਵੀ। ਮੈਂ ਕਿਹਾ ਕਿਵੇਂ? ਕਹਿੰਦਾ ਇੰਨੇ ਦੀ ਇੰਸ਼ੋਰੈਂਸ ਹੋ ਜਾਂਦੀ ਆ, 40-50 ਹਜ਼ਾਰ ਰੁਪਏ 'ਚ ਮੇਰੇ ਖਿਆਲ ਕਲੋ, ਹਾਂਜੀ
1: ਮੈਂ ਸਾਰਾ ਟੱਬਰ ਹੀ ਹੋ ਜਾਂਦਾ ਜੀ ਉਹਦੇ ਵਿੱਚ,
0: ਹਾਂ ਮਤਲਬ ਕਲੋਜ਼ ਟੂ ਕਈ ਲੱਖ ਦੀ ਕਰੋੜ ਦੇ ਨੇੜੇ ਤੇੜੇ ਦੀ ਇੰਸ਼ੋਰੈਂਸ ਹੋ ਜਾਂਦੀ ਆ
1: ਜੀ।
0: ਉਹ ਇੰਸ਼ੋਰੈਂਸਾਂ ਲਈਆਂ ਹੋਈਆਂ ਨੇ, ਬੜਾ ਵਧੀਆ ਲੈਵਲ 'ਤੇ ਆ ਉੱਥੇ ਇੰਡੀਆ 'ਚ। ਉਹ ਇੰਸ਼ੋਰੈਂਸ ਤੋਂ ਬਿਨਾਂ ਗੱਲ ਨਹੀਂ ਕਰਦਾ। ਮਨਿੰਦਰ ਨੇ ਉਹਦੀ ਇੰਸ਼ੋਰੈਂਸ ਕੀਤੀ, ਬੜੀ ਜ਼ਿੰਮੇਵਾਰੀ ਨਾਲ ਦੁਬਾਰਾ ਕਾਲ ਕਰਕੇ ਫਿਰ ਉਹਦੀ ਰਿਨਿਊਅਲ ਕੀਤੀ, ਉਹਨੇ ਡਿਨਰ ਐਕਸਟੈਂਡ ਕਰਾਈ ਸੀ। ਐਂਡ ਆਈ ਐਪਰੀਸ਼ੀਏਟ ਮਨਿੰਦਰ, ਜਿਵੇਂ ਤੁਸੀਂ ਕੰਮ ਕਰਦੇ ਹੋ ਨਾ ਆਪਣੇ ਕਸਟਮਰਸ ਦੇ ਲਈ, ਗਾਹਕ ਲਈ, ਕਲਾਇੰਟਸ ਦੇ ਲਈ, ਰੀਅਲੀ ਐਪਰੀਸ਼ੀਏਟ। ਅੱਜ ਦਾ ਮੈਸੇਜ ਦਿਓ ਪਲੀਜ਼ ਵੀਰ।
1: ਸਭ ਤੋਂ ਪਹਿਲਾਂ ਅਮਨ ਜੀ, ਤੁਹਾਡਾ ਤੇ ਜਿੰਨੇ ਵੀ ਸਾਡੇ ਰੇਡੀਓ ਸਰੋਤੇ ਸੁਣ ਰਹੇ ਆ ਸਾਨੂੰ, ਉਹਨਾਂ ਨੂੰ ਜੀ ਮੇਰੇ ਵੱਲੋਂ, ਮਨਿੰਦਰ ਸਿੰਘ ਵੱਲੋਂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ। ਤੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਹੀ ਧੰਨਵਾਦ ਕਰੂੰਗਾ ਕਿ ਤੁਸੀਂ ਮੇਰੇ ਲਈ ਜਿਹੜੇ ਚੰਗੇ ਸ਼ਬਦਾਂ ਦੀ ਤੁਸੀਂ ਵਰਤੋਂ ਕੀਤੀ। ਤੇ ਮੇਰਾ ਇਹੀ ਹੁੰਦਾ ਜੀ ਕਿ ਹੁਣ ਆਪਾਂ ਜਾਣਦੇ ਕਿਸੇ ਨੂੰ ਨੀ ਕਿ ਕਿਹਦੇ ਨਾਲ ਆਪਾਂ ਕਿੱਦਾਂ ਦਾ ਕੰਮ ਕਰਨ ਲੱਗੇ, ਪਰ ਆਪਣੀ ਇਮਾਨਦਾਰੀ ਨਾਲ ਤੁਹਾਨੂੰ ਕੰਮ ਕਰਦੇ ਰਹਿਣਾ ਚਾਹੀਦਾ, ਤੇ ਇਮਾਨਦਾਰੀ ਤੁਹਾਡੀ ਆਪਣੇ ਆਪ ਤੁਹਾਨੂੰ ਪੇ ਆਫ ਕਰ ਦਿੰਦੀ ਹੈ, ਮੈਂ ਇੱਦਾਂ ਆਪਣੇ ਆਪ ਦੇ ਵਿੱਚ ਬਿਲੀਵ ਕਰਦਾ। ਤੇ ਹੁਣ ਆਪਾਂ ਜੇ ਇੰਸ਼ੋਰੈਂਸ ਦੀ ਉਂਝ ਜਨਰਲ ਗੱਲ ਕਰਾਂ ਜੀ, ਅੱਜ ਮੈਂ ਥੋੜਾ ਜਿਹਾ ਇੱਕ ਇਹੋ ਜਿਹੇ ਟੋਪਿਕ ਦੇ ਉੱਤੇ ਗੱਲ ਕਰਨਾ ਚਾਹੁੰਦਾ ਜਿਹਦੇ ਬਾਰੇ ਆਪਾਂ ਬਹੁਤ ਘੱਟ ਸੁਣਦੇ ਆ, ਕਿਉਂਕਿ ਉਹਨੂੰ ਜ਼ਿਆਦਾ ਲੋਕ ਕਹਿ ਲਓ ਕਿ ਲੋਕਾਂ ਦੇ ਅੱਗੇ ਦੱਸਣਾ ਨਹੀਂ ਚਾਹੁੰਦੇ। ਹੁਣ ਬਹੁਤ ਸਾਰੇ ਸਾਡੇ ਵਿੱਚ ਇਹੋ ਜਿਹੇ ਪਰਿਵਾਰ, ਇਹੋ ਜਿਹੇ ਭੈਣ ਭਰਾ ਨੇ ਜਿਨ੍ਹਾਂ ਨੇ ਕਦੇ ਬੈਂਕਰਪਸੀਆਂ ਕੀਤੀਆਂ ਨੇ, ਕਦੇ ਕਦੇ ਬਿਜ਼ਨਸ ਹੁੰਦਾ ਸੀ ਤਾਂ ਬੈਂਕਰਪਸੀ ਕੀਤੀ, ਜਾਂ ਕੋਈ ਫੈਮਿਲੀ ਦੇ ਵਿੱਚ ਇਹੋ ਜਿਹਾ ਫਾਲ ਡਾਊਨ ਆਇਆ ਤਾਂ ਉਹਨਾਂ ਨੂੰ ਬੈਂਕਰਪਸੀ ਕਰਨੀ ਪਈ। ਹੁਣ ਉਹਨਾਂ ਦੇ ਮਨ ਦਿਮਾਗ 'ਚ ਹੁੰਦਾ ਕਿ ਜੀ ਅਸੀਂ ਇੰਸ਼ੋਰੈਂਸ ਨਹੀਂ ਲੈ ਸਕਦੇ, ਤੁਸੀਂ ਫਿਰ ਵੀ ਇੰਸ਼ੋਰੈਂਸ ਲੈ ਸਕਦੇ ਹੋ। ਕੰਪਨੀਜ਼ ਇੱਦਾਂ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਅਗਰ ਤੁਸੀਂ ਬੈਂਕਰਪਸੀ ਕੀਤੀ ਹੈ ਤਾਂ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਦਿੰਦੀਆਂ ਨੇ। ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਪਰਿਵਾਰ ਦੇ ਵਿੱਚ ਜਾਂ ਕਿਸੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਅਗਰ ਦੇਖਿਆ ਸੁਣਿਆ ਕਿ ਉਹ ਨਸ਼ਿਆਂ ਦੇ ਵਿੱਚ ਡਰੱਗਸ ਦੇ ਵਿੱਚ ਕਦੇ ਕਿਤੇ ਇਹੋ ਜਿਹੀ ਚੀਜ਼ਾਂ ਦੇ ਵਿੱਚ ਪਿਆ ਹੋਇਆ ਤੇ ਆਪਾਂ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰੈਂਸ ਲੈਣ ਗਏ ਤੇ ਉਹਨਾਂ ਨੇ ਸਾਨੂੰ ਮਨਾ ਕਰਤਾ, ਸਾਡੇ ਕੋਲ ਉਹਨਾਂ ਲਈ ਵੀ ਆਪਸ਼ਨ ਹੈਗੀ ਹੈ ਜੀ। ਜਿਨ੍ਹਾਂ ਦੇ ਡਾਇਬਟੀਜ਼ ਦੀ ਦਾ ਇਸ਼ੂ ਹੈ ਕਿ ਅਰਲੀ ਏਜਿਸ ਵਿੱਚ ਡਾਇਬਟੀਜ਼ ਹੋਈ ਆ, ਤਾਂ ਭਾਵੇਂ ਉਹ ਬੱਚੇ ਨੇ, ਵੱਡੇ ਨੇ, ਬਜ਼ੁਰਗ ਨੇ, ਕੋਈ ਵੀ ਨੇ, ਉਹਨਾਂ ਲਈ ਇੰਸ਼ੋਰੈਂਸ ਹੈਗੀ ਆ। ਜਿਹਨੇ ਜਿਹੜੇ ਪਰਿਵਾਰਾਂ ਦੇ ਵਿੱਚ ਬੱਚੇ ਜਾਂ ਖੁਦ ਉਹ ਆਪ ਕਿਸੇ ਤੰਬਾਕੂ ਦਾ ਯੂਜ ਕਰਦੇ ਆ, ਕੋਈ ਸਿਗਰਟ ਹੋ ਗਈ, ਕੋਈ ਕਹਿ ਲਓ ਕਿ ਬੀੜੀ ਹੋ ਗਈ, ਕੋਈ ਜਰਦਾ ਹੋ ਗਿਆ, ਜਾਂ ਅੱਜ ਕੱਲ੍ਹ ਇਲੈਕਟ੍ਰਿਕ ਵੇਪਸ ਆਉਂਦੇ ਆ, ਉਹਨਾਂ ਦੀ ਵਰਤੋਂ ਕਰਦੇ ਆ, ਉਹਨਾਂ ਦੀ ਯੂਜ ਕਰਦੇ ਆ, ਉਹਨਾਂ ਲਈ ਰੈਗੂਲਰ ਪਾਲਿਸੀਜ਼ ਤੇ ਰੈਗੂਲਰ ਪ੍ਰੀਮੀਅਮ ਸਾਡੇ ਕੋਲ ਅਵੇਲੇਬਲ ਹੈਗੀ ਹੈ ਜੀ। ਤੇ ਮੈਂ ਚਾਹੁੰਦਾ ਕਿ ਇਹ ਚੀਜ਼ ਸਭ ਨੂੰ ਪਤਾ ਹੋਵੇ ਕਿ ਜਦੋਂ ਇੰਸ਼ੋਰੈਂਸ ਲੈਣ ਜਾਈਏ ਤਾਂ ਸਾਨੂੰ ਇਹ ਮਨ ਦੇ ਵਿੱਚ ਨਾ ਆਵੇ ਕਿ ਸਾਨੂੰ ਇੰਸ਼ੋਰੈਂਸ ਨਹੀਂ ਮਿਲਣੀ। ਹਰ ਇੱਕ ਬੰਦੇ ਲਈ ਹਰ ਇੱਕ ਇੰਸ਼ੋਰੈਂਸ ਅਲੱਗ ਅਲੱਗ ਕੰਪਨੀਆਂ ਤੋਂ ਅਵੇਲੇਬਲ ਆ। ਸੋ ਮੈਂ ਚਾਹੁੰਦਾ ਕਿ ਜਿਨ੍ਹਾਂ ਦੇ ਕੋਲ ਇਹੋ ਜਿਹੀ ਕੋਈ ਜੇ ਸਿਨੈਰੀਓ ਹੈ ਤੇ ਉਹ ਚਾਹੁੰਦੇ ਆ ਆਪਣੇ ਵਾਸਤੇ ਕੋਈ ਇੰਸ਼ੋਰੈਂਸ ਲੈਣਾ, ਤੇ ਕਈਆਂ ਵਾਸਤੇ ਇਹੋ ਜਿਹੀ ਆਪਸ਼ਨ ਵੀ ਹੈ ਕਿ ਜੀ $5,00,000 ਤੱਕ ਦੀ ਨਾਨ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਵੀ ਅਵੇਲੇਬਲ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿੱਦਾਂ ਤੁਸੀਂ ਇਹਨਾਂ ਪਲਾਨਸ ਨੂੰ ਸ਼ੁਰੂ ਕਰ ਸਕਦੇ ਹੋ, ਤਾਂ ਕਾਲ ਕਰ ਸਕਦੇ ਆ ਜੀ 416-454-4747 416-454-4747 ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਜੀ ਕਿ ਇਹਨਾਂ ਦੇ ਨਾਲ ਨਾਲ ਆਪਾਂ ਆਪਣੀ ਕ੍ਰਿਟੀਕਲ ਇਲਨੈਸ ਵੀ ਲੈ ਸਕਦੇ ਆ। ਇੱਕ ਦੋ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ 25 ਬਿਮਾਰੀਆਂ ਦੇ ਨਾਲ ਫੇਰ ਵੀ ਕ੍ਰਿਟੀਕਲ ਇਲਨੈਸ ਆਫਰ ਕਰ ਦੇਣਗੀਆਂ। ਪੈਸੇ ਤੁਸੀਂ ਸਿਰਫ ਕਹਿ ਲਓ ਕਿ 50,000-75,000 ਦੇ ਪੇ ਕਰਨੇ ਆ, ਪਰ ਤੁਹਾਨੂੰ ਜਿਹੜਾ ਕਲੇਮ ਹੈ $7,00,000 ਤੱਕ ਦਾ ਪੇ ਹੋ ਸਕਦਾ। ਇਹਦੇ ਲਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ 416-454-4747 416-454-4747 416-454-4747 ਤੇ ਲਾਸਟਲੀ ਜੀ ਬਸ ਆਹੀ, ਕਿਸੇ ਵੀ ਭੈਣ ਭਰਾ ਦੀ ਹੋਮ, ਆਟੋ, ਕਮਰਸ਼ੀਅਲ, ਲਾਇਬਿਲਿਟੀ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆ ਤੁਹਾਡੀ, ਸਾਡਾ ਇੱਕੋ ਇੱਕ ਨੰਬਰ, ਇੱਕੋ ਇੱਕ ਨਾਮ 416-454-4747 416-454-4747 416-454-4747 ਤੇ ਜੀ ਗੱਲ ਕੀਤੀ ਜਾ ਸਕਦੀ ਆ।
0: ਥੈਂਕ ਯੂ ਸੋ ਮਚ, ਥੈਂਕ ਯੂ,
1: ਥੈਂਕ ਯੂ ਜੀ, ਥੈਂਕ ਯੂ।
2: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4941।
0: ਅਗਰ ਫੋਰਡ ਦੀ ਗੱਡੀ ਖਰੀਦਣੀ ਹੈ, ਮਿਲਟਨ ਫੋਰਡ ਦਾ ਅਸੀਂ ਨਾਮ ਦੱਸ ਦਿੰਦੇ ਹਾਂ ਹਮੇਸ਼ਾ, ਮਿਲਟਨ ਫੋਰਡ ਜਿਹੜੀ ਕਿ ਓਨਟੈਰੀਓ 'ਚ ਛੋਟਾ ਜਿਹਾ ਸ਼ਹਿਰ ਹੈ, ਮਿਲਟਨ ਜਿਹਦੀ ਪਾਪੂਲੇਸ਼ਨ ਬਹੁਤ ਥੋੜ੍ਹੀ ਹੈ, ਪਰ ਅਗਰ ਉਹਦੀ ਪਰ ਕੈਪਟਾ ਸੇਲ ਦੇਖੀ ਜਾਵੇ ਪਾਪੂਲੇਸ਼ਨ ਦੇ ਹਿਸਾਬ ਨਾਲ, ਓਨਟੈਰੀਓ ਦੇ ਸਭ ਤੋਂ ਵੱਧ ਸੇਲ ਕਰਨ ਵਾਲੇ ਡੀਲਰਸ਼ਿਪਸ 'ਚੋਂ ਇੱਕ ਹੈ। ਚੋਪੜਾ ਮੈਂ ਗੱਲ ਕਰ ਦਿੰਦਾ, ਅਨਿਲ ਚੋਪੜਾ ਦੀ। ਜਦੋਂ ਮੈਂ ਕੈਨੇਡਾ ਉਤਰਿਆ ਸੀ, ਲੰਚ ਰੂਮ ਦੇ ਵਿੱਚ ਟੋਰੋਂਟੋ ਸਨ ਪਿਆ ਹੁੰਦਾ ਸੀ ਤੇ ਟੋਰੋਂਟੋ ਸਟਾਰ ਪਿਆ ਹੁੰਦਾ ਸੀ, ਦੋਨਾਂ ਦੇ ਫੁੱਲ ਕਵਰੇਜ ਦੀ ਐਡ ਆਉਂਦੀ ਹੁੰਦੀ ਸੀ, ਤੇ ਮੈਂ ਫੋਟੋ ਦੇਖਣੀ ਤਾਂ ਮੈਂ ਕਹਿਣਾ ਵੀ ਬੱਲੇ ਬੱਲੇ ਆਪਣੇ ਪੰਜਾਬੀਆਂ ਦੀ ਜਿਨ੍ਹਾਂ ਨੇ ਫੱਟੇ ਚੱਕਤੇ। ਅਨਿਲ ਚੋਪੜਾ ਜਿਨ੍ਹਾਂ ਨੇ ਹਜ਼ਾਰਾਂ ਗੱਡੀਆਂ ਹੁਣ ਤੱਕ, ਹਜ਼ਾਰਾਂ ਗੱਡੀਆਂ ਹਰੇਕ ਡਿਪਾਰਟਮੈਂਟ, ਪੁਲਿਸ ਤੋਂ ਲੈ ਕੇ ਫਾਇਰ ਬ੍ਰਿਗੇਡ, ਟਰੱਕਿੰਗ ਕੰਪਨੀਜ਼ ਤੋਂ ਲੈ ਕੇ ਫਲੀਟ ਤੱਕ, ਤੇ ਸਿੰਗਲ ਗੱਡੀਆਂ ਵੇਚੀਆਂ ਮਿਲਟਨ ਫੋਰਡ ਤੋਂ। ਦਾਨਿਸ਼ ਮੇਰੇ ਨਾਲ ਟੀਮ ਦੇ ਵਿੱਚ, ਦਾਨਿਸ਼ ਕੀ ਹਾਲ ਚਾਲ ਹੈ?
3: ਬਹੁਤ ਵਧੀਆ ਭਾਈ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ।
0: ਦਾਨਿਸ਼, ਮਿਲਟਨ ਫੋਰਡ ਇਸ ਸਮੇਂ ਇੱਕ ਆਫਰ ਕਰ ਰਿਹਾ ਸੀ ਜਿਹਨੂੰ ਕਹਿੰਦੇ ਸੀਗੇ ਇੰਪਲੋਈ ਆਫਰ, ਦੱਸੋਗੇ ਕੀ ਹੁੰਦੀ ਆ?
3: ਬਾਈ, ਇੰਪਲੋਈ ਪ੍ਰਾਈਸਿੰਗ ਹੈਗੀ ਹੈ ਜਿਹੜੀ ਫੋਰਡ ਦੇ ਇੰਪਲੋਈਜ਼ ਨੂੰ ਡਿਸਕਾਊਂਟ ਮਿਲਦਾ, ਉਹੀ ਹੁਣ ਸਾਰਿਆਂ ਲਈ ਅਵੇਲੇਬਲ ਹੈ, ਸਾਰੇ ਕਸਟਮਰਸ ਲਈ।
0: ਜਿਵੇਂ ਇੰਪਲੋਈ ਨੂੰ ਇੱਕ ਸਪੈਸ਼ਲ ਪੈਕੇਜ ਦਿੰਦੀ ਹੈ ਕੰਪਨੀ ਫੋਰਡ, ਉਹ ਓਪਨ ਟੂ ਪਬਲਿਕ ਹਰ ਸਾਲ ਕਰਦੀ ਹੈ, ਤੇ ਉਹਦਾ ਡੈਡ ਐਂਡ ਆਉਣੇ ਵਾਲਾ ਹੈਗਾ। ਜੇ ਕੋਈ ਗੱਡੀ ਲਈ ਫਿਰਦਾ ਕਿਸੇ ਵੀ ਬ੍ਰਾਂਡ ਦੀ, ਉਹ ਪਰੇਸ਼ਾਨ ਆ। ਜਿਵੇਂ ਕਿ ਮੈਂ ਇੱਕ ਨਿਸਾਨ ਦੀ ਗੱਡੀ ਲੈ ਲਈ ਸੀ, ਜਦੋਂ ਮੇਰੀ ਗੱਡੀ ਚੋਰੀ ਹੋਈ ਕੋਈ ਗੱਡੀ ਨਹੀਂ ਮਿਲ ਰਹੀ ਸੀ, ਤੇ ਮੈਂ ਨਿਸਾਨ ਦੀ ਗੱਡੀ ਲੈ ਲਈ। ਨਿਸਾਨ ਦੀ ਗੱਡੀ ਲੈ ਕੇ ਮੈਂ ਮਿਲਟਨ ਫੋਰਡ 'ਤੇ ਖੜੀ ਕਰਿਆ, ਨਵਾਂ F-150 ਲੈਰੀਅਟ ਚੱਕ ਲਿਆ, ਇਹਨਾਂ ਨੇ ਮੇਰੇ ਕਿਸ਼ਤਾਂ ਉਹਦੇ ਵਿੱਚ ਆਪੇ ਐਡਜਸਟ ਕਰਕੇ ਮੈਨੂੰ ਵਧੀਆ ਪੈਕੇਜ ਬਣਾ ਕੇ ਦੇ ਦਿੱਤਾ, ਅਤੇ ਦੂਸਰੀ ਗੱਡੀ ਨੂੰ ਪੇ ਆਊਟ ਕਰ ਦਿੱਤਾ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਤੁਹਾਡੀ ਕੋਈ ਗੱਡੀ ਖੜੀ ਹੈ, ਤੁਸੀਂ ਕਹਿੰਦੇ ਹਜੇ ਤਾਂ ਉਹਦਾ ਟਾਈਮ ਪਿਆ ਇੱਕ ਸਾਲ, ਤੁਸੀਂ ਉਹ ਗੱਡੀ ਲੈ ਜਾਓ, ਉਹ ਟ੍ਰੇਡ ਇਨ 'ਚ ਖੜੀ ਕਰ ਦਿਓ, ਨਵੀਂ ਗੱਡੀ ਲੈ ਕੇ ਮਿਲਟਨ ਫੂਡ ਕਹਿੰਦਾ ਕਿ ਕਿਸ਼ਤ ਦੇ ਵਿੱਚ ਗਾਰੰਟੀ ਹੈ ਸਾਡੀ, ਕੁਛ ਪ੍ਰਾਈਸਿੰਗ ਦੇ ਦੋਗੇ ਵੀ ਮੰਥਲੀ ਪ੍ਰਾਈਸਿੰਗ ਕੀ ਬਣ ਰਹੀ ਹੈ ਇਸ ਸਮੇਂ ਗੱਡੀਆਂ ਦੇ ਉੱਪਰ?
3: ਮੰਥਲੀ ਪ੍ਰਾਈਸਿੰਗ ਬਾਈ ਜੀ ਬੈਸਟ ਪ੍ਰਾਈਸਿੰਗ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਗੀ, ਕਿਸੇ ਵੀ ਕਾਰ ਤੇ ਜਿਸ ਵੀ ਕਾਰ ਤੇ ਆਪਾਂ ਫੋਕਸ ਕਰਾਂਗੇ ਉਹਦੇ ਤੇ ਤੁਹਾਨੂੰ ਇੰਪਲੋਈ ਪ੍ਰਾਈਸਿੰਗ ਤਾਂ ਮਿਲਣਾ ਹੀ ਮਿਲਣਾ, ਪਲੱਸ ਤੁਹਾਡੇ ਰੇਡੀਓ ਦੇ ਮਾਧਿਅਮ ਤੋਂ ਆਉਣ ਨੂੰ ਜਿਹੜਾ ਮਿਲਟਨ ਫੋਰਡ ਵਾਲਾ ਆਪਣੇ ਪਰਿਵਾਰ ਦੇ ਪਿਆਰ ਵਾਲਾ ਡਿਸਕਾਊਂਟ ਹੈ ਉਹ ਵੀ ਮਿਲਣਾ ਹੀ ਮਿਲਣਾ।
0: ਸੋ ਦਾਨਿਸ਼, ਇਸ ਸਮੇਂ ਤੁਸੀਂ, ਮੈਂ ਥੋੜੀ ਦੇਰ ਪਹਿਲਾਂ ਮੇਰੇ ਕਜ਼ਨ ਲਈ ਗੱਡੀ ਪੁੱਛੀ ਮਾਕੀ, ਔਰ ਮਸਟੈਂਗ ਜਿਹਨੂੰ ਕਹਿੰਦੇ ਨੇ ਫੋਰਡ ਦੀ ਇੱਕ ਇਲੈਕਟ੍ਰਿਕ ਮਸਟੈਂਗ, ਮੈਂ ਇਸ ਮੇ ਯੂਜ਼ ਕਰ ਰਿਹਾ, ਮੈਂ ਲੇਰੀਅਟ ਯੂਜ਼ ਕਰ ਰਿਹਾ F-150 ਅਤੇ ਮੈਂ ਇਹਨਾਂ ਦੀ ਜੀਪ ਬਰੋਂਕੋ ਜਿਹੜੀ ਆ ਇਹ ਤਿੰਨਾਂ ਨੂੰ ਯੂਜ਼ ਕੀਤਾ। ਬਰੋਂਕੋ ਨੇ ਵੱਡੀਆਂ ਜੀਪਾਂ ਫੇਲ ਕਰਤੀਆਂ ਸਾਰੀਆਂ, ਫੋਰਡ ਇੱਕ ਐਸੀ ਕੰਪਨੀ ਆ ਜਿਹੜੀ ਡੋਨਲਡ ਟਰੰਪ ਨਾਲ ਕੇ ਖੜ ਗਈ ਕਿ ਅਸੀਂ ਕੈਨੇਡਾ ਨਾਲ ਖੜੇ ਹਾਂ, ਅਤੇ ਫੋਰਡ ਮਿਲਟਨ ਇੱਕ ਐਸੀ ਜਗ੍ਹਾ ਜਿੱਥੇ ਲੋਕ ਦੂਰ ਦੂਰ ਦੇ ਸ਼ਹਿਰਾਂ ਤੋਂ ਇਸ ਸਮੇਂ, ਇੱਕ ਦਿਨ ਸਡਬਰੀ ਤੋਂ ਇਹ ਪਰਿਵਾਰ ਨੂੰ ਮੈਂ ਮਿਲਿਆ, ਸਡਬਰੀ ਤੋਂ ਬੰਦੇ ਆਏ ਹੋਏ ਉੱਥੇ ਮਾਈਨਿੰਗ ਦਾ ਕੰਮ ਕਰਦੇ ਨੇ, ਉਹਨਾਂ ਨੇ ਗਰੁੱਪ ਪੈਕੇਜ ਦੇ ਵਿੱਚ ਗੱਡੀਆਂ ਮਿਲਟਨ ਫੋਰਡ ਤੋਂ ਖਰੀਦੀਆਂ। ਅਤੇ ਦਾਨਿਸ਼ ਨੰਬਰ ਬੋਲੋ ਕਿਹੜੇ 'ਤੇ ਕਾਲ ਕਰਨ ਲੋਕ?
3: 6477131300 ਤੇ ਬਈ,
0: ਜਿਹਨੇ ਤੇ ਤੁਸੀਂ ਨੰਬਰ ਬੋਲਿਆ ਮੈਂ $100 ਦਾ ਨਾਮ ਰੱਖਿਆ ਤਾਂ ਲੋਕਾਂ ਨੂੰ ਤਾਂ ਵੀ ਨਹੀਂ ਪਤਾ ਲੱਗਣਾ ਸੀ।
3: 6477131300
0: 647, ਸੰਤੋਸ਼ ਜੀ ਪੰਜਾਬੀ 'ਚ ਬੋਲਣਗੇ, 647 717 3130। ਉਹਨੂੰ ਪਹਿਲਾਂ ਹੀ ਪਸੀਨਾ ਆਇਆ ਪਿਆ ਸੀ, ਤੁਸੀਂ ਕਾਹਨੂੰ ਬੋਲਣਾ ਸੀਗਾ, ਉਹਨੂੰ ਪੰਜਾਬੀ 'ਚ ਪਤਾ ਨਹੀਂ ਲੱਗਦਾ ਕਿ 647, ਛੋਟਾ ਜਿਹਾ ਬੱਚਾ ਦੇ ਸਾਹਮਣੇ ਪੰਜਾਬੀ ਵਧੀਆ ਬੋਲ ਗਿਆ। 647 717 3130 713 3130। ਥੈਂਕ ਯੂ ਸੋ ਮਚ ਦਾਨਿਸ਼, ਤੇ ਬਹੁਤ ਸ਼ੁਕਰੀਆ ਮਿਲਟਨ ਫੋਰਡ ਤੋਂ ਪਹੁੰਚੋ। ਹਾਂਜੀ,
3: ਸਾਡੀ ਟੀਮ ਦੇ ਨਵੇਂ ਮੈਂਬਰ ਨੇ ਬਸ਼ੀਰ ਬਾਈ, ਉਹ ਕਾਲ ਤੇ ਨੇ, ਉਹ ਤੁਹਾਡੇ ਨਾਲ ਇੱਕ ਮਿੰਟ ਸਾਂਝਾ ਕਰਨਾ ਚਾਹੁੰਦੇ ਨੇ।
0: ਹਾਂ, ਕਰਾਓ ਕਰਾਓ ਗੱਲ ਕਰ। ਹਾਂਜੀ ਬਸ਼ੀਰ ਬਾਈ, ਕੈਸੇ ਹੈ?
4: ਜੀ ਸਰ ਬਿਲਕੁਲ ਠੀਕ, ਆਪ ਸੁਣਾਏ ਕੈਸੇ ਹੈ?
0: ਬਸ ਥੈਂਕ ਯੂ, ਆਪ ਮਿਲਟਨ ਫੋਰਡ ਕਾ ਪਾਰਟ ਬਣੇ ਔਰ ਇਸ ਟਾਈਮ ਪੇ ਆਪਕੋ ਅਰਾਊਂਡ 100,000 ਕੇ ਆਸ ਪਾਸ ਲੋਕ ਸੁਣ ਰਹੇ ਹੈ, 80,000 ਲੱਖ ਬੰਦਾ ਸੁਣ ਰਿਹਾ ਹੈ, ਔਰ ਆਪਕੋ ਔਨ ਏਅਰ ਲਿਆ ਕਰੇਂਗੇ ਆਪਣੇ ਸਾਥ। ਠੀਕ ਹੈ,
4: ਠੀਕ ਹੈ ਸਰ।
0: ਸੋ ਮਿਲਟਨ ਫੋਰਡ ਟੀਮ ਚੋਪੜਾ ਨੂੰ ਕੰਟੈਕਟ ਕਰਨਾ 416-302-9941 ਜਾਂ 647 ਵਾਲਾ ਨੰਬਰ ਦਿੱਤਾ 416-302-9941। ਕੋਈ ਵੀ ਗੱਡੀ ਤੁਸੀਂ ਖਰੀਦਣੀ ਹੈ ਮਿਲਟਨ ਫੋਰਡ ਤੇ ਪਹੁੰਚਣਾ। ਤੇ ਕੁਇਕਲੀ ਸੁਲਤਾਨ ਜੀ, ਮੇਰੇ ਕੋਲ ਲਾਈਨ ਹੈ ਪੂਰੀ, ਪਲੀਜ਼ ਆਪਾਂ ਖਿੱਚ ਕੇ ਰੱਖੀਏ। ਤੇ ਸੁਲਤਾਨ ਜੀ ਓਨਰ,
5: ਥੈਂਕ ਯੂ ਵੈਰੀ ਮਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜਿਨ੍ਹਾਂ ਨੇ ਫਰਿੱਜ ਸਿੰਗਲ ਪੀਸ ਵੀ ਲੈਣਾ, 36-inch ਵਾਈਡ ਫਰੈਂਚ ਡੋਰ ਫਰਿੱਜ ਹੈ, $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ ਜੀ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ $799 ਦਾ ਮਿਲੇਗਾ, ਸਟੇਨਲੈਸ ਸਟੀਲ $799 ਦਾ, ਫਰੀ ਡਿਲੀਵਰ ਹੋਣਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸਿੰਗਲ ਪੀਸ ਡਿਸ਼ਵਾਸ਼ਰ ਚਾਹੀਦਾ $1000 ਵਾਲਾ $499, ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਚ $499 ਦਾ ਡਿਸ਼ਵਾਸ਼ਰ ਮਿਲੇਗਾ ਸਟੇਨਲੈਸ ਸਟੀਲ ਦਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, BramptonAppliances.com, ਜਿੱਥੇ ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲ ਜਾਏਗਾ, ਤੇ ਜੇ ਤੁਸੀਂ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ $2200 ਵਾਲਾ $1499 ਦਾ ਮਿਲਣਾ। ਨਾਲ ਦੀ ਨਾਲ ਸਾਡੇ ਟੀਵੀ ਸੈਕਸ਼ਨ ਦੇ ਵਿੱਚ 75-inch $799 ਚ ਤੇ 85-inch $1800 ਵਾਲਾ $1399 ਦਾ ਮਿੰਨੀ LED ਤੁਹਾਨੂੰ ਮਿਲੇਗਾ, ਸੈਮਸੰਗ ਦਾ 2026 ਦਾ ਲੇਟੈਸਟ ਮਾਡਲ। ਕੋਈ ਵੀ ਟੀਵੀ 32-inch ਤੋਂ ਲੱਗ ਕੇ 98-inch ਤੱਕ ਪਿਕਅਪ ਕਰਨਾ, ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ। 63-inch ਟੀਵੀ $499 ਦਾ, 55-inch ਟੀਵੀ $399 ਦਾ। ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 905-450-2828 ਨੰਬਰ ਹੈ, 905-450-2828 ਜੀ।
0: ਸੋ ਮਚ, ਔਰ ਅੱਖਾਂ ਦੇ ਉੱਪਰ ਇੱਕ ਵਾਰ ਗੱਲ ਕਰ ਲਈ ਅਸੀਂ, ਤੇ ਅੱਖਾਂ ਦੇ ਉੱਪਰ ਮੇਰੇ ਨਾਲ ਰਾਜਨ। ਰਾਜਨ ਜੀ, ਤੁਸੀਂ ਆਉਣੇ ਆ?
6: ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ 2 ਵਜੇ ਤੱਕ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਅਗਲੇ ਵੀਕ ਆਉਣਾ ਤਾਂ ਵੀ ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਤੇ ਗੱਲ ਕਰੀਏ ਗਲਾਸਿਸ ਦੀ। ਸਾਰੇ ਹੀ ਭੈਣ ਭਰਾ ਜਿਹੜੇ ਵਧੀਆ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨ ਗਲਾਸਿਸ ਲੈਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਵਰਸਾਚੀ, ਡੋਲਚੀ ਕਬਾਨਾ, ਪ੍ਰਾਡਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਗੁਚੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਡ ਦੇ, ਇਹ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀਬਾਬ ਦੇ, ਇਹ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ ਜੀ। $299 ਦੀ ਰੇਂਜ ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਚੂਜ਼ ਕਰਨ ਵਾਸਤੇ ਤੁਹਾਡੇ ਕੋਲ ਤਕਰੀਬਨ 700 to 800 ਫਰੇਮ ਹੈ ਜੀ। 700 to 800 ਫਰੇਮਾਂ ਦੇ ਵਿੱਚ ਮਰਜ਼ੀ ਦਾ ਫਰੇਮ ਚੂਜ਼ ਕਰ ਲਓ, ਸਿਰਫ $29 ਚ। ਮਿਲਣਾ ਕਿੱਥੋਂ ਹੈ? ਸਪੈਕਸ ਐਕਸਪ੍ਰੈਸ ਤੋਂ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਇੱਕ ਵਾਰੀ ਨੰਬਰ ਫਿਰ 905-460-8888, 905-460-8888। ਬਹੁਤ ਬਹੁਤ ਧੰਨਵਾਦ,
0: ਬਹੁਤ ਸ਼ੁਕਰੀਆ ਬਾਈ ਜੀ। ਵੀਕਐਂਡ ਦੀਆਂ ਮੁਬਾਰਕਬਾਦ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅੱਜ ਦੇ ਸ਼ੋਅ ਦੇ ਵਿੱਚ। ਹੁਣ ਤੁਹਾਡੇ ਢਿੱਡ ਭਰਦੀ ਹੈ ਸਾਰਿਆਂ ਦੇ, ਤੇ ਢਿੱਡ ਭਰਨ ਦੇ ਲਈ ਸਾਡੇ ਨਾਲ ਨਜ਼ਾਰਾ। ਹਾਂਜੀ ਨਜ਼ਾਰਾ ਤੋਂ ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਪ੍ਰੀਤ ਕੀ ਹਾਲ ਚਾਲ ਨੇ?
7: ਬਸ ਚੜ੍ਹਦੀ ਕਲਾ ਸਰ, ਤੁਸੀਂ ਦੱਸੋ?
0: ਬਸ ਵਧੀਆ। ਤੇ ਮੇਰੇ ਨਾਲ ਇੱਕ ਕੰਪਨੀ ਆ ਜੋ ਨਜ਼ਾਰਾ ਦੇ ਨਾਲ ਇਹਨਾਂ ਦੀ ਕੋਲੈਬੋਰੇਸ਼ਨ ਹੈ, ਉਹ ਹੈ ਕਿ ਹੋਰੇ ਫੋਟੋ ਬੂਥ। ਹੁਣ ਹੋਰੇ ਦੇ ਸਪੈਲਿੰਗ ਨਹੀਂ ਪੰਜਾਬੀ ਨੂੰ ਪਤਾ ਲੱਗਣੇ, ਹੋਰੇ ਦੇ ਸਪੈਲਿੰਗ ਬੋਲਿਓ।
8: HURRAY
0: AY
8: ਹਾਹੇ ਔਂਕੜ ਰਾਰੇ ਲਾਵਾਂ
0: ਰਾਰੇ ਲਾਵਾਂ ਹੋਰੇ ਫੋਟੋ ਬੂਥ। ਅਸੀਂ ਤੁਹਾਡੇ ਫੋਟੋ ਬੂਥ ਦੀ ਗੱਲਾਂ ਕਰ ਰਹੇ ਸੀ ਤੁਹਾਡੇ ਆਉਣ ਤੋਂ ਪਹਿਲਾਂ
9: ਜੀ
0: ਰੇਡੀਓ ਦੇ ਉੱਤੇ।
9: ਹਾਂਜੀ,
0: ਸਾਡੇ ਕੋਲ ਨੰਬਰ ਨਹੀਂ ਸੀ। ਥੋੜਾ ਦੱਸੋਗੇ ਤੁਹਾਡਾ ਹੋਰੇ ਫੋਟੋ ਬੂਥ ਕੀ ਹੈਗਾ?
8: ਓਕੇ, ਈਵੈਂਟਸ, ਬਰਥਡੇਜ਼, ਵੈਡਿੰਗਸ ਦੀ ਪਾਰਟੀਜ਼ ਦੇ ਲਈ ਫੋਟੋ ਬੂਥ ਸੈਟਅਪ ਆ। ਪ੍ਰਿੰਟ ਰਾਈਟ ਵੇ, 360 ਵੀਡੀਓ ਕੈਮਰਾਸ, ਚੇਨ ਕੀ ਚੇਨ ਸਟੇਸ਼ਨ, ਫਰਿੱਜ ਮੈਗਨੇਟਸ ਔਨ ਦਾ ਸਪੋਟ, ਫਿਰ ਨੱਚਣ ਵਾਲੇ ਭਾਲੂ, ਫਿਰ ਇੰਡੀਆ ਵੇਖਿਆ ਹੋਊਗਾ ਵਿਆਹਾਂ ਦੇ ਵਿੱਚ ਗਰੀਲਾ ਨੱਚਦਾ ਉਹ, ਅਤੇ ਹੋਰ ਵੀ ਕਾਫੀ ਈਵੈਂਟ ਸਰਵਿਸਿਜ਼ ਨੇ ਮੇਰੇ ਕੋਲ। ਸੋ ਮੇਨ ਪ੍ਰੋਬਲਮ ਆਪਣੇ ਇਹ ਹੈ ਕਿ ਲੋਕ ਬੁੱਕ ਕਰਦੇ ਆ ਮਾਰਕੀਟ ਪਲੇਸ ਤੋਂ, ਬੁੱਕ ਕਰਦੇ ਆ, ਨੋ ਬੜੀ ਸ਼ੋਜ਼ ਅਪ, ਠੱਗੀ ਠੋਰੀ ਬਹੁਤ ਹੁੰਦੀ ਆ, ਪੈਸੇ ਲੈ ਜਾਂਦੇ, ਡਿਪੋਜ਼ਿਟ $100-$200 ਲਿਆ ਤੇ ਗਾਂ ਗਏ। ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆ, ਕੋਂਟੈਕਟ ਮੀ, ਗੁੱਡ ਪ੍ਰਾਈਜ਼ ਆ, ਪ੍ਰਾਈਜ਼ ਸਟਾਰਟ ਫਰੋਮ 349। ਤੇ ਹੋਰ
0: ਓਕੇ, ਮੈਂ ਹੁਣ ਦੁਬਾਰਾ ਆਰਾਮ ਨਾਲ ਪੁੱਛਣਾ
8: ਜੀ,
0: ਜਿਵੇਂ ਤੁਸੀਂ ਬੋਲਿਆ, ਤੁਸੀਂ ਜਿਵੇਂ ਕੰਮ ਕਰਦੇ ਹੋ ਬੋਲਤਾ, ਵੀ ਗੱਡੀ ਦਾ ਇੰਜਣਾਂ ਵਿੱਚ ਪੈਨਲ ਰਮਕਦਾ ਹੱਥ ਲਾਣਾ ਹੈ
9: ਨਾ।
0: ਸਭ ਤੋਂ ਪਹਿਲਾਂ ਜਿਹੜਾ ਫੋਟੋ ਬੂਥ ਆ, ਇੱਕ ਤਾਂ 360 ਹੈ ਜਿਹਦੇ ਉੱਤੇ ਖੜੇ ਹੋ ਜਾਂਦੇ ਆ ਤੇ ਫੋਟੋ ਆਲੇ ਦੁਆਲੇ ਘੁੰਮ ਕੇ ਬਣਦੀਆਂ
8: ਜੀ,
0: ਜਿਹਦੇ ਆਲੇ ਦੁਆਲੇ ਸਲਾਈਡ ਹੁੰਦਾ, ਕੈਮਰਾ ਆਪੇ ਘੁੰਮਦਾ, ਆਪਾਂ ਵਿਚਾਲੇ ਖੜ ਜਾਣਾ
8: ਜੀ।
0: ਹੁਣ 360 ਕਹਿੰਦੇ ਆ
8: ਉਹਨੂੰ, 360 ਕਹਿੰਦੇ, 360 ਡਿਗਰੀ ਦੀ ਵੀਡੀਓ ਲੈ ਲੈਂਦਾ, ਇੱਕ
0: ਵੀਡੀਓ ਲੈ ਲੈਂਦਾ। ਇੱਕ ਤਾਂ ਉਹ ਹੋ ਗਿਆ, ਇੱਕ ਤੁਸੀਂ ਫੋਟੋ ਬੂਥ ਆ ਜਿਹੜਾ ਕਿ ਪ੍ਰਿੰਟਿੰਗ ਕੱਢ ਕੇ ਦਿੰਦਾ, ਉਹ ਦੱਸੋ ਕੀ ਹੈ? ਸੰਤੋਸ਼ ਦੱਸੋ ਤੁਸੀਂ ਕੀ ਕਰਿਆ ਸੀ?
9: ਹਾਂਜੀ ਹਾਂਜੀ, ਮੈਂ ਪਿਕਚਰ ਕਲਿੱਕ ਕਰਾਈ ਸੀ ਔਰ ਇਮੀਡੀਏਟਲੀ ਮੈਨੂੰ ਉਹਦਾ ਪ੍ਰਿੰਟ ਆਊਟ ਮਿਲ ਗਿਆ ਸੀਗਾ।
0: ਕੀ ਹੈ ਹੁੰਦਾ?
8: ਹਾਂਜੀ ਬਿਲਕੁਲ,
0: ਕੀ ਬੰਦਾ,
8: ਸੋ ਡਿਫਰੈਂਟ ਸਾਈਜ਼ਸ ਦੇ ਵਿੱਚ ਤੁਸੀਂ ਕਸਟਮਾਈਜ਼ ਕਰਾ ਸਕਦੇ, ਪ੍ਰਿੰਟ ਰਾਈਟ ਵੇ ਮਿਲੂਗਾ ਤੇ ਫੋਨ ਦੇ ਵਿੱਚ ਵੀ ਫੋਟੋ ਸੈਂਡ ਕਰਦੇ।
0: ਸੋ ਯਾਨੀ ਕਿ ਮੇਰਾ ਕੋਈ ਵਿਆਹ ਆ ਰਿਹਾ,
8: ਹਾਂਜੀ
0: ਮੇਰੀ ਕੋਈ ਸ਼ਾਦੀ ਆ ਰਹੀ ਹੈ, ਕੋਈ ਫੰਕਸ਼ਨ ਆ ਰਿਹਾ,
8: ਬਿਲਕੁਲ
0: ਤੁਸੀਂ ਪੂਰਾ

0: ਵੀਡੀਓ ਬਣ ਜਾਂਦਾ
1: ਜੀ
0: ਐਂ ਆ ਐਂ ਤੇ ਫਿਰ ਉਹ ਤੋਂ ਬਾਅਦ ਉਹ ਵੀਡੀਓ ਨੂੰ ਈਮੇਲ ਚ ਲੈਂਦਾ
2: ਉਹ ਉਹਨਾਂ ਨੂੰ ਸੈਂਡ ਕਰ ਦਿੰਦਾ ਡਰਾਈਵ ਦੇ ਰਾਹੀਂ ਹੁਣ ਤੁਸੀਂ ਕਿਹਾ ਕਿ ਮਾਡਲ ਡਾਊਨ ਹੋ ਗਿਆ ਬੰਦਾ ਦੁਖੀ ਆ ਬਟ ਤੁਸੀਂ ਇਹ ਸੋਚੋ ਕਿ 10 ਸਾਲ ਬਾਅਦ ਤੁਸੀਂ ਆਪਣੀ ਫੋਟੋ ਵੇਖਣੀ ਆ ਤੁਹਾਡਾ ਕੋਈ ਅਜ਼ੀਜ਼ ਉਸ ਟਾਈਮ ਤੇ ਬੁੱਢਾ ਹੋ ਗਿਆ ਜਾਂ 10 ਸਾਲ ਏਜਿੰਗ ਹੁੰਦੀ ਆ ਕੋਈ ਦੁਨੀਆ ਤੇ ਰਹਿ ਗਿਆ ਨਹੀਂ ਰਹਿ ਗਿਆ ਉਹਦੀ ਆਵਾਜ਼ ਉਹਦੀ ਵੀਡੀਓ ਤੁਸੀਂ ਕੈਪਚਰ ਕਰਕੇ ਆਪਣੇ
0: ਪਰਸਨਲ ਵੈਰੀ ਗੁੱਡ
2: ਕੋਲੇ ਰੱਖੀ ਆ
0: 100% ਰਾਈਟ ਸਾਡੇ ਚ ਕੋਈ ਰੂਹ ਚਲੀ ਗਈ
2: ਹਾਂਜੀ
0: ਅਸੀਂ ਸਾਰਾ ਦਿਨ ਬੈਠ ਕੇ ਉਹਦੀ ਵੀਡੀਓਜ਼ ਖੋਲ ਖੋਲ ਕੇ ਦੇਖਦੇ ਰਹਿੰਦੇ ਛੋਟੀ ਛੋਟੀ ਵੀਡੀਓ ਸਾਨੂੰ ਜਾਨ ਪਾਉਂਦੇ ਸਾਡੇ ਚ
2: ਉਹਦੀ ਕੋਈ ਲਿਮਿਟ ਨਹੀਂ ਆ ਤੁਸੀਂ 15 ਮਿੰਟ 20 ਮਿੰਟ ਅੱਧੇ ਘੰਟੇ ਦੀ ਵੀਡੀਓ ਛੱਡੋ 2 4 ਘੰਟੇ ਲਈ ਉੱਥੇ ਬੂਥ ਸੈਟਅਪ ਹੋਏ 5 ਘੰਟੇ ਲਈ ਸੈਟਅਪ ਆ ਨਾਟ ਅ ਟਾਈਮ
0: ਸੋ ਤੁਸੀਂ ਸਾਰਿਆਂ ਨੇ ਕਾਲ ਕਰਨਾ ਤੇ ਨੰਬਰ ਤੁਹਾਡਾ ਕੀ ਹੈਗਾ ਭਾਈ ਜੀ
2: 4379888
0: ਹੌਲੀ ਹੌਲੀ 4379888 ਹਾਂਜੀ
2: 2315 437-988-23-15
0: 437-988-23-15 ਨੰਬਰ ਆ ਕਿਸੇ ਦਾ ਵੀ ਵਿਆਹ ਕੋਈ ਇਵੈਂਟ ਵਾਲਾ ਕੋਈ ਬੈਂਕਟ ਹਾਲ ਤੋਂ ਹੈਗੇ ਨੇ ਜਾਂ ਤੁਸੀਂ ਕੋਈ ਪਾਰਟੀ ਕਰ ਰਹੇ ਹੋ ਆਪਣੀ ਖੁਦ ਦੀ ਇਹ ਇੱਕ ਕੰਪਨੀ ਆ ਜਿਹੜੀ ਇੰਟਰਟੇਨਮੈਂਟ ਕਰਦੀ ਹੈ ਇੰਟਰਟੇਨਮੈਂਟ 'ਚ ਕੀ ਆ ਇਹ ਭਾਲੂ ਭੇਜਦੇ ਨੇ ਉੱਥੇ ਗੁਰੇਲਾ ਭੇਜ ਦਿੰਦੇ ਨੇ ਉੱਥੇ ਤੁਹਾਡੇ ਬੱਚਿਆਂ ਨਾਲ ਖੇਡਦਾ ਭਾਲੂ ਖੇਡਦਾ ਫੋਟੋ ਖਿਚਾਉਂਦੇ ਸਾਰੇ ਇਹ ਤੁਹਾਡੇ ਫੋਟੋ ਬੂਥ ਹੋ ਗਏ ਤੁਹਾਡੇ ਆ ਜਿਹੜੇ ਦੱਸਿਆ ਮੈਮਰੀ ਦਾ ਇੱਕ ਬੂਥ ਲਾਉਂਦੇ ਨੇ ਅਤੇ 360 ਫੋਟੋ ਬੂਥ ਲਾਉਂਦੇ ਨੇ ਅਤੇ ਤੁਹਾਡੀ ਜਗ੍ਹਾ ਨੂੰ ਵਧੀਆ ਬਣਾ ਦਿੰਦੇ ਆ ਅਤੇ ਇਸ ਸਮੇਂ ਨਜ਼ਾਰਾ ਤੋਂ ਪ੍ਰਨੀਤ ਮੈਨਾ ਪ੍ਰਨੀਤ ਤੁਸੀਂ ਇਹਨਾਂ ਨਾਲ ਕਲੈਬਰੇਸ਼ਨ ਕਰ ਰਹੇ ਹੋ ਹਾਂਜੀ
3: ਕਲੈਬ ਕਰ ਰਹੇ
0: ਹਾਂ ਹਾਂਜੀ
3: ਗੈਦਰਿੰਗ ਜਸਟ ਇਨ $900 30 ਪੀਪਲ ਦੀ ਗੈਦਰਿੰਗ ਤੁਸੀਂ ਸਾਡੇ ਕੋਲ ਕਰ ਸਕਦੇ ਹੋ ਵੀਕ ਡੇਜ਼ ਦੇ ਵਿੱਚ
0: ਸੋ 900 ਦੀ ਗੈਦਰਿੰਗ ਆ ਤੁਸੀਂ ਪਲੱਸ ਛੋਟੀ ਜਿਹੀ ਡੈਕੋਰੇਸ਼ਨ ਕਰਾਉਣੀ ਹੈ ਡੈਕੋਰੇਸ਼ਨ ਸਟੇਜ ਲੇਜ਼ਰ ਲਾਈਟ ਡੀਜੇ ਸਿਸਟਮ ਤੇ ਨਾਲ ਵਰਲਡ ਦੇ ਟੌਪ ਸ਼ੈਫ ਨੇ ਉਹਨਾਂ ਦੇ ਹੱਥਾਂ ਦਾ ਬਣਾਇਆ ਹੋਇਆ ਖਾਣਾ ਤੇ ਇੰਟਰਟੇਨਮੈਂਟ ਦੇ ਵਿੱਚ ਹੋਰੇ ਫੋਟੋ ਬੂਥ ਵਾਲੇ ਜਿਹੜੇ ਹੋਰੇ ਫੋਟੋ ਇੰਟਰਟੇਨਮੈਂਟ ਵਾਲੇ ਨੇ ਇਹ ਤੁਹਾਨੂੰ ਬੂਥ ਵਗੈਰਾ ਲਗਾ ਕੇ ਦਿੰਦੇ ਨੇ ਲਿਮਿਟਡ ਟਾਈਮ ਇਹਨਾਂ ਕੋਲ ਬੁਕਿੰਗਸ ਨੇ ਇਹ ਵੀ ਪੂਰੇ ਬੁੱਕ ਚੱਲਦੇ ਪਏ ਨੇ ਇੱਕ ਦਿਨ ਦੇ ਕੀ ਕਹੀ ਕਿੰਨੇ ਕਿੰਨੇ ਦਿਨ ਦੇ ਤੁਹਾਡੇ ਪਾਰਟੀਜ਼ ਨੇ
3: ਨਜ਼ਾਰਾ
0: ਦਾ ਨੰਬਰ ਦੇ ਦੋ ਕਿੰਨਾ ਜਲਦੀ ਜਿਨ੍ਹਾਂ ਨੇ ਇਵੈਂਟਸ ਬੁੱਕ ਕਰਾਉਣੇ ਆ ਫੋਟੋ ਬੂਥ ਇੱਕ ਵਾਰ ਫਿਰ ਤੋਂ ਕੁਇਕਲੀ ਬੋਲ ਦੋ ਕੀ ਕੀ ਦਿੰਦੇ ਆਪਾਂ ਸਰਵਿਸ
2: ਫੋਟੋ ਬੂਥ 360 ਪਾਲੋ ਗਰੀਲਾ ਵੀਡੀਓ ਗੈਸ ਬੁੱਕ ਕੀਚਨ ਸਟੇਸ਼ਨ ਫ੍ਰਿਜ ਮੈਗਨੇਟਸ ਵਿਦ ਕਸਟਮਾਈਜ਼ਡ ਵਿਦ ਯੂਅਰ ਫੋਟੋ
0: ਸੋ ਤੁਸੀਂ ਕਾਲ ਕਰਨੀ ਇਹਨਾਂ ਵਾਸਤੇ 437-988-23-15 ਤੁਹਾਡੀ ਸਾਈਟ 'ਤੇ ਵੀ ਆ ਜਾਣਗੇ ਹਾਲ ਬੁੱਕ ਕਰਨਾ ਤੁਸੀਂ ਇਹ ਯਾਦਗਾਰ ਇੱਕ ਦਿਨ ਨੂੰ ਬਣਾਉਣਾ ਹੁੰਦਾ ਸਭ ਨੂੰ ਹੈਪੀਨੈਸ ਉਰੇ ਇਕੱਠੇ ਹੋਣ 'ਤੇ ਹੀ ਮਿਲਦੀ ਆ ਪਾਰਟੀਜ਼ ਵਗੈਰਾ ਕਰਕੇ ਇਕੱਠੇ ਹੋ ਕੇ ਦਿਨ ਮਿਲਾ ਕੇ ਤਿਉਹਾਰ ਮਿਲਾ ਕੇ 437-988-23-15 ਇਸ ਸਾਲ ਦੇ ਜਿਹੜੇ 20-15 ਤੋਂ 20 ਵੀਕਐਂਡ ਰਹਿ ਗਏ ਨੇ ਸਾਰਾ ਤਿਉਹਾਰਾਂ ਦਾ ਸਾਲ ਆ ਇਸ ਤੋਂ ਪਹਿਲਾਂ ਕਿ ਬੁੱਕ ਅਪ ਹੋ ਜਾਣ 437-988-23-15 ਹੋਰੇ ਫੋਟੋ ਬੂਥ ਦੇ ਨਾਲ ਨਾਲ ਤੁਸੀਂ ਨਜ਼ਾਰਾ ਵਾਲਿਆਂ ਨੂੰ ਕਾਲ ਕਰਨੀ ਹੈ 905-451-2600 ਹਾਲ ਬੁੱਕ ਕਰਨ ਵਾਸਤੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ
2: ਹਾਂਜੀ ਚੜ੍ਹਦੀ ਕਲਾ ਜੀ
0: ਕਿਵੇਂ ਹੋ ਤੁਸੀਂ
2: ਵਧੀਆ ਜੀ
0: ਚੜ੍ਹਦੀ ਕਲਾ
2: ਹਾਂਜੀ
0: ਤੇ ਮੇਰੇ ਨਾਲ ਸਾਹਿਲ ਆ ਸਾਹਿਲ ਆਪਾਂ ਕੀ ਕੀ ਕੰਮ ਕਰਦੇ ਕੀ ਸਰਵਿਸ ਦਿੰਦੇ ਆ
2: ਆਪਾਂ ਸਰ ਹੀਟਿੰਗ ਐਂਡ ਕੂਲਿੰਗ ਦਾ ਸਾਰਾ ਹੀ ਕੰਮ ਕਰਦੇ ਹਾਂ ਐਚਵੈਕ ਦੇ ਵਿੱਚ ਫਰਨਸ ਤੋਂ ਲੈ ਕੇ ਫਰਨਸ ਏਸੀ ਹੀਟ ਪੰਪ ਵਾਟਰ ਹੀਟਰ ਟੈਂਕਲੈਸ ਐਚਆਰਵੀ ਡਕਟ ਵਰਕ ਸਾਰਾ ਕੁਝ
0: ਸਰਦੀਆਂ ਆਉਣ ਲੱਗੀਆਂ ਕਿ ਕੋਈ ਪ੍ਰਾਪਰਟੀ ਦੀ ਫਰਨਸ ਨਹੀਂ ਚੱਲ ਰਹੀ
2: ਹਾਂਜੀ
0: ਜੇ ਆਪਾਂ ਜਦੋਂ ਉਹਨਾਂ ਨੂੰ ਪੈਕੇਜ ਦਈਏ ਸਾਰਿਆਂ ਨੂੰ
2: ਜੀ
0: ਕਿ ਆਪਾਂ ਫਰਨਸ ਲਾਈਏ
2: ਜੀ
0: ਅਪਫਰੰਟ ਕੋਈ ਪੈਸਾ ਨਾ ਲਈਏ
2: ਜੀ
0: ਮੰਥਲੀ ਆਮ ਤੌਰ ਤੇ ਰਿਲਾਇੰਸ ਜਾਂ ਕਈ ਕੰਪਨੀਆਂ ਨੇ ਉਹ ਰੈਂਟ ਤੇ ਲਾਉਂਦੀਆਂ ਨੇ
2: ਜੀ
0: ਉਹ ਸਾਰੀ ਜ਼ਿੰਦਗੀ ਰੈਂਟ ਤੇ ਹੀ ਰਹਿੰਦਾ
2: ਜੀ ਸਰ
0: ਤੁਸੀਂ ਅਗਰ ਕੋਈ ਇਹੋ ਜਿਹਾ ਚੀਜ਼ ਲਾ ਕੇ ਦਵੋ
2: ਹਾਂਜੀ
0: ਤਾਂ ਕਿਵੇਂ ਹੋਊਗਾ
2: ਸਰ ਆਪਾਂ ਦੋ ਚੀਜ਼ਾਂ ਮੈਂ ਜ਼ਰੂਰ ਇੱਥੇ ਕਲੀਅਰ ਕਰਦਾ ਕਿ ਇੱਕ ਤਾਂ ਜਿਹੜੀ ਵੀ ਆਪਾਂ ਚੀਜ਼ ਲਾ ਕੇ ਦੇਵਾਂਗੇ ਇੱਕ ਤਾਂ
0: ਪ੍ਰਾਈਸਿੰਗ
2: ਬਿਲਕੁਲ ਪ੍ਰਾਈਸਿੰਗ ਬਹੁਤ ਵਧੀਆ ਹੋਏਗੀ $50 ਤੋਂ ਸਟਾਰਟਿੰਗ ਪ੍ਰਾਈਸ ਹੋ ਜਾਏਗੀ 6 ਮਹੀਨੇ ਤੁਹਾਨੂੰ ਫ੍ਰੀ ਮਿਲ ਜਾਣਗੇ ਪਲੱਸ ਤੁਹਾਡਾ ਰੈਂਟ ਰੈਂਟ ਟੂ ਓਨ ਹੋਏਗਾ
0: ਤੇ ਤੁਸੀਂ ਸਰਵਿਸ ਵਗੈਰਾ ਫ੍ਰੀ ਕਰਕੇ ਦਿਓ
2: ਹਾਂਜੀ
0: ਕੋਈ ਟੈਨਸ਼ਨ ਨਹੀਂ
2: ਕੋਈ ਟੈਨਸ਼ਨ ਨਹੀਂ
0: ਕੋਈ ਚਾਹੇ ਰੈਂਟਲ ਪ੍ਰਾਪਰਟੀ
2: ਕੁਛ ਵੀ ਹੋ ਜਾਵੇ ਉਹਦਾ 1 ਰੁਪਈਆ ਨਹੀਂ ਤੁਸੀਂ ਦੇਣਾ ਹੈਗਾ
0: ਮੈਂ ਦੱਸਦਾ ਮੈਂ ਇਹਨਾਂ ਤੋਂ ਇੱਕ ਰੈਸਟੋਰੈਂਟ ਦੇ ਉੱਤੇ ਮੇਰੀ ਫਰਨਸ ਲੱਗਣੀ ਸੀ $24,000 ਦੀ
2: ਜੀ
0: ਮੈਂ ਇਹਨਾਂ ਤੋਂ $6,500 ਚ ਲਾ ਦਿੱਤਾ
2: ਹਾਂਜੀ ਸਰ

0: 500 ਡਾਲਰ ਚ ਇਹਨਾਂ ਨੇ ਲਾ ਕੇ ਤਾ 500 ਡਾਲਰ ਪਰ ਮੰਥ ਦੇ ਹਿਸਾਬ ਨਾਲ ਇੱਕ ਸਾਲ ਚ ਪੇ ਆਫ ਹੋ ਜਾਣਾ
1: ਜੀ
0: ਤੇ ਇਹਨਾਂ ਨੇ ਇੱਕ ਸਿਸਟਮ ਲਾ ਕੇ ਤਾ ਹੀਟਿੰਗ ਕੂਲਿੰਗ ਸਿਸਟਮ ਜਿਹੜਾ ਕੀ ਹੈ ਉਹ ਕਿਸੇ ਨੇ ਵੀ ਹੀਟਿੰਗ ਤੇ ਕੂਲਿੰਗ ਦਾ ਕੰਮ ਕਰਾਉਣਾ, ਜੇਬ ਚ ਪੈਸਾ ਨੀ ਹੈਗਾ, ਫਿਰ ਵੀ ਕੰਟੈਕਟ ਕਰ ਲਿਓ ਸਾਹਿਲ ਨੂੰ। ਸਾਹਿਲ ਹੋਟ ਵਾਟਰ ਟੈਂਕਸ ਵਿੱਚ ਕਰ ਰਿਹਾ, ਜਿਹੜਾ ਪੇਡ ਆਫ ਆ, ਚੈੱਕ ਕਰਾ ਲਿਓ ਤੁਹਾਡਾ ਪੇਡ ਆਫ ਹੋਟ ਵਾਟਰ ਟੈਂਕ ਹੁੰਦਾ ਕਿ ਵੀ ਤੁਸੀਂ ਕਿਸ਼ਤਾਂ ਫਿਰ ਵੀ ਦੇਈ ਜਾਂਦੇ ਹੋ। 905-755-6811 ਔਰ ਸਾਨੂੰ ਤੁਸੀਂ ਕੰਟੈਕਟ ਕਰਨਾ। ਸ਼ੋਅ ਤੋਂ ਬਾਅਦ ਕਿਸੇ ਨੇ ਕੋਈ ਨੰਬਰ ਨੋਟ ਨਾ ਕਰ ਪਾਇਆ, 416-518-3200 ਔਰ ਇਵੈਂਟਸ ਦੇ ਵਾਸਤੇ ਜੇ ਕਿਸੇ ਨੇ ਬੁੱਕ ਕਰਾਉਣਾ, ਜਿਹੜਾ ਤੁਹਾਨੂੰ ਦੱਸਿਆ ਫੋਟੋ ਬੂਥ ਜਾਂ ਸਾਰਾ ਕੁਛ ਇੰਟਰਟੇਨਮੈਂਟ ਆਪਣਾ, 437-988-15 ਦੇ ਉੱਤੇ ਤੁਸੀਂ ਕਾਲ ਕਰਨੇ ਆ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

अजी आओ 170 गिलडन रोड नंबर 17 170 गिलडन रोड नंबर 17 टेलीफोन नंबर है 6473021322 347-302-1322

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 26 ਸਪਟੰਬਰ ਅੱਜ ਹੋ ਚੁੱਕੀ ਹੈ ਅਤੇ ਸੈਟਰਡੇ ਦਾ ਦਿਨ ਹੈ। 1:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ। ਬੜਾ ਖੂਬਸੂਰਤ ਦਿਨ ਹੈ ਅੱਜ ਦਾ, ਬਹੁਤ ਸੋਹਣਾ ਟੈਂਪਰੇਚਰ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕਐਂਡ ਪੂਰੇ ਇੰਜੋਏ ਕਰ ਰਹੇ ਹੋਣਗੇ, ਪੂਰੇ ਤਿਆਰ ਬਰ ਤਿਆਰ ਹੋਣਗੇ ਕੋਈ ਪਾਰਟੀਜ਼ ਅਟੈਂਡ ਕਰਨ ਦੇ ਲਈ, ਕੋਈ ਗੈਟ ਟੁਗੈਦਰਸ, ਕੋਈ ਵੀਕਐਂਡ 'ਤੇ ਕਿਤੇ ਬਾਹਰ ਆਊਟਿੰਗ ਕਰਨ ਦੇ ਲਈ, ਜਾਂ ਫਿਰ ਤੁਸੀਂ ਆਲਰੇਡੀ ਕਿਤੇ ਬਾਹਰ ਹੈਗੇ ਹੋ ਅਤੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਆ ਐਵਰੀ ਸੈਟਰਡੇ ਦੀ ਤਰ੍ਹਾਂ, ਅਤੇ ਗੱਲਾਂ ਬਾਤਾਂ ਬਹੁਤ ਸਾਰੀਆਂ ਹੋਣਗੀਆਂ ਪ੍ਰੋਗਰਾਮ ਦੇ ਵਿੱਚ। ਕੁਝ ਸਪੋਂਸਰਸ ਦੇ ਮੈਸੇਜ ਵੀ ਲਵਾਂਗੇ, ਕੁਝ ਨਵੀਂ ਨਵੀਂ ਜਾਣਕਾਰੀ ਦੇਵਾਂਗੇ। ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੁੰਦਾ ਗੱਲਬਾਤ ਕਰਨ ਦੇ ਲਈ, 905-564-6444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕਰੋਗੇ ਪੂਰੇ 4 ਵਜੇ ਤੱਕ। ਬਟ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲਵਾਂਗੇ ਭਾਈ ਗੁਰਕੀਰਤ ਸਿੰਘ ਜੀ। ਇਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ। ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅਤੇ ਇੰਜੋਏ ਕਰੋ ਪ੍ਰੋਗਰਾਮ ਦੇ ਨਾਲ, ਜੁੜੇ ਰਹੋ ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਗੱਲਾਂ ਬਾਤਾਂ ਜ਼ਰੂਰ ਅੱਜ ਸ਼ਾਮਿਲ ਕਰ ਸਕਦੇ ਹੋ। ਅਤੇ ਗੱਲਾਂ ਬਾਤਾਂ ਹੋਣਗੀਆਂ ਪੂਰੇ 4 ਵਜੇ ਤੱਕ, ਅਤੇ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਵਾਪਿਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਵੀਕਐਂਡ ਦਾ ਦਿਨ ਹੈ ਅਤੇ ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ ਆਲਰੇਡੀ। ਅਤੇ ਬਹੁਤ ਹੀ ਖੂਬਸੂਰਤ ਜਿਹਾ ਅੱਜ ਵੈਦਰ ਹੈ, ਅਤੇ ਇੰਨੇ ਸੋਹਣੇ ਵੈਦਰ ਦੇ ਵਿੱਚ ਕਿਤੇ ਬਾਹਰ ਨਾ ਜਾਓ ਤਾਂ ਫਿਰ ਉਹ ਮਾੜੀ ਗੱਲ ਹੋ ਜਾਣੀ ਹੈ। ਮਾੜੀ ਗੱਲ ਇਸ ਕਰਕੇ ਕਿਉਂਕਿ ਬਹੁਤ ਸੋਹਣਾ ਵੈਦਰ ਹੈ, ਇਹਨੂੰ ਇੰਜੋਏ ਕਰਨਾ ਜ਼ਰੂਰ ਚਾਹੀਦਾ। ਬ੍ਰੈਂਪਟਨ ਦੇ ਵਿੱਚ ਇਸ ਸਮੇਂ 21 ਡਿਗਰੀ ਟੈਂਪਰੇਚਰ ਚੱਲ ਰਿਹਾ, 22 ਡਿਗਰੀ 2 ਵਜੇ ਹੋ ਜਾਣਾ, ਅਤੇ 21-22 ਡਿਗਰੀ ਮੈਕਸੀਮਮ ਦੇਖ ਲਓ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ। ਇੱਦਾਂ ਦਾ ਟੈਂਪਰੇਚਰ ਆਪਾਂ ਨੂੰ ਰੋਜ਼ ਰੋਜ਼ ਤਾਂ ਮਿਲਦਾ ਨਹੀਂ ਓਬਵੀਅਸਲੀ, ਅਤੇ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਵੈਦਰ ਹੀ ਥੋੜ੍ਹਾ ਥੋੜ੍ਹਾ ਟੈਂਪਰੇਚਰ ਠੰਡ ਵੱਲ ਨੂੰ ਹੁੰਦਾ ਜਾਣਾ ਆ, ਥੋੜ੍ਹਾ ਥੋੜ੍ਹਾ ਟੈਂਪਰੇਚਰ ਡਰੋਪ ਹੋਣਾ ਹੀ ਹੋਣਾ ਓਬਵੀਅਸਲੀ। ਸਵੇਰੇ ਸਵੇਰੇ ਤਾਂ ਠੰਡ ਹੁੰਦੀ ਹੈ, ਸ਼ਾਮ ਨੂੰ ਵੀ ਠੰਡ ਹੋ ਜਾਂਦੀ ਹੈ, ਬਟ ਅੱਜ ਬਹੁਤ ਸੋਹਣਾ ਦਿਨ ਹੈ, ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ। 2 ਦਿਨ ਆਹ ਵਾਲਾ ਦਿਨ ਅਤੇ ਸੰਡੇ ਵਾਲਾ ਦਿਨ ਬਹੁਤ ਸੋਹਣੀ ਖੂਬਸੂਰਤ ਧੁੱਪ ਨਿਕਲਣੀ ਹੈ, ਅਤੇ ਇੱਦਾਂ ਦਾ ਹੀ ਟੈਂਪਰੇਚਰ ਰਹਿਣਾ 21-22 ਡਿਗਰੀ। ਤਾਂ ਇਸ ਵੀਕਐਂਡ ਨੂੰ ਪੂਰਾ ਇੰਜੋਏ ਕਰੋ, ਕਿਤੇ ਬਾਹਰ ਬੁਰ ਜਾਓ, ਆਪਣਾ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ। ਅਤੇ ਮੰਡੇ ਵਾਲੇ ਦਿਨ ਫਿਰ ਥੋੜ੍ਹੀ ਜਿਹੀ ਬਾਰਿਸ਼ ਹੋਏਗੀ, ਹਲਕੀ ਫੁਲਕੀ, ਅਤੇ ਕਿਸੇ ਕਿਸੇ ਏਰੀਆ 'ਚ ਥੋੜ੍ਹੀ ਜ਼ਿਆਦਾ ਵੀ ਹੋ ਸਕਦੀ ਹੈ, ਬਟ ਓਵਰਆਲ ਬਹੁਤ ਸੋਹਣਾ ਵੈਦਰ, ਬਹੁਤ ਸੋਹਣਾ ਵੀਕ ਤਾਂ ਜਾਏਗਾ। ਅਤੇ ਇਹ ਵਾਲਾ ਜਿਹੜਾ ਅਗਲਾ ਵੀਕ ਵੀ ਆ ਰਿਹਾ, ਇਹ ਵੀ ਬਹੁਤ ਸੋਹਣੇ ਟੈਂਪਰੇਚਰ ਦੇ ਨਾਲ ਨਿਕਲੂਗਾ। ਤਾਂ ਇਸ ਕਰਕੇ ਆਪਣੀ ਫਰੈਂਡਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰੋ, ਬਾਹਰ ਅੰਦਰ ਕਿਤੇ ਜਾਓ, ਕਿਉਂਕਿ ਫਿਰ ਤਾਂ ਅੰਦਰ ਵੜ ਕੇ ਬਹਿ ਜਾਣਾ ਆ ਆਪਾਂ 4-6 ਮਹੀਨਿਆਂ ਦੇ ਲਈ, ਮਤਲਬ ਕਦੀ ਕਦੀ ਬਾਹਰ ਨਿਕਲਣਾ ਮਿਲਣਾ ਹੋਇਆ ਕਰੇਗਾ। ਕੰਮ ਦੇ ਲਈ ਤਾਂ ਰੋਜ਼ ਹੀ ਨਿਕਲਣਾ, ਬਟ ਘੁੰਮਣ ਫਿਰਨ ਦੇ ਲਈ ਵਿੰਟਰ ਸੀਜ਼ਨ ਦੇ ਵਿੱਚ ਬਹੁਤ ਘੱਟ ਹੋ ਜਾਂਦਾ। ਇਸ ਕਰਕੇ ਪੂਰਾ ਇਸ ਟਾਈਮ ਨੂੰ ਯੂਟੀਲਾਈਜ਼ ਕਰੋ। ਅਤੇ ਮੇਰੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਹੋਣਗੀਆਂ ਅੱਜ। ਸਟੂਡੀਓ ਦਾ ਨੰਬਰ 905-564-44, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ। ਇਸ ਨੰਬਰ ਦੇ ਉੱਪਰ ਗੱਲਾਂ ਬਾਤਾਂ ਹੋਣਗੀਆਂ ਪੂਰੇ 4 ਵਜੇ ਤੱਕ।

0: ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਮੇਰੇ ਨਾਲ ਪਾ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖੁੱਲ੍ਹੀ ਛੁੱਟੀ ਹੁੰਦੀ ਹੈ, ਜ਼ਿਆਦਾ ਤੋਂ ਤੁਹਾਡੇ ਨਾਲ ਇੰਟਰੈਕਸ਼ਨਸ ਹੋਣ, ਕੋਸ਼ਿਸ਼ ਇਹੀ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਕੁਝ ਗੱਲਾਂ ਬਾਤਾਂ ਦੇ ਨਾਲ, ਕੁਝ ਗੀਤ ਸੰਗੀਤ ਦੇ ਨਾਲ। ਅਤੇ ਇੱਕੋ ਇੱਕ ਨੰਬਰ ਹੈ ਜਿਸ ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ, ਆਪਣੀ ਪਸੰਦ ਦਾ ਗਾਣਾ ਕੋਈ ਵੀ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ, ਕੋਈ ਆਪਣੀ ਪੋਇਮ ਕਿਸੇ ਦੇ ਹੋਰ ਦਾ ਸ਼ੇਅਰ, ਜਾਂ ਆਪਣੀ ਸ਼ੇਅਰੋ ਸ਼ਾਇਰੀ ਕਰਨੀ ਹੋਵੇ, ਜਾਂ ਆਪਣੀ ਪਸੰਦ ਦਾ ਗਾਣਾ ਸੁਣਾਉਣਾ ਹੋਵੇ, ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ। 3 ਘੰਟੇ ਦੇ ਸਾਥ ਦੇ ਵਿੱਚ ਆਪਣੀ ਤੁਸੀਂ ਟੈਲੈਂਟ ਇੱਥੇ ਸ਼ੋ ਕਰ ਸਕਦੇ ਹੋ। 905-564-44, 905-564-6444 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਏਬਲ ਟਰੱਕਿੰਗ ਦੇ ਵੱਲੋਂ, ਜਿਹਨਾਂ ਨੂੰ ਓਨਰ ਓਪਰੇਟਰਸ ਐਂਡ ਕੰਪਨੀ ਡਰਾਈਵਰਸ ਦੀ ਲੋੜ ਹੈ, USA ਦੇ ਰਨਸ ਦੇ ਲਈ ਵੀ ਐਂਡ ਸਿਟੀ ਦੇ ਲਈ ਵੀ। ਲੋਕਲ ਪਿਕਅਪ ਐਂਡ ਡਰੋਪਅਪਸ ਵੀ ਅਵੇਲੇਬਲ ਨੇ, ਐਂਡ USA ਦੇ ਲਈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ, ਕੰਮ ਕਰਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਅੱਛੀ ਤੁਹਾਨੂੰ ਸੈਲਰੀ ਦੇਣਗੇ, 70 ਸੈਂਟ ਪਲੱਸ HST ਕੰਪਨੀ ਡਰਾਈਵਰਸ ਨੂੰ ਦੇਣਗੇ, ਐਂਡ $1.95 ਓਨਰ ਓਪਰੇਟਰਸ ਨੂੰ ਪੇ ਕਰਨਗੇ। ਜਿੰਨੇ ਵੀ ਐਕਸਟਰਾ ਪਿਕਅਪਸ ਐਂਡ ਡਰੋਪਅਪਸ ਹੋਣਗੇ ਉਹ ਸਾਰੇ ਪੇ ਕੀਤੇ ਜਾਣਗੇ। ਅਤੇ ਇਹਨਾਂ ਨੂੰ ਨਾਲ ਹੀ ਸਿਟੀ ਡਰਾਈਵਰਸ ਦੀ ਵੀ ਲੋੜ ਹੈ ਲੋਕਲ ਪਿਕਅਪ ਐਂਡ ਡਰੋਪਅਪਸ ਦੇ ਲਈ। ਜੇ ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੈ, ਤੁਹਾਡੇ ਕੋਲ ਸਿਟੀ ਰੋਡ ਦੀ ਨੌਲੇਜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ। ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰੋਸਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਜੇਕਰ ਤੁਸੀਂ USA ਵਾਲੀ ਜੋਬ ਦੇਖ ਰਹੇ ਹੋ। ਬਟ ਜੇਕਰ ਤੁਸੀਂ ਲੋਕਲ ਪਿਕਅਪ ਐਂਡ ਡਰੋਪਅਪਸ ਦੇਖ ਰਹੇ ਹੋ, ਉਹਦੇ ਲਈ ਵੀ ਤੁਹਾਨੂੰ ਕਲੀਨ ਐਬਸਟ੍ਰੈਕਟ ਤੁਹਾਡੇ ਕੋਲ ਹੋਵੇ, 2 ਸਾਲ ਦਾ ਤੁਹਾਡੇ ਕੋਲ ਐਟਲੀਸਟ ਐਕਸਪੀਰੀਅੰਸ ਹੋਵੇ, ਅਤੇ ਸਿਟੀ ਰੋਡ ਦੀ ਨੌਲੇਜ ਹੋਵੇ। ਇਸ ਲਈ ਤੁਸੀਂ ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-538-43-46, 905-838-4346 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਟਰੱਕਿੰਗ ਦਾ ਲਾਇਸੈਂਸ ਜਿਹਨਾਂ ਨੇ ਲਿਆ ਹੋਇਆ ਅਤੇ ਕੰਮ ਹਜੇ ਤੱਕ ਮਿਲਿਆ ਨਹੀਂ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਵਧੀਆ ਸੈਲਰੀ ਤੁਹਾਨੂੰ ਦੇਣਗੇ, ਸਾਫ਼ ਸੁਥਰਾ ਕੰਮ ਹੈ। ਅਤੇ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ, 905-838-4346, 905-838-4346, ਇਹਨਾਂ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਚਲੋ ਫਿਰ ਗਾਣਾ ਸੁਣੀਏ। ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਅਮਰਿੰਦਰ ਗਿੱਲ ਜੀ ਦੇ ਨਵੇਂ ਗਾਣੇ ਆਏ ਨੇ, ਕਾਫੀ ਸਾਰੇ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੇ ਆਪਣੀਆਂ ਐਲਬਮਸ ਰਿਲੀਜ਼ ਕੀਤੀਆਂ ਨੇ। ਅਮਰਿੰਦਰ ਗਿੱਲ ਹੋ ਗਏ, ਹਿੰਮਤ ਸੰਧੂ ਉਹਨਾਂ ਨੇ ਵੀ ਕੀਤੀ, ਦਿਲਜੀਤ ਦੋਸਾਂਝ ਦੇ ਵੀ ਕਾਫੀ ਸਾਰੇ ਗਾਣੇ ਆਏ ਨੇ, ਐਂਡ ਰੀਸੈਂਟਲੀ ਕੱਲ੍ਹ ਕਰਨ ਔਜਲੇ ਦੀ ਵੀ ਇੱਕ ਐਲਬਮ ਰਿਲੀਜ਼ ਹੋਈ ਹੈ, ਅਤੇ ਤੁਸੀਂ ਮੋਸਟਲੀ ਗਾਣੇ ਸੁਣ ਲਏ ਹੋਣਗੇ, ਅਤੇ ਉਮੀਦ ਹੈ ਕਿ ਸਾਰੇ ਤੁਸੀਂ ਇੰਜੋਏ ਕਰ ਰਹੇ ਹੋ। ਅਤੇ ਲਓ ਫਿਰ ਆਪਾਂ ਗਾਣਾ ਸੁਣੀਏ ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ, ਪਹਿਲਾ ਗਾਣਾ ਅੱਜ ਦੇ ਪ੍ਰੋਗਰਾਮ ਦਾ ਬਨੇਰੇ 'ਤੇ। ਅਤੇ ਉਮੀਦ ਹੈ ਕਿ ਤੁਸੀਂ ਵੀ ਜਿਨ੍ਹਾਂ ਨੇ ਅੱਜ ਤੱਕ ਕੋਈ ਹੋਰ ਗਾਣਾ ਸੁਣ ਲਿਆ ਹੋਇਆ, ਮੈਂ ਤਾਂ ਕਾਫੀ ਸਾਰੀਆਂ ਐਲਬਮਸ ਜਿਹੜੀਆਂ ਨਹੀਂ ਸੁਣੀਆਂ, ਕੋਈ ਕੋਈ ਗਾਣੇ ਸੁਣੇ ਨੇ, ਜੇ ਤੁਹਾਨੂੰ ਲੱਗਦਾ ਕਿ ਜਿਹੜੀ ਰੀਸੈਂਟ ਐਲਬਮਸ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਗਾਣਾ ਪਸੰਦ ਆ ਰਿਹਾ, ਤਾਂ ਆਪਾਂ ਜ਼ਰੂਰ ਸੁਣਦੇ ਹਾਂ, ਪਲੇ ਕਰਦੇ ਹਾਂ। ਅਤੇ ਜੇਕਰ ਤੁਸੀਂ ਕੋਈ ਪੁਰਾਣਾ ਗਾਣਾ ਵੀ ਸੁਣਨਾ ਹੋਵੇ, ਸੁਣਾਉਣਾ ਹੋਵੇ, ਮੋਸਟ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੰਦੀ ਪੰਜਾਬੀ ਕੋਈ ਗਾਣਾ ਸੁਣੋ। ਅਤੇ ਨੰਬਰ 1 ਹੈ 905-564-6444। ਅਤੇ ਕੀ ਹਾਲ ਚਾਲ ਨੇ ਸਾਰਿਆਂ ਦੇ? ਹਾਲ ਚਾਲ ਪਹਿਲਾਂ ਪੁੱਛਿਆ ਹੀ ਨਹੀਂ ਮੈਂ, ਕੀ ਕਰ ਰਹੇ ਹੋ ਅੱਜ, ਫਿਰ ਕਿੱਥੇ ਜਾ ਰਹੇ ਹੋ, ਕੀ ਬਣਾ ਰਹੇ ਹੋ, ਕੀ ਖਾ ਰਹੇ ਹੋ? ਅੱਜ ਤਾਂ ਕੁਝ ਪਕਵਾਨ ਬਣ ਰਹੇ ਹੋਣਗੇ, ਬਹੁਤ ਸਾਰੀਆਂ ਖੁਸ਼ਬੂਆਂ ਆ ਰਹੀਆਂ ਸੀ ਜਦੋਂ ਮੈਂ ਇੱਥੇ ਆ ਰਹੀ ਸੀ ਨਾ, ਅਤੇ ਰਸਤੇ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਨਾ, ਜਦੋਂ ਆਪਾਂ ਲੰਘਦੇ ਹੁੰਦੇ ਹਾਂ ਕਿਤੇ ਰੋਡ ਦੇ ਉੱਪਰੋਂ, ਦੂਰ ਦੂਰ ਤੱਕ ਮਹਿਕਾਂ ਆ ਰਹੀਆਂ ਹੁੰਦੀਆਂ ਨੇ ਨਾ, ਆਪਣੇ ਮੂੰਹ 'ਚ ਪਾਣੀ ਆਉਂਦਾ। ਵੈਸੇ ਤਾਂ ਮੈਂ ਬ੍ਰੇਕਫਾਸਟ ਕਰਕੇ ਆਈ ਹਾਂ, ਬਟ ਸਟਿਲ ਹੁੰਦਾ ਨਾ ਕਦੇ ਕਦੇ ਕਿ ਵੀ ਤੁਸੀਂ ਨਾ ਤੁਹਾਡਾ ਕੁਝ ਹੋਰ ਜਿਹਾ ਖਾਣ ਨੂੰ ਮਨ ਕਰ ਜਾਂਦਾ, ਚਾਹੇ ਤੁਹਾਡਾ ਢਿੱਡ ਭਰਿਆ ਹੋਵੇ। ਅਤੇ ਫੂਡੀ ਲੋਕਾਂ ਦੀ ਮੈਨੂੰ ਲੱਗਦਾ ਇਹ ਨਾ ਥੋੜ੍ਹੀ ਜਿਹੀ ਹੈ ਪ੍ਰੋਬਲਮ ਮੇਰੇ ਵਰਗਿਆਂ ਦੀ, ਬਟ ਐਨੀਵੇਜ਼, ਜੇ ਤੁਸੀਂ ਵੀ, ਤੁਹਾਨੂੰ ਵੀ ਹੁਣ ਭੁੱਖ ਲੱਗੀ ਹੋਈ ਹੈ ਅਤੇ ਤੁਸੀਂ ਵੀ ਇੱਧਰ ਉੱਧਰ ਖੁਸ਼ਬੂਆਂ ਲੈਂਦੇ ਜਾ ਰਹੇ ਹੋ ਕਿਤੇ ਨਾ ਕਿਤੇ, ਤਾਂ ਉਮੀਦ ਹੈ ਕਿ ਤੁਹਾਡਾ ਵੀ ਹੁਣ ਮਨ ਕਰ ਰਿਹਾ ਹੋਏਗਾ ਕਿ ਅੱਜ ਚਲੋ ਫਿਰ ਸ਼ਾਮ ਨੂੰ ਆਹ ਪਕਵਾਨ ਬਣਾਵਾਂਗੇ। ਐਨੀਵੇਜ਼, ਗੱਲਾਂ ਪਤਾ ਸਾਡੀ ਚੱਲ ਰਹੀਆਂ ਨੇ। 3794, ਹਾਂਜੀ, ਸਤਿ ਸ਼੍ਰੀ ਅਕਾਲ
1: ਜੀ।
0: ਸਤਿ ਸ਼੍ਰੀ ਅਕਾਲ ਜੀ।
1: ਵਿਆਹ ਤੋਂ ਖਾ ਪੀ ਕੇ ਆ ਰਹੇ ਹਾਂ,
0: ਵਿਆਹ ਤੋਂ
1: ਗਾਣਾ ਸੁਣਨਾ ਚਾਹੁੰਦੇ ਹਾਂ। ਜੀ
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ, ਬੜੀ ਆਰਜ਼ੂ ਸੀ ਮੁਲਾਕਾਤ ਕੀ।
0: ਨਾ ਜੀ ਭਰ ਕੇ ਦੇਖਾ ਨਾ ਮੁਲਾਕਾਤ ਕੀ,
1: ਨਾ ਕੁਛ ਬਾਤ ਕੀ,
0: ਨਾ ਕੁਛ ਬਾਤ ਕੀ,
1: ਬੜੀ ਆਰਜ਼ੂ ਸੀ ਮੁਲਾਕਾਤ ਕੀ।
0: ਇਹ ਕਿਹੜੇ ਸਿੰਗਰ ਦਾ ਗਾਣਾ? ਮੈਂ ਨਹੀਂ ਸੁਣਿਆ ਕਦੇ।
1: ਇਹ ਹਾਂਜੀ, ਇਹ ਗਜ਼ਲ ਹੈਗੀ ਹੈ।
0: ਗਜ਼ਲ ਹੈ, ਠੀਕ ਹੈ ਜੀ। ਚਲੋ ਕੋਈ ਨੀ, ਮੈਂ ਲੱਭ ਰਹੀ ਹਾਂ ਫਿਰ ਸੁਣਾਉਣੀ ਹਾਂ ਤੁਹਾਨੂੰ। ਤੇ ਕਿੱਥੇ ਤੁਸੀਂ ਵਿਆਹ ਤੇ ਜਾ ਕੇ ਆਏ ਹੋ ਫਿਰ ਹੁਣ?
1: ਹਾਂਜੀ ਹਾਂਜੀ ਵਿਆਹ ਤੋਂ ਆ ਰਹੇ ਬਸ, ਹਾਂਜੀ ਗੁਰਦੁਆਰਾ ਸਾਹਿਬ ਗਏ ਸੀ।
0: ਅੱਛਾ ਅੱਛਾ, ਚਲੋ ਵਧੀਆ, ਫਿਰ ਸਵੇਰੇ ਸਵੇਰੇ ਤੁਸੀਂ ਤਾਂ ਲੰਗਰ ਵੀ ਛੱਕ ਕੇ ਆਏ ਹੋ, ਨਾਲੇ ਵਿਆਹ ਦਾ ਵੀ ਹੋ ਜਾਂਦਾ ਹੈ ਨਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਚਲੋ ਠੀਕ ਹੈ, ਮੈਂ
1: ਲੈਸਨ ਦੇਣ ਜਾ ਰਹੇ।
0: ਅੱਛਾ ਅੱਛਾ, ਲੈਸਨ ਕਿਸ ਚੀਜ਼ ਦਾ? ਡਰਾਈਵਿੰਗ ਦਾ?
1: ਹਾਂਜੀ ਹਾਂਜੀ ਹਾਂ।
0: ਓ ਅੱਛਾ, ਠੀਕ ਹੈ, ਚਲੋ ਫਿਰ ਤਾਂ ਬੜੀ ਵਧੀਆ ਗੱਲ ਹੈ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 6341 ਤੁਸੀਂ ਆਪਣੀ ਲਾਈਨ ਛੱਡ ਕੇ ਦੁਬਾਰਾ ਕਾਲ ਕਰ ਲਿਓ। 7513 ਸਤਿ ਸ਼੍ਰੀ ਅਕਾਲ ਜੀ, ਇਹ ਕਿਆ ਹੁਆ? ਤੁਸੀਂ ਦੋ ਜਣੇ ਲਾਈਨ ਛੱਡ ਗਏ, ਐਨੀਵੇਜ ਦੁਬਾਰਾ ਤੋਂ ਕਾਲ ਕਰ ਸਕਦੇ ਹੋ। 6341 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ? ਪੂੜੀਆਂ ਛੋਲੇ ਤੇ ਨਾਲ ਪਰੌਂਠੇ ਡਬਲ?
1: ਹਾਂਜੀ ਡਬਲ ਡਬਲ ਜੀ, ਮੈਂ ਸਿਰਫ ਖਾ ਪੀ ਕੇ ਸਿਰਫ ਸੋ ਹੀ ਜਾਣਾ, ਕੰਮ ਕੁਮ ਕੁਛ ਨੀ ਕਰਨਾ।
0: ਫਿਰ ਨਾਲ ਕੀ ਪੀਤਾ, ਚਾਹ ਪੀਤੀ, ਕਾਫੀ ਪੀਤੀ ਕੇ ਲੱਸੀ?
1: ਮੇਰੇ ਕਾਂਚ ਕੇ ਘਰ ਤੋਂ ਟੂਟ ਗਿਆ, ਅਬ ਹਮ ਪੱਥਰ ਕੇ ਘਰ ਬਣਾਤੇ ਹੈਂ।
0: ਓਏ ਹੋ, ਕਿਆ ਬਾਤ ਹੈ, ਕਾਂਚ ਕਾ ਘਰ ਤੋਂ ਟੂਟ ਗਿਆ, ਪੱਥਰ ਕੇ ਘਰ ਬਣਾਤੇ ਹੈਂ।
1: ਹਾਂਜੀ,
0: ਕਿਆ ਬਾਤ ਹੈ, ਆਪਣੇ ਤੁਸੀਂ ਕੰਮ ਤੇ ਬੈਠੇ ਨੀ ਬਣਾਇਆ ਸੀ ਸ਼ਹਿਰ?
1: ਨਹੀਂ ਜੀ, ਮੈਂ ਅੱਜ ਕੰਸਟਰਕਸ਼ਨ ਹੀ ਕਰ ਰਿਹਾ ਜੀ, ਘਰੇ ਬੈਠੇ ਬੈਠੇ ਬਣਾਇਆ ਜੀ ਮੈਂ।
0: ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਇਹ ਤਾਂ ਫਿਰ ਤੁਸੀਂ ਆਪਣੇ ਕੰਮ ਦੇ ਨਾਲ ਹੀ ਆਪਣੇ ਜਜ਼ਬਾਤ ਜੋੜਦੇ ਹੈਂ। ਚਲੋ ਠੀਕ ਹੈ, ਥੈਂਕ ਯੂ। ਤੁਸੀਂ ਗਾਣਾ ਸੁਣਨਾ ਕੋਈ? ਤੁਸੀਂ ਨਾ ਜਦੋਂ ਵੀ, ਮੇਰੀ ਰਿਕੁਐਸਟ ਆ ਸਾਰਿਆਂ ਨੂੰ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਆਪਣੇ ਰੇਡੀਓ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਰੱਖਿਆ ਕਰੋ। ਹੁਣ ਜਿਵੇਂ ਤੁਸੀਂ ਬਾਅਦ 'ਚ ਰੇਡੀਓ ਦੀ ਆਵਾਜ਼ ਚੱਕਦੇ, ਹੋ ਸਕਦਾ ਤੁਸੀਂ ਆਪਣੀ ਆਵਾਜ਼ ਸੁਣਨਾ ਚਾਹੁੰਦੇ ਹੋਵੋ ਕਿ ਮੇਰੀ ਆਵਾਜ਼ ਕਿੱਦਾਂ ਦੀ ਲੱਗ ਰਹੀ ਹੈ ਰੇਡੀਓ 'ਤੇ। ਬਟ ਜਦੋਂ ਵੀ ਤੁਸੀਂ ਕਦੇ ਰੇਡੀਓ 'ਤੇ ਕਾਲ ਕਰਦੇ ਹੋ ਤਾਂ, ਜਦੋਂ ਮੈਨੂੰ ਕਾਲ ਕਰਦੇ ਹੋ, ਕਾਲ ਦੇ ਉੱਪਰ ਸਾਡੀ ਰੀਅਲ ਟਾਈਮ ਦੇ ਵਿੱਚ ਗੱਲ ਹੁੰਦੀ ਹੈ, ਰੇਡੀਓ ਦੇ ਉੱਪਰ ਜਦੋਂ ਤੱਕ ਤੁਹਾਡੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਉਹ 15-20 ਸੈਕਿੰਡ ਦੇ ਡਿਲੇ ਦੇ ਨਾਲ ਪਹੁੰਚਦੀ ਹੁੰਦੀ ਹੈ, ਤਾਂ ਤੁਸੀਂ ਫੋਨ ਕੱਟ ਕੇ ਵੀ ਆਪਣੀ ਆਵਾਜ਼ ਸੁਣ ਸਕਦੇ ਹੋ। ਐਨੀਵੇਜ਼, 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਬਹੁਤ ਵਧੀਆ ਫੋਨ ਚੱਲ ਰਿਹਾ, ਤੇ ਬਾਕੀ ਨੇ ਜਦੋਂ ਕਾਲ ਕਰਦੇ ਹਨ ਨਾ ਰੇਡੀਓ ਤੇ,
0: ਹਾਂਜੀ
2: ਬੰਦ ਕਰਿਆ ਕਰੋ ਤੇ ਪਿੱਛੇ ਦੀ ਆਵਾਜ਼, ਰੇਡੀਓ ਬੰਦ ਕਰਿਆ ਕਰੋ ਨਾ।
0: ਹਾਂਜੀ ਹਾਂਜੀ,
2: ਤੇ ਬਾਕੀ ਨਹੀਂ ਹੋਈ ਹਨ ਜੀ, ਡਿਸਟਰਬ।
0: ਬਿਲਕੁਲ ਹਾਂਜੀ, ਕਿਉਂਕਿ ਫਿਰ ਮੈਨੂੰ ਨਾ ਮੇਰੀ ਆਵਾਜ਼ ਸੁਣਦੀ ਰਹਿੰਦੀ ਆ ਰੇਡੀਓ ਤੇ।
2: ਚਲ ਜੀ, ਹਾਂਜੀ, ਚਲ ਚਾਰ ਵਧੀਆ ਹੁੰਦੇ, ਫਿਰ ਆਏ ਛੇ ਖਰਾਬੀ ਹੋ ਜਾਂਦੀ ਹੈ ਨਾ ਜੀ।
0: ਹਾਂਜੀ ਹਾਂਜੀ,
2: ਚਲੋ ਭਾਜੀ ਸੁਣਦੇ ਆ 4 ਵਜੇ ਤੱਕ ਦੀ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਤੁਸੀਂ ਹਾਜ਼ਰੀ ਲਵਾਈ। 3631 ਜੀ, ਸਤਿ ਸ਼੍ਰੀ ਅਕਾਲ।
3: ਮਨਜੀ ਜੀ, ਸਤਿ ਸ਼੍ਰੀ ਅਕਾਲ, ਮਨਜੀ ਬੋਲਣ ਬਹੁਤ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਪਕੌੜੇ
0: ਇੰਡੀਅਨ ਹੋ ਗਿਆ ਤੇ ਪੈਨ ਕੇਕਸ ਇੰਗਲਿਸ਼ ਹੋ ਗਏ, ਹੈ ਦੋਨੇ ਚੀਜ਼ਾਂ ਬਣਾ ਲੀਆਂ?
3: ਹਾਂ ਦੋਨੇ ਚੀਜ਼ਾਂ। ਹਾਂ
0: ਨਹੀਂ ਠੀਕ ਹੈ, ਵਧੀਆ। ਹਾਂਜੀ,
3: ਮੰਤਰੀ ਜੀ, ਗੀਤ ਦਾ ਨਾਂ ਹੈਗਾ ਨੱਚਣਾ।
0: ਨੱਚਣਾ, ਠੀਕ ਹੈ।
3: ਗਾਇਕ ਹੈਗਾ ਨਿਰਮਲਜੀਤ ਨਿੰਮਾ।
0: ਨਿਰਮਲਜੀਤ ਨਿੰਮਾ, ਠੀਕ ਹੈ, ਥੋੜਾ ਟਾਈਮ ਦਿਓ ਫਿਰ ਮੈਂ ਸੁਣਾਉਣੀ ਹੈ ਤੁਹਾਨੂੰ ਗਾਣਾ। ਹਾਂਜੀ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਤੇ ਦੇਖੋ, ਮੈਂ ਤਾਂ ਅੱਜ ਡਬਲ ਡਬਲ ਚੀਜ਼ਾਂ ਹੀ ਸੁਣ ਰਹੀ ਹਾਂ। ਪਹਿਲਾਂ ਸਾਡੇ ਕਾਲਰ, ਉਹਨਾਂ ਨੇ ਫੋਨ ਕੀਤਾ, ਕਹਿੰਦੇ ਪੂੜੀਆਂ ਛੋਲੇ ਤੇ ਨਾਲ ਆਲੂ ਦੇ ਪਰੌਂਠੇ, ਡਬਲ ਕੰਮ ਕਰ ਲਿਆ ਹੈ ਇਹਨਾਂ ਨੇ ਵੀ। ਅਮਰਜੀਤ ਜੀ ਨੇ ਦੱਸਿਆ ਕਿ ਵੀ ਅਸੀਂ ਪਕੌੜੇ ਵੀ ਬਣਾਏ ਤੇ ਨਾਲ ਦੇ ਨਾਲ ਪੈਨ ਕੇਕਸ ਵੀ ਬਣਾਏ, ਕਿਆ ਬਾਤ ਹੈ, ਡਬਲ ਡਬਲ ਅੱਜ ਸਾਰੇ ਡਬਲ ਡਬਲ ਬ੍ਰੇਕਫਾਸਟ ਕਰ ਰਹੇ ਨੇ ਹੈ। ਮੈਂ ਤਾਂ ਓਮਲੇਟ ਖਾ ਕੇ ਆਈ ਹਾਂ, ਮੈਂ ਤਾਂ ਬ੍ਰੈਡ ਓਮਲੇਟ ਹੀ ਖਾ ਕੇ ਆਈ ਹਾਂ ਤੇ ਨਾਲ ਆਪਣੀ ਕੌਫੀ ਨਾਲ ਲਿਆਈ, ਤੇ ਮੇਰਾ ਤਾਂ ਅੱਜ ਸਿੰਗਲ ਹੀ ਹੋਇਆ। ਮੈਂ ਹੁਣ ਜਾ ਕੇ ਕੁਛ ਦੇਖਦੀ ਹਾਂ, ਮੈਨੂੰ ਵੀ ਲੱਗਦਾ ਕੁਛ ਡਬਲ ਕਰਨਾ ਪੈਣਾ ਹੈ ਨਾ, ਤੇ ਇੱਦਾਂ ਤਾਂ ਫਿਰ ਗੱਲ ਨਹੀਂ ਬਣਨੀ ਜੇ ਤੁਸੀਂ ਸਾਰੇ ਡਬਲ ਡਬਲ ਖਾ ਰਹੇ ਹੋ, ਫਿਰ ਮੈਂ ਕਿਉਂ ਪਿੱਛੇ ਰਵਾਂ ਬਈ। 4119 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ, ਗੁੱਡ ਆਫਟਰਨੂਨ ਮਨਪ੍ਰੀਤ ਜੀ।
0: ਹਾਂਜੀ, ਗੁੱਡ ਆਫਟਰਨੂਨ ਜੀ।
4: ਹਾਂਜੀ ਮਨਪ੍ਰੀਤ ਜੀ, ਮੈਂ ਇੱਕ ਗੱਲ ਪੁੱਛਣੀ, ਜਿੱਦਾਂ ਜਦੋਂ ਵੀ ਕਿਤੇ ਲੱਸੀ ਦੀ ਗੱਲ ਚੱਲਦੀ ਆ, ਆਪਾਂ ਕਹਿੰਦੇ ਲੱਸੀ ਪੀ ਕੇ ਨੀਂਦ ਬਹੁਤ ਆਉਂਦੀ ਆ, ਪਰ ਜਿਹੜੀ ਆਪਣੇ ਪਿੰਡਾਂ 'ਚ ਚਾਟੀ ਵਾਲੀ ਲੱਸੀ ਹੁੰਦੀ ਮੇਨ, ਤਾਂ ਉਹ ਹੁੰਦੀ ਨਾ, ਉਹ ਪੀ ਕੇ ਤਾਂ ਨੀਂਦ ਆਉਂਦੀ? ਮੈਨੂੰ ਲੱਗਦਾ ਜਿਹੜੀ ਰੈਸਟੋਰੈਂਟ ਵਗੈਰਾ ਜਾਂ ਹਲਵਾਈਆਂ ਤੋਂ ਮਿਲਦੀ ਸੀ, ਉਹ ਵਿੱਚ ਪਤਾ ਨੀ ਕੀ ਪਾ ਕੇ, ਕਰੀਮ ਜਦੋਂ ਮੱਖਣ ਮੁੱਕਣੀ ਜਿਹੀ ਪਾ ਕੇ ਉਹਨੂੰ ਗਾੜੀ ਜਿਹੀ ਬਣਾਉਂਦੇ, ਹਾਂ ਉਹ ਪੀ ਕੇ ਨੀਂਦ ਆਉਂਦੀ ਆ, ਪਰ ਜਿਹੜੀ ਐਕਚੁਅਲ ਆਪਣੀ ਲੱਸੀ ਚਾਟੀਆਂ 'ਚ ਬਣਦੀ ਸੀ ਉਹਦੇ ਨਾਲ ਤਾਂ ਨੀਂਦ ਆਉਂਦੀ ਜੀ?
0: ਆਪਣੇ
4: ਪਿੰਡਾਂ ਆਮ ਹੀ ਹਰੇਕ ਦੇ ਘਰ ਚ ਲੱਸੀ ਬਣਦੀ ਸੀ ਰੋਜ਼ ਦੀ ਰੋਜ਼, ਉਹ ਚਾਟੀ ਉਹ ਤਾਂ ਮੈਨੂੰ ਲੱਗਦਾ ਓਦਾਂ ਚੰਗੀ ਹੁੰਦੀ ਪਤਲੀ, ਮਤਲਬ ਉਹਦੇ ਨਾਲ ਨੀ ਮੇਰੇ ਹਿਸਾਬ ਨਾਲ। ਹਾਂ ਉਹ ਮੈਂ ਵੀ ਪੀਤੀ ਆ ਲੁਧਿਆਣੇ, ਉਹ ਜਿੱਦਾਂ ਹਲਵਾਈਆਂ ਹਲਵਾਈਆਂ ਦੇ ਉਹ ਪਤਾ ਨੀ ਵਿੱਚ ਕੀ ਪਾ ਕੇ ਹੋਰੀ ਗਾੜੀ ਜੀ ਕਰਕੇ, ਹਾਂ ਉਹ ਪੀ ਕੇ ਤਾਂ ਆਉਂਦੀ ਆ ਨੀ।
0: ਮੱਖਣ ਜ਼ਿਆਦਾ ਪਾ ਲੈਂਦੇ ਆਪਣੇ ਘਰੇ ਨਾ, ਜਦੋਂ ਰਿੜਕਦੇ ਹੁੰਦੇ ਲੱਸੀ ਫਿਰ ਮੱਖਣੀ ਕੱਢ ਲੈਂਦੇ ਉੱਪਰ ਉੱਪਰੋਂ।
4: ਹਾਂਜੀ ਹਾਂਜੀ ਹਾਂਜੀ,
0: ਉਹ ਚ ਥੋੜਾ ਜਿਹਾ ਪਾਣੀ,
4: ਬਾਕੀ ਪਤਾ ਨੀ ਤੁਹਾਨੂੰ, ਮੈਂ ਤੁਹਾਨੂੰ ਉਦੋਂ ਦੱਸਦਾ, ਮੈਂ ਇੱਥੇ ਨਾ ਜੇ ਮੇਰਾ ਲੱਸੀ ਪੀਣ ਨੂੰ ਜੀ ਕਰਦਾ ਹੁੰਦਾ, ਚਲੋ ਆਪਾਂ ਉਹ ਤਾਂ ਨਹੀਂ ਜਿਹੜੀ ਬਣਦੀ ਇੰਨਾ ਟਾਈਮ ਨੀ, ਆਪਣੇ ਇੱਥੋਂ ਗਰੋਸਰੀ ਸਟੋਰ ਤੋਂ ਬਟਰ ਮਿਲਕ ਮਿਲ ਜਾਂਦਾ ਨਾ।
0: ਹਾਂਜੀ ਹਾਂਜੀ ਹਾਂਜੀ,
4: ਬਟਰ ਚ ਪੀਤੀ ਆ ਉਹਨੂੰ ਬਣਾ ਕੇ, ਉਹ ਵਿੱਚ ਥੋੜਾ ਜਿਹਾ ਮਸਾਲਾ ਵਗੈਰਾ ਪਾਣਾ ਪਾ ਲਓ, ਤੇ ਨਹੀਂ ਤਾਂ ਉਹ ਜੇ ਬਟਰ ਮਿਲਕ ਪਾ ਕੇ ਉਹਦੇ ਚ ਪਾਣੀ ਪਾ ਕੇ ਉਹਨੂੰ ਪਤਲੀ ਜਿਹੀ ਕਰਕੇ
0: ਪੀਣਾ,
4: ਮੈਨੂੰ ਤਾਂ ਟੇਸਟ ਜਿਹੜਾ ਥੋੜਾ ਜਿਹਾ ਚਾਟੀ ਦੀ ਲੱਸੀ ਹੁੰਦੀ ਆ ਥੋੜਾ ਜਿਹਾ ਖਟਾ ਜੀ ਉਹ ਆ ਜਾਂਦੀ ਆ, ਤੇ ਪਤਲੀ ਜਿਹੀ ਕਰਕੇ ਵੀ ਉਹ ਥੋੜਾ ਜਿਹਾ, ਚਲੋ ਇਹ ਆ ਵੀ ਇੰਡੀਆ ਵਾਲੀ ਇਹ ਹੋ ਵੀ ਫੀਲਿੰਗ ਜੀ ਲੈ ਲਈ ਦੀ ਆ ਵੀ ਹਾਂ ਵੀ ਉਹ ਵਾਲੀ ਪੀਤੀ ਆ, ਬਾਕੀ ਉਹਦਾ ਮਤਲਬ ਟੇਸਟ ਹੋ ਜਾ ਬਣ ਜਾਂਦਾ ਆ,
0: ਥੋੜੀ ਖਟਾਸ ਚ ਹੁੰਦੀ ਆ ਨਾ, ਮੈਂ ਪੀਤੀ ਇੱਕ ਵਾਰੀ। ਹਾਂਜੀ
4: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਚਲੋ
4: ਥੈਂਕ ਯੂ,
0: ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਲੱਸੀ ਦੀ ਗੱਲ ਚੱਲ ਪਈ, ਲੱਸੀ ਹੈ ਨਾ ਮੇਰੇ ਖਿਆਲ 'ਚ ਅੱਜ ਕੱਲ੍ਹ ਤਾਂ ਬਹੁਤ ਘੱਟ ਗਿਆ ਇਹ ਰਿੜਕਣਾ, ਇੰਡੀਆ 'ਚ ਤਾਂ ਚਲੋ ਹਜੇ ਵੀ ਹੈ ਚੀਜ਼ਾਂ, ਅਤੇ ਈਵਨ ਮੇਰੇ ਘਰ ਵੀ ਡੇਲੀ ਜਿਵੇਂ ਨਾ ਮੰਮਾ ਨੇ ਦੁੱਧ ਨੂੰ ਕਾੜਨੀ 'ਚ ਪਾ ਕੇ ਪਹਿਲਾਂ ਚੁੱਲ੍ਹੇ 'ਤੇ ਰੱਖ ਦੇਣਾ, ਅਤੇ ਉਹ ਫਿਰ ਜਦੋਂ ਕੱਢ ਜਾਣਾ ਫਿਰ ਰਾਤ ਨੂੰ ਉਹਨੂੰ ਜਾਗ ਲਾ ਦੇਣਾ, ਅਤੇ ਮੋਰਨਿੰਗ ਫਿਰ ਲੱਸੀ ਰਿੜਕਣੀ। ਲੱਸੀ ਘਰੇ ਮਤਲਬ ਈਵਨ ਸਾਡੇ ਗਵਾਂਢੀ ਇੱਧਰੋਂ ਉੱਧਰੋਂ ਹੋਰ ਵੀ ਸਾਰੇ ਲੱਸੀ ਮੰਗਣ ਆਉਂਦੇ ਹੁੰਦੇ ਸੀ, ਸਾਨੂੰ ਲੱਸੀ ਦੇ ਦਿਓ। ਈਵਨ ਸਾਡੇ ਦੇਖ ਲਓ ਹੁਣ ਤਾਂ ਪਹਿਲਾਂ ਬਹੁਤ ਟਾਈਮ ਪਹਿਲਾਂ ਮੱਝਾਂ ਮੁੱਝਾਂ ਰੱਖੀਆਂ ਹੁੰਦੀਆਂ ਸੀ, ਹੁਣ ਤਾਂ ਮੱਝਾਂ ਨਹੀਂ ਰੱਖੀਆਂ ਹੋਈਆਂ, ਬਟ ਸਟਿਲ ਲੱਸੀ ਜ਼ਰੂਰ ਬਣਦੀ ਹੈ ਘਰ ਦੇ ਵਿੱਚ। ਐਨੀਵੇਜ਼ 6341 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੋਈ ਗੱਲ ਨੀ,
5: ਪੂਰੀਆਂ ਛੋਲੇ ਦਾ ਬੰਦਾ ਬੋਲ ਰਹੇ।
0: ਹਾਂਜੀ ਹਾਂਜੀ, ਮੈਨੂੰ ਲੱਗ ਗਿਆ ਪਤਾ। ਨਹੀਂ ਮੈਂ ਲਾਈਟ ਨੀ ਕੀਤਾ, ਮੈਂ ਹੈਵੀ ਕੀਤਾ ਥੋੜਾ ਜਿਹਾ ਇੱਦਾਂ ਤਾਂ, ਬਟ ਠੀਕ ਆ, ਮਤਲਬ ਓਦਾਂ ਹੁਣ ਜਿਵੇਂ ਮੈਂ ਖਾ ਪੀ ਕੇ ਹੁਣ ਆ ਗਈ ਆ, ਹੁਣ ਜਦੋਂ ਤੱਕ ਮੈਂ ਬੋਲਣਾ 3 ਘੰਟੇ ਇਹ ਥੋੜਾ ਜਿਹਾ ਕਹਿ ਲਓ ਡਾਈਜੈਸਟ ਹੋ ਜਾਣਾ, ਫਿਰ ਜਾ ਕੇ ਫਿਰ ਭੁੱਖ ਲੱਗ ਜਾਣੀ ਮੈਨੂੰ। ਪੂਰਾ ਪੇਟ ਭਰ ਕੇ ਮੈਂ ਖਾ ਕੇ ਆਈ ਆ, ਏਦਾਂ ਦੀ ਗੱਲ ਨੀ, ਮੈਂ ਮਤਲਬ ਬ੍ਰੇਕਫਾਸਟ ਤਾਂ ਮੇਰਾ ਹੁੰਦਾ ਹੈ ਕਿ ਮੈਂ ਹੈ ਨਾ ਪ੍ਰੋਪਰ ਹੀ ਕਰਕੇ ਆਉਂਦੀ ਹਾਂ, ਅਦਰਵਾਈਜ਼ ਕਈ ਵਾਰ ਏਦਾਂ ਹੁੰਦਾ ਮੇਰਾ ਲੰਚ ਮੋਸਟਲੀ ਸਕਿਪ ਹੋ ਜਾਂਦਾ, ਤੇ ਫਿਰ ਕੁਛ ਨਾ ਕੁਛ ਸ਼ਾਮ ਨੂੰ ਕੋਈ ਸਨੈਕਿੰਗ ਹੋ ਗਈ ਹੈ ਨਾ, ਤੇ ਓਦਾਂ ਦਾ ਚੱਲਦਾ ਰਹਿੰਦਾ, ਬਟ ਬ੍ਰੇਕਫਾਸਟ ਨਹੀਂ ਕਦੇ ਮਿਸ ਕਰਦੀ ਮੈਂ, ਉਹ ਤਾਂ ਮੇਰਾ ਰਹਿੰਦਾ ਹੀ ਆ।
5: ਨਾਲ ਚਾਹ ਤੁਸੀਂ ਪੀ ਕੇ ਆਏ ਹੋ ਜਾਂ ਕੀ ਪੀ ਕੇ ਆਏ ਹੋ ਜੀ? ਨਾਲ ਨਾਲ
0: ਮੈਂ ਨਾਲ ਆਪਣੇ ਕਾਫੀ ਲੈ ਕੇ ਆਈ ਆ, ਹੁਣ ਮੈਂ ਨਾਲ ਨਾਲ ਪੀ ਵੀ ਰਹੀ ਆ, ਨਾਲ ਨਾਲ ਤੁਹਾਡੇ ਨਾਲ ਗੱਲਾਂ ਕਰ ਰਹੀ ਆ। ਦੇਖੋ ਜੇ ਹੁਣ ਮੈਂ ਲੱਸੀ ਪੀ ਕੇ ਆਈ ਹੁੰਦੀ ਇੰਨਾ ਕੁਛ ਖਾ ਕੇ ਹੈ ਨਾ, ਫਿਰ
5: ਹੁਣ
0: ਫਿਰ ਮੈਨੂੰ ਨੀਂਦ ਆ ਰਹੀ ਹੋਣੀ ਸੀ। ਬਿਲਕੁਲ ਸਹੀ ਗੱਲ ਹੈ, ਨਹੀਂ ਸਵੇਰੇ ਸਵੇਰੇ ਤਾਂ ਫਿਰ ਇੱਕ ਵਾਰੀ ਮੈਂ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਚਾਹ ਜਾਂ ਕਾਫੀ ਇੱਕ ਚੀਜ਼ ਤਾਂ ਚਾਹੀਦੀ ਹੁੰਦੀ ਹੈ, ਫਿਰ ਥੋੜੀ ਐਨਰਜੀ ਜੀ ਆ ਜਾਂਦੀ ਹੈ, ਫਿਰ ਦਿਨ ਵਧੀਆ ਨਿਕਲ ਜਾਂਦਾ ਹੈ, ਬਾਅਦ ਚ ਤੁਸੀਂ ਜੋ ਮਰਜ਼ੀ ਖਾਂਦੇ ਰਹੋ।
5: ਆਪਣੇ ਭਾਜੀ ਲੱਸੀ ਦੀ ਗੱਲ ਕਰਦੇ ਸੀਗੇ, ਲੱਸੀ ਹੁਣ ਲੋਕਾਂ ਨੇ ਬਹੁਤ ਮੈਂ ਮੁੱਦਾ ਬਣਾਣੀ ਘਟਾ ਦੀ ਜੀ ਹੁਣ।
0: ਹਾਂਜੀ ਹਾਂਜੀ, ਹੁਣ ਤਾਂ ਬਾਹਰੋਂ ਲੈ ਆਉਂਦੇ ਆ,
5: ਬਹੁਤ ਬਣਦੀ ਸੀਗੀ, ਹੁਣ ਉਹਨੇ ਬਹੁਤ ਘਟਾ ਦੀ ਜੀ ਕਹਿੰਦਾ ਜੀ।
0: ਹਾਂਜੀ, ਜਾਂ ਤਾਂ ਕੈਨਸ ਲੈ ਆਉਂਦੇ ਲੱਸੀ ਵਾਲੇ, ਜਾਂ ਫਿਰ ਦਹੀਂ ਦੀ ਲੱਸੀ ਬਣਾ ਲੈਂਦੇ ਹਨਾ, ਅੱਜ ਕੱਲ੍ਹ ਵੀ ਮਿੰਟ 'ਚ ਇੱਕ ਵਾਰ 'ਚ ਉਹ ਕਰ ਲਓ, ਗ੍ਰਾਈਂਡਰ ਜਿਹੇ 'ਚ ਮਿਕਸਰ 'ਚ ਹੈ ਨਾ ਉਹ ਕਰ ਲਓ, ਅਤੇ ਫਿਰ ਨਾਲ ਦੀ ਨਾਲ ਲੱਸੀ ਉਹ ਪੀ ਲਓ। ਬਟ ਜਿਹੜੀ ਉਹ ਚਾਟੀ ਵਾਲੀ ਲੱਸੀ ਦੀ ਗੱਲ ਹੈ ਨਾ, ਉਹ ਗੱਲ ਹੀ ਡਿਫਰੈਂਟ ਆ, ਰੈੱਡ ਰੈੱਡ ਜਿਹੀ ਹੋ ਜਾਂਦੀ ਸੀ, ਕੜਿਆ ਹੁੰਦਾ ਦੁੱਧ ਹੈ ਨਾ। ਨੀਂਦ ਆਉਂਦੀ ਨੀ ਮੇਰੇ ਖਿਆਲ 'ਚ, ਜਿਹੜੀਆਂ ਉਹ ਤਾਂ ਲੱਸੀ ਹਾਂਜੀ, ਫਿਰ ਘਰ ਦੀ ਗੱਲ ਤਾਂ ਘਰ ਦੀ ਹੋ ਗਈ ਨਾ।
5: ਹਾਂਜੀ
0: ਚਲੋ ਠੀਕ
5: ਹੈ, ਬ੍ਰੇਕਫਾਸਟ ਹੈਵੀ ਕਰਕੇ ਆਇਆ ਕਰੋ ਜੀ, ਅਗਲੀ ਵਾਰ ਤੋਂ ਮੈਂ ਬ੍ਰੇਕਫਾਸਟ ਡਾਈਟ ਨਾ ਕਰਕੇ ਆਇਆ, ਬੈਡ ਆਮਲੇਟ ਨਾ ਮੈਂ ਕੁਛ ਨਹੀਂ ਬਣਦਾ ਜੀ ਮੈਂ।
0: ਨਹੀਂ ਨਹੀਂ ਮੈਂ ਆਮਲੇਟ ਦੇ ਵਿੱਚ ਬੜਾ ਕੁਛ ਪਾਉਂਦੀ ਹਾਂ, ਮੈਂ ਸਾਰੀਆਂ ਵੈਜੀਜ਼ ਵਗੈਰਾ ਪਾ ਕੇ ਹੈ ਨਾ, ਬੈਲ ਪੈਪਰ, ਕੈਪਸੀਕਮ, ਫਿਰ ਕਦੇ ਕਈ ਵਾਰ ਕੋਰਨਸ ਪਾ ਕੇ ਜਾਂ ਆਪਣੇ ਪਾਲਕ ਪੁਲਕ ਪਾ ਕੇ, ਮੈਂ ਪੂਰਾ ਹੈਵੀ ਲੋਡਡ ਬਣਾ ਕੇ ਖਾ ਕੇ ਆਉਂਦੀ ਹਾਂ, ਮੈਂ ਹਲਕਾ ਫੁਲਕਾ ਨਹੀਂ ਖਾ ਕੇ ਆਉਂਦੀ। ਠੀਕ ਹੈ ਠੀਕ ਹੈ, ਜ਼ਰੂਰ ਕਦੇ ਮੌਕਾ ਮਿਲਿਆ ਜ਼ਰੂਰ ਖਵਾ ਦਾਂਗੇ। ਚਲੋ ਹਾਂਜੀ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 8227 ਜੀ ਸਤਿ ਸ਼੍ਰੀ ਅਕਾਲ।
1: ਮੱਖਣੀਆਂ
0: ਅਲੱਗ ਤੋਂ ਹੈ ਨਾ ਲੱਸੀ ਦੇ ਉੱਪਰ ਉੱਪਰ,
1: ਬਾਕੀ ਜਿਹੜੀਆਂ ਕਾਂ ਨੇ ਆਪਣੇ ਸਾਡੇ ਗੁਆਂਢੀਆਂ ਦੇ ਜੋ ਕਾਂ ਨੇ ਦੇ ਵਿੱਚ ਹੁੰਦੀ ਮਲਾਈ ਬਾਕੀ ਤੁਹਾਡਾ ਦਿਲੋਂ ਧੰਨਵਾਦ ਕਰਦਾ, ਬੜਾ ਤਰੱਕੀਆਂ ਚਾਹੀਦਾ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸਮੈਨ ਆ, ਭੈਣਾਂ ਵੀ ਬਿਜ਼ਨਸ ਕਰਦੇ, ਦੇਸ਼ ਪ੍ਰਦੇਸ਼ ਦੀ ਟੀਮ ਆ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ, ਮਹਾਰਾ ਤਰੱਕੀਆਂ ਚੜ੍ਹਦੀਆਂ ਅਗਲਾ, ਬਹੁਤ ਵਧੀਆ ਪ੍ਰੋਗਰਾਮ ਪੇਸ਼।
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ, ਤੁਹਾਨੂੰ ਵੀ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ, ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਮੇਸ਼ਾ। ਤੇ ਬਿਲਕੁਲ ਇਹ ਦੇਖ ਲਓ ਨਾ, ਜਿਹੜੀ ਜਿਹੜੀ ਘਰ ਦੀ ਚੀਜ਼ ਹੈ, ਜਿਵੇਂ ਹੁਣ ਇਹਨਾਂ ਨੇ ਕਿਹਾ ਜਦੋਂ ਮੱਖਣ ਹਜੇ ਨਿਕਲਣਾ ਹੁੰਦਾ ਸੀ ਉਸ ਤੋਂ ਪਹਿਲਾਂ ਹੀ ਥੋੜਾ ਗਾੜਾ ਜਿਹਾ ਹੋ ਜਾਂਦਾ ਦੁੱਧ ਹੈ ਨਾ, ਤੇ ਉਹ ਲੱਸੀ ਕਹਿ ਲਓ ਅੱਧੀ ਅੱਧੀ ਪਛੱਧੀ ਜੀ ਬਣੀ ਹੁੰਦੀ ਹੈ, ਉਹ ਵੀ ਕਿੰਨੀ ਕਿੰਨੀ ਪੂ ਜਾਂਦੇ ਹੁੰਦੇ ਸੀਗੇ। ਤੇ ਦੇਖ ਲਓ ਜਿਹੜੀ ਘਰ ਦੀ ਚੀਜ਼ ਹੈ ਨਾ, ਉਹਦੇ ਨਾਲ ਕੋਈ ਐਵੇਂ ਇਹ ਨਹੀਂ ਸੀ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਹੈਵੀ ਹੋ ਗਿਆ ਆ ਜਾਂ ਹੈ ਨਾ ਵੀ ਮੋਟਾਪਾ ਆ ਜੂਗਾ, ਇਹ ਹੋ ਜੂਗਾ ਹੋ ਜੂਗਾ, ਇੱਦਾਂ ਦਾ ਕਦੇ ਕੁਛ ਨਹੀਂ ਸੀ ਹੁੰਦਾ। ਨੋਰਮਲ ਜਿਹੜੀਆਂ ਘਰ ਦੀਆਂ ਖਾਲਸ ਚੀਜ਼ਾਂ ਨੇ, ਸ਼ੁੱਧ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਵਰਗੀ ਤਾਂ ਰੀਸ ਹੋ ਹੀ ਨਹੀਂ ਸਕਦੀ। ਬਾਹਰੋਂ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਕਿ ਕੋਈ ਕਿਸੇ ਆਪਾਂ ਰੈਸਟੋਰੈਂਟ 'ਤੇ ਚੱਲੇ ਜਾਂਦੇ ਹਾਂ ਲੈਟ ਸੇ ਹੈ ਨਾ, ਅਤੇ ਜਾਂ ਕੋਈ ਨਾ ਜਿਵੇਂ ਇੰਡੀਆ ਦੇ ਵਿੱਚ ਤਾਂ ਬਹੁਤ ਜਗ੍ਹਾ ਦੇ ਉੱਪਰ ਸਿਰਫ ਡਰਿੰਕਸ ਹੀ ਮਿਲਦੀਆਂ ਨੇ, ਜਿਵੇਂ ਲੱਸੀ ਵੀ ਮਿਲਦੀ ਆ ਹੈ ਨਾ, ਸਿਰਫ ਲੱਸੀ ਵਾਲੀ ਸ਼ੋਪ ਹੈ, ਜਾਂ ਮਿੱਠੀ ਵੀ ਲੱਸੀ ਮਿਲਦੀ ਆ ਅਤੇ ਨਮਕੀਨ ਵੀ ਮਿਲਦੀ ਆ, ਇੱਦਾਂ ਦੀਆਂ ਵੀ ਸ਼ੋਪਸ ਕਾਫੀ ਸਾਰੀਆਂ ਨੇਗੀਆਂ। ਤੁਸੀਂ ਬਾਹਰੋਂ ਜਿੰਨੀ ਮਰਜ਼ੀ ਉਹ ਪਿਓਰਿਟੀ ਦੇ ਨਾਲ ਬਣਾ ਰਹੇ ਹੋਣ, ਬਟ ਉਹਦਾ ਅਤੇ ਆਪਣੇ ਘਰ ਵਾਲੀ ਚੀਜ਼ ਦਾ ਡਿਫਰੈਂਟ ਟੇਸਟ ਹੀ ਆਊਗਾ ਹਮੇਸ਼ਾ ਹੀ, ਇਹ ਹਮੇਸ਼ਾ ਹੀ ਹੁੰਦਾ। ਐਵੇਂ ਕਦੇ ਹੋਇਆ ਹੀ ਨਹੀਂ ਕਿ ਤੁਸੀਂ ਘਰ ਜੋ ਜੋ ਤੁਹਾਡੇ ਘਰ ਟੇਸਟ ਆ ਰਿਹਾ ਹੋਵੇ ਉਹੀ ਲੱਸੀ ਦਾ ਤੁਹਾਨੂੰ ਬਾਹਰ ਟੇਸਟ ਮਿਲ ਰਿਹਾ ਹੋਵੇ। ਉਹਨਾਂ ਨੇ ਜਿਹੜੀ ਚੀਜ਼ ਬਣਾਉਣੀ ਹੈ, ਜਿਵੇਂ ਸਾਡੇ ਹੁਣੇ ਲਿਸਨਰ ਕਹਿ ਗਏ ਨੇ ਕਿ ਲੱਸੀ ਦੇ ਉੱਪਰ ਦੀ ਮੱਖਣ ਪਾ ਦਿੰਦੇ ਹੁੰਦੇ ਆ, ਉਹ ਮਿੱਠੀ ਲੱਸੀ ਅੰਮ੍ਰਿਤਸਰ ਦੇ ਵਿੱਚ ਨਾ ਬਹੁਤ ਫੇਮਸ ਹੈ। ਉੱਥੇ ਉਹਨਾਂ ਨੇ ਇੱਕ ਤਾਂ ਗਲਾਸ ਇੰਨਾ ਵੱਡਾ ਹੋਣਾ ਅਤੇ ਉਹਦੇ ਵਿੱਚ ਪੂਰੀ ਮਿੱਠੀ ਐਨ ਪੂਰਾ ਮਿੱਠਾ ਪ੍ਰੋਪਰ ਪਾ ਕੇ ਫਿਰ ਉਹਦੇ ਉੱਪਰ ਉੱਪਰ ਉਹਨਾਂ ਨੇ ਅਲੱਗ ਤੋਂ ਮੱਖਣੀ ਪਾ ਦੇਣੀ ਆ ਹੈ ਨਾ, ਅਤੇ ਉਹ ਵੀ ਬੜੀ ਟੇਸਟੀ ਲੱਗਦੀ ਹੈ। ਬਟ ਉਹਦਾ ਟੇਸਟ ਤਾਂ ਘਰ ਵਾਲੇ ਤੁਸੀਂ ਘਰ ਬਣਾ ਲਓ ਸੇਮ ਚੀਜ਼, ਉਹਦਾ ਟੇਸਟ ਜਮਾਂ ਡਿਫਰੈਂਟ ਹੋਊਗਾ। 3001 ਹਾਂਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਮਾਇਆ ਜੀ, ਚਾਟੀ ਚ ਪਾ ਕੇ ਦੁੱਧ ਨਾ ਹਾਰੇ ਚ ਰੱਖਿਆ ਜਾਂਦਾ ਕਾੜਨ ਲਈ।
0: ਹਾਂਜੀ ਹਾਂਜੀ ਹਾਰੇ ਚ ਉਹ, ਹਾਂਜੀ ਮੈਂ ਚੁੱਲ੍ਹਾ ਕਹਿ ਗਈ, ਸੋਰੀ ਹਾਰੇ ਚ ਕਾੜਨੀ ਵਾਲੀ ਲੱਸੀ ਬਣਾਉਂਦੇ ਆ ਜਦੋਂ। ਹਾਂਜੀ ਹਾਰੇ ਚ
6: ਵਾਲੀ ਲੱਸੀ ਤੇ ਦੁੱਧ ਵੀ ਉਹਦੇ ਹਾਰੇ ਚ ਰੱਖਿਆ ਜਾਂਦਾ,
0: 5-6 ਵਜੇ ਤੱਕ ਕੱਢਦਾ ਰਹਿੰਦਾ ਸੀਗਾ।
6: ਹਾਂਜੀ ਹਾਂਜੀ ਹਾਂਜੀ ਹਾਂਜੀ, ਫੇਰ ਉਹ ਟੇਸਟੀ ਲੱਸੀ ਖੱਟੀ ਬਣਦੀ ਸੀ ਵਧੀਆ।
0: ਬਿਲਕੁਲ ਹਾਂਜੀ, ਤੇ ਫੇਰ ਤੁਹਾਨੂੰ ਯਾਦ ਆ ਗਿਆ ਹੋਣਾ ਲੱਸੀ ਦਾ ਟੇਸਟ ਪੂਰਾ ਹੈ ਨਾ, ਮੈਨੂੰ ਤਾਂ ਪੂਰਾ ਯਾਦ ਆ ਗਿਆ।
6: ਹਾਂਜੀ ਹਾਂਜੀ, ਫੇਰ ਜਿਹੜੇ ਬਾਈ ਜੀ ਕਹਿੰਦੇ ਨੀਂਦ ਨੀ ਆਉਂਦੀ ਲੱਸੀ ਪੀ ਕੇ, ਉਹਨਾਂ ਕੋਲ ਨਮਕ ਪਾ ਲਿਆ ਬੱਚੇ ਚ।
0: ਹਾਂਜੀ ਨਮਕੀਨ ਲੱਸੀ ਨਹੀਂ, ਮਿੱਠੀ ਲੱਸੀ ਨਾਲ ਵੀ ਮੇਰੇ ਖਿਆਲ ਚ ਨੀਂਦ ਆ ਜਾਂਦੀ ਹੈ ਹਨਾ।
6: ਨਹੀਂ ਮਿੱਠੀ ਨਾਲ ਘੱਟ ਆਉਂਦੀ ਆ,
0: ਘੱਟ ਆਉਂਦੀ ਆ,
6: ਨਾਲ ਹੀ ਨਾ ਜਾਲਾ ਆਉਂਦੀ ਆ ਫਿਰ।
0: ਹਾਂਜੀ ਹਾਂਜੀ, ਕਿਉਂਕਿ ਉਹ ਚ ਮਸਾਲੇ ਮਸੂਲੇ ਪਾ ਦਿੰਦੇ ਤੁਹਾਡੇ। ਅੱਛਾ ਜਿਹੜਾ ਆਪਣਾ ਬ੍ਰੇਨ ਹੈ ਨਾ, ਇਹਨੂੰ ਜਿੱਦਣ ਨੂੰ ਮਰਜ਼ੀ ਲਗਾ ਲਓ, ਤੁਸੀਂ ਕਹੋ ਕਿ ਹਾਂ ਵੀ ਹੁਣ ਮੈਨੂੰ ਨੀਂਦ ਆ ਰਹੀ ਹੈ, ਤੁਸੀਂ ਨਹੀਂ ਵੀ ਆ ਰਹੀ ਹੋਣੀ ਨਾ ਤਾਂ ਵੀ ਆ ਜਾਣੀ ਆ ਲੱਸੀ ਪੀ ਕੇ, ਤਾਂ ਵੈਸੇ ਇੱਦਾਂ ਦਾ ਹੀ ਮੇਰੇ ਖਿਆਲ ਚ ਹੋ ਜਾਂਦਾ। ਜੇ ਆਪਾਂ ਚਾਹ ਪੀ ਲੈਂਦੇ, ਆਪਾਂ ਸੋਚਦੇ ਕਿ ਹੁਣ ਮੈਂ ਚਾਹ ਪੀ ਲਈ ਤੇ ਮੈਂ ਹੁਣ ਪੂਰਾ ਅਟੈਂਟਿਵ ਹੋ ਜਾਣਾ, ਪੂਰਾ ਐਕਟਿਵ ਹੋ ਜਾਣਾ, ਫਿਰ ਉਦਾਂ ਦਾ ਹੀ ਆਪਣਾ ਬ੍ਰੇਨ ਵਰਕ ਕਰਨ ਲੱਗ ਜਾਂਦਾ ਹੈ ਨਾ। ਦੇਖ ਲਓ ਕਿੰਨੀ ਫਿਲੋਸਫੀ ਛੁਪੀ ਆ ਇਹਦੇ ਵਿੱਚ ਵੀ।
6: ਜੀ ਜੀ ਜੀ ਜੀ, ਬਸ ਅਸੀਂ ਵੀ ਆ ਨਾਗਰਾ ਫਾਸ ਨੂੰ ਜਾਂਦੇ ਸੀ।
0: ਅੱਛਾ ਜੀ,
6: ਬਸ ਹੈਵੀ ਕੀਤਾ ਪਰੌਂਠੇ ਵਾਲਾ।
0: ਅੱਛਾ ਕਿਹੜੇ ਪਰੌਂਠੇ ਖਾਧੇ ਅੱਜ ਤੁਸੀਂ?
6: ਪਾਲਕ ਦੇ ਪਰੌਂਠੇ ਜੀ, ਵਿੱਚ ਟਫੂ ਪਾ ਕੇ।
0: ਅੱਛਾ ਠੀਕ ਹੈ
7: ਹਾਂਜੀ ਹਰੀਆਂ ਮਿਰਚਾਂ ਨਮਕ ਅੰਬ ਚੂਰ ਪੂਰਾ ਟੇਸਟੀ
0: ਠੀਕ ਹੈ ਤੁਸੀਂ ਤਾਂ ਫਿਰ ਪੂਰਾ ਚਟਪਟਾ ਬ੍ਰੇਕਫਾਸਟ ਕਰਕੇ ਆਏ ਹੋ ਅੱਜ ਜਿੰਨਾ ਮਰਜ਼ੀ ਹੁਣ ਤੁਸੀਂ ਆਪਣਾ ਦਿਨ ਦੇ ਵਿੱਚ ਭੱਜ ਨੱਠ ਕਰੋ ਵਧੀਆ ਰਹੂਗਾ
7: ਸ਼ਾਮ ਤੱਕ ਹੁਣ ਕੁਛ ਨੀ ਖਾਣਾ ਚਾਹ ਪੀ ਲੈਣੀ ਇੱਕ ਵਾਰੀ
0: ਠੀਕ ਹੈ ਚਲੋ ਵਧੀਆ ਤੁਸੀਂ ਇੰਜੋਏ ਕਰੋ
7: ਥੈਂਕ ਯੂ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਤੇ ਤੁਸੀਂ ਵੀ ਆਪਣਾ ਡਰਾਈਵ ਕਰਦੇ ਹੋਏ ਧਿਆਨ ਦੇ ਨਾਲ ਜਾਓ ਆਪਣੀਆਂ ਮੰਜ਼ਿਲਾਂ ਤੇ ਪਹੁੰਚੋ ਘੁੰਮਣ ਫਿਰਨ ਦਾ ਦਿਨ ਹੈ ਅੱਜ ਨਾਇਗਰਾ ਫਾਲਸ ਜਾ ਰਹੇ ਹੋ ਜਾਂ ਤੁਸੀਂ ਕਿਤੇ ਬਲੂ ਮਾਊਂਟੇਨ ਵਾਲੀ ਸਾਈਡ ਤੇ ਜਾ ਰਹੇ ਹੋ ਟੋਰਾਂਟੋ ਆਈਲੈਂਡ ਵਾਲੀ ਸਾਈਡ ਤੇ ਜਾ ਰਹੇ ਹੋ ਕਿਤੇ ਵੀ ਕਿਸੇ ਵੀ ਡੈਸਟੀਨੇਸ਼ਨ ਤੇ ਜਾ ਰਹੇ ਹੋ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ ਕਿਉਂਕਿ ਵੀਕਐਂਡ ਤੇ ਮੋਸਟਲੀ ਜਦੋਂ ਅੱਜ ਕੱਲ੍ਹ ਜਿਵੇਂ ਹੁਣ ਅੱਜ ਬਹੁਤ ਸੋਹਣਾ ਵੈਦਰ ਹੈ ਤਾਂ ਟ੍ਰੈਫਿਕ ਹੋ ਹੀ ਜਾਂਦੀ ਹੈ ਤਾਂ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ ਕਿਉਂਕਿ ਕਾਫੀ ਹਾਰਸ਼ ਡਰਾਈਵਿੰਗ ਤੁਹਾਨੂੰ ਪਤਾ ਕਿ ਕਰਦੇ ਰਹਿੰਦੇ ਆ ਹੁਣ ਤਾਂ ਕੈਮਰਾਜ਼ ਤਾਂ ਚਲੋ ਬੰਦ ਕੀਤੇ ਹੋਏ ਨੇ ਜਿਹੜੇ ਸਪੀਡਿੰਗ ਕੈਮਰਾਜ਼ ਹਰ ਜਗ੍ਹਾ ਦੇ ਉੱਪਰ ਲੱਗੇ ਹੋਏ ਸੀ ਉਹ ਤਾਂ ਹੁਣ ਚਲੋ ਬੰਦ ਹੀ ਨੇ ਹੁਣ ਟਿਕਟਸ ਨਹੀਂ ਮਿਲ ਰਹੀਆਂ ਪਹਿਲਾਂ ਬਹੁਤ ਸਾਰੀਆਂ ਮਿਲ ਗਈਆਂ ਅਤੇ ਬਟ ਹੁਣ ਸਪੀਡ ਬ੍ਰੇਕਰਸ ਲਗਾ ਤੇ ਕਾਫੀ ਸਾਰੇ ਅੱਛਾ ਸਪੀਡ ਬ੍ਰੇਕਰਸ ਤਾਂ ਲਗਾਏ ਹੋਏ ਨੇ ਜਿਹੜੀ ਤਾਂ ਗੱਡੀ ਉੱਚੀ ਹੈ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦੀ ਹੈ ਹੈ ਨਾ ਉਹਨੂੰ ਤਾਂ ਹਲਕਾ ਜਿਹਾ ਬੰਪ ਫੀਲ ਹੁੰਦਾ ਬਟ ਜਿਹੜੀਆਂ ਸਡੈਨ ਗੱਡੀਆਂ ਨੇ ਉਹਨਾਂ ਨੂੰ ਤਾਂ ਓਬਵੀਅਸ ਹੀ ਗੱਲ ਹੈ ਕਿ ਸਲੋਅ ਕਰਕੇ ਜਾਣਾ ਪੈਂਦਾ ਹੈ ਨਾ ਜੇ ਤੁਸੀਂ ਪਹਿਲਾਂ ਹੀ ਥੋੜ੍ਹੀ ਸਪੀਡ ਉੰਨੀ ਕੁ ਰੱਖੋ ਤਾਂ ਫਿਰ ਇਹ ਜਿਹੜੇ ਇੰਨੇ ਇੰਨੇ ਬੰਪਸ ਮਿਲ ਜਾਂਦੇ ਨੇ ਉਹਦੇ ਤੋਂ ਬਚ ਸਕਦੇ ਹੋ ਧਿਆਨ ਦੇ ਨਾਲ ਡਰਾਈਵ ਕਰੋ ਇਹ ਹੁਣ ਸਿਟੀ ਵਾਲਿਆਂ ਨੂੰ ਕਹਿੰਦੇ ਕਿ ਇਹ ਤਾਂ ਹੁਣ ਡਰਾਈਵਿੰਗ ਇੰਨੀ ਫਾਸਟ ਕਰਨੋਂ ਹਟਦੇ ਨਹੀਂ ਤਾਂ ਫਿਰ ਸਾਨੂੰ ਹੀ ਕੋਈ ਐਕਸ਼ਨ ਲੈਣਾ ਪੈਣਾ ਫਿਰ ਹੁਣ ਸਿਟੀ ਵਾਲਿਆਂ ਨੇ ਰੈਜ਼ੀਡੈਂਸ਼ੀਅਲ ਏਰੀਆਸ ਵਿੱਚ ਮੋਸਟਲੀ ਕਾਫੀ ਸਾਰੇ ਸਪੀਡ ਬ੍ਰੇਕਰਸ ਲਗਾਤੇ ਨੇ ਤੇ ਦੇਖ ਲਓ ਕਿਵੇਂ ਕਿਵੇਂ ਵਾਰਨ ਕਰ ਰਹੇ ਆ ਕਿਉਂਕਿ ਦੇਖੋ ਜ਼ਰੂਰੀ ਹੈ ਜਦੋਂ ਤੁਸੀਂ ਕਿਤੇ ਸਟਰੀਟ ਤੋਂ ਨਿਕਲਦੇ ਹੋ ਨਾ ਖਾਸ ਕਰਕੇ ਘਰਾਂ ਦੇ ਕੋਲ ਦੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚੋਂ ਤਾਂ ਬਹੁਤ ਆਰਾਮ ਦੇ ਨਾਲ ਡਰਾਈਵ ਕਰਕੇ ਜਾਇਆ ਕਰੋ ਕਿਉਂਕਿ ਬੱਚੇ ਬਾਹਰ ਫਿਰਦੇ ਹੁੰਦੇ ਨੇਗੇ ਕਈ ਵਾਰ ਖੇਡਦੇ ਹੁੰਦੇ ਆ ਮੋਸਟਲੀ ਸ਼ਾਮ ਦੇ ਟਾਈਮ ਜਾਂ ਕੋਈ ਅਚਾਨਕ ਹੀ ਕਿਸੇ ਨੇ ਆਪਣੀ ਗੱਡੀ ਪਾਰਕ ਕੀਤੀ ਹੁੰਦੀ ਆ ਬਾਹਰ ਕੱਢਣੀ ਹੋਵੇ ਹੈ ਨਾ ਕਈ ਵਾਰ ਬੰਦੇ ਦਾ ਨਹੀਂ ਵੀ ਧਿਆਨ ਹੁੰਦਾ ਵੈਸੇ ਤਾਂ ਧਿਆਨ ਦੇ ਕੇ ਆਪਣੀ ਕਾਰ ਡਰਾਈਵਰ 'ਚੋਂ ਬਾਹਰ ਕੱਢਣੀ ਚਾਹੀਦੀ ਆ ਬਟ ਸਟਿਲ ਜਿਹੜੀਆਂ ਕਾਰਸ ਆ ਰਹੀਆਂ ਨੇ ਤੁਸੀਂ ਪਾਸ ਕਰ ਰਹੇ ਹੋ ਉੱਥੋਂ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ ਕਿਉਂਕਿ ਕਾਫੀ ਸਾਰੇ ਐਕਸੀਡੈਂਟਸ ਹੁੰਦੇ ਨੇ ਅਤੇ ਫਿਰ ਨੁਕਸਾਨ ਹੁੰਦਾ ਆ ਹੈ ਨਾ ਤਾਂ ਇਸ ਕਰਕੇ ਹੌਲੀ ਹੌਲੀ ਆਰਾਮ ਦੇ ਨਾਲ ਜਦੋਂ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਨਾ ਫਿਰ ਤਾਂ ਕਾਹਲੀ ਹੋਣੀ ਨਹੀਂ ਚਾਹੀਦੀ ਕਿਉਂਕਿ ਤੁਸੀਂ ਆਪਣਾ ਇੰਜੋਏ ਕਰਦੇ ਜਾ ਰਹੇ ਹੋ ਕਈ ਵਾਰ ਰਾਸਤਾ ਹੀ ਇੰਨਾ ਵਧੀਆ ਹੁੰਦਾ ਆ ਕਿ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਦਾ ਨਾ ਉਹ ਖਿਆਲ ਹੀ ਨਹੀਂ ਰਹਿੰਦਾ ਜੇ ਤੁਸੀਂ ਭੱਜ ਭੱਜ ਭੱਜ ਭੱਜ ਕੇ ਜਾਓ ਵੀ ਹਾਂ ਮੈਂ ਫਟੋਫਟ ਪਹੁੰਚਣਾ ਆ ਉੱਥੇ ਜਾ ਕੇ ਭਾਵੇਂ ਬਹਿਣਾ ਹੀ ਹੋਵੇ ਹੈ ਨਾ ਬਟ ਜਿਹੜਾ ਉਹ ਰਸਤਾ ਆ ਜੇ ਤੁਸੀਂ ਉਹ ਨਹੀਂ ਇੰਜੋਏ ਕਰਦੇ ਜਾ ਰਹੇ ਹੋ ਉਹ ਤੁਸੀਂ ਚੁੱਪ ਚਾਪ ਬੈਠੇ ਜਾ ਰਹੇ ਹੋ ਸਾਰੇ ਆਪਣੀ ਗੱਡੀ ਦੇ ਵਿੱਚ ਜਾਂ ਫੋਨ ਚਲਾਉਂਦੇ ਜਾ ਰਹੇ ਨੇ ਗੱਲਾਂ ਕਰਦੇ ਜਾਓ ਗੱਲਾਂ ਸੁਣਦੇ ਜਾਓ ਇੱਕ ਦੂਸਰੇ ਦੀਆਂ ਫਿਰ ਦੇਖੋ ਤੁਸੀਂ ਤੁਹਾਡਾ ਸਫ਼ਰ ਕਿੰਨਾ ਵਧੀਆ ਨਿਕਲਦਾ ਜਦੋਂ ਆਪਾਂ ਫੋਨ 'ਚ ਹੀ ਲੱਗੇ ਰਹਿੰਦੇ ਅੱਜ ਕੱਲ੍ਹ ਤਾਂ ਮੈਂ ਦੇਖਦੀ ਹਾਂ ਕਿ ਮੈਂ ਆਪਣੇ ਘਰ 'ਚ ਇੱਕ ਰੂਲ ਬਣਾਇਆ ਹੋਇਆ ਵੀ ਜਦੋਂ ਤੁਸੀਂ ਡਾਇਨਿੰਗ ਟੇਬਲ 'ਤੇ ਬੈਠ ਗਏ ਹੈ ਨਾ ਜੇ ਤਾਂ ਜੇ ਤਾਂ ਤੁਸੀਂ ਕੁਛ ਦੇਖ ਰਹੇ ਹੋ ਜਾਂ ਤੁਸੀਂ ਸਾਰੇ ਕੋਮਨ ਕੁਛ ਦੇਖ ਰਹੇ ਹੋ ਅਦਰਵਾਈਜ਼ ਫੋਨਸ ਤੁਸੀਂ ਡਾਇਨਿੰਗ ਟੇਬਲ 'ਤੇ ਲੈ ਕੇ ਨਹੀਂ ਬੈਠਣੇ ਜੇ ਪਏ ਆ ਫੋਨ ਤਾਂ ਤੁਹਾਡੇ ਫੋਨ ਸਾਈਡ 'ਤੇ ਪਏ ਹੋਣਗੇ ਤੁਸੀਂ ਉੱਥੇ ਡਾਇਨਿੰਗ ਟੇਬਲ 'ਤੇ ਬੈਠ ਕੇ ਆਪਣੇ ਖਾਂਦੇ ਹੋਏ ਰੋਟੀ ਖਾਂਦੇ ਹੋਏ ਕੋਈ ਵੀ ਬ੍ਰੇਕਫਾਸਟ ਡਿਨਰ ਲੰਚ ਕੁਛ ਵੀ ਖਾਂਦੇ ਹੋਏ ਫੋਨ ਨਹੀਂ ਚਲਾਉਣਾ ਜੇ ਤੁਸੀਂ ਫੋਨ ਚਲਾ ਰਹੇ ਹੋ ਤਾਂ ਇਟ ਮੀਨਸ ਤੁਹਾਡਾ ਨਾ ਤਾਂ ਤੁਹਾਡਾ ਖਾਣੇ 'ਚ ਧਿਆਨ ਆ ਨਾ ਤੁਹਾਡੇ ਨਾਲ ਜੋ ਬੰਦਾ ਬੈਠਾ ਹੋਇਆ ਤੁਹਾਡਾ ਫੈਮਿਲੀ ਮੈਂਬਰ ਤੁਹਾਡਾ ਫਰੈਂਡ ਕੋਈ ਵੀ ਜਿਹਦੇ ਨਾਲ ਵੀ ਬੈਠ ਕੇ ਤੁਸੀਂ ਆਪਣਾ ਖਾਣਾ ਖਾ ਰਹੇ ਹੋ ਇਟ ਮੀਨਸ ਤੁਸੀਂ ਉਹਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦੇ ਰਹੇ ਤੁਹਾਡੇ ਲਈ ਉਹ ਫੋਨ ਦੇ ਵਿੱਚ ਜਿਹੜੀਆਂ ਰੀਲਸ ਚੱਲ ਰਹੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਨੇ ਮੇਰਾ ਤਾਂ ਇੱਕ ਰੂਲ ਇਹ ਪੱਕਾ ਹੀ ਬਣਾਇਆ ਹੋਇਆ ਘਰ ਦੇ ਵਿੱਚ ਬਈ ਇਹ ਜਦੋਂ ਤੁਸੀਂ ਡਾਇਨਿੰਗ ਟੇਬਲ 'ਤੇ ਬੈਠ ਗਏ ਉਸ ਟਾਈਮ 'ਤੇ ਫੋਨ ਨਹੀਂ ਚਲਾਉਣਾ ਬਾਕੀ ਤੁਸੀਂ ਅੱਗੇ ਪਿੱਛੇ ਚਾਹੇ ਸਾਰਾ ਦਿਨ ਫੋਨ 'ਚ ਬੜੇ ਰਹੋ ਬਟ ਡਾਇਨਿੰਗ ਟੇਬਲ 'ਤੇ ਬੈਠ ਕੇ ਜਦੋਂ ਤੁਹਾਡੇ ਸਾਹਮਣੇ ਤੁਹਾਡਾ ਫੈਮਿਲੀ ਮੈਂਬਰ ਬੈਠਾ ਹੋਇਆ ਤੁਸੀਂ ਇਨਸਟੈਡ ਉਹਦੇ ਨਾਲ ਗੱਲ ਕਰੋ ਕੋਈ ਜੇ ਤੁਹਾਨੂੰ ਕੁਛ ਬੋਲਣਾ ਹੀ ਆ ਤੁਹਾਡੇ ਮਨ 'ਚ ਕੁਛ ਚੱਲ ਰਿਹਾ ਉਸ ਟਾਈਮ 'ਤੇ ਬੈਠ ਕੇ ਜਿਹੜੀਆਂ ਫੈਮਿਲੀ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਨੇ ਨਾ ਉਹ ਸਭ ਤੋਂ ਬੈਸਟ ਹੁੰਦੀਆਂ ਨੇ ਉਸ ਟਾਈਮ ਦੇ ਉੱਪਰ ਤੁਸੀਂ ਆਪਣੀ ਫੈਮਿਲੀ ਦੇ ਦੁੱਖ ਸੁੱਖ ਕਰ ਸਕਦੇ ਹੋ ਇੱਕ ਦੂਸਰੇ ਨਾਲ ਆਪਣੀ ਗੱਲ ਸ਼ੇਅਰ ਕਰ ਸਕਦੇ ਹੋ ਤੁਹਾਡਾ ਦਿਨ ਕਿੱਦਾਂ ਨਿਕਲਿਆ ਅੱਜ ਤੁਸੀਂ ਕੀ ਕਰਨਾ ਦਿਨ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਇੱਕ ਡਾਇਨਿੰਗ ਟੇਬਲ 'ਤੇ ਬੈਠ ਕੇ ਜਿਹੜੀ ਮੈਂ ਇੱਕ ਕੋਟ ਹੈ ਮੈਨੂੰ ਹੁਣ ਐਗਜੈਕਟ ਵਰਡਿੰਗ ਨਹੀਂ ਪਤਾ ਫੈਮਿਲੀ ਹੂ ਈਟਸ ਟੁਗੈਦਰ ਸਟੇਜ ਟੁਗੈਦਰ ਆਈ ਥਿੰਕ ਕੁਛ ਇੱਦਾਂ ਦਾ ਸੀ ਜਿਹੜੀ ਫੈਮਿਲੀ ਇਕੱਠੇ ਖਾਣਾ ਖਾਂਦੇ ਆ ਉਹ ਇਕੱਠੇ ਰਹਿੰਦੇ ਆ ਉਹਨਾਂ ਦੇ ਵਿੱਚ ਪਿਆਰ ਹੋਰ ਬਣਿਆ ਰਹਿੰਦਾ ਅਤੇ ਗੱਲਬਾਤ ਅਸੀਂ ਕਰ ਰਹੇ ਹਾਂ 6838 ਜੀ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
0: ਸਤਿ ਸ਼੍ਰੀ ਅਕਾਲ ਜੀ
8: ਚਾਚੀ ਵਾਲੀ ਲੱਸੀ ਦੀ ਗੱਲ ਹੋ ਰਹੀ ਆ ਪਿੰਡਾਂ
0: ਦੀ, ਤੇ
8: ਮੈਂ ਕਿਹਾ ਲੱਸੀ ਪੀਣ ਦਾ ਮਜ਼ਾ ਤਾਂ ਹੀ ਆ, ਨਾਲ ਹੋਵੇ ਮੱਕੀ ਦੀ ਰੋਟੀ, ਉੱਪਰ ਮਿਰਚਾਂ ਮੁਰਚਾਂ ਲੱਗੀਆਂ ਹੋਣ, ਨਾਲ ਹੋਵੇ ਮੱਖਣੀ, ਸ਼ਾਹ ਵੇਲਾ ਹੋਵੇ
0: ਉੱਪਰ ਮੱਖਣੀ ਰੱਖ ਕੇ। ਅੱਛਾ, ਪਹਿਲਾਂ ਇਹ ਜਿਹੜੀ ਇਕੱਲੀ ਮਿਰਚਾਂ ਵਾਲੀ ਚਟਨੀ ਬਣਾਉਂਦੇ ਹੁੰਦੇ ਸੀ, ਯਾਦ ਆ ਤੁਹਾਨੂੰ? ਵਿੱਚ ਥੋੜੇ ਲਸਣ ਪਾ ਕੇ ਤੇ ਇਕੱਲੀਆਂ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਕੁੱਟੀਆਂ ਹੋਈਆਂ, ਹਨਾ? ਅੱਛਾ, ਜਦੋਂ ਜਿਹੜੇ ਖੇਤਾਂ ਚ ਨਾ ਕੰਮ ਕੁਮ ਕਰਦੇ ਹੁੰਦੇ ਆ, ਉਹਨਾਂ ਨੂੰ ਕਿਤੇ ਐਵੇਂ ਦੀਆਂ ਚੀਜ਼ਾਂ, ਹਨਾ, ਐਵੇਂ ਦਾ ਰੋਟੀ, ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨੀ ਹੁੰਦਾ ਕਿ ਸਬਜ਼ੀਆਂ ਗਰਮ ਕਰ ਕਰਕੇ ਲੈ ਕੇ ਜਾਓ। ਬਹੁਤ ਪਹਿਲੇ, ਬਹੁਤ ਮੈਂ ਛੋਟੀ ਹੁੰਦੀ ਸੀ, ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਤੇ ਅਸੀਂ ਏਦਾਂ ਹੀ ਖੇਤ ਚ ਗਏ ਸੀਗੇ, ਤੇ ਉਹ ਨਾ ਮੱਕੀ ਦੀ ਰੋਟੀ ਦੇ ਉੱਪਰ ਹੀ ਏਦਾਂ ਹੀ ਜਿਵੇਂ ਤੁਸੀਂ ਦੱਸਿਆ ਨਾ, ਚਟਨੀ ਜੀ ਬਣਾ ਕੇ ਲਾ ਕੇ ਤੇ ਨਾਲ ਲੱਸੀ ਅਸੀਂ ਲੈ ਕੇ ਗਏ। ਮੇਰੇ ਤਾਇਆ ਜੀ ਹੁਣੀ ਬੈਠੇ ਸਾਰੇ ਖਾ ਰਹੇ ਸੀਗੇ, ਬੜਾ। ਈਵਨ ਉਸ ਟਾਈਮ ਤੇ ਉਹ ਖਾ ਕੇ ਥੋੜੀ ਠੰਡੀ ਵੀ ਹੋ ਜਾਂਦੀ ਹੈ ਰੋਟੀ, ਪਰ ਬੜਾ ਮਜ਼ਾ ਆਉਂਦਾ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ
8: ਬਿਲਕੁਲ।
0: ਹਾਂਜੀ ਦੱਸੋ, ਫਿਰ ਤੁਹਾਡਾ ਗਾਣਾ ਪਹਿਲਾਂ ਸੁਣਾਉਂਦੇ ਆਪਾਂ ਅਸ਼ਕੇ। ਚਲੋ ਠੀਕ ਹੈ, ਫਿਰ ਤੁਸੀਂ ਸੁਣਦੇ ਰਹੋ, ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਡਾ ਗਾਣਾ ਥੋੜੇ ਟਾਈਮ ਤੱਕ। ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੇ ਬਹੁਤ ਮੁਬਾਰਕਾਂ ਤੁਹਾਨੂੰ ਜੀ। ਥੈਂਕ ਯੂ ਸੋ ਮਚ। ਹਾਂਜੀ 2865 ਬਿਲਕੁਲ ਬਿਲਕੁਲ ਸਹੀ ਗੱਲ ਹੈ। ਕਈ ਵਾਰ ਆਪਾਂ ਨਾ,
8: ਹਾਂਜੀ,
0: ਕਈ ਵਾਰ ਆਪਾਂ ਨਾ ਕੋਈ ਗੱਲ ਛੋਟੀ ਜਿਹੀ ਹੁੰਦੀ ਹੈ, ਕਈ ਵਾਰ ਦੂਸਰੇ ਦੇ ਸਮਝਣ ਦੇ ਵਿੱਚ ਹੀ ਡਿਫਰੈਂਟ ਹੋ ਜਾਂਦਾ ਨਾ ਸਿਨੈਰੀਓ, ਕਿ ਅਗਲਾ ਸਮਝਦਾ ਕੁਛ ਹੋਰ ਹੈ, ਆਪਾਂ ਕਹਿੰਦੇ ਕਿਸੇ ਹੋਰ ਵੇਚ ਆ, ਫਿਰ ਕਈ ਵਾਰ ਉਹ ਗੱਲ ਵੱਧਦੀ ਵੱਧਦੀ ਵੱਧ ਜਾਂਦੀ ਹੈ। ਬਟ ਜੇ ਆਪਾਂ ਇੱਕ ਦੂਸਰੇ ਨਾਲ ਪਿਆਰ ਨਾਲ ਸਮਝਾਈਏ, ਫਿਰ ਦੇਖੋ ਰਸਤਾ ਕਿੰਨਾ ਵਧੀਆ ਨਿਕਲਦਾ, ਹੈ ਨਾ? ਹੱਸਦੇ ਖੇਡਦੇ ਜਾਓ, ਹੱਸਦੇ ਖੇਡਦੇ ਮੁੜੋ ਘਰਾਂ ਨੂੰ, ਫਿਰ ਉਹਦੇ ਵਰਗੀ ਰੇਸ ਨਹੀਂ, ਫਿਰ ਨਹੀਂ ਤਾਂ ਫੋਨ ਤੇ ਫੋਨ ਚਲਾਈ ਜਾਓ, ਉਹਦਾ ਤਾਂ ਕੀ ਫਾਇਦਾ, ਸਾਰਾ ਦਿਨ ਫੋਨ 'ਚ ਹੀ ਲੱਗੇ ਰਹੋ, ਹੈ ਨਾ?
8: ਨਾਲੇ ਭੈਣ ਜੀ ਗੱਲਾਂ ਲੈ ਕੇ ਖੁੱਲਾ ਟਾਈਮ ਲੈ ਕੇ ਜਾਓ।
0: ਹਾਂਜੀ,
8: ਤੁਸੀਂ 8 ਦਿਨ ਲਾਉਣੇ ਤਾਂ 10 ਦਿਨ ਲਾਓ, ਕਿ ਤੁਸੀਂ 6 ਦਿਨ ਉੱਥੇ ਵੱਧ ਲੈ ਕੇ ਜਾਓ ਟਾਈਮ, ਜੋ ਜਾਣਾ ਹੀ ਆ ਪਿੱਛੇ ਭੁੱਲ ਦੋ ਫਿਰ ਤੁਸੀਂ। ਦਿੱਲੀ ਵਿੱਚ ਚੱਕੋ ਰੱਖੋ ਕਾਰ ਦੇ ਵਿੱਚ, ਚਲੋ
0: ਬਿਲਕੁਲ ਬਿਲਕੁਲ
8: ਘੰਟਾ ਰੋਡ ਤੇ ਤੁਸੀਂ USA ਜਾਣਾ।
0: ਹਾਂਜੀ ਹਾਂਜੀ,
8: ਮਤਲਬ ਇਹੀ ਕਹਿਣਾ ਸੀ।
0: ਹਾਂਜੀ,
8: ਤੇ ਬੇਸ਼ਕ ਜਾਣਾ ਜ਼ਰੂਰੀ ਚਾਹੀਦਾ ਜੀ।
0: ਹਾਂਜੀ,
8: ਓਕੇ ਜੀ,
0: ਬਿਲਕੁਲ ਸਹੀ ਗੱਲ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ। ਇਹਨਾਂ ਨੇ ਮੇਰੇ ਮਨ ਦੀ ਗੱਲ ਕਹਿ ਲਈ ਵੀ ਇੱਕ ਵਾਰ ਤਾਂ ਤੁਸੀਂ ਸਾਲ 'ਚ ਨਾ ਜ਼ਰੂਰ ਜਾਓ ਕਿਤੇ ਬਾਹਰ ਅੰਦਰ ਆਪਣੇ ਫੈਮਿਲੀ ਦੇ ਨਾਲ, ਜਾਂ ਜੋ ਵੀ ਤੁਹਾਡੇ ਨਜ਼ਦੀਕੀ ਨੇ ਨਾ, ਉਹਨਾਂ ਦੇ ਨਾਲ ਜ਼ਰੂਰ ਟਾਈਮ ਸਪੈਂਡ ਕਰੋ। ਮੈਂ ਤਾਂ ਆਪ, ਈਵਨ ਮੈਂ ਹੁਣ ਰੀਸੈਂਟਲੀ ਜਾ ਕੇ ਆਈ ਹਾਂ, ਅਸੀਂ ਬੜਾ ਵਧੀਆ ਅਲਬਰਟਾ ਘੁੰਮ ਕੇ ਆਏ ਹਾਂ, ਥੋੜ੍ਹਾ ਜਿਹਾ ਇੱਕ ਦਿਨ ਮੌਸਮ ਦਾ ਹੋ ਗਿਆ ਸੀ ਕਿ ਮੀਂਹ ਪੈਣ ਲੱਗ ਗਿਆ, ਤਾਂ ਥੋੜ੍ਹੇ ਜਿਹੇ ਪਲਾਨਸ ਚੇਂਜ ਹੋ ਗਏ, ਐਂਡ ਬਟ ਜਿਹੜੇ 4-5 ਦਿਨ ਅਸੀਂ ਕੱਢੇ ਬੜੇ ਵਧੀਆ ਨਿਕਲੇ, ਬੜਾ ਵਧੀਆ ਇੰਜੋਏ ਵਾਲਾ ਟਾਈਮ ਸੀਗਾ, ਐਂਡ ਬੜਾ ਖੂਬਸੂਰਤ ਉੱਥੇ ਦਾ ਵੈਦਰ, ਬੜੇ ਖੂਬਸੂਰਤ ਪਹਾੜ, ਮਸਾਂ ਹੀ ਕਿਤੇ ਮੌਕਾ ਮਿਲਿਆ ਮੈਨੂੰ ਵੀ ਜਾਣ ਦਾ, ਅਤੇ ਬੜਾ ਮਜ਼ਾ ਆਇਆ ਸੀ। 6341 ਹਾਂਜੀ,
9: ਸਤਿ ਸ਼੍ਰੀ ਅਕਾਲ ਜੀ ਮੈਮ ਜੀ, ਕੀ ਹਾਲ ਚਾਲ ਨੇ?
0: ਹਾਂਜੀ ਬਹੁਤ ਵਧੀਆ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
9: ਮੈਂ ਟਰੱਕ ਲੈ ਕੇ ਆ ਰਿਹਾ ਸੀਗਾ 401 ਤੋਂ ਜੀ।
0: ਹਾਂਜੀ,
9: ਜਿਹੜਾ ਬੰਦਾ ਰਾਹ 401 ਤੋਂ ਆ ਰਿਹਾ ਜੀ, 401 ਤੋਂ 403 ਮੈਂ ਬੰਦ ਕਰਤਾ ਜੀ ਰਾਹ।
0: ਕਿਹੜੀ ਵਾਲੀ ਸਾਈਡ ਤੋਂ ਆ ਰਹੇ ਹੋ ਤੁਸੀਂ?
9: ਆ ਰਿਹਾ ਸੀਗਾ ਡਿਕਸੀ ਐਂਡ ਟੌਮਕਿਨ ਤੋਂ ਜੀ।
0: ਡਿਕਸੀ ਐਂਡ ਟੌਮਕਿਨ, ਅੱਛਾ ਠੀਕ ਹੈ, ਕਿਹੜੀ ਇੰਟਰਸੈਕਸ਼ਨ ਤੋਂ ਬੰਦ ਕੀਤਾ ਹੋਇਆ?
9: ਇੰਟਰਸੈਕਸ਼ਨ ਬੰਦ ਕੀਤਾ ਮੇਵਿਸ ਤੋਂ ਜੀ।
0: ਮੇਵਿਸ ਤੋਂ
9: ਜਿਹੜਾ ਬੰਦਾ ਪਹਿਲਾਂ 401 ਤੋਂ ਉਧਰੋਂ ਆ ਰਿਹਾ ਜੀ, ਮੇਕ ਸ਼ੋਰ ਕਿ ਜੀ ਰਾਹ ਪਹਿਲਾਂ ਹੀ ਬੰਦ ਪਿਆ, ਟ੍ਰੈਫਿਕ ਬਹੁਤ ਲੱਗਿਆ ਹੋਇਆ।
0: ਓਕੇ,
9: ਕਿਲੋਮੀਟਰ ਸ਼ੋ ਕਰ ਰਿਹਾ ਜੀ 48 ਮਿੰਟ।
0: ਓ ਅੱਛਾ, ਚਲੋ ਥੈਂਕ ਯੂ ਸੋ ਮਚ।
9: ਜਿਹੜਾ ਜਿਹੜਾ ਭਾਈ ਟਰੱਕ ਟਰੁੱਕ ਲੈ ਕੇ ਆ ਰਿਹਾ, ਮੈਂ ਕਿਹਾ ਸਾਈ ਜਾਮ ਤੇ ਹੋ ਜਾ ਤਾਂ ਵਧੀਆ ਗੱਲ ਹੈ ਜੀ।
0: ਠੀਕ ਹੈ, ਫਿਰ ਤੁਸੀਂ ਤਾਂ ਹੁਣ ਸਟਕ ਹੋ ਗਏ, ਇਟ ਮੀਨਸ ਹੈ ਨਾ ਉੱਥੇ
9: ਬਹੁਤ ਬਹੁਤ ਬਹੁਤ ਜ਼ਿਆਦਾ ਟ੍ਰੈਫਿਕ ਲੱਗੀ ਆ, ਇਵਨ ਗੱਡੀ ਜੀ ਪਲਟੀ ਹੋਈ ਹੋ ਰਿਹਾ ਆਪਸ ਚ ਦੋਨੋਂ।
0: ਓ ਅੱਛਾ, ਫਿਰ ਕੋਈ ਐਕਸੀਡੈਂਟ ਹੋ ਜਾਏ ਨਾ ਤਾਂ ਉਦੋਂ ਹੀ ਸਾਰਾ ਰਾਹ ਬੰਦ ਹੋ ਜਾਂਦਾ ਹੈ।
9: ਹਾਂਜੀ, 10 ਕਿਲੋਮੀਟਰ ਮੈਂ 40-50 ਮਿੰਟ ਲਾਸਤੇ ਪਏ ਨੇ ਘੱਟੋ ਘੱਟ, ਜਿਹੜਾ ਬੰਦਾ 401 ਤੋਂ ਰੇਡੀਓ ਸੁਣਦਾ ਸੁਣਦਾ ਆ ਰਿਹਾ, ਮੈਂ ਕਹਿ ਰਿਹਾ ਜੀ ਕਿ ਨਾ ਹੀ ਆਵੇ ਤੋਂ ਜਿਹੜਾ ਵਧੀਆ ਜੀ, ਬਾਰ ਬਾਰ 427 ਪਾ ਦਾ ਰੈਨਫੋਰ ਤਲਾ ਉਹ ਜਿਹੜਾ ਜ਼ੀਰੋ ਹੋਗਾ ਜੀ।
0: ਹਾਂਜੀ, ਚਲੋ ਥੈਂਕ ਯੂ, ਤੁਸੀਂ ਇਨਫੋਰਮੇਸ਼ਨ ਦਿੱਤੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ।
9: ਓਕੇ
0: ਹਾਂਜੀ, ਤੁਸੀਂ ਫਿਰ ਹੁਣ ਸੁਣੋ ਰੇਡੀਓ, ਤੁਹਾਡੇ ਕੋਈ ਗਾਣਾ ਲਗਾਈਏ?
10: बड़ी
0: वधिया
10: संगा
0: ओके ठीक है जी हां जी सुन सुनाओ केड़ी गल सुनाउन लगे सी
10: कुदर गया हो बार बार तेरी दुनिया दे दोगले रंग देखे सांझे गुरु करा थे मसंद काव्य मसंद देखे दाती दे ता हुंदे एक पासे पर तेरी दुनिया दे दवले दंद देखे तेरे नाम लैके लोकां खोल लईयां हत्तियां बखो बखरे इन्हां दी पखंड देखे साहूकारां भर ले खजाने लुट खोह के अन्न दाता हथां तों भड़कदे तन देखे जिस नूं कहा तुसीं जगत जाननी दरिंदियां हथों लीरो लीर उसदे अंग देखे बाढ़ ही खाई जांदी किसे खेत नूं राजे बेजदे ते परजे परजे नूं चिट्टे काले ते रंग ते लाई जांदे धन्नवाद भाई
0: जी बहुत बहुत शुक्रिया ते मैं तुहाडा गाना सुनानी है बड़ी जल्दी ते उम्मीद है कि तुसी प्रोग्राम एंजॉय कर रहे हो 150 हो गए ने ते तुहाडा ते मेरा साथ बनया होया पूरे 4 बजे तक ते उम्मीद है कि तुसी भी अपनी गल्लां बातां दे जरिए अपनियां जिहड़ी साडी छोटे छोटे टॉपिक्स चल रहे ने उहनां दे विच तुसी अपने आप नूं इंजॉय कर रहे होवोगे कन्वर्सेशन भी ते अपने रास्ते नूं भी इंजॉय करदे हुए जा रहे हो मैं तुहानूं थोड़ी जिही जानकारी दे दिया गाने तों पहलां गोल्डन स्टार कंस्ट्रक्शन इंक जिन्हां दे नाल तुसी गल्लबात करनी है इह प्रोफेशनल रेनोवेशन दे सर्विसिज दिंदे ने तुहानूं टोरंटो एंड GTA एरिया दे विच तुसी अपने बाथरूम्स दी रेनोवेशन करवाउणी होवे अपने घर दे किचन दी रेनोवेशन करवाउणी है बेसमेंट दे विच फिनिशिंग करवाउणा चाहुंदे हो अपने जिहड़े बाथरूम दे टाइल्स ने उन्हां नूं इंस्टॉल करवाउणा चाहुंदे हो फ्लोर कोई भी इंस्टॉल करवाउणा होवे फ्लोर तुसी चेंज करवाउणा चाहुंदे हो अपने घर दा या तुसी अपने घर नूं पेंट करवाउणा चाहुंदे हो किसी भी एरिया दे विच्चों इन्हां नाल गल्लबात करो फ्रेमिंग एंड ड्राईवॉल दा काम भी करदे ने ते तुहाडे घर दी डैक ते फेंस भी इह बना देणगे ਉਹਦੇ ਲਈ ਤੁਸੀਂ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਮਤਲਬ ਕਿ ਤੁਹਾਡੇ ਘਰ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਕਰਾਉਣ ਵਾਲਾ ਕੰਸਟਰਕਸ਼ਨ ਵਾਲਾ ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਪੂਰੇ ਪ੍ਰੋਫੈਸ਼ਨਲ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਕੋਲ ਇੱਕ ਪ੍ਰਮੋਸ਼ਨ ਵੀ ਚੱਲ ਰਹੀ ਹੈ 3-piece ਐਂਡ ਸਵੀਟ ਵਾਸ਼ਰੂਮ ਪ੍ਰਮੋਸ਼ਨ ਚੱਲ ਰਹੀ ਹੈ ਇਹਨਾਂ ਦੇ ਕੋਲ $8,000 ਦੇ ਵਿੱਚ ਅਤੇ ਪੂਰੇ ਤੁਹਾਡੇ ਵਾਸ਼ਰੂਮ ਨੂੰ ਇਹ ਅਪਡੇਟ ਕਰ ਦੇਣਗੇ ਜ਼ਰੂਰ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ ਨੰਬਰ ਹੈ 416-678-8100 ਤੇ ਕਾਲਸ ਕਰ ਸਕਦੇ ਹੋ ਤੁਸੀਂ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਤੁਹਾਨੂੰ ਸਾਰੇ ਟੋਰਾਂਟੋ GTA ਏਰੀਆ ਦੇ ਵਿੱਚ ਆਪਣੀਆਂ ਸਰਵਿਸਿਜ਼ ਦਿੰਦੇ ਨੇ ਅਤੇ ਲੋ ਫਿਰ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਗਾਣਾ ਸੁਣੋ ਤੁਸੀਂ ਨਵਾਂ ਗਾਣਾ ਇਹਨਾਂ ਦਾ ਆਇਆ ਮੈਂ ਇੱਕ ਇਹੀ ਗਾਣਾ ਥੋੜ੍ਹਾ ਜਿਹਾ ਸੁਣਿਆ ਸੀ ਕਿਸੇ ਨੇ ਕੋਈ ਹੋਰ ਗਾਣਾ ਵੀ ਸੁਣਿਆ ਹੋਵੇ ਸੋਹਣਾ ਗਾਣਾ ਲੱਗਿਆ ਹੋਵੇ ਤਾਂ ਉਹ ਵੀ ਮੈਨੂੰ ਜ਼ਰੂਰ ਦੱਸਿਓ ਆਪਾਂ ਉਹ ਵੀ ਸੁਣਾਂਗੇ ਫਿਰ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਨਵਾਂ ਗਾਣਾ ਤੁਸੀਂ ਇੰਜੋਏ ਕਰੋ ਕੱਲ੍ਹ ਇਹ ਗਾਣਾ ਰਿਲੀਜ਼ ਹੋਇਆ ਆ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
11: Come home, Miss Roger. I must say, England's been rather dull without you, sir.
12: Well, let's change that, shall we?
11: A splendid idea, sir.

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅਤੇ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਆਪਾਂ ਨਵਾਂ ਗਾਣਾ ਇਹਨਾਂ ਦਾ ਸੁਣਿਆ। ਅਤੇ ਦੇਖ ਲਓ, ਜੇ ਆਪਾਂ ਹੁਣ ਆਪਾਂ ਦੇਖਦੇ ਹਾਂ ਨਾ, ਕਿਸੇ ਨੂੰ ਵੀ ਕਿਸੇ ਵੀ ਮੁਕਾਮ 'ਤੇ ਪਹੁੰਚੇ ਹੋਏ ਵਧੀਆ ਵਧੀਆ ਉਹਨਾਂ ਨੇ ਆਪਣੇ, ਕਹਿ ਲਓ ਹੁਣ ਜੇ ਕਰਨ ਔਜਲੇ ਦੀ ਗੱਲ ਕਰ ਲਓ, ਮਤਲਬ ਬੜੀਆਂ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਲਾਈਫ ਦਾ, ਹੈ ਨਾ, ਜੋ ਵੀ ਇਹਨਾਂ ਨੇ ਕੁਝ ਸੋਚਿਆ ਹੋਇਆ ਸੀ, ਕੀ ਮੋਟਿਵ ਹੈਗਾ ਇਹਨਾਂ ਦਾ, ਕੀ ਇਹਨਾਂ ਨੇ ਸੋਚ ਕੇ ਸਿੰਗਿੰਗ ਦੇ ਵਿੱਚ ਲਾਈਨ ਦੇ ਵਿੱਚ ਪੈਰ ਰੱਖਿਆ, ਸਾਰਾ ਕੁਝ ਇਹਨਾਂ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਪੂਰਾ ਪ੍ਰੋਪਰ ਬਿਆਨ ਕੀਤਾ ਹੋਇਆ। ਦੇਖ ਲਓ, ਇਹ ਸਟਰਗਲ ਹੀ ਆ ਕਿਸੇ ਵੀ ਕੰਮ ਦੇ ਵਿੱਚ। ਤੁਸੀਂ ਨਾ ਆਪਣਾ ਕੋਈ ਸਟਾਰਟਅਪ ਕਰੋ, ਟਾਈਮ ਜ਼ਰੂਰ ਲੱਗਦਾ ਆ। ਹੁਣ ਦਿਲਜੀਤ ਦੋਸਾਂਝ ਕਿੱਥੇ ਤੱਕ ਪਹੁੰਚ ਗਿਆ, ਹੈ ਨਾ, ਵੈਂਬਲੇ ਸਟੇਡੀਅਮ, ਇਹਦੀ ਆਈ ਥਿੰਕ 92,000 ਦੀ ਕਪੈਸਿਟੀ ਹੈ ਜਿਹੜਾ ਇਹਨਾਂ ਨੇ ਸੋਲਡ ਆਊਟ ਕੀਤਾ, ਹੈ ਨਾ। ਕਦੋਂ ਤੋਂ ਦੇਖ ਲਓ, ਇੰਨੇ ਸਾਲਾਂ ਦੀ ਮਿਹਨਤ ਜਿਹੜੀ ਹੁਣ ਰੰਗ ਲੈ ਕੇ ਆ ਰਹੀ ਹੈ। ਦੇਖ, ਸਬਰ ਜਿਹੜੀ ਚੀਜ਼ ਹੈ ਨਾ, ਅਤੇ ਬਹੁਤ ਕਹਿ ਲਓ ਕਿ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਆ, ਬਟ ਜਿਹਨੂੰ ਸਬਰ ਕਰਨਾ ਆ ਗਿਆ ਤਾਂ ਇਟ ਮੀਨਸ ਉਹਨੇ ਸਾਰਾ ਕੁਛ ਹੀ ਸਿੱਖ ਲਿਆ। ਫਿਰ ਕਿਤੇ ਨਾ ਕਿਤੇ ਜਿਹੜੀ ਵੀ ਆਪਾਂ ਮਿਹਨਤ ਕਰਦੇ ਹਾਂ, ਚਾਹੇ ਮਿਹਨਤ ਤੋਂ ਇੱਕ ਦਿਨ ਦੀ ਹੋਵੇ, ਇੱਕ ਮਿੰਟ ਦੀ ਹੋਵੇ, ਉਹ ਕਿਤੇ ਨਾ ਕਿਤੇ ਆਪਾਂ ਨੂੰ ਵਧੀਆ ਰਿਜ਼ਲਟ ਜ਼ਰੂਰ ਦਿੰਦੀ ਆ। ਸਬਰ ਇੱਕ ਛੁਪਿਆ ਹੋਇਆ ਖਜ਼ਾਨਾ, ਹਰ ਕਿਸੇ ਕੋਲ ਨਹੀਂ ਹੁੰਦਾ। ਜੋ ਮੁਸ਼ਕਿਲਾਂ ਵਿੱਚ ਟਿਕ ਜਾਵੇ ਉਹੀ ਅਸਲ ਵਿੱਚ ਮਜ਼ਬੂਤ ਹੁੰਦਾ। ਇਸ ਕਰਕੇ ਸਬਰ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ, ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਤਾਂ ਆਈ ਥਿੰਕ ਮੋਸਟਲੀ ਮੈਂ ਦੇਖਦੀ ਹਾਂ ਕਿ ਕਿਸੇ ਦੇ ਵਿੱਚ ਇੱਕ ਮਾੜੀ ਜਿਹੀ ਗੱਲ ਕੋਈ ਕਿਸੇ ਨੂੰ ਕਹਿ ਦਿਉ ਤਾਂ ਉਹ ਸੁਣ ਨਹੀਂ ਸਕਦਾ। ਕਿਸੇ ਦੇ ਵਿੱਚ ਇੰਨੀ ਪੇਸ਼ੈਂਸ ਨਹੀਂ ਹੈਗੀ ਕਿ ਦੂਸਰੇ ਬੰਦੇ ਦਾ ਕੀ ਪਹਿਲੂ ਹੈਗਾ, ਉਹਦਾ ਕੀ, ਉਹਦਾ ਮੋਟਿਵ ਹੈਗਾ ਤੁਹਾਡਾ ਕੋਈ ਗੱਲ ਕਰਨ ਦਾ, ਅਗਲਾ ਸੋਚਦਾ ਹੀ ਨਹੀਂ। ਐਗਰੈਸ਼ਨ ਲੋਕਾਂ ਦੇ ਵਿੱਚ ਇੰਨਾ ਆਇਆ ਹੋਇਆ ਨਾ, ਤੁਸੀਂ ਨੋਰਮਲੀ ਕਿਤੇ ਰੋਡ 'ਤੇ ਜਾਂਦੇ ਹੋਏ ਦੇਖੋ, ਹਲਕਾ ਜਿਹਾ ਕੋਈ ਕਿਤੇ ਨਾ, ਲੈਟਸ ਸੇ ਕਿਸੇ ਉਹ ਹੋ ਗਈ ਗ੍ਰੀਨ ਲਾਈਟ ਹੋ ਗਈ, ਅਤੇ ਕੋਈ ਕਾਰ ਦੇ ਵਿੱਚ ਬੈਠਾ ਹੋਇਆ, ਕੋਈ ਕਿਸੇ ਨਾਲ ਗੱਲ ਕਰ ਰਿਹਾ ਹੋ ਸਕਦਾ, ਜਾਂ ਕੋਈ ਫੋਨ 'ਤੇ ਹੋਵੇ, ਕਿਸੇ ਦਾ ਧਿਆਨ ਇੱਧਰ ਉੱਧਰ ਇੱਕ ਸੈਕਿੰਡ ਦੇ ਲਈ ਹੋ ਗਿਆ, ਪਿੱਛੋਂ ਨਾਲ ਦੀ ਨਾਲ ਹੌਰਨ ਵੱਜਣ ਲੱਗ ਜਾਂਦੇ ਆ ਕਿ ਬਈ ਤੋਰ ਲਾਏ ਨੂੰ, ਹੈ ਨਾ, ਅਤੇ ਵੀ ਤੇਰਾ ਧਿਆਨ ਨਹੀਂ ਹੈਗਾ। ਗਲਤੀ ਚਲੋ ਉਸ ਇਨਸਾਨ ਦੀ ਵੀ ਆ ਕਿ ਜਿਹੜਾ ਧਿਆਨ ਨਹੀਂ ਦੇ ਰਿਹਾ ਅੱਗੇ, ਨਾ ਅੱਗੇ ਟ੍ਰੈਫਿਕ ਉਹਨੇ ਬਲੋਕ ਕੀਤੀ ਆ, ਬਟ ਇਹ ਵੀ ਚੀਜ਼ ਦੇਖੋ ਕਿ ਜਿਹੜਾ ਪਿੱਛੇ ਵਾਲਾ, ਉਹ ਨਾਲ ਦੀ ਨਾਲ ਹੌਰਨ 'ਤੇ ਹੌਰਨ ਮਾਰਨ ਲੱਗ ਗਿਆ, ਉਹਦੇ ਵਿੱਚ ਇੱਕ ਮਿੰਟ ਦਾ ਪੇਸ਼ੈਂਸ ਨਹੀਂ ਹੈਗਾ। ਅਤੇ ਉਹਦੇ ਵਿੱਚ ਜੇ ਹੁਣ ਤੁਸੀਂ ਇੱਕ ਛੋਟੀ ਛੋਟੀ ਗੱਲਾਂ ਦੇ ਵਿੱਚ ਸਬਰ ਨਹੀਂ ਕਰ ਸਕਦੇ, ਫਿਰ ਤੁਸੀਂ ਲਾਈਵ ਦੇ ਕਹਿ ਲਓ ਕਿ ਵੱਡੇ ਵੱਡੇ ਜਿਹੜੇ ਮੁਕਾਮ ਤੁਸੀਂ ਹਾਸਲ ਕਰਨੇ ਆ, ਉੱਥੇ ਤੱਕ ਤੁਸੀਂ ਕਦੋਂ ਪਹੁੰਚੋਗੇ? ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ। ਜੇ ਹੁਣ ਲੈਟਸ ਸੇ ਮੇਰੀ ਲਾਈਫ ਦੇ ਵਿੱਚ ਅੱਜ ਮੈਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਲੋੜ ਆ, ਅਤੇ ਪਰ ਮੈਨੂੰ ਨਹੀਂ ਮਿਲ ਰਹੀ, ਤਾਂ ਫਿਰ ਮੈਂ ਸੋਚੂੰਗੀ ਵੀ ਨਹੀਂ, ਚਲੋ ਠੀਕ ਹੈ, ਇਹਦਾ ਹਜੇ ਟਾਈਮ ਨਹੀਂ ਆਇਆ ਮੈਨੂੰ ਮਿਲਣ ਦਾ। ਜੇ ਮੈਨੂੰ ਲੈਟਸ ਸੇ ਮੈਂ ਕੋਈ ਹੋਰ ਥੋੜ੍ਹੀ ਜਿਹੀ ਹੋਰ ਮਿਹਨਤ ਕੀਤੀ ਹੁੰਦੀ, ਜਾਂ ਮੈਂ ਹੋਰ ਥੋੜ੍ਹਾ ਸੋਚ ਕੇ ਜਾਂ ਕੋਈ ਨਾ ਕੋਈ ਐਫਰਟ ਹੋਰ ਕੀਤਾ ਹੁੰਦਾ, ਸ਼ਾਇਦ ਮੈਨੂੰ ਹੁਣ ਤੱਕ ਮਿਲ ਜਾਂਦੀ। ਜੇ ਨਹੀਂ ਮਿਲੀ ਤਾਂ ਉਹਦੇ ਵਿੱਚ ਕੋਈ ਨਾ ਕੋਈ ਉਸ ਰੱਬ ਦੀ ਰਜ਼ਾ ਆ, ਜਾਂ ਹੋ ਸਕਦਾ ਕਿ ਮੇਰੇ ਲਈ ਉਹ ਨਾ ਸਹੀ ਹੋਵੇ। ਮੈਂ ਥੋੜ੍ਹਾ ਜਿਹਾ ਇਸ ਅਕੋਰਡਿੰਗਲੀ ਆਪਣੇ ਮਨ ਨੂੰ ਡਾਈਵਰਟ ਕਰ ਲੈਂਦੀ ਹੁੰਦੀ ਹਾਂ, ਅਤੇ ਇਨਸਟੈਡ ਆਫ ਕਿ ਮੈਂ ਉਹਦੇ 'ਤੇ ਜ਼ਿੱਦ ਜੀ ਕਰੀ ਜਾਵਾਂ, ਨਹੀਂ ਨਹੀਂ ਮੈਨੂੰ ਤਾਂ ਇਹ ਚਾਹੀਦਾ ਹੀ ਚਾਹੀਦਾ ਆ, ਇਹ ਚੀਜ਼ ਮੈਨੂੰ ਮੈਂ ਲੈਣੀ ਹੀ ਲੈਣੀ ਆ, ਕੀ ਪਤਾ ਉਹ ਮੇਰੇ ਲਈ ਬਣੀ ਨਾ ਹੋਵੇ, ਹੈ ਨਾ। ਅਤੇ ਕਈ ਚੀਜ਼ਾਂ ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਆਪਾਂ ਬਹੁਤ ਕਹਿ ਲਓ ਦਿਲੋਂ ਆਪਾਂ ਚਾਹੀਏ ਵੀ ਹਾਂ ਇਹ ਚੀਜ਼ ਮੈਂ ਹਾਸਿਲ ਕਰਨੀ ਕਰਨੀ ਆ, ਫਿਰ ਆਪਾਂ ਨੂੰ ਉਹਦੇ ਲਈ ਮਿਹਨਤ ਵੀ ਕਰਨੀ ਪੈਂਦੀ ਆ। ਅਤੇ ਇਹ ਮਿਹਨਤ ਦੇ ਨਤੀਜੇ ਨੇ ਕਿ ਜਿਹੜੇ ਨੇ ਇਹ ਜਿਹੜੇ ਸਟਾਰਸ ਬਣੇ ਹੋਏ ਨੇ ਅੱਜ ਕੱਲ੍ਹ, ਇਹਨਾਂ ਨੇ ਆਪਣੀ ਮਿਹਨਤ ਤੱਕ ਇੱਥੇ ਤੱਕ ਪਹੁੰਚੇ ਹੋਏ ਨੇ, ਅਤੇ ਸਾਰੇ ਇਹ ਸਬਰ ਦੀ ਖੇਡ ਹੈ। ਜੇ ਤੁਹਾਨੂੰ ਸਬਰ ਕਰਨਾ ਆ ਗਿਆ ਤਾਂ ਇਟ ਮੀਨਸ ਤੁਸੀਂ ਸਾਰਾ ਕੁਝ ਹੀ ਸਿੱਖ ਗਏ ਹੋ, ਤੁਹਾਡੀ ਲਾਈਫ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਗਈ। ਬਹੁਤ ਜ਼ਰੂਰੀ ਹੈ ਕਿ ਆਪਾਂ ਨਿੱਕੀ ਨਿੱਕੀ ਚੀਜ਼ਾਂ ਦੇ ਵਿੱਚ ਖੁਸ਼ੀ ਲੱਭੀਏ। ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਤੁਸੀਂ ਆਪਣੇ ਔਨ ਦਾ ਵੇ ਕਿਤੇ ਜਾ ਰਹੇ ਹੋ, ਈਵਨ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਓ, ਜਦੋਂ ਤੁਸੀਂ ਕਿਤੇ ਜਾਂਦੇ ਹੋਗੇ ਤੁਸੀਂ ਆਪਸ 'ਚ ਗੱਲਾਂ ਕਰੋ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਤੁਹਾਡੀਆਂ ਇਹੀ ਕੱਲ੍ਹ ਨੂੰ ਤੁਹਾਡੀ ਮੈਮਰੀਜ਼ ਬਣਨੀਆਂ ਨੇ, ਇਹੀ ਤੁਹਾਨੂੰ ਅੱਗੇ ਯਾਦ ਰਹਿਣੀਆਂ ਨੇ। ਜੋ ਅੱਜ ਤੁਸੀਂ ਰੀਲ ਦੇਖ ਲਈ ਇੱਕ

0: ਲਾਕਡਾਊਨ ਨਹੀਂ ਯਾਦ ਡੈਡੀ। ਗੱਲਾਂ ਬਾਤਾਂ ਕਰਾਂਗੇ, ਥੋੜੀ ਜਿਹੀ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਨਹੀਂ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਵਾਪਿਸ ਆਉਂਦੇ ਹਾਂ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Singers, there are performers. And then there are legends. A voice that has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Kaneda vich rehnde hoye, har parivar ko life insurance honi bahut zaruri hai. Apne parivar di financial security te future planning layi.
4: Ese layi main apni te wife di insurance policy Prime Insurance de Simraj Sidhu to hi karwai hai.
5: Jekar tusi vi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਵੀ ਕਰ ਰਹੇ ਹੋ। ਇੱਕ ਘੰਟਾ ਦੇਖ ਲਓ ਫਟਾਫਟ ਨਿਕਲ ਗਿਆ ਮਿੰਟਾਂ 'ਚ, ਹੈ ਨਾ, ਪਤਾ ਵੀ ਨਹੀਂ ਲੱਗਿਆ। ਅਤੇ 2:02 ਤੇ ਕੁਝ ਸੈਕਿੰਡ ਹੋ ਗਏ ਨੇ ਅਤੇ 2 ਘੰਟੇ ਦਾ ਸਾਥ ਤੁਹਾਡਾ ਅਤੇ ਮੇਰਾ ਹੋ ਰਿਹਾ ਪੂਰੇ 4 ਵਜੇ ਤੱਕ। ਅਗਲੇ ਕਾਲਰ ਜੁੜੇ ਨੇ 9181। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਠੀਕ ਹੈ, ਬਸ ਪ੍ਰੋਗਰਾਮ ਸੁਣ ਲੱਗੇ ਸੀ, ਬੈਟਰੀ ਮੁੱਕ ਗਈ ਰੇਡੀਓ ਦੀ।
0: ਓ ਅੱਛਾ, ਫਿਰ ਤੁਸੀਂ ਫੋਨ ਤੇ ਲਗਾ ਲਓ, ਗੂਗਲ ਤੇ ਸਰਚ ਕਰੋ ਦੇਸ਼ ਪ੍ਰਦੇਸ਼ radio.com, ਫਿਰ ਤੁਸੀਂ ਪਹੁੰਚ ਜਾਓਗੇ ਵੈਬਸਾਈਟ ਤੇ, ਉੱਥੇ ਤੁਸੀਂ ਸੁਣ ਸਕਦੇ ਹੋ।
1: ਅੱਛਾ ਅੱਛਾ, ਪਰ ਹੁਣ ਮੈਂ ਬੈਟ ਲਾਇਆ ਥੋੜਾ ਜਿਹਾ ਚਾਰਜ ਕਰਾ ਕੇ।
0: ਅੱਛਾ ਜੀ, ਠੀਕ ਹੈ।
1: ਮੈਂ ਕਿਹਾ ਵੀ ਅਸੀਂ ਵੀ ਇੱਕ ਦਿਨ ਮੈਚ ਕਰ ਲਈਏ ਪੁਰਾਣਾ।
0: ਸੁਰਿੰਦਰ
1: ਕੌਰ ਦਾ ਗਾਇਆ, ਮੈਨੂੰ ਨੀ ਯਾਦ ਆ ਰਿਹਾ ਕੌਣ ਹੈ।
0: ਯਾ ਆਈ ਥਿੰਕ ਹਰਚਰਨ ਗਰੇਵਾਲ ਨੇ ਮੇ ਬੀ। ਚਲੋ ਮੈਂ ਕੋਈ ਨਾ ਲੱਭਦੀ ਆ।
1: ਥੈਂਕ ਯੂ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 4873 ਜੀ ਸਤਿ ਸ਼੍ਰੀ ਅਕਾਲ।
2: ਹੈਲੋ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਛਾ ਹੋਲਡ ਕਰ ਲਓ ਪਲੀਜ਼। ਤੇ ਅਗਲੇ ਕਾਲਰ 7513 ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਟਾ, ਕੀ ਹਾਲ ਤੇਰਾ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਅੱਛਾ
0: ਹਾਂਜੀ,
3: ਮੇਰੀ ਸਿਫਾਰਿਸ਼ ਆ ਤਲਵਾਰ ਮੈਂ ਕਲਗੀ ਧਰਦੀ ਹਾਂ, ਨਹੀਂ ਕਿਸੇ ਤੋਂ ਡਰਦੀਆਂ। ਅਮਰ ਚਮਕੀਲੇ ਦਾ ਤੇ ਅਮਨਜੋਤ ਧਾਈਗਾ ਗਾਣਾ ਹੈ, ਬਹੁਤ ਵਧੀਆ।
0: ਹਾਂਜੀ ਹਾਂਜੀ, ਮੈਨੂੰ ਥੋੜਾ ਟਾਈਮ ਦਿਓ ਫਿਰ ਮੈਂ।
3: ਹਾਂਜੀ ਕਿਸੇ ਤੋਂ ਡਰਦੀ ਹਾਂ।
0: ਹਾਂਜੀ ਹਾਂਜੀ, ਮੈਨੂੰ ਥੋੜਾ ਟਾਈਮ ਦਿਓ ਫਿਰ ਮੈਂ ਸੁਣਾ ਦਿੰਨੀ ਆ।
3: ਸਕਦਾ ਤੇ ਸੁਣਾ ਦੇ।
0: ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਜ਼ਰੂਰ ਮੈਂ ਤੁਹਾਡੇ ਗਾਣੇ ਇੱਕ ਇੱਕ ਕਰਕੇ ਸੁਣਾਉਂਦੀ ਹਾਂ, ਕਿਉਂਕਿ ਹੁਣ ਆਪਣੇ ਕੋਲ 4-5 ਫਰਮਾਇਸ਼ਾਂ ਹੋ ਗਈਆਂ ਨੇ ਤੇ ਮੇਰੀ ਕੋਸ਼ਿਸ਼ ਰਹੇਗੀ ਫਟਾਫਟ ਤੁਹਾਨੂੰ ਮੈਂ ਸੁਣਾਵਾਂ। ਇੱਕ ਛੋਟੇ ਜਿਹੇ ਮੈਂ ਤੁਹਾਨੂੰ ਤੁਹਾਡੇ ਲਈ ਮੈਸੇਜ ਦੇ ਦਿਆਂ, ਬਟ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਵੀ ਪੁੱਛਣੀ ਸੀ। ਜਿਨ੍ਹਾਂ ਨੇ ਮੈਨੂੰ ਇਹ ਗਾਣਾ ਦੱਸਿਆ ਸੀ, ਗਜ਼ਲ ਆਇਆ ਹੈ ਨਾ ਜੀ ਭਰ ਕੇ ਦੇਖਾ, ਇਹ 2 ਜਣਿਆਂ ਨੇ ਗਾਇਆ ਹੋਇਆ, ਚੰਦਨ ਦਾਸ ਤੇ ਨੂਰ ਜਹਾਨ ਜੀ ਨੇ। ਤੁਸੀਂ ਕਿਹਨਾਂ ਦੇ ਵਾਸਤੇ ਸੁਣਨਾ ਚਾਹੁੰਦੇ ਹੋ? ਜੇ ਤੁਸੀਂ ਰੇਡੀਓ ਸੁਣ ਰਹੇ ਹੋ ਇਸ ਟਾਈਮ ਤਾਂ ਮੈਨੂੰ ਫਟਾਫਟ ਦੱਸ ਦਿਓ ਜਿਨ੍ਹਾਂ ਨੇ ਇਹ ਫਰਮਾਇਸ਼ ਕੀਤੀ ਸੀ, ਤੇ ਫਿਰ ਮੈਂ ਉਹੀ ਉਹਨਾਂ ਦਾ ਹੀ ਸੁਣਾ ਦਿੰਦੀ ਹਾਂ। ਚੰਦਨ ਦਾਸ ਜੀ ਦਾ ਸੁਣਨਾ ਜਾਂ ਫਿਰ ਨੂਰ ਜਹਾਨ ਜੀ ਦਾ ਸੁਣਨਾ, ਦੋਨਾਂ ਨੇ ਇਹ ਗਾਣਾ ਗਾਇਆ ਹੋਇਆ, ਗਜ਼ਲ ਗਾਈ ਹੋਈ ਹੈ। ਤੇ ਤੁਸੀਂ ਮੈਨੂੰ ਦੱਸੋ ਉਦੋਂ ਤੱਕ ਮੈਂ ਇੱਕ ਮੈਸੇਜ ਲੈ ਲਾਂ। ਜਿਨ੍ਹਾਂ ਦੇ ਬੱਚੇ ਲੱਗਦਾ ਤੁਹਾਨੂੰ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਕਮਜ਼ੋਰ ਨੇ, ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਜਿਹੜੇ ਅੱਜ ਦੇ ਹੁਣ ਬੱਚੇ ਨੇ, ਕੱਲ੍ਹ ਦਾ ਫਿਊਚਰ ਆਪਣਾ ਤਾਂ ਹੀ ਸਿਕਿਓਰ ਕਰਨਗੇ ਜੇ ਉਹਨਾਂ ਦਾ ਅੱਜ ਸਿਕਿਓਰ ਹੋਏਗਾ ਨਾ। ਜੇ ਉਹਨਾਂ ਦੇ ਲੱਗਦਾ ਤੁਹਾਨੂੰ ਕਿ ਗ੍ਰੇਡਸ ਘੱਟ ਆ ਰਹੇ ਨੇ, ਉਹਨਾਂ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਵਾਓ, ਆਪਣੇ ਚਾਇਲ ਦੀ ਫਰੀ ਇਵੈਲੂਏਸ਼ਨ ਕਰਵਾਓ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ MSc, MPhil ਤੇ PhD ਡਿਗਰੀ ਹੋਲਡਰਸ ਨੇ। ਤੁਹਾਡੇ ਬੱਚੇ ਨੂੰ ਇਹ ਪ੍ਰੋਪਰਲੀ ਉਹਨਾਂ ਦੇ ਗ੍ਰੇਡਸ, ਉਹਨਾਂ ਦੇ ਨਾਲ ਗੱਲਬਾਤ ਕਰਕੇ ਪ੍ਰੋਪਰਲੀ ਸਮਝ ਲੈਣਗੇ ਕਿ ਉਹਨਾਂ ਨੂੰ ਕਿੱਥੇ ਕੁ ਉਹ ਪਿੱਛੇ ਜਾ ਰਹੇ ਨੇ, ਕੀ ਉਹਨਾਂ ਦਾ ਕਿਹੜੇ ਇੱਦਾਂ ਦੇ ਸਬਜੈਕਟਸ ਨੇ ਜਿਨ੍ਹਾਂ ਦੇ ਵਿੱਚ ਉਹ ਆਪਣਾ ਬਿਹਾਈਂਡ ਨੇ, ਕਿਹੜੇ ਰੀਜ਼ਨਸ ਨੇ। ਅਤੇ ਇਹ ਤੁਹਾਡੇ ਬੱਚਿਆਂ ਦੇ ਲਈ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ। ਸਪੈਸ਼ਲੀ ਜਿੰਨੇ ਵੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ, ਉਹਨਾਂ ਨੂੰ ਕੋਈ ਵੀ ਦਿੱਕਤ ਆ ਰਹੀ ਹੈ ਮੈਥ ਜਾਂ ਕਿਸੇ ਵੀ ਸਾਇੰਸ ਦੇ ਸਬਜੈਕਟ ਦੀ, ਜਿਵੇਂ ਕਿ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਕੋਈ ਵੀ ਸਬਜੈਕਟ ਹੋਵੇ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨਹੀਂ ਜਾ ਸਕਦੇ ਇਹਨਾਂ ਦੇ ਰੈਜ਼ੀਡੈਂਸ ਤੱਕ, ਤਾਂ ਤੁਸੀਂ ਆਪਣੇ ਘਰ ਵੀ ਉਹਨਾਂ ਨੂੰ ਬੁਲਾ ਸਕਦੇ ਹੋ, ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਤੁਹਾਡੇ ਘਰ ਆ ਕੇ ਵੀ ਬੱਚੇ ਨੂੰ ਕੋਚਿੰਗ ਦੇ ਸਕਦੇ ਨੇ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ, ਤੁਹਾਡੇ ਬੱਚਿਆਂ ਦੇ ਗਾਰੰਟੀਡ ਗ੍ਰੇਡਸ ਇੰਪਰੂਵ ਕਰਕੇ ਦਿਖਾਉਣਗੇ ਪ੍ਰੋਫੈਸਰ ਬੁੱਟਨ ਐਂਡ ਪ੍ਰੋਫੈਸਰ ਜੀਤ। ਨੰਬਰ ਹੈ 4165689192, 416-568 9992 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ। ਚਲੋ ਫਿਰ ਮੈਂ ਚੰਦਨ ਦਾਸ ਜੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਇਹ ਗਜ਼ਲ ਸੁਣਾ ਦਿੰਦੀ ਹਾਂ। ਤੇ ਨੂਰ ਜਹਾਨ ਜੀ ਦਾ ਮੈਂ ਸੋਚ ਰਹੀ ਸੀ ਆਪਾਂ ਕੋਈ ਹੋਰ ਗਾਣਾ ਸੁਣੀਏ, ਤੇ ਸੁਣੋ ਤੁਸੀਂ ਵੀ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਅਤੇ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਜਿੱਥੇ ਵੀ ਕਿਤੇ ਜਾ ਰਹੇ ਹੋਗੇ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਕਾਫੀ ਜਗ੍ਹਾ ਦੇ ਉੱਪਰ ਤੁਹਾਨੂੰ ਪਤਾ ਕਿ ਰੋਡ ਐਕਸੀਡੈਂਟਸ ਹੋਏ ਹੁੰਦੇ ਨੇ। ਜਿਵੇਂ ਕਿ ਪਹਿਲਾਂ ਵੀ ਸਾਡੇ ਲਿਸਨਰ ਨੇ ਕਾਲ ਕਰਕੇ ਦੱਸਿਆ, ਡਿਕਸੀ ਟੋਮਕਿਨ ਵਾਲੀ ਇੰਟਰਸੈਕਸ਼ਨ ਦੇ ਕੋਲ ਇਹ ਕਹਿੰਦੇ ਜਾ ਰਹੇ ਸੀ। 401 ਅਤੇ 403 ਜਿਹੜੀਆਂ ਲੇਨਸ ਨੇ ਉਹ ਬੰਦ ਕੀਤੀਆਂ ਹੋਈਆਂ ਨੇ ਮੇਵਿਸ ਦੇ ਕੋਲ। ਤਾਂ ਤੁਸੀਂ ਜਿੱਥੇ ਕਿਤੇ ਵੀ ਆ ਰਹੇ ਹੋ ਜਾ ਰਹੇ ਹੋ ਤਾਂ ਥੋੜ੍ਹਾ ਜਿਹਾ ਆਪਣਾ ਮੈਪ ਦੇ ਉੱਪਰ ਦੇਖ ਕੇ ਜਾਓ, ਕਿਉਂਕਿ ਤੁਹਾਨੂੰ ਹੋ ਸਕਦਾ ਕਿ ਟ੍ਰੈਫਿਕ ਮਿਲੇ ਅਤੇ ਤੁਸੀਂ ਇੰਸਟੈਡ 427 'ਤੇ ਚੱਲ ਜਾਓ ਤਾਂ ਤੁਹਾਨੂੰ ਹੋ ਸਕਦਾ ਕਿ ਥੋੜ੍ਹੀ ਜਿਹੀ, ਜਾਂ ਤੁਸੀਂ ਆਪਣਾ ਵੇ ਚੇਂਜ ਕਰ ਲਓ, ਹਾਈਵੇ ਨਾ ਲਓ, ਇੱਧਰ ਉੱਧਰ ਦੀ ਚੱਲ ਜਾਓ ਕਿਸੇ ਹੋਰ ਰੋਡ ਤੋਂ, ਤਾਂ ਇਸ ਤੁਸੀਂ ਟ੍ਰੈਫਿਕ ਨੂੰ ਇਗਨੋਰ ਕਰ ਸਕਦੇ ਹੋ। ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਰੀਫਾਈਨੈਂਸ ਜਾਂ ਕਰਨਾ ਚਾਹੁੰਦੇ ਹੋ, ਆਪਣੀ ਪ੍ਰੋਪਰਟੀ ਨੂੰ ਪਰਚੇਸਿਸ ਦੀ ਲੋੜ ਹੈ, ਤੁਹਾਨੂੰ ਮੌਰਗੇਜ ਕਿਤੋਂ ਵੀ ਨਹੀਂ ਹੋ ਰਹੀ, ਇਹਨਾਂ ਦੇ ਨਾਲ ਗੱਲਬਾਤ ਕਰੋ। ਹੋਮ ਐਕਿਟੀ ਜਾਂ ਫਿਰ ਕਮਰਸ਼ੀਅਲ ਐਕਿਟੀ ਬਣਾਉਣੀ ਹੋਵੇ ਤਾਂ ਵੀ ਤੁਸੀਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 90% ਫੰਡਿੰਗ ਤੁਹਾਨੂੰ ਬ੍ਰੈਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਦਵਾਉਂਦੇ ਨੇ। ਪ੍ਰਾਈਵੇਟ ਮੌਰਗੇਜ ਵੀ ਕਰਾਉਣਾ ਚਾਹੁੰਦੇ ਹੋ, ਉਹ ਵੀ ਐਜ਼ ਸੂਨ ਐਜ਼ ਪੋਸੀਬਲ ਹੋ ਜਾਏਗੀ। ਨੰਬਰ ਤੁਸੀਂ ਨੋਟ ਕਰ ਲਓ, ਪਹਿਲੀ ਮੌਰਗੇਜ ਹੋਵੇ, ਦੂਸਰੀ ਮੌਰਗੇਜ ਹੋਵੇ, ਜਾਂ ਤੁਸੀਂ ਫੰਡਿੰਗ ਦੀ ਲੋੜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਵੀ ਸੋਚ ਰਹੇ ਹੋ। ਨੰਬਰ ਹੈ 647-640-2511, 647-640-2511, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਲਾਈਨ 'ਤੇ ਜੁੜ ਚੁੱਕੇ ਨੇ। ਜੇ ਤੁਸੀਂ ਵੀ ਆਪਣੇ ਘਰਾਂ 'ਚ ਅਪਲਾਇੰਸਿਸ ਲੈ ਕੇ ਆਉਣੀਆਂ ਹੋਣ, ਨੰਬਰ 1 ਤਾਂ ਲੈ ਕੇ ਤੁਸੀਂ ਪਹੁੰਚੋ ਅਪਲਾਇੰਸ ਜੰਕਸ਼ਨ 'ਤੇ। 2 ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਮੌਨ ਪਲਾਜ਼ੇ ਦੇ ਅੰਦਰ, ਦੂਸਰੀ ਲੋਕੇਸ਼ਨ ਹੈਗੀ ਏਅਰਪੋਰਟ ਰੋਡ ਐਂਡ ਕਲਾਕ ਦੇ ਇੰਟਰਸੈਕਸ਼ਨ 'ਤੇ। ਦੋਨੇ ਲੋਕੇਸ਼ਨਸ ਐਵਰੀਡੇ ਓਪਨ ਨੇ ਅਤੇ ਦੋਨਾਂ ਲੋਕੇਸ਼ਨਸ ਦੇ ਉੱਪਰ ਇਸ ਵੀਕਐਂਡ ਦੇ ਲਈ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਮਨਜੀਤ ਜੀ ਤੋਂ ਆਪਾਂ ਪੂਰੀ ਇਨਫੋਰਮੇਸ਼ਨ ਲਵਾਂਗੇ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਟੈਰਿਫ ਫ੍ਰੀ ਜੇ ਅਪਲਾਇੰਸਿਸ ਦੇਖ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰੋ, ਕਿਉਂਕਿ ਨੈਕਸਟ ਵੀਕ ਤੋਂ ਜਿਹੜੀ ਪ੍ਰਾਈਸਿਸ ਆ ਉਹ ਇਨਕਰੀਜ਼ ਕਰਨਗੀਆਂ 15-20%। ਸਭ ਤੋਂ ਪਹਿਲਾਂ 3 ਪੀਸ ਦਾ ਅਪਲਾਇੰਸ ਬੰਡਲ ਹੈ ਜਿਹਦੇ ਵਿੱਚ 36-ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $4500 ਦੀ ਵੈਲਿਊ ਦੇ 3 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, $2400 ਦੀ ਪ੍ਰਾਈਸ ਤੋਂ ਘਟਾ ਕੇ $1599 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, 35% ਤੱਕ ਡਿਸਕਾਊਂਟ ਅਵੇਲੇਬਲ ਹੈ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਜਿਹਦੇ ਵਿੱਚ ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਕੁਆਲੀਫਾਈ ਕਰਦੇ ਨੇ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਜਿਹੜੇ ਵੀ ਕਸਟਮਰ ਡੀਲ ਦੇਖ ਰਹੇ ਨੇ, 75-ਇੰਚ 75-ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ, $1500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਇੰਸ ਜੰਕਸ਼ਨ ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ, ਤੇ ਤੁਸੀਂ ਵੀ ਆਪਣੇ ਘਰਾਂ 'ਚ ਨੰਬਰ 1 ਅਪਲਾਇੰਸਿਸ ਲੈ ਕੇ ਆ ਸਕਦੇ ਹੋ। ਨੰਬਰ ਹੈ 905-450-0054, 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਏਐਮਜੇ ਆਟੋਮੋਟਿਵ ਰਿਪੇਅਰ ਪਹੁੰਚੋ, ਜਿਹੜੇ ਕਿ ਤੁਹਾਡੇ ਲਈ ਬੋਲਟਨ ਦੇ ਵਿੱਚ ਲੋਕੇਟਡ ਨੇ। ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਇਹ ਸਾਰੇ ਤਰ੍ਹਾਂ ਦੇ ਟਾਇਰਸ ਪ੍ਰੋਵਾਈਡ ਕਰਦੇ ਨੇ। ਤੁਸੀਂ ਸਮਰ ਟਾਇਰਸ ਪਵਾ ਸਕਦੇ ਹੋ, ਵਿੰਟਰ ਟਾਇਰਸ ਪਵਾ ਸਕਦੇ ਹੋ, ਆਲ ਸੀਜ਼ਨ ਟਾਇਰਸ ਪਵਾਓ ਇਹਨਾਂ ਦੇ ਕੋਲੋਂ, ਅਤੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਏਐਨਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਇਹ ਸਾਰੇ ਕੰਮ ਬਖੂਬੀ ਕਰਦੇ ਨੇ। ਵਿੰਟਰ ਤੋਂ ਪਹਿਲਾਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਡੀ ਪੁਰਾਣੀ ਹੋ ਰਹੀ ਹੈ ਤਾਂ ਰਸਟ ਪ੍ਰੂਫਿੰਗ ਕਰਾਉਣੀ ਬਹੁਤ ਲਾਜ਼ਮੀ ਹੈ। ਤੇ ਤੁਸੀਂ ਨੰਬਰ ਜ਼ਰੂਰ ਨੋਟ ਕਰੋ 9058577596 ਇਸ ਨੰਬਰ 'ਤੇ ਕਾਲ ਕਰੋ। ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ਅਤੇ ਪਹੁੰਚਣਾ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ ਹੈ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-855-7596 9058577596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ।
2: ਹਾਂ, ਇਹ ਮੁਹੰਮਦ ਰਫੀ ਦਾ ਗਾਓ, ਭਰੀ ਦੁਨੀਆ ਮੇ ਆਖਿਰ ਦਿਲ ਕੋ ਸਮਝਾਨੇ ਕਹਾਂ ਜਾਏ।
0: ਭਰੀ ਦੁਨੀਆ ਮੇ ਆਖਿਰ ਦਿਲ ਕੋ ਸਮਝਾਨੇ ਕਹਾਂ ਜਾਏ।
2: ਹਾਂਜੀ,
0: ਮੁਹੰਮਦ ਰਫੀ ਜੀ ਦਾ।
2: ਹਾਂਜੀ ਹਾਂਜੀ, ਹਾਂ
0: ਠੀਕ ਹੈ ਜੀ, ਥੋੜਾ ਟਾਈਮ ਦਿਓ ਫਿਰ ਮੈਂ ਸੁਣਾਉਂਦੀ ਹਾਂ।
2: ਹਾਂਜੀ,
0: ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲਾ ਗਾਣਾ ANJ ਆਟੋਮੋਟਿਵ ਰਿਪੇਅਰ ਦੇ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ, ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੁਣ ਰਹੇ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅੱਖਰ ਅੱਖਰ ਕਿਤਾਬ ਸਿਖਾਏ, ਅਰਥ ਸਮਝਾਏ ਦੁਨੀਆ, ਚਿਹਰੇ ਪੜ੍ਹਨੇ ਉਮਰ ਸਿਖਾਏ, ਫਰਕ ਸਮਝਾਏ ਦੁਨੀਆ। ਹਰ ਇੱਕ ਚੀਜ਼ ਦਾ ਕਹਿ ਲਓ ਕਿ ਇੱਕ ਟਾਈਮ ਹੁੰਦਾ ਹੈ, ਅਤੇ ਟਾਈਮ ਦੇ ਅਕੋਰਡਿੰਗਲੀ ਆਪਾਂ ਨੂੰ ਹੌਲੀ ਹੌਲੀ ਹੌਲੀ ਹੌਲੀ ਚੀਜ਼ਾਂ ਸਮਝ ਲੱਗਦੀਆਂ ਨੇ। ਆਪਾਂ ਜਿੰਨਾ ਮਰਜ਼ੀ ਕਹਿ ਲਓ ਕਿ ਇੱਧਰੋਂ ਉੱਧਰੋਂ ਕੋਈ ਨਾ ਕੋਈ ਗੱਲ ਸੁਣ ਲਈਏ, ਬਟ ਜਦੋਂ ਤੱਕ ਉਹ ਆਪਣੇ ਆਪ 'ਤੇ ਨਹੀਂ ਨਾ ਪੈਂਦੀ, ਜਦੋਂ ਤੱਕ ਆਪਣਾ ਖੁਦ ਨਹੀਂ ਆਪਾਂ ਕਿਸੇ ਵਰਡਿੰਗ ਨੂੰ ਹਟਾਉਂਦੇ, ਤਾਂ ਉਦੋਂ ਤੱਕ ਆਪਾਂ ਨੂੰ ਸਮਝ ਵੀ ਨਹੀਂ ਪੈਂਦੀ। ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਕਿਸੇ ਦੇ ਨਾਲ ਕੋਈ ਕਨਫਲਿਕਟ ਹੋ ਜਾਵੇ, ਕੋਈ ਬਹਿਸ ਹੋ ਜਾਵੇ, ਹੋ ਸਕਦਾ ਕਿ ਤੁਹਾਡੇ ਸਾਹਮਣੇ ਵਾਲਾ ਜਿਹੜਾ ਇਨਸਾਨ ਹੈ ਉਹ ਸਹੀ ਹੋਵੇ, ਬਟ ਤੁਹਾਨੂੰ ਸਮਝਣ ਦੇ ਵਿੱਚ ਕੁਝ ਪ੍ਰੋਬਲਮ ਹੋ ਜਾਵੇ। ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਅਤੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਿ ਸਬਰ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ ਕਿ ਤੁਸੀਂ ਹਰ ਚੀਜ਼ ਦੇ ਵਿੱਚ ਸਬਰ ਕਰੋ, ਕਿਉਂਕਿ ਐਵੇਂ ਨਹੀਂ ਮੈਂ ਕਹਿੰਦੀ ਕਿ ਉਹ ਸਹੀ ਜਾਓ, ਸਹਿਣਾ ਗਲਤ ਗੱਲ ਨੂੰ ਸਹਿਣਾ ਵੀ ਨਹੀਂ ਚਾਹੀਦਾ, ਬਟ ਹਾਂ ਜਿਹੜੀ ਚੀਜ਼ ਸਹੀ ਹੈ, ਜਦੋਂ ਤੁਹਾਨੂੰ ਲੱਗਦਾ ਕਿ ਪੇਸ਼ੈਂਸ ਜ਼ਰੂਰੀ ਆ, ਉਹਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਜਦੋਂ ਆਪਾਂ ਕਾਹਲੀ ਕਰਦੇ ਨਾ ਤਾਂ ਕਹਿੰਦੇ ਹੁੰਦੇ ਕਾਹਲੀ ਅੱਗੇ ਟੋਏ ਹੁੰਦੇ ਆ, ਤਾਂ ਇਸ ਕਰਕੇ ਕਾਹਲੀ ਨਾ ਕਰੋ ਕਦੇ ਵੀ, ਚਾਹੇ ਕਿਤੇ ਜਾ ਰਹੇ ਹੋਵੋ, ਚਾਹੇ ਕੋਈ ਕੰਮ ਕਰ ਰਹੇ ਹੋਵੋ, ਪੇਸ਼ੈਂਸ ਦੇ ਨਾਲ ਕਰੋ, ਆਰਾਮ ਦੇ ਨਾਲ ਕਰੋ। 2-3 ਮਿੰਟ ਐਕਸਟਰਾ ਲੱਗ ਜਾਣਗੇ, ਬਟ ਕੁਛ ਨਹੀਂ ਹੋਣ ਲੱਗਿਆ, ਆਰਾਮ ਦੇ ਨਾਲ ਹਰ ਜਗ੍ਹਾ ਦੇ ਉੱਪਰ ਜਾਓ, ਇੰਜੋਏ ਕਰਦੇ ਹੋਏ ਜਾਓ, ਮੌਸਮ ਨੂੰ ਮਾਣੋ, ਇੰਜੋਏ ਕਰਦੇ ਹੋਏ ਰਸਤੇ ਨੂੰ, ਆਪਣੇ ਗੱਲਾਂ ਬਾਤਾਂ ਦੇ ਜ਼ਰੀਏ ਕੁਛ ਆਪਣੀ ਪਸੰਦ ਦਾ ਕੋਈ ਗਾਣਾ ਗੁਣਾ ਸੁਣ ਲਿਆ, ਕੋਈ ਗਾ ਲਿਆ, ਇੱਕ ਦੂਸਰੇ ਨਾਲ ਗੱਲਬਾਤ ਕਰ ਲਈ, ਇੰਜੋਏ ਕਰਦੇ ਹੋਏ ਆਪਣਾ ਸਫ਼ਰ ਹੰਢਾਓ। ਅਗਲੇ ਕਾਲਰ 00093 ਜੀ, ਸਤਿ ਸ਼੍ਰੀ ਅਕਾਲ।
1: ਮਨਪ੍ਰੀਤ, ਕੀ ਹਾਲ ਹੈ ਤੁਹਾਡਾ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਅੱਲਾ ਦਾ ਇਹਸਾਨ ਹੈ।
0: ਹਾਂਜੀ
1: ਮਾਸ਼ਾਅੱਲਾ, ਬੜਾ ਅੱਛਾ ਪ੍ਰੋਗਰਾਮ ਜਾ ਰਿਹਾ ਹੈ।
0: ਹਾਂਜੀ ਥੈਂਕ ਯੂ।
1: ਤੇ ਇੱਕ ਤੇ ਦੱਸੋ ਕਿ ਤੁਹਾਡਾ ਪ੍ਰੋਗਰਾਮ ਲਾਈਵ ਸੁਣਨਾ ਹੋਵੇ ਤਾਂ ਉਹਦਾ ਕੀ ਤਰੀਕਾ ਚਲਾ? ਫੋਨ ਤੇ ਫੇਸਬੁਕ ਤੇ ਹੈ?
0: ਤੁਸੀਂ ਫੋਨ ਤੇ ਬਸ ਤੁਸੀਂ ਕਾਲ ਕਰਕੇ ਵੀ ਸੁਣ ਸਕਦੇ ਹੋ, ਅਦਰਵਾਈਜ਼ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ, www.desh-pradesh.tv.com ਜਾਂ desh-pradesh-radio.com ਤੁਸੀਂ ਆਪਣੇ ਗੂਗਲ ਤੇ ਸਰਚ ਕਰੋਗੇ ਨਾ, ਵੈਬਸਾਈਟ ਤੇ ਚਲ ਜਾਓਗੇ ਤੇ ਵੈਬਸਾਈਟ ਤੇ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ।
1: ਓਕੇ ਹੋ ਗਿਆ, ਓਕੇ ਹੋ ਗਿਆ।
0: ਹਾਂਜੀ
1: ਤੇ ਦੂਜਾ ਦੱਸ ਆਪਣਾ ਤੁਹਾਡਾ ਅੱਗੇ ਮਾਈਂਡ ਬਣਿਆ ਮੈਡਮ ਨੂਰ ਜਹਾਨ ਦਾ ਸੁਣਨੇ ਦਾ, ਤੇ ਉਹ ਜਿੰਨਾ ਬੈਲੀ ਦੀ ਚੰਨ ਸਜਣਾ ਸੁਣਾ ਦੇ ਵੈ ਜੇ ਹੱਥ ਤੇ ਹੱਥ ਕਿ ਨਹੀਂ
0: ਚੰਨ ਸੱਜਣਾ ਨੇੜੇ ਨੇੜੇ ਆ। ਠੀਕ ਹੈ ਜੀ, ਮੈਨੂੰ ਥੋੜੇ ਟਾਈਮ ਦਿਓ, ਮੈਂ ਸੁਣਾਉਂਦੀ ਹਾਂ। ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਗੱਲਾਂ ਬਾਤਾਂ ਸਾਡੀਆਂ ਚੱਲਣਗੀਆਂ, ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਲਈ ਸਪੋਂਸਰ ਕੀਤਾ ਜਾ ਰਿਹਾ ਕੁਈਨਸਵੁੱਡ ਕਾਲਜ ਦੇ ਵੱਲੋਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਬੈਸਟ ਪਲੇਸ ਹੈ। ਇਹਨਾਂ ਦੇ ਨਾਲ ਗੱਲਬਾਤ ਕਰੋ, ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਅਤੇ ਤੁਹਾਡੇ ਸਕਿੱਲਸ ਨੂੰ ਡਿਵੈਲਪ ਕਰਨ ਦੇ ਲਈ, ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਔਫਰ ਕਰਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ ਇੱਕ ਵਧੀਆ ਵਾਈਟ ਕਾਲਰ ਜੋਬ ਲੈ ਸਕਦੇ ਹੋ। ਮੇਰੇ ਨਾਲ ਉਹਨਾਂ ਦੀ ਲਾਈਨ, ਉਹਨਾਂ ਦੀ ਟੀਮ ਮੇਰੇ ਨਾਲ ਲਾਈਨ 'ਤੇ ਜੁੜੀ ਹੋਈ ਹੈ, ਆਪਾਂ ਗੱਲਬਾਤ ਕਰਦੇ ਹਾਂ, ਬਟ ਇੱਕ ਕਾਲਰ ਜੁੜੇ ਹੋਏ ਨੇ, ਉਹਨਾਂ ਨਾਲ ਪਹਿਲਾਂ ਗੱਲ ਕਰ ਲਈਏ। 4791 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਕਾਲਾਪਣ ਬਹੁਤ ਜਿਆਦਾ, ਜਾਂ ਮਤਲਬ ਫੂਡ ਵਰਤੀ ਜਾਂਦੇ ਆ ਜਾਂ ਕਿਸ ਤਰ੍ਹਾਂ ਕਰਕੇ, ਤੇ ਐਕਸੀਡੈਂਟ ਬਹੁਤ ਮਨਪ੍ਰੀਤ ਜੀ ਹੁੰਦੇ ਬਹੁਤ ਜਿਆਦਾ।
0: ਹਾਂਜੀ ਹਾਂਜੀ, ਈਵਨ ਪਹਿਲਾਂ ਇੱਕ ਲਿਸਨਰ ਨੇ ਦੱਸਿਆ ਵੀ ਹੈ ਨਾ, ਕੋਈ ਐਕਸੀਡੈਂਟ ਹੀ ਹੋਇਆ ਹੋਇਆ ਸੀ 401 ਤੇ, ਜਿਹਦੇ ਕਰਕੇ ਲੇਨਸ ਬੰਦ ਕੀਤੀਆਂ ਹੋਈਆਂ ਨੇ।
2: ਹਾਂ ਮੈਂ ਸੋਚ ਰਿਹਾ ਸੀ। ਹਾਂਜੀ
0: ਹਾਂਜੀ,
2: ਇਹ ਤਾਂ ਚਲੋ 401 ਤੇ ਵੀ ਜਿਵੇਂ ਚਲੋ ਬਾਹਰ ਹਲ ਗਈ ਹਲਗੇ ਨੇ, ਆਪਣੇ ਇੰਟਰਸੈਕਸ਼ਨ ਜਿੰਨੇ ਆ ਨੇ ਜੀ ਤਕਰੀਬਨ ਬਹੁਤ ਹੀ ਜਿਆਦਾ, ਮੈਂ ਤੇ ਵੇਹਦੇ ਰਹਿੰਦੇ ਜੀ ਬਹੁਤ ਜਿਆਦਾ ਹੁੰਦੇ ਆ।
0: ਬਿਲਕੁਲ ਸਹੀ ਕਰ ਰਿਹਾ। ਹਾਂਜੀ
2: ਥੋੜਾ ਜਿਹਾ
0: ਲੰਘ ਨੀ ਹੁੰਦਾ ਕਿਸੇ ਤੋਂ, ਹੈ ਨਾ? ਅੱਜ ਕੱਲ ਤਾਂ ਰੈਡ ਲਾਈਟ ਵੀ ਐ ਕ੍ਰੋਸ ਕਰਦੇ ਜਿਵੇਂ ਕਿਸੇ ਦਾ ਕੋਈ ਡਰ ਨੀ, ਜਿੱਥੇ ਕਿਤੇ ਕੈਮਰਾ ਆ ਉੱਥੇ ਤਾਂ ਠੀਕ ਹੈ, ਅਦਰਵਾਈਜ਼ ਤਾਂ ਬਸ ਚੱਲਦੇ ਆ ਸਿੱਧਾ ਹੀ।
2: ਇੱਕ ਥੋੜਾ ਜਿਹਾ ਮਤਲਬ ਜੀ ਮੈਂ ਨਾ ਇਹ ਸੁਝਾਅ ਦਿੰਦਾ, ਜਦੋਂ ਸਾਰੇ ਸਿਆਣੇ ਬਹੁਤ ਆਪਾਂ ਲੈਫਟ ਮਾਰਦੇ ਨੇ ਜੀ, ਜਿਵੇਂ ਉਹ ਪੰਧੀ ਜੀ ਦੇ ਨਾਲ ਗੱਡੀ ਖੜੀ ਹੋਵੇ ਨਾ,
0: ਹਾਂਜੀ,
2: ਅਗਲੇ ਬੜੇ ਆਪਾਂ ਨੂੰ ਵਿਊ ਸਾਰਾ ਦੇਖ ਪੈਂਦਾ ਵਾ।
0: ਹਾਂਜੀ,
2: ਜ਼ਿਆਦਾਤਰ 90% ਦੇਖਦਾ ਵਾ ਉਹ ਦੂਸਰੇ ਪਾਸੇ ਨੂੰ ਹੋ ਕੇ ਖੜੋਦੀਆਂ ਵਾ ਤੇ ਉਹਦੇ ਨਾਲ ਕੋਈ ਵਿਊ ਅਗਲੇ ਬੰਦੇ ਦੇਖ ਜਾ ਰਹੀਆਂ ਜਦੋਂ ਹੇਜੀ ਹੇਜੀ ਕੱਢਣ ਨੂੰ ਕਰਦੇ ਆ ਇੰਟਰਸੈਕਸ਼ਨ ਚ ਹੀ ਐਕਸੀਡੈਂਟ ਹੁੰਦਾ ਇਹ ਚੀਜ਼ ਥੋੜਾ ਜਿਹਾ
0: ਕਿਉਂਕਿ ਨਾ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਜਦੋਂ ਤਾਂ ਆਪਾਂ ਨਾ ਜਦੋਂ ਲਾਇਸੈਂਸ ਬਣਾਉਂਦੇ ਹਾਂ ਜਿਹੜੇ ਤਾਂ ਹੁਣ G1 ਤੋਂ ਬਾਅਦ ਸਿੱਧਾ G ਬਣਾ ਲੈਂਦੇ ਆ ਲਾਇਸੈਂਸ ਹੈਨਾ ਉਹ ਨਾ ਉਹਨਾਂ ਰੂਲਸ ਤੇ ਇੰਨਾ ਧਿਆਨ ਦਿੰਦੇ ਨੀ ਜਿੱਥੋਂ ਤੱਕ ਮੈਂ ਦੇਖਿਆ ਕਿਉਂਕਿ ਜਦੋਂ ਆਪਾਂ G2 ਦਿੰਨੇ ਆ G2 ਦੇ ਵਿੱਚ ਉਹ ਸਾਰੇ ਇਕੱਲੇ ਇਕੱਲੇ ਰੂਲਸ ਇਕੱਲੇ ਇਕੱਲੇ ਹੈਨਾ ਜਿੰਨੇ ਵੀ ਲਾਜ ਨੇ ਉਹ ਇਕੱਲੀ ਇਕੱਲੀ ਚੀਜ਼ ਕਰਕੇ ਦਿਖਾਉਂਦੇ ਆ ਪੁੱਛਦੇ ਆ ਹੈਨਾ ਤੇ ਮਤਲਬ ਪੁੱਛਦੇ ਤਾਂ ਚਲੋ ਨਹੀਂ ਉਹ ਦੇਖਦੇ ਆ ਕਿ ਪਾਰਕਿੰਗ ਤੁਹਾਨੂੰ ਆਉਂਦੀ ਹੈ ਤੁਸੀਂ ਰੂਲਸ ਫੋਲੋ ਕਰ ਰਹੇ ਹੋ ਹਰ ਇੱਕ ਚੀਜ਼ ਦੇਖਦੇ ਆ ਬਟ G ਲਾਇਸੈਂਸ ਵਿੱਚ ਮੋਸਟਲੀ ਇਕੱਲੀ ਡਰਾਈਵਿੰਗ ਦੇਖੀ ਜਾਂਦੀ ਹੈ ਕਿ ਤੁਸੀਂ ਬਸ ਧਿਆਨ ਨਾਲ ਸਮੂਥਲੀ ਡਰਾਈਵ ਕਰ ਰਹੇ ਹੋ ਆਉਂਦੀ ਜਾਂਦੀ ਗੱਡੀ ਪੈਡੈਸਟ੍ਰੀਅਨ ਵਾਕਵੇ ਜਿਹੜੇ ਹੈਗੇ ਉਹਨਾਂ ਨੂੰ ਬਲੌਕ ਤਾਂ ਨਹੀਂ ਕਰ ਰਹੇ ਐਸ ਸੁਣ ਕੇ ਤੁਸੀਂ ਕੋਈ ਇੱਧਰ ਉੱਧਰ ਬ੍ਰੇਕ ਨਹੀਂ ਲਈ ਬਸ ਤੁਸੀਂ ਡਰਾਈਵਿੰਗ ਆਪਣਾ ਲਾਇਸੈਂਸ ਪਾਸ ਕਰ ਲਿਆ ਬਟ ਇਹੀ ਚੀਜ਼ਾਂ ਨੇ ਇਹ ਚੀਜ਼ਾਂ ਨਾ G2 ਲਾਇਸੈਂਸ ਦੇ ਵਿੱਚ ਦਿਖਾ ਆਪਣੇ ਸੋਰੀ ਸਮਝਾਈਆਂ ਜਾਂਦੀਆਂ ਨੇ ਕਿ ਤੁਸੀਂ ਜਦੋਂ ਇੰਟਰਸੈਕਸ਼ਨ ਕ੍ਰੋਸ ਕਰਨੀ ਹੈ ਲੈਫਟ ਟਰਨ ਲੈਣਾ ਤਾਂ ਜਿਹੜੀ ਉਹ ਸਾਹਮਣੇ ਵਾਲੀ ਵਾਈਟ ਲੇਨ ਆ ਉਹਦੀ ਸੇਧ 'ਚ ਲੈ ਕੇ ਜਾਣੀ ਹੈ ਗੱਡੀ ਤਾਂ ਫਿਰ ਉਹ ਥੋੜ੍ਹੀ ਟੇਢੀ ਖੜੀ ਹੁੰਦੀ ਹੈ ਨਾ ਤੇ ਲੋਕੀ ਮੈਂ ਵੀ ਦੇਖਿਆ ਬੜੀ ਵਾਰੀ ਉਹ ਸਿੱਧੀ ਬਸ ਥੋੜਾ ਜਿਹਾ ਅੱਗੇ ਲੈ ਕੇ ਜਾ ਕੇ ਥੋੜਾ ਸਿੱਧਾ ਹੀ ਖੜਾ ਲੈਂਦੇ ਨੇ ਤੇ ਸਾਹਮਣੇ ਵਾਲੇ ਨੂੰ ਦੇਖਣਾ ਕੀ ਹੈ ਉੱਥੋਂ ਬਿਲਕੁਲ ਬਿਲਕੁਲ ਹਾਂਜੀ ਨਹੀਂ ਬੜਾ ਵਧੀਆ ਤੁਸੀਂ ਇਹ ਆਪਣਾ ਪੁਆਇੰਟ ਰੱਖਿਆ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਇਹ ਵੀ ਬਹੁਤ ਜ਼ਰੂਰੀ ਹੈ ਦੇਖੋ ਮੈਂ ਤਾਂ ਆਪ ਇਹ ਬੜੀ ਵਾਰ ਐਕਸਪੀਰੀਅੰਸ ਕੀਤਾ ਸਾਹਮਣੇ ਵਾਲਾ ਦੇਖੀ ਨਹੀਂ ਸਾਹਮਣੇ ਵਾਲੀ ਗੱਡੀ ਐਵੇਂ ਖੜੀ ਹੁੰਦੀ ਹੈ ਬਿਲਕੁਲ ਸਿੱਧੀ ਤੇ ਉਹ ਦੇਖ ਹੀ ਨਹੀਂ ਰਿਹਾ ਹੁੰਦਾ ਉਹ ਅਗਲਾ ਆਪਣੀ ਗਰਦਨ ਇੱਧਰ ਬਾਹਰ ਕਰ ਕਰਕੇ ਦੇਖੀ ਜਾਊ ਉਹਨੂੰ ਇੰਨਾ ਨਹੀਂ ਹੁੰਦਾ ਕਿ ਮੈਂ ਥੋੜ੍ਹੀ ਆਪਣੀ ਗੱਡੀ ਹਲਕੀ ਜਿਹੀ ਟਿੰਟ ਕਰਕੇ ਸਾਈਡ 'ਤੇ ਰੱਖਾਂ ਜਾਂ ਸੋਰੀ ਸਾਈਡ 'ਤੇ ਖੜਾਵਾਂ ਕਿ ਮੈਨੂੰ ਵੀ ਵਿਊ ਦੇਖੇ ਅਗਲੇ ਬੰਦੇ ਨੂੰ ਵੀ ਵਿਊ ਦੇਖੇ ਹੈ ਨਾ ਬਟ ਇੰਨੀ ਵੀ ਨਹੀਂ ਅੱਗੇ ਕਰਨੀ ਕਿ ਸਾਹਮਣੇ ਜਿਹੜੀ ਆ ਰਹੀ ਹੈ ਟ੍ਰੈਫਿਕ ਉਹਦੇ ਵਿੱਚ ਹੀ ਤੁਸੀਂ ਉਹਦਾ ਰਾਸਤਾ ਹੀ ਬਲੌਕ ਕਰ ਲਓ ਇਹ ਚੀਜ਼ਾਂ ਛੋਟੀ ਛੋਟੀਆਂ ਹੈਗੀਆਂ ਨੇ ਜੇ ਤੁਸੀਂ ਰੂਲਸ ਪ੍ਰੋਪਰਲੀ ਸਮਝੇ ਨਹੀਂ ਤਾਂ ਤੁਹਾਨੂੰ ਪਤਾ ਵੀ ਹੋਊਗਾ ਨਾ ਜਿਹਨਾਂ ਨੇ ਸਮਝਿਆ ਹੀ ਨਹੀਂ ਉਹਨਾਂ ਨੂੰ ਪਤਾ ਹੀ ਕਿਵੇਂ ਲੱਗੂਗਾ ਐਨੀਵੇਜ਼ ਸਾਡੀ ਗੱਲਾਂ ਬਾਤਾਂ ਜ਼ਰੂਰ ਚੱਲਦੀਆਂ ਰਹਿਣਗੀਆਂ ਬਟ ਫਿਲਹਾਲ ਕੁਈਨਜ਼ਵੁੱਡ ਕਾਲਜ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਨਵੇਂ ਇਹਨਾਂ ਦੇ ਕੋਲ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਹੈਗੇ ਨੇ ਨਵੀਂ ਟਾਈਮਿੰਗਸ ਦੇ ਨਾਲ ਉਹਨਾਂ ਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਨੰਬਰ ਹੈ 905-805-0088 ਹਾਂਜੀ ਸਵਾਗਤ ਸਤਿ ਸ਼੍ਰੀ ਅਕਾਲ
3: ਸਟੂਡੈਂਟ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨ ਸਪੋਰਟ ਵਰਕਰ ਫਾਰਮੇਸੀ ਅਸਿਸਟੈਂਟ ਹੋਮ ਚਾਈਲਡ ਕੇਅਰ ਕੰਪਿਊਟਰ ਟ੍ਰੇਨਿੰਗ ਅਤੇ ਇੰਗਲਿਸ਼ ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ ਜਿਨ੍ਹਾਂ ਦੇ ਮਾਰਨਿੰਗ ਇਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ ਗੱਲ ਕਰਦੇ ਹਾਂ ਜੀ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਇਹ ਕੋਰਸ ਉਹਨਾਂ ਲਈ ਲਾਭਦਾਇਕ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ ਡਰੱਗ ਮਾਰਟ ਫਰੈਸ਼ਕੋ ਵੋਲਮਾਰਟ ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ ਇਹਨਾਂ ਦਾ ਨਵਾਂ ਬੈਚ ਅਗਲੇ ਸ਼ਨੀਵਾਰ 2-3 ਅਕਤੂਬਰ ਤੋਂ ਸਟਾਰਟ ਹੋਣ ਲੱਗਿਆ ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦਾ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ ਕੁਇਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ ਇਹਨਾਂ ਦਾ ਨਵਾਂ ਬੈਚ 5 ਅਕਤੂਬਰ ਸਟਾਰਟ ਹੋਣ ਲੱਗਿਆ ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣਾ ਡੇਅਰ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ੀ ਸਪੋਰਟ ਕਰਨਾ ਚਾਹੁੰਦੇ ਨੇ ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਲੈਂਦੇ ਹੋ PSW ਨਾਲ ਤਾਂ ਤੁਸੀਂ ਜੋਬ ਕਰ ਸਕਦੇ ਹੋ ਜਿਵੇਂ ਕਿ ਨੈਨੀ ਕੇਅਰ ਟੇਕਰ ਈਵਨ ਸਪੈਸ਼ਲ ਨੀਡ ਕਿਡ ਨਾਲ ਵੀ ਕੰਮ ਕਰ ਸਕਦੇ ਹੋ ਦੂਸਰਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਿਹਾ ਨੇ ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਆ। ਨਾਲ ਹੀ ਗੱਲ ਕਰਦੇ ਹਾਂ ਸ਼ਾਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਇਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋਣ ਜਾ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, CELPIP, PTE, TEF, TCV ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ ਦਾ ਇਹ ਕੋਰਸ ਗਰੁੱਪ ਵਿੱਚ ਐਂਡ 1-on-1 ਲਈ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਐਂਡ ਕੁਇਕ ਸੋਫਟਵੇਅਰ ਦਾ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਾਉਣਾ ਚਾਹੁੰਦੇ ਨੇ। ਅਗਰ ਕੋਈ ਅਕਾਊਂਟ ਪੇਏਬਲ ਰਿਸੀਵੇਬਲ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਇਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਨੇ ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਆਫਿਸ ਅਸਿਸਟੈਂਟ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਡਿਪਲੋਮਾ ਵੀ ਕਹਿੰਦੇ ਹਨ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3 ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਇਨਸਵੁੱਡ ਕਾਲਜ ਦੇ ਨਾਲ, ਨੰਬਰ ਹੈ 9058720088, 905-872-0088 ਕੁਇਨਸਵੁੱਡ ਕਾਲਜ ਦਾ ਨੰਬਰ ਹੈ। ਗਿਲਸ ਸਵੀਟ ਫੈਕਟਰੀ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਇਹਨਾਂ ਦੇ ਨਾਲ ਗੱਲਬਾਤ ਕਰੋ। ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ ਐਂਡ ਕਿਤੋਂ ਵੀ ਬਾਹਰੋਂ ਨਹੀਂ ਮੰਗਵਾਉਂਦੇ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਬਣਾਉਂਦੇ ਆ। ਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ। ਜਿਨ੍ਹਾਂ ਨੇ ਆਪਣੇ ਘਰਾਂ 'ਚ ਪਾਠ ਰਖਵਾਉਣਾ ਨੇ ਉਹਨਾਂ ਦੇ ਲਈ ਤਾਂ ਬਹੁਤ ਵਧੀਆ ਇਹ ਓਪਰਚੁਨਿਟੀ ਹੈਗੀ, ਕਿਉਂਕਿ ਇਹ ਗਿਲਜ਼ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਨੇ ਅਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਾਠ ਰਖਵਾ ਰਹੇ ਹੋ ਤਾਂ ਇਹਨਾਂ ਦੇ ਕੋਲੋਂ ਕੇਟਰਿੰਗ ਤੁਸੀਂ 100% ਕਰਵਾ ਸਕਦੇ ਹੋ। ਅਤੇ ਇਹ ਤੁਹਾਡੇ ਲਈ ਕਾਫੀ ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਇਹਨਾਂ ਦੇ ਕੋਲ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਆ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਨੰਬਰ 905-799-2616, 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। 5849 ਜੀ, ਸਤਿ ਸ਼੍ਰੀ ਅਕਾਲ।
4: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਕੀ ਹਾਲ ਹੈ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਵਧੀਆ, ਤੁਹਾਡਾ ਪ੍ਰੋਗਰਾਮ ਸੁਣਦੇ ਆ।
0: ਹਾਂਜੀ,
4: ਪਰ ਆਪਾਂ ਗੱਲ ਕਰਦੇ ਆ ਵੀ ਗੱਡੀ ਦੇ ਵਿੱਚ ਡਰਾਈਵਰ ਇੱਦਾਂ ਇੱਦਾਂ ਹਨਾ ਕਰਦੇ ਆ, ਆਪਾਂ ਜਿਹੜੇ ਸਾਈਡ ਵਾਕ ਤੇ ਜਦੋਂ ਜਾਂਦੇ ਆ ਪਾਸਨ ਜਾਂਦੇ ਆ, ਪਰ ਉਹਨਾਂ ਨੂੰ ਰੋਡ ਕ੍ਰੋਸ ਕਰਨੀ ਮੇਰਾ ਪੁੱਤ ਪਹਿਲਾਂ ਲਾਜ਼ਮੀ ਆ।
0: ਹਾਂਜੀ,
4: ਪਰ ਲਾ ਕੇ ਫੋਨ ਯੂਜ਼ ਕਰਨਾ।
0: ਹਾਂਜੀ, ਇਹ ਤਾਂ ਹੈ, ਬਿਲਕੁਲ ਸਹੀ ਗੱਲ ਹੈ। ਹਾਂਜੀ,
4: ਬੰਦਾ ਡਰਾਈਵਰ ਜਿਹੜਾ ਉਹ ਵੇਟ ਕਰਦਾ ਆ ਵੀ ਆਪਣੀ ਮੈਂ ਹੁਣ ਲਾਈਟਾਂ ਦੇ ਵਿੱਚ ਖੜਾ ਆ ਜਾਂ ਕਿੱਦਾਂ ਵੀ ਆ।
0: ਹਾਂਜੀ,
4: ਪਰ ਇਹ ਵੀ ਕਾਨੂੰਨ ਪਾਸ ਹੋਣਾ ਚਾਹੀਦਾ ਆ ਵੀ ਜਿਹੜਾ ਹੁਣ ਕ੍ਰੋਸ ਕਰਦਾ ਬੰਦਾ ਫੋਨ ਯੂਜ਼ ਕਰਦਾ ਆ ਉਹਨੂੰ ਵੀ ਟਿਕਟ ਦੇਣੀ ਚਾਹੀਦੀ ਉਸ ਬੰਦੇ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ। ਈਵਨ ਮੈਂ ਵੀ ਇਹ ਥੋੜੇ ਦਿਨ ਪਹਿਲਾਂ ਐਕਸਪੀਰੀਅੰਸ ਕੀਤੀ ਆ ਗੱਲ, ਜਿਵੇਂ ਤੁਸੀਂ ਹੁਣ ਕਿਹਾ। ਇੱਕ ਨਾ ਮਤਲਬ ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਆ ਨਾ ਜਿੱਥੇ, ਉਹਦੇ ਸਾਹਮਣੇ ਲਾਈਟਸ ਨੇਗੀਆਂ ਜਿਹੜੀਆਂ ਟਿਮ ਹੋਟਨਸ ਵਾਲੀ ਸਾਈਡ ਨੂੰ ਆਉਂਦੀਆਂ ਨੇ, ਉੱਥੋਂ ਇੱਕ ਕੁੜੀ ਨਾ ਉਹਨੇ ਬਸ ਇੰਨਾ ਮਾੜਾ ਜਿਹਾ ਇੰਨਾ ਕੁ ਦੇਖ ਲਿਆ ਕਿ ਹਾਂ ਸਾਹਮਣੇ ਉਹਦਾ ਵੇ ਹੋ ਗਿਆ ਹੈ ਨਾ ਪੈਡੈਸਟ੍ਰੀਅਨ ਵਾਲਾ, ਤੇ ਉਹ ਤੁਰੀ ਆ ਰਹੀ ਹੈ। ਉਹਨੇ ਜੋ ਆਪਣਾ ਫੋਨ ਤੇ ਧਿਆਨ ਦਿੱਤਾ ਹੋਇਆ, ਈਵਨ ਉਹ ਜਮਾਂ ਜਦੋਂ ਲਾਈਟਸ ਜਮਾਂ ਕ੍ਰੋਸ ਕਰ ਲਈਆਂ ਨਾ ਉੱਥੇ ਉਹ ਅੜਕ ਗਈ। ਮੈਂ ਕਿਹਾ ਦੱਸ ਜੇ ਅੱਗੇ ਉਹਦਾ ਨਾ ਉਹਦਾ ਬੈਲੈਂਸ ਹੁੰਦਾ ਸਿੱਧਾ ਜਾ ਕੇ ਉਹਨੇ ਉੱਥੇ ਵੱਜਣਾ ਸੀ ਪੋਲ ਦੇ ਵਿੱਚ ਨਾ, ਤੇ ਆਪ ਨਾਲੇ ਆਪ ਸੱਟ ਲਵਾਉਣੀ ਸੀ ਨਾਲੇ ਉੱਥੇ ਜਾਮ ਕਰਨਾ ਸੀ ਸਾਰਾ ਕੁਛ। ਇਹ ਦੇਖਦੇ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਨਾ, ਜਦੋਂ ਤੁਸੀਂ ਕਿਤੇ ਤੁਰੇ ਜਾ ਰਹੇ ਹੋ ਸਾਹਮਣੇ ਤੁਹਾਡੇ ਵਿੱਚ ਕੋਈ ਵੱਜੇ, ਨਾਲੇ ਆਪ ਸੱਟ ਖਾਓਗੇ ਨਾਲੇ ਦੂਸਰੇ ਨੂੰ ਲਵਾਓਗੇ, ਹੈ ਨਾ? ਫਿਰ ਉਹ ਜਿਹੜਾ ਗੱਡੀ ਵਾਲਾ ਵੇਟ ਕਰ ਰਿਹਾ ਉਹ ਕੀ ਕਰੇ?
4: ਹਾਂਜੀ,
0: ਬਿਲਕੁਲ ਹਾਂਜੀ,
4: ਕਾਨੂੰਨ ਮੈਂ ਤਾਂ ਆਪ ਕਹਿੰਦੀ ਹੁੰਦੀ ਆ ਵੀ ਕਾਨੂੰਨ ਪਾਸ ਹੋਣਾ ਚਾਹੀਦਾ, ਬੰਦਾ ਵੇਟ ਕਰ ਰਿਹਾ, ਤੁਸੀਂ ਜੇ ਜਾਣਾ ਆਪਣੀ ਰੋਡ ਦਬਦਬ ਕ੍ਰੋਸ ਕਰੋ ਜਾਓ, ਸਾਈਨ ਦੱਸਦੇ ਆ ਤੁਸੀਂ ਜਾਓ ਆਪਣਾ ਰੋਡ ਕ੍ਰੋਸ ਕਰੋ, ਨਾ ਕਿ ਅਗਲਾ ਤੁਹਾਡੀ ਹੁਣ ਵੇਟਿੰਗ ਵੇਟ ਕਰਦਾ ਵੇਟ ਕਰਦਾ ਵੇਟ ਕਰਦਾ, ਬਟ ਤੁਸੀਂ ਆਪਣੇ ਵਜ੍ਹਾ ਦੇ ਨਾਲ ਫੋਨ ਤੇ ਲੱਗੇ ਆ।
0: ਹਾਂਜੀ ਬਿਲਕੁਲ ਸਹੀ ਗੱਲ ਹੈ, ਫੋਨ ਦਾ ਤਾਂ ਕਹਿ ਲੋ ਬਹੁਤ ਰੌਲਾ ਨਾ, ਫੋਨ ਤਾਂ ਚਾਹੇ ਘਰ ਚ ਯੂਜ ਘਰ ਚ ਦੇਖ ਲੋ ਚਾਹੇ ਬਾਹਰ ਦੇਖ ਲੋ, ਹਰ ਜਗ੍ਹਾ ਫੋਨ ਬੰਦੇ ਹੱਥ ਚ ਹੀ ਰੱਖਦੇ ਆ ਨਾ।
4: ਆਪਣੀ ਤਾਂ ਅੱਗੇ ਹੈ ਨਾ, ਪਤਾ ਕੀ ਹੈ, ਫੋਨ ਨਹੀਂ ਸੀ ਹੁੰਦੇ ਤਾਂ ਸਾਰੇ ਆਪਣੇ ਫੈਮਲੀਆਂ ਵੀ ਸਾਰੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀ, ਆ ਫੋਨਾਂ ਨੇ ਤਾਂ ਨਾ ਮੱਤ ਮਾਰ ਛੱਡੀ ਲੋਕਾਂ
0: ਨੇ। ਸਹੀ ਗੱਲ ਹੈ
4: ਪੂਰੀ।
0: ਹਾਂਜੀ,
4: ਨਾ ਕਿਸੇ ਨਾਲ ਕੋਈ ਦੁੱਖ ਸੁੱਖ ਕਰ ਸਕਦਾ, ਨਾ ਕੋਈ ਵਾਸਤਾ, ਕੁਛ ਨਹੀਂ।
0: ਹਾਂਜੀ, ਇਹ ਤਾਂ ਹੈ। ਚਲੋ,
4: ਇਹ ਜਿਹੜਾ ਕਾਨੂੰਨ ਆ ਮੈਂ ਤਾਂ ਕਹਿੰਦੀ ਆ ਪਾਸ ਹੋਣਾ ਚਾਹੀਦਾ, ਰੋਡ ਕ੍ਰੋਸ ਕਰਦਾ ਕਰਦਾ ਬੰਦਾ ਜਿਹੜਾ ਹੈ ਨਾ ਫੋਨ ਯੂਜ਼ ਕਰਦਾ ਆ।
0: ਹਾਂਜੀ, ਵੈਰੀ ਬੈਡ। ਬਿਲਕੁਲ ਸਹੀ ਗੱਲ ਹੈ। ਚਲੋ, ਥੈਂਕ ਯੂ, ਤੁਸੀਂ ਆਪਣੀ ਗੱਲ ਰੱਖੀ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਇਹਨਾਂ ਦੀ ਸਹੀ ਗੱਲ ਹੈ, ਇਹ ਤਾਂ ਨਾ ਹੁਣ ਆਪਾਂ ਕਹਿ ਲਓ ਕਿ ਕਿਸ ਇੱਕ ਬੰਦੇ ਦੀ ਗਲਤੀ, ਹੁਣ ਜਿਹੜੇ ਗੱਡੀ ਵਾਲਾ ਜਿਹੜਾ ਜਾ ਰਿਹਾ ਉਹਦੀ ਗਲਤੀ ਕੱਢੀ ਜਾਂਦੀ ਹੈ। ਲੈਟਸ ਸੇ ਕਿ ਕੋਈ ਦੋ ਕਾਰਸ ਵਿੱਚ ਵੱਜੀਆਂ ਇੱਕ ਦੂਸਰੇ ਦੇ, ਨਾ ਚਾਹੇ ਗਲਤੀ ਪਿੱਛੇ ਵਾਲੇ ਦੀ ਹੋਵੇ, ਬਟ ਉਹ ਸੋਰੀ ਅੱਗੇ ਵਾਲੇ ਦੀ ਹੋਵੇ, ਉਹਨੇ ਇੱਕਦਮ ਬ੍ਰੇਕ ਲਗਾਤੀ, ਹੈ ਨਾ, ਬਟ ਗਲਤੀ ਉਹ ਪਿੱਛੇ ਵਾਲੇ ਦੀ ਮੰਨੀ ਜਾਊਗੀ। ਕਿਉਂ? ਕਿਉਂਕਿ ਉਹਨੇ ਕਿਉਂ ਨਹੀਂ ਇੰਨਾ ਡਿਸਟੈਂਸ ਰੱਖਿਆ, ਹੈ ਨਾ, ਕਿ ਉਹਨੇ ਇੰਨਾ ਡਿਸਟੈਂਸ ਰੱਖਣਾ ਸੀ ਕਿ ਉਹ ਬ੍ਰੇਕ ਲਾ ਸਕਦਾ ਸੀਗਾ। ਫਿਰ ਹੋ ਗਈ ਨਾ ਪਿੱਛੇ ਵਾਲੇ ਦੀ ਗਲਤੀ, ਚਾਹੇ ਉਹ ਅੱਗੇ ਵਾਲੇ ਦੀ ਗਲਤੀ ਹੋਵੇ, ਬਟ ਪਿੱਛੇ ਵਾਲੇ ਦੀ ਗਲਤੀ ਮੰਨੀ ਜਾਂਦੀ ਹੈ, ਅਨਲੈਸ ਕਿ ਉਹਦੇ ਕੋਲ ਕੋਈ ਕੈਮਰਾ ਲੱਗਿਆ ਹੋਇਆ, ਉਹਨੇ ਰਿਕਾਰਡਿੰਗ ਕਰ ਲਈ, ਫਿਰ ਹੋ ਸਕਦਾ ਕਿ ਅੱਗੇ ਵਾਲੇ ਦੀ ਗਲਤੀ ਨਾ ਮੰਨੀ ਜਾਵੇ, ਬਟ ਜਿਹੜਾ ਜਿਹਨੇ ਪਿੱਛੋਂ ਲਿਆ ਕੇ ਮਾਰੀ ਗਲਤੀ ਉਹਦੀ ਮੰਨੀ ਜਾਣੀ ਹੈ। ਅਤੇ ਉਹੀ ਸੇਮ ਚੀਜ਼ ਹੈ, ਰੂਲਸ ਜਿਹੜੇ ਹੈਗੇ ਨੇ, ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਨਾ ਜਦੋਂ ਟੈਸਟ ਦੇਣ ਲੱਗਦੇ ਆਪਾਂ ਨੂੰ ਉਦੋਂ ਪਤਾ ਹੁੰਦੀਆਂ ਨੇ, ਆਪਾਂ ਧਿਆਨ 'ਚ ਰੱਖਦੇ ਹਾਂ, ਕਿਉਂ? ਆਪਾਂ ਟੈਸਟ ਕਲੀਅਰ ਕਰਨਾ ਹੁੰਦਾ, ਜਦੋਂ ਕਲੀਅਰ ਕਰ ਲਿਆ ਚਲੋ ਜੀ ਕਿਹੜੀ ਰੈੱਡ ਲਾਈਟ, ਕਿਹੜੇ ਪੈਡੈਸਟ੍ਰੀਅਨ, ਸਭ ਅੱਗੇ ਪਿੱਛੇ, ਹੈ ਨਾ, ਸਭ ਭੁੱਲ ਜਾਂਦੇ ਹਾਂ। ਸੇਮ ਚੀਜ਼ ਇਹ ਹੈ, ਪੈਡੈਸਟ੍ਰੀਅਨ ਜਾ ਰਹੇ ਹੁੰਦੇ ਨੇ, ਪਹਿਲੀ ਗੱਲ ਤਾਂ ਇੱਕ, ਹੁਣ ਅੱਗੇ ਜਦੋਂ ਹੁਣ ਵਿੰਟਰਸ ਆ ਜਾਣੀਆਂ ਨੇ ਜਾਂ ਹੁਣ ਵੀ ਜਦੋਂ ਹਨੇਰਾ ਹੋ ਜਾਂਦਾ ਆ, ਉਹਨਾਂ ਨੂੰ ਕੁਝ ਰਿਫਲੈਕਟਰਸ ਪਾਉਣੇ ਚਾਹੀਦੇ ਆ ਜਿਹੜੇ ਕਿ ਦਿਖਣ ਸ਼ਾਮ ਨੂੰ ਜਾਂਦੇ ਹੋਏ ਹਨੇਰੇ ਦੇ ਵਿੱਚ। ਕੋਈ ਸ਼ੂਜ਼ ਉੱਦਾਂ ਦੇ ਪਾ ਲਓ ਜਾਂ ਕੋਈ ਜੈਕਟ ਉੱਦਾਂ ਦੀ ਪਾ ਲਓ ਜਿਹੜਾ ਪਤਾ ਲੱਗੇ ਸਾਹਮਣੇ ਵਾਲੇ ਬੰਦੇ ਨੂੰ ਜਾਂ ਗੱਡੀ ਵਾਲੇ ਬੰਦੇ ਨੂੰ, ਕਿਉਂਕਿ ਮੋਸਟਲੀ ਜਿਹੜੀਆਂ ਕਾਰਸ ਨੇ ਉਹਨਾਂ ਦੇ ਜਿਹੜੇ ਸ਼ੀਸ਼ੇ ਨੇਗੇ ਜਾਂ ਵਿੰਡੋਜ਼ ਨੇ ਉਹ ਟਿੰਟਡ ਨੇ, ਹਲਕੀਆਂ ਹਲਕੀਆਂ ਕਾਲੀਆਂ ਹੁੰਦੀਆਂ ਨੇ ਜਾਂ ਕਈਆਂ ਨੇ ਜ਼ਿਆਦਾ ਟਿੰਟ ਕਰਾਏ ਹੁੰਦੇ ਨੇ, ਅਤੇ ਉਹਦੇ ਵਿੱਚ ਨਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ, ਹੈ ਨਾ, ਜਦੋਂ ਤੁਸੀਂ ਟਰਨ ਲੈਣ ਲੱਗਦੇ ਹੋ ਦਿਖਦੇ ਵੀ ਨਹੀਂ ਹੁੰਦੇ ਪੈਡੈਸਟ੍ਰੀਅਨਸ। ਇਹ ਪੈਡੈਸਟ੍ਰੀਅਨਸ ਦੀ ਵੀ ਇੱਕ ਕਹਿ ਲਓ ਕਿ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਕੋਈ ਨਾ ਕੋਈ ਰਿਫਲੈਕਟਰਸ ਪਾਉਣ, ਉਹ ਜਿਹੜੇ ਲਾਈਟ ਹਨੇਰੇ ਦੇ ਵਿੱਚ ਲਾਈਟ ਦਾ ਕੰਮ ਕਰਨ, ਉਹਨਾਂ ਨੂੰ ਦਿਖਣ ਵੀ, ਉਹ ਦਿਖਦੇ ਹੋਣ ਕਿ ਹਾਂ ਕੋਈ ਰੋਡ ਕ੍ਰੋਸ ਕਰ ਰਿਹਾ, ਸਾਹਮਣੇ ਵਾਲੇ ਬੰਦੇ ਨੂੰ ਪਤਾ ਲੱਗੇ। ਅਤੇ ਇਹ ਗੱਡੀ ਵਾਲੇ ਦਾ ਵੀ ਫਰਜ਼ ਬਣਦਾ ਕਿ ਉਹ ਬੜੇ ਧਿਆਨ ਦੇ ਨਾਲ ਆਪਣੇ ਮੋਡ ਵਗੈਰਾ ਕੱਢਣ, ਜਦੋਂ ਵੀ ਕੋਈ ਟਰਨ ਲੈਣ ਲੱਗਦੇ ਆ ਧਿਆਨ ਦੇ ਨਾਲ ਲੈਣ, ਸੋ ਦੈਟ ਕਿ ਕੋਈ ਅੱਗੇ ਆ ਵੀ ਰਿਹਾ ਹੋਵੇ ਜਾ ਰਿਹਾ ਹੋਵੇ ਤਾਂ ਉਹਨਾਂ ਨੂੰ ਪ੍ਰੋਪਰਲੀ ਵਿਜ਼ੀਬਲ ਹੋਵੇ, ਆਰਾਮ ਦੇ ਨਾਲ ਹੌਲੀ ਹੌਲੀ ਮੋਡ ਕੱਟੋ ਕਿ ਤੁਸੀਂ ਵੀ ਆਪਣੀ ਸੇਫਟੀ ਦਾ ਧਿਆਨ ਰੱਖੋ, ਅਗਲੇ ਦੀ ਵੀ ਸੇਫਟੀ ਹੋਵੇ, ਹੈ ਨਾ। 0490 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਕੱਲ ਇੱਕ ਮੈਂ ਸਿੱਧੂ ਸਾਹਿਬ ਕੋ ਗਾਣਾ ਆਪਣਾ ਫਰਮਾਇਸ਼ ਕੀਤੀ ਸੀ,
0: ਕਿਸ਼ੋਰ ਕੁਮਾਰ ਜੀ ਦਾ।
5: ਕਿਸ਼ੋਰ ਕੁਮਾਰ ਤੇ ਹਾਂਜੀ ਆਸ਼ਾ ਭੋਂਸਲੇ ਜੀ।
0: ਕਿਸ਼ੋਰ ਕੁਮਾਰ ਜੀ ਦਾ ਗਾਣਾ ਸੀ, ਦੋ ਗਾਣੇ ਲਗਾਏ ਸੀ ਉਹਨਾਂ ਦੇ ਕੱਲ।
5: ਨਹੀਂ ਉਹ ਗਾਣਾ ਜਿਹੜਾ ਮੈਂ ਕਿਹਾ ਸੀ ਉਹ ਨਹੀਂ ਸੀ ਲਗਾਇਆ।
0: ਅੱਛਾ, ਕੋਈ ਹੋਰ ਲਗਾ ਲਿਆ
5: ਹੋਣਾ। ਜਿਵੇਂ ਦਾ ਅੜੀਕ ਦਾ ਪਿਆ ਸੀ 6 ਵਜੇ ਤੱਕ ਨਹੀਂ ਲੱਗਾ ਗਾਣਾ,
0: ਫਿਰ ਰਹਿ ਗਿਆ ਹੋਣਾ। ਕਿਹੜਾ ਗਾਣਾ ਕਿਹਾ ਸੀ ਤੁਸੀਂ?
5: ਉਹਨਾਂ ਨੇ ਗਾਣਾ ਕੋਈ ਹੋਰ ਲਾਤਾ ਸੀ ਕਿਸ਼ੋਰ ਦਾ।
0: ਅੱਛਾ, ਫਿਰ ਕਈ ਵਾਰ ਪਤਾ ਕੀ ਹੁੰਦਾ, ਅਸੀਂ
5: ਇਹ ਗਾਣਾ ਸੀ ਆਪਣਾ ਕਿਸ਼ੋਰ ਕੁਮਾਰ ਤੇ ਆਸ਼ਾ ਭੋਂਸਲੇ।
0: ਅੱਛਾ, ਕਿਹੜਾ ਗਾਣਾ ਸੀਗਾ
5: ਇਹ? ਗਾਣਾ ਜੀ ਹਾਲ ਕੈਸਾ ਹੈ ਜਨਾਬ ਕਾ।
0: ਹਾਲ ਕੈਸਾ ਹੈ ਜਨਾਬ ਕਾ, ਠੀਕ ਹੈ, ਕੋਈ ਗੱਲ ਨਹੀਂ, ਮੈਂ ਅੱਜ ਸੁਣਾ ਦਿੰਦੀ ਹਾਂ। ਕਈ ਵਾਰ ਇੱਦਾਂ ਹੁੰਦਾ ਕਿ ਕੋਈ ਗਾਣਾ ਨਾ, ਜਦੋਂ ਜਿਵੇਂ ਕੋਈ ਪੁਰਾਣਾ ਗਾਣਾ ਹੋਵੇ, ਕਈ ਵਾਰ ਉਹਦੀ ਆਡੀਓ ਰੇਡੀਓ ਦੇ ਉੱਪਰ ਨਹੀਂ ਸਹੀ ਆ ਰਹੀ ਹੁੰਦੀ, ਫਿਰ ਸਾਨੂੰ ਸਕਿੱਪ ਕਰਨਾ ਪੈਂਦਾ। ਹਾਂਜੀ ਹਾਂਜੀ, ਕੋਈ ਨਾ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ। ਬਹੁਤ ਵਾਰੀ ਨਾ ਇੱਦਾਂ ਹੁੰਦਾ ਕਿ ਕਈ ਵਾਰ ਤੁਸੀਂ ਗਾਣਾ ਕੋਈ ਦੱਸ ਦਿਓ, ਕਈ ਵਾਰ ਉਹਦੀ ਰੇਡੀਓ ਦੇ ਉੱਪਰ ਆਡੀਓ ਨਹੀਂ ਸਹੀ ਜਾ ਰਹੀ ਹੁੰਦੀ, ਫਿਰ ਸਾਨੂੰ ਕਰਨਾ ਉਹ ਵਾਲਾ ਗਾਣਾ ਸਕਿੱਪ ਕਰਨਾ ਪੈ ਜਾਂਦਾ, ਜਾਂ ਅਸੀਂ ਇੱਦਾਂ ਕਰਦੇ ਹੁੰਦੇ ਹਾਂ ਕਿ ਉਹ ਵਾਲੇ ਕਿਸੇ ਉਹੀ ਸਿੰਗਰ ਦਾ ਕੋਈ ਹੋਰ ਗਾਣਾ ਸੁਣਾ ਦਈਏ ਜਿਹਦੀ ਆਡੀਓ ਤੁਹਾਨੂੰ ਸਹੀ ਸੁਣੇ, ਕਿਉਂਕਿ ਹੁਣ ਮੈਂ ਜਿਵੇਂ ਹੁਣ ਕੰਪਿਊਟਰ 'ਤੇ ਸੁਣੂੰਗੀ, ਮੈਨੂੰ ਬਹੁਤ ਵਧੀਆ ਮਿਊਜ਼ਿਕ ਆ ਰਿਹਾ ਹੋਊਗਾ, ਬੜਾ ਵਧੀਆ ਹੋ ਸਕਦਾ ਕਿ ਮੈਂ ਸੁਣਾ, ਬਟ ਮੈਨੂੰ ਇੱਕ ਵਾਰ ਰੇਡੀਓ 'ਤੇ ਸੁਣਨਾ ਪੈਂਦਾ ਕਿ ਉਹਦੀ ਆਵਾਜ਼ ਰੇਡੀਓ 'ਤੇ ਕਿੱਦਾਂ ਜਾ ਰਹੀ ਹੈ, ਕਿਉਂਕਿ ਰੇਡੀਓ ਦੇ ਉੱਪਰ ਜਦੋਂ ਫ੍ਰੀਕੁਐਂਸੀ ਦੇ ਨਾਲ ਉੱਦਾਂ ਦਾ ਵੋਲਿਊਮ ਆਉਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਪਤਾ ਕਿ ਇਹ ਹੁਣ ਡਾਇਰੈਕਟ ਲਾਈਨ ਤਾਂ ਹੈ ਨਹੀਂ ਗੀ, ਜੇ ਤੁਹਾਨੂੰ ਲੱਗਦਾ ਜਦੋਂ ਥੋੜ੍ਹਾ ਮੌਸਮ ਖਰਾਬ ਹੋ ਜਾਂਦਾ ਉਦੋਂ ਵੀ ਤੁਹਾਨੂੰ ਪਤਾ ਕਿ ਐਂਟੀਨਾਜ਼ ਕਾਫੀ ਉੱਚੇ ਉੱਚੇ ਨੇਗੇ ਰੇਡੀਓ ਦੇ, ਉਹ ਥੋੜ੍ਹੇ ਜਿਹੇ ਐਵੇਂ ਬੱਦਲ ਹੋ ਜਾਣ ਜਾਂ ਥੋੜ੍ਹੀ ਜਿਹੀ ਮੌਸਮ ਖਰਾਬ ਹੋਵੇ ਫਿਰ ਵੀ ਥੋੜ੍ਹੀ ਥੋੜ੍ਹੀ ਡਿਸਟਰਬੈਂਸ ਹੋਣ ਲੱਗ ਜਾਂਦੀ ਹੁੰਦੀ ਹੈ, ਤਾਂ ਮੇਰਾ ਮਕਸਦ ਇਹ ਹੁੰਦਾ ਈਵਨ ਸਾਡੀ ਸਾਰੀ ਟੀਮ ਦਾ ਹੀ ਕਿ ਤੁਹਾਡੇ ਤੱਕ ਜਿਹੜਾ ਵੀ ਅਸੀਂ ਗਾਣਾ ਲਾਈਏ ਚਾਹੇ ਉਹ 2 ਮਿੰਟ ਦਾ ਚਾਹੇ ਉਹ 5 ਮਿੰਟ ਦਾ, ਉਹ ਤੁਹਾਡੇ ਤੱਕ ਕਲੈਰਿਟੀ ਦੇ ਨਾਲ ਪਹੁੰਚੇ ਕਿ ਤੁਹਾਨੂੰ ਡਿਸਟਰਬੈਂਸ ਨਾ ਹੋਵੇ, ਤੁਸੀਂ ਆਪਣਾ ਮਿਊਜ਼ਿਕ ਇੰਜੋਏ ਕਰੋ। ਇਸ ਕਰਕੇ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਤੁਹਾਨੂੰ ਹੋਰ ਵੇਟ ਕਰਨੀ ਪੈਣੀ ਹੈ, ਮੇਰੇ ਨਾਲ ਇੱਕ ਸਪੋਂਸਰ ਵੀ ਲਾਈਨ 'ਤੇ ਜੁੜ ਰਹੇ ਨੇ, ਇੱਕ ਕਾਲਰ ਲੈ ਲਈਏ। 3001 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡੀ ਆਵਾਜ਼ ਥੋੜ੍ਹੀ ਕੱਟ ਰਹੀ ਹੈ।
6: ਹਾਂਜੀ, ਮੈਂ ਗੱਲ ਸੇਫਟੀ ਦੀ ਚੱਲਦੀ ਸੀਗੀ।
0: ਹਾਂਜੀ
6: ਹਾਂਜੀ, ਜਿਹੜੇ ਪੈਡੈਸਟ੍ਰੀਅਨ ਆ ਨਾ ਸਿਆਲਾਂ ਦੇ ਵਿੱਚ ਮੋਸਟਲੀ ਇੱਕ ਤਾਂ ਕਾਲੇ ਪਜਾਮੇ ਪਾ ਲੈਂਦੇ ਆ, ਕਾਲੀਆਂ ਹੀ ਹੁੱਡੀਆਂ।
0: ਹਾਂਜੀ,
6: ਕਾਲੀਆਂ ਉੱਤੇ ਪੱਗਾਂ ਬੰਨੀਆਂ ਹੁੰਦੀਆਂ ਜਾਂ ਟੋਪੀ ਲਈ, ਉਹ ਬੰਦਾ ਜਦ ਟਰਨ ਮਾਰਦਾ ਲੈਫਟ ਦਿੰਦਾ ਹੀ ਨਹੀਂ ਬੰਦਾ ਮੂਹਰੇ ਜਾਂਦਾ।
0: ਹਾਂਜੀ, ਉਸੇ ਲਈ ਮੈਂ ਕਿਹਾ ਵੀ ਕੋਈ ਨਾ ਰਿਫਲੈਕਟਰਸ ਪਾਉਣੇ ਚਾਹੀਦੇ। ਦੇਖੋ ਅੱਜ ਕੱਲ ਸ਼ੂਜ਼ ਦੇ ਵਿੱਚ ਵੀ ਰਿਫਲੈਕਟਰਸ ਲੱਗੇ ਹੁੰਦੇ ਨੇ ਜਾਂ ਜੈਕਟਸ ਵੀ ਉਦਾਂ ਦੀਆਂ ਹੁੰਦੀਆਂ ਨੇ, ਜੇ ਉਦਾਂ ਦੀ ਜੈਕਟ ਤੁਹਾਡੇ ਕੋਲ ਨਹੀਂ ਹੈਗੀ ਜਾਂ ਹੁੱਡੀ ਨਹੀਂ ਹੈਗੀ, ਫਿਰ ਕੋਈ ਨਾ ਕੋਈ ਜਿਵੇਂ ਆਪਣੇ ਕੋਲ ਟੋਰਚ ਰੱਖ ਲਓ ਜਾਂ ਕੋਈ ਇੱਦਾਂ ਦੀ ਚੀਜ਼ ਨਾ ਵਿੱਚ ਦਿਖੇ ਬੰਦਾ ਜਾ ਰਿਹਾ ਅੱਗੇ, ਹੈ ਨਾ।
6: ਹਾਂਜੀ, ਰਿਫਲੈਕਟ ਹੁਣ ਹੋਈ ਜੇ ਜਿਹੜੀ ਚੀਜ਼ ਰਿਫਲੈਕਟ ਕਰਦੀ ਆ ਉਹ ਚੀਜ਼ ਪਾਉਣੀ ਚਾਹੀਦੀ ਆ, ਤਾਂ ਹੁੱਡੀਆਂ ਹੀ ਕਈਆਂ ਜੀਆਂ ਆ ਗਈਆਂ ਨੇ
0: ਲੜਕੀਆਂ
6: ਨੂੰ ਵੀ ਇਹੀ ਪਾਉਣੀ ਚਾਹੀਦੀ ਆ, ਰਾਤ ਨੂੰ ਜਦ ਆਪਣੇ ਕ੍ਰੋਸਿੰਗ ਕਰਦੀਆਂ ਨੇ ਤੇ ਮੁੰਡਿਆਂ ਨੂੰ ਵੀ ਇਹ ਪਾਉਣੀ ਚਾਹੀਦੀ ਆ, ਜਿੰਨੇ ਵੀ ਆਪਣੇ ਤੁਰ ਕੇ ਕ੍ਰੋਸ ਕਰਦੇ ਆ ਸੜਕਾਂ, ਫਿਰ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਜ਼ਿਆਦਾ, ਨਹੀਂ ਪਾਈਦੇ, ਵਿਜ਼ੀਬਲ ਨਹੀਂ ਹੁੰਦੇ।
0: ਬਿਲਕੁਲ ਹਾਂਜੀ, ਸਹੀ ਗੱਲ ਹੈ, ਇਹੀ ਇਹੀ ਕਾਰਨ ਨੇ ਜਿਹੜੇ ਇਹ ਐਕਸੀਡੈਂਟਸ ਹੁੰਦੇ ਨੇ, ਫਿਰ ਅਗਲਾ ਗਲਤੀ ਗੱਡੀ ਵਾਲੇ ਦੀ ਕੱਢ ਦਿੰਦਾ, ਹੈ ਨਾ।
6: ਬਾਕੀ ਰਹਿ ਗਈ ਜੀ, ਹੁਣ ਅਸੀਂ ਟਰੱਕ ਚਲਾਉਂਦੇ ਆ ਕਈ ਵਾਰੀ ਜਾਮ ਦੇ ਵਿੱਚ, ਅਸੀਂ ਹੌਲੀ ਹੌਲੀ ਟਰੱਕ ਚਲਾਉਂਦੇ ਨੇ, ਜਗ੍ਹਾ ਮੂਹਰੇ ਰੱਖ ਜੇ,
0: ਕਿਉਂਕਿ ਜਦੋਂ ਉਹਨਾਂ ਨੇ ਟਰਨ ਲੈਣੇ ਆ ਤਾਂ ਬਹੁਤ ਉਹਨਾਂ ਨੂੰ ਵਾਈਡ ਐਂਗਲ ਦੇ ਉੱਪਰੋਂ ਟਰਨ ਲੈਣਾ ਪੈਂਦਾ ਵਾ, ਤੇ ਜੇ ਹੁਣ ਗੱਡੀ ਵਾਲਾ ਵਿੱਚ ਹੀ ਵੜੀ ਜਾਵੇ ਉਹਨੇ ਤਾਂ ਫਿਰ ਅਗਲੇ ਨੇ ਕਹਿਣਾ ਵੀ ਤੂੰ ਨੀ ਦੇਖਿਆ ਜਾਂ ਤੂੰ ਨੀ ਦੇਖਿਆ, ਲੇਨ ਚੇਂਜ ਕਰਦੇ ਨੇ, ਬਟ ਉਹ ਗਲਤੀ ਗੱਡੀ ਵਾਲੇ ਦੀ ਹੋਈ ਹੈ ਜਿਹੜਾ ਉਹ ਵਿੱਚ ਦੀ ਆਏ, ਹੈ ਨਾ ਉਹਦੇ ਵਿੱਚ।
6: ਹਾਂਜੀ ਹਾਂਜੀ, ਕਈ ਵਾਰੀ ਗੱਡੀ ਵਾਲੇ ਕੀ ਕਰਦੇ ਆ, ਟ੍ਰੈਫਿਕ ਬੜੀ ਵਧੀਆ ਤੁਰੀ ਜਾਂਦੀ ਹੁੰਦੀ ਆ ਨਾ 100 ਦੀ ਸਪੀਡ ਤੇ, ਹੁਣ ਟਰੱਕ ਤਾਂ 100 ਦੀ ਸਪੀਡ ਤੇ ਰੁਕਣੋ ਰਿਹਾ।
0: ਹਾਂਜੀ ਬਿਲਕੁਲ,
6: ਕਹਿੰਦੇ ਨੇ 1 ਕਿਲੋਮੀਟਰ ਸਪੇਸ ਚਾਹੀਦੀ ਆ ਰੁਕਣ ਦੀ ਖਾਤਰ।
0: ਖਿਲਵਾੜ ਕਰ ਰਹੇ ਆ ਨਾ,
6: ਬਹੁਤ ਵਾਰੀ ਹੋਇਆ ਜੀ, ਮੇਰੇ ਨਾਲ ਹੀ ਬਹੁਤ ਵਾਰੀ ਹੋਇਆ। ਚਲੋ ਕਈ ਵਾਰੀ ਅਸੀਂ ਹੌਲੀ ਹੁੰਦੇ ਆ, ਕੰਟਰੋਲ ਕਰ ਜਾਈਦਾ, ਪਰ ਲੋਕ ਪਤਾ ਨੀ ਕਿੱਦਾਂ ਦੇ ਇਹਨਾਂ ਦੇ ਹੈਗੀ ਆ ਸੋਚ ਵੀ ਟਰੱਕ ਮੂਹਰੇ ਇੱਦਾਂ ਕਿਉਂ ਕਰਦੇ ਆ, ਹਨਾ।
0: ਹਾਂਜੀ ਹਾਂਜੀ, ਨਹੀਂ ਟਰੱਕ ਤੋਂ ਤਾਂ ਵੈਸੇ ਵੀ ਥੋੜਾ ਜਿਹਾ ਤੁਸੀਂ ਨਾ ਜਿੱਥੇ ਤੁਸੀਂ ਇੱਕ ਗੱਡੀ ਦਾ ਡਿਫਰੈਂਸ ਰੱਖਦੇ ਹੋ 2 ਗੱਡੀਆਂ ਦਾ ਰੱਖ ਕੇ ਚੱਲੋ, ਫੇਰ ਹੀ ਬੈਟਰ ਰਹਿੰਦਾ ਵਾ, ਕਿਉਂਕਿ ਪਤਾ ਵੀ ਟਰੱਕ ਨੂੰ ਤਾਂ ਓਬਵੀਅਸਲੀ ਲੋਡ ਇੰਨਾ ਹੁੰਦਾ ਆ, ਇੱਕਦਮ ਬ੍ਰੇਕ ਲੱਗਣੀ ਵੀ ਨਹੀਂ ਤੇ ਲੱਗਣੀ ਵੀ, ਜੇ ਲੱਗਣੀ ਦੂਰ ਜਾ ਕੇ ਲੱਗਣੀ ਆ, ਫਿਰ ਨਾਲੇ ਦਾ ਨੁਕਸਾਨ ਆਪਣਾ ਵੀ ਹੋਣਾ ਦੂਸਰੇ ਦਾ ਵੀ ਹੋਣਾ, ਹੈ ਨਾ। ਇਹ ਤਾਂ ਧਿਆਨ ਜ਼ਰੂਰ ਰੱਖਣੀ ਚਾਹੀਦੀ
6: ਹੈ। ਇੱਕ ਦਾ ਨਹੀਂ ਉੱਚ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ।
6: ਜਿਹੜਾ ਫਿਰ ਜਦ ਇੱਕਦਮ ਬ੍ਰੇਕ ਮਾਰ ਲਈ ਉਹਦਾ ਪਤਾ ਨਹੀਂ ਟ੍ਰੇਲਰ ਨੇ ਕਿੱਧਰ ਨੂੰ ਜਾਣਾ ਕਿੱਧਰ ਨਹੀਂ।
0: ਹਾਂਜੀ ਹਾਂਜੀ, ਸਹੀ ਗੱਲ ਹੈ।
6: ਹਾਂ
0: ਯਾ। ਚਲੋ ਥੈਂਕ ਯੂ।
6: ਬਸ ਬੰਦਾ ਧਿਆਨ ਰੱਖੇ ਜੀ, ਚਲਾਓ ਡਰਾਈਵਿੰਗ ਕਾਰ ਚਲਾਓ, ਜ਼ਰੂਰ ਚਲਾਓ ਪਰ ਸੇਫਟੀ ਨਾਲ ਚਲਾਓ।
0: ਜੀ ਜੀ ਜੀ ਬਿਲਕੁਲ, ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ। ਇੱਕ ਕਾਲਰ ਮੇਰੇ ਨਾਲ ਹੋਰ ਨੇ, 4791 ਜੀ, ਸਤਿ ਸ਼੍ਰੀ ਅਕਾਲ।
7: ਟਰੱਕ ਬੜੀ ਵੱਡੀ ਆ, ਆਈਟਮ ਆ ਜਿਵੇਂ ਉਹਦੇ ਤੇ ਬਹੁਤ ਧਿਆਨ ਨਾਲ ਲਾਗੋ, ਪਰ ਨਹੀਂ ਹਟਦੇ ਲੋਕੀ।
0: ਹਾਂਜੀ,
7: ਝਾੜਨੀ ਜੀ ਉਹਨੂੰ ਬਣਾਉਣੀ ਜਾਂ ਕਰਨਾ ਉਹ ਬਹੁਤ ਗਲਤ ਹੈ, ਕਿਉਂਕਿ ਉਹਦਾ ਟ੍ਰੇਲਰ ਮਿਲ ਗਈ, ਜੇ ਉਹਦੀ ਬ੍ਰੇਕ ਜ਼ੋਰ ਨਾਲ ਵੱਜ ਗਈ ਤੇ ਉਹਦੇ ਪਤਾ ਨੀ ਕਿਤੇ ਕਿਤੇ ਖਿੱਲਰ ਜਾਣਾ ਜੀ, ਕਿਹੜਾ ਨੁਕਸਾਨ ਹੋ ਜਾਣਾ।
0: ਹਾਂਜੀ ਸਹੀ ਗੱਲ ਹੈ।
7: ਔਰ ਇਹ ਵੀ ਹੈ ਵੀ ਟਰੱਕ ਵਾਲੇ ਦਾ ਬਹੁਤ ਘੱਟ ਹੋਊਗਾ, ਲਾਗਲੇ ਅਗਲੀ ਕਾਰ ਜਿਹੜੀ ਕਾਰ ਨੇ ਕੀਤਾ ਉਹਦਾ ਲਾਗਲੇ ਹੋਰ ਘਰਾਂ ਦੇ ਹੋ ਸਕਦਾ।
0: ਬਿਲਕੁਲ ਹਾਂਜੀ।
7: ਅੱਛਾ ਦੂਜੀ ਗੱਲ ਤਾਂ ਚੱਲ ਰਹੀ ਹੁੱਡੀ ਪਾਉਣ ਦੀ, ਜਿਸ ਤਰ੍ਹਾਂ ਵੀ ਜਿਵੇਂ ਪਾਲਣ ਉਹ ਤੇ ਬੜੀ ਦੂਰ ਦੀ ਗੱਲ ਆ ਮਨਪ੍ਰੀਤ ਜੀ, ਜਿਹੜੇ ਪੈਡੈਸਟਰੀਅਨ ਮੰਨ ਲਓ ਮੈਂ ਵੀ ਪੈਡੈਸਟਰੀਅਨ ਕਿਤੇ ਹੋ ਸਕਦਾ ਮੈਂ ਅੱਜ ਕਾਰ ਤੇ ਆ ਆਪ ਵੀ ਵੈਸੇ ਕੀਰਾ ਜਾਂਦੇ ਆਪਾਂ ਤੁਰ ਕੇ
0: ਬਿਲਕੁਲ ਬਿਲਕੁਲ
7: ਜਿਹੜਾ ਪੈਡੈਸਟਰੀਅਨ ਤੁਰ ਕੇ ਜਾ ਰਿਹਾ ਉਹ ਵੀ ਕੀਰਾ ਕਾਰ ਤੇ ਹੀ ਹੁੰਦਾ ਵਾ
0: ਹਾਂਜੀ
7: ਉਹ ਜਿਹੜੇ ਲੰਘਦੇ ਨਾ ਜਿਹਨੂੰ ਬੜੇ ਮੌਜ ਨਾਲ ਬੜੇ ਆਰਾਮ ਨਾਲ ਬੱਚੀਆਂ ਖਾਸ ਕਰ ਆਪਣੀਆਂ ਮਤਲਬ ਉਹ ਉਹਨਾਂ ਨੇ ਫੋਨ ਨੂੰ ਜਿਵੇਂ ਜ਼ਿਆਦਾ ਧਿਆਨ ਬਹੁਤ ਹੀ ਝੁਲ ਝੁਲ ਕੇ ਜਿਵੇਂ ਜਾਣਾ ਜੀ
0: ਸਹੀ ਗੱਲ ਹੈ
7: ਬੱਚੇ ਨੂੰ ਬੇਨਤੀ ਚਲੋ ਜਦੋਂ ਲੰਘਦੇ ਆਪਾਂ ਤੇਜ਼ੀ ਨਾਲ ਲੰਘ ਜਾਇਆ ਜਾਵੇ ਕਿਉਂਕਿ ਜਿਹਨੇ ਲੈਫਟ ਮਾਰਨਾ ਉਹਦੀ ਵੀ ਭਾਰੀ ਬਣੀ ਹੁੰਦੀ ਯਾਰ ਮੈਂ ਲੈਫਟ ਮਾਰਨਾ ਨਿਕਲਾ ਤਾਂ ਉਹਦਾ
0: ਹਾਂਜੀ ਹਾਂਜੀ ਹਾਂਜੀ
7: ਬਹੁਤ ਉਸ ਚੀਜ਼ ਦੀ ਟ੍ਰੈਫਿਕ ਦੀ ਗੜਬੜ ਹੁੰਦੀ ਹੈ ਛੋਟੇ ਛੋਟੇ ਚੀਜ਼ਾਂ ਨੂੰ ਸਾਰੇ ਆ ਕੋਈ ਰੇਡੀਓ ਨੇ ਤੁਸੀਂ ਆਹ ਚਲਾਇਆ ਨਾ ਟੋਪ ਕਿਉਂਕਿ ਟੋਪ ਤੇ ਚੱਲਦੇ ਰਹਿਣੇ ਚਾਹੀਦੇ ਆ
0: ਕਾਫੀ
7: ਸੋਚੀ ਮਿਲਦੀ ਰਹੇ
0: ਹਾਂਜੀ ਬਿਲਕੁਲ
7: ਸੌ ਦਾ ਨੋਟ ਲਾਓ ਜੀ ਪੁਰਾਣਾ ਗਾਣਾ ਹੈ ਜੀ
0: ਸੌ ਦਾ ਨੋਟ ਠੀਕ ਹੈ ਜੀ ਮੈਂ ਨੋਟ ਕਰ ਲਿਆ ਸੁਣਾਉਂਦੀ ਹਾਂ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਮੇਰੇ ਕੋਲ ਗਾਣੇ ਬੜੇ ਜ਼ਿਆਦਾ ਹੋ ਗਏ ਅਤੇ ਮੈਂ ਰਿਅਲਾਈਜ਼ ਹੀ ਨਹੀਂ ਕੀਤਾ ਕਿ ਟਾਈਮ ਵੀ ਕਾਫੀ ਹੋ ਗਿਆ ਬਟ ਆਪਾਂ ਮੈਸੇਜ ਲੈ ਲਈਏ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਕੁਛ ਨਵੀਆਂ ਡੀਲਸ ਲੱਗੀਆਂ ਹੋਈਆਂ ਨੇ ਸਪੈਕਸ ਐਕਸਪ੍ਰੈਸ 'ਤੇ ਤੁਸੀਂ ਇਸ ਵੀਕਐਂਡ ਉੱਪਰ ਜ਼ਰੂਰ ਜਾਓ ਅੱਜ ਵੀ ਤੁਹਾਨੂੰ ਡਾਕਟਰਸ ਮਿਲ ਸਕਦੇ ਨੇ ਅਤੇ ਤੁਸੀਂ ਆਪਣਾ ਆਈ ਐਗਜ਼ਾਮ ਜਾ ਕੇ ਦੇ ਕੇ ਆਓ ਜੇ ਤੁਹਾਡੀ ਤੁਹਾਡੇ ਬੱਚਿਆਂ ਦੀ ਜਾਂ ਤੁਹਾਡੇ ਪੇਰੈਂਟਸ ਦੀ ਨਿਗਾਹ ਘੱਟ ਹੈ ਤਾਂ ਇਹਨਾਂ ਦੇ ਕੋਲ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ 410 ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਈਵਨ ਵਾਲਮਾਰਟ ਦੇ ਬਿਲਕੁਲ ਨਜ਼ਦੀਕ ਤੁਹਾਨੂੰ ਮਿਲਣਗੇ ਸਪੈਕਸ ਐਕਸਪ੍ਰੈਸ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
8: ਜਿੰਨੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਉਹ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ 905-405-8888 ਪੂਰਾ ਕੰਪਲੀਟ ਕੰਪਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ ਜੀ ਵਿਜ਼ਨ ਚੈੱਕ ਕਰਦੇ ਹਾਂ ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ ਔਰ ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕਵਿਪਮੈਂਟ ਰੱਖੇ ਹੋਏ ਨੇ ਹਰ ਕਿਸਮ ਦੀ ਏਜ ਦੇ ਵਾਸਤੇ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਹੈ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ ਜੀ ਜੇ ਕਿਸੇ ਨੂੰ ਚਿੱਟਾ ਮੋਤੀ ਆ ਰਿਹਾ ਸਾਡੇ ਕੋਲ ਸਵਿਟ ਲੈਂਪ ਹੈ ਉਹਨੂੰ ਡਾਇਗਨੋਸ ਕਰਨ ਦੇ ਲਈ ਜੇ ਕਿਸੇ ਨੂੰ ਕਾਲਾ ਮੋਤੀ ਆ ਰਿਹਾ ਸਾਡੇ ਕੋਲ ਓਸੀਟੀ ਮਸ਼ੀਨ ਹੈ ਜੀ ਜੇ ਕਿਸੇ ਨੇ ਰੈਟਨਾ ਦੀਆਂ ਪਿਕਚਰਾਂ ਲੈਣੀਆਂ ਤੇ ਰੈਟਨੋਗ੍ਰਾਫੀ ਮਸ਼ੀਨ ਹੈ ਸਾਡੇ ਕੋਲ ਤੇ ਜੇ ਕਿਸੇ ਦਾ ਡਰਾਈਵਿੰਗ ਟੈਸਟ ਪਾਸ ਨਹੀਂ ਹੋ ਰਿਹਾ ਉਹਨਾਂ ਨੂੰ ਕਹਿ ਰਹੇ ਹੈ ਵੀ ਤੁਹਾਡੀ ਪੈਰੀਫਰੀ ਵਿਜ਼ਨ ਹੈ ਨਹੀਂ ਤੁਸੀਂ ਵਿਜ਼ੂਅਲ ਫੀਲਡ ਟੈਸਟ ਕਰਵਾ ਕੇ ਆਓ ਤੇ ਉਹ ਵੀ ਸਰਵਿਸ ਸਾਡੇ ਕੋਲ ਅਵੇਲੇਬਲ ਹੈਗੀ ਹੈ ਸੋ ਜਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਉਸ ਤਰ੍ਹਾਂ ਦਾ ਸਾਡੇ ਕੋਲ ਉੱਥੇ ਐਗਜ਼ਾਮ ਕਰਨ ਦੇ ਲਈ ਸਾਰੇ ਹੀ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈਗੇ ਨੇ ਔਰ ਜੋ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਜੀਟਲੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਮਝਾਉਂਦੇ ਨੇ ਵੀ ਅਕਸ਼ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਨੰਬਰ ਇੱਕੋ ਇੱਕ ਹੈ ਸਾਡਾ ਜੀ 905-405-8888 ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਭੈਣ ਭਰਾ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ ਜਾਂ ਬ੍ਰਾਂਡਡ ਸਨਗਲਾਸਿਸ ਦੱਸਦੇ ਜਾਈਏ ਕਿ ਬ੍ਰਾਂਡਡ ਸਨਗਲਾਸਿਸ ਦੇ ਫਰੇਮਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ ਜੀ ਗੁੱਚੀ ਦੇ ਪ੍ਰਾਡਾ ਦੇ ਡੋਲਚੀ ਗੁਬਾਨਾ ਟੋਮਫੋ ਟਿਫਨੀ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਮਨਪ੍ਰੀਤ ਜੀ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਹੜੇ ਸਾਡੇ ਭੈਣ ਭਰਾ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਨੇ ਜਾਂ ਫਿਰ ਅਰਮਾਨੀ ਦੇ ਮਾਰਕ ਜੇਕਬ ਦੇ ਮਾਈਕਲ ਕੋਰਸ ਦੇ ਕੋਚ ਦੇ ਕੇਟ ਸਪੇਡ ਦੇ ਜਾਂ ਫਿਰ ਪੋਲੋ ਦੇ ਰੋਲਸ ਲੋਰੈਂਸ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਇੱਕ ਮਨਪ੍ਰੀਤ ਜੀ ਅਸੀਂ ਸਾਈਟ ਤੇ ਵੱਖਰਾ ਸੈਕਸ਼ਨ ਬਣਾਇਆ ਇਹਦੇ ਚ ਅਸੀਂ ਟੋਮੀ ਹਿਲ ਫਿਗਰ ਕੈਲਵਿਨ ਕਲਾਈਨ ਫੈਂਡੀ ਤੇ ਵੈਲੈਂਟੀਨੋ ਦੇ ਫਰੇਮ ਰੱਖੇ ਨੇ ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਅਸੀਂ ਤਕਰੀਬਨ ਸਾਡੇ ਅੱਧੇ ਤੋਂ ਵੱਧ ਸਟੋਰ ਚ ਇਹ ਵਾਲੇ ਫਰੇਮ ਪਏ ਨੇ ਇਹ ਤਕਰੀਬਨ 8 ਕਾਊਂਟਰ ਨੇ ਸਾਡੇ ਕੋਲ ਹਰ ਕਾਊਂਟਰ ਤੇ 100-100 ਫਰੇਮ ਪਏ ਨੇ 800 ਫਰੇਮ ਲੱਗਾ ਜੀ ਸਾਡੇ ਕੋਲ ਡਿਸਪਲੇ ਦੇ ਉੱਤੇ ਇਹ ਚ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀ ਬਾਬਾ ਰੂਟਸ ਆਈਜ਼ੋਡ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ $299 ਦੀ ਰੇਂਜ ਚ ਨੇ ਤੇ 90% ਆਫ ਕਰਕੇ ਸਿਰਫ $29 ਚ ਦਿੱਤੇ ਜਾ ਰਹੇ ਨੇ ਜਿਹੜੇ ਵੀ ਸਾਡੇ ਭੈਣ ਭਰਾ ਇਹ $29 ਵਾਲੀ ਡੀਲ ਲੈਣੀ ਚਾਹੁੰਦੇ ਨੇ ਜ਼ਰੂਰ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-406-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਸੋ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਵਾਕ ਇਨ ਕਰ ਸਕਦੇ ਹੋ ਜੇ ਵਾਕਿੰਗ ਕਰਨਾ ਚਾਹੁੰਦੇ ਹੋ ਤੇ ਜੇ ਐਗਜ਼ਾਮ ਵਾਸਤੇ ਕਾਲ ਕਰਨਾ ਚਾਹੁੰਦੇ ਤੇ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ 905-406-8888 905-460-8888 ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 9054608888 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਪਹੁੰਚਣਾ ਹੈ 35 ਰੈਜ਼ੋਲੂਸ਼ਨ ਡਰਾਈਵ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਨਿਰਮਲ ਜੀ ਤੇ ਨਿੰਮਾ ਜੀ ਦੀ ਆਵਾਜ਼ ਵਿੱਚ ਤੁਸੀਂ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮਨੀਤ ਗਿਰੀ ਜੀ ਗਿਰੀ ਲੀਗਲ ਲਾਅ ਆਫਿਸ ਤੋਂ ਨੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਆ, ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਦੇ ਕੇਸ ਕੋਈ ਆਲਰੇਡੀ ਚੱਲ ਰਿਹਾ ਕੋਰਟ ਦੇ ਵਿੱਚ, ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਲੀਗਲ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਡੀ ਪੂਰੀ ਹੈਲਪ ਕਰਨਗੇ। ਮਨੀਤ ਗਿਰੀ ਬੈਰਿਸਟਰ ਸੋਲਿਸਟਰ ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ ਤੇ ਸਾਰੇ ਇੰਡੀਵਿਜੁਅਲਸ ਐਂਡ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਆ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ ਕੋਰਟ ਦੇ ਵਿੱਚ, ਕੇਸ ਦੇ ਵਿੱਚ ਆਪਣਾ ਕੋਈ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਕੋਈ ਹੱਲ ਲੱਭਣਾ ਹੋਵੇ, ਜਾਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਲੀਗਲ ਮੈਟਰ ਦੇ ਲਈ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਗਿਰੀ ਲੀਗਲ ਵਾਲੇ ਤੁਹਾਡੇ ਕੇਸ ਨੂੰ ਪ੍ਰੋਪਰਲੀ ਸਮਝਣਗੇ, ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਪੂਰਾ ਗਾਈਡ ਵੀ ਕਰਨਗੇ, ਪੂਰੀ ਹੈਲਪ ਕਰਨਗੇ। ਆਪਣੇ ਸਿਵਿਲ ਲਾਅਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਥ ਕਲੇਮਸ, ਬਿਜ਼ਨਸ ਡਿਸਪਿਊਟਸ ਤੇ ਕੋਰਟ ਕੇਸਿਸ, ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਪੂਰੇ ਮੈਟਰ ਦੇ ਲਈ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰੋ। ਮਨੀਤ ਗਿਰੀ ਜੀ ਤੁਹਾਡੇ ਹਰ ਲੀਗਲ ਮੈਟਰ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਸਲਾਹ ਦੇ ਸਕਦੇ ਨੇ, ਪੂਰੀ ਤੁਹਾਡੀ ਹੈਲਪ ਕਰ ਸਕਦੇ ਨੇ। ਇਹਨਾਂ ਦਾ ਆਫਿਸ 466 ਪੀਅਰਸ ਰੋਡ ਓਕਵਿਲ ਦੇ ਵਿੱਚ ਲੋਕੇਟਡ ਹੈ। ਮੰਡੇ ਟੂ ਫਰਾਈਡੇ ਤੁਸੀਂ ਇੱਥੇ ਮਿਲ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਮਿਲਣਾ ਚਾਹੁੰਦੇ ਹੋ ਤਾਂ ਆਪਣੀ ਅਪੁਆਇੰਟਮੈਂਟ ਬੁੱਕ ਕਰ ਲਓ। ਨੰਬਰ ਹੈ 4375518000, 4375518000 ਤੇ ਤੁਸੀਂ ਕਾਲ ਕਰ ਸਕਦੇ ਹੋ। ਮਨੀਤ ਗਿਰੀ ਜੀ ਗਿਰੀ ਲੀਗਲ ਲਾਅ ਆਫਿਸ ਤੋਂ ਨੇ, ਤੁਹਾਡੇ ਸਾਰੇ ਲੀਗਲ ਮੈਟਰਸ ਨੂੰ ਹੈਂਡਲ ਕਰਦੇ ਨੇ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਲਵਾਂਗੇ, ਸਟੇਸ਼ਨ ID ਤੋਂ ਬਾਅਦ ਵਾਪਸ ਆਏ ਗੱਲਬਾਤ ਕਰਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-240-7711 905-239-7711 Komal Travel and Tours.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਗਏ ਨੇ ਅਤੇ 1 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਅਜੇ ਹੋਰ ਹੈ। 3:02 ਅਤੇ ਕੁਝ ਸੈਕਿੰਡ ਹੋ ਗਏ ਨੇ, ਪੂਰੇ 4 ਵਜੇ ਤੱਕ ਮੇਰਾ ਅਤੇ ਤੁਹਾਡਾ ਸਾਥ ਬਣਿਆ ਹੋਇਆ। ਸਟੂਡੀਓ ਨੰਬਰ 905-564-44 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਅਤੇ ਇੰਜੋਏ ਕਰਦੇ ਹੋਏ ਆਪਣੀ ਮੰਜ਼ਿਲਾਂ ਤੱਕ ਜਾ ਰਹੇ ਹੋ। ਜੇ ਘਰਾਂ ਦੇ ਵਿੱਚ ਬੈਠੇ ਹੋ, ਹੁਣ ਤਾਂ ਲੰਚ ਟਾਈਮ ਹੋ ਰਿਹਾ ਆ, ਭੁੱਖ ਲੱਗੀ ਹੋਣੀ ਹੈ ਤੁਹਾਨੂੰ। ਜੇ ਤੁਸੀਂ ਵੀ ਅੱਜ ਲੱਸੀ ਦਾ ਗਲਾਸ ਨਹੀਂ ਪੀਤਾ ਤਾਂ ਫਿਰ ਪੀ ਲਓ, ਦੇਖੀ ਜਾਓ ਨੀਂਦ ਆ ਰਹੀ ਹੈ ਜਾਂ ਨਹੀਂ ਆ ਰਹੀ, ਡਿਫਰੈਂਟ ਗੱਲ ਹੈ, ਬਟ ਇੰਜੋਏ ਕਰੋ। ਖਾਣਾ ਪੀਣਾ ਵਧੀਆ ਹੋਵੇ, ਸ਼ੁੱਧ ਹੋਵੇ ਤਾਂ ਉਹਦੇ ਵਰਗੀ ਰੀਸ ਨਹੀਂ। ਵੰਸ ਅਪੋਨ ਅ ਟਾਈਮ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਵੰਸ ਅਪੋਨ ਅ ਟਾਈਮ ਵਰਲਡ ਟੂਰ, ਜਿਹੜਾ ਕਿ ਰਾਹਤ ਫਤਿਹ ਅਲੀ ਖਾਨ ਜੀ ਦਾ ਚੱਲ ਰਿਹਾ। ਇਹਨਾਂ ਦੇ ਬੇਟੇ ਸ਼ਾਹ ਜ਼ਮਾਨ ਅਲੀ ਖਾਨ ਵੀ ਨਾਲ ਨੇ ਅਤੇ ਇਹ ਟੋਰਾਂਟੋ ਦੇ ਵਿੱਚ ਕੱਲ੍ਹ ਨੂੰ ਹੋਣ ਜਾ ਰਿਹਾ ਸ਼ੋਅ। ਇਹਦੀਆਂ ਟਿਕਟਸ, ਵੈਸੇ ਤਾਂ ਇਹ ਸ਼ੋਅ ਪੂਰਾ ਦਾ ਪੂਰਾ ਸੋਲਡ ਆਊਟ ਹੈ। ਕਈ ਵਾਰ ਇੱਦਾਂ ਹੁੰਦਾ ਕਿ ਤੁਹਾਨੂੰ ਰੀਸੇਲ ਟਿਕਟਸ ਮਿਲ ਰਹੀਆਂ ਹੁੰਦੀਆਂ ਨੇ, ਤੁਸੀਂ ticketmaster.ca ਦੇ ਉੱਪਰ ਜਾਓ। ਜੇ ਹਜੇ ਵੀ ਤੁਹਾਡਾ ਮਨ ਬਣ ਗਿਆ ਵਾ, ਤੁਸੀਂ ਚਾਹੁੰਦੇ ਹੋ ਕਿ ਰਾਹਤ ਫਤਿਹ ਅਲੀ ਖਾਨ ਜੀ ਦੀ ਬਹੁਤ ਹੀ ਕਮਾਲ ਦੀ ਜਿਹੜੀ ਇਹ ਸ਼ੇਰੋ ਸ਼ਾਇਰੀ ਹੈ, ਇਹਨਾਂ ਦੀਆਂ ਗਜ਼ਲਾਂ ਨੇ, ਇਹਨਾਂ ਦੇ ਗਾਣੇ ਨੇ, ਤੁਸੀਂ ਬੈਠ ਕੇ ਲਾਈਵ ਮਿਊਜ਼ਿਕ ਕੌਂਸਰਟ ਦੇ ਜ਼ਰੀਏ ਤੁਸੀਂ ਇੰਜੋਏ ਕਰੋ, ਤਾਂ ਜ਼ਰੂਰ ticketmaster.ca ਦੇ ਉੱਪਰ ਵਿਜ਼ਿਟ ਕਰ ਲਓ। ਕੁਝ ਕੁ ਟਿਕਟਸ ਤੁਹਾਨੂੰ ਹਜੇ ਵੀ ਮਿਲ ਸਕਦੀਆਂ ਨੇ, ਕਿਉਂਕਿ ਕਈ ਵਾਰ ਹੁੰਦਾ ਆ ਕਿ ਕਿਸੇ ਦਾ ਪਲਾਨ ਚੇਂਜ ਹੋ ਗਿਆ, ਕੋਈ ਐਮਰਜੈਂਸੀ ਪੈ ਗਈ ਅਤੇ ਅਗਲਾ ਕੋਈ ਰੀਸੇਲ ਕਰ ਰਿਹਾ ਹੁੰਦਾ ਟਿਕਟਸ, ਤਾਂ ਜ਼ਰੂਰ ਤੁਸੀਂ ticketmaster.ca ਦੇ ਉੱਪਰ ਜਾ ਕੇ, ਇਸ ਵੈਬਸਾਈਟ ਉੱਪਰ ਜਾ ਕੇ ਤੁਸੀਂ ਟਿਕਟਸ ਚੈੱਕ ਕਰ ਸਕਦੇ ਹੋ। ਕੱਲ੍ਹ ਨੂੰ ਸ਼ਾਮ ਨੂੰ ਸ਼ੋਅ ਹੋਏਗਾ ਇਹ, ਸੰਡੇ ਵਾਲੇ ਦਿਨ 27th September ਨੂੰ ਸਕੋਸ਼ੀਆਬੈਂਕ ਅਰੀਨਾ ਦੇ ਵਿੱਚ। ਬੜਾ ਲਾਜਵਾਬ ਸ਼ੋਅ ਹੋਏਗਾ ਕਿਉਂਕਿ ਇਹ ਆਲਰੇਡੀ ਸੋਲਡ ਆਊਟ ਹੈਗਾ ਸ਼ੋਅ, ਅਤੇ ਤੁਸੀਂ ਇਹਦੇ ਲਈ ਹਜੇ ਵੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ticketmaster.ca ਦੇ ਉੱਪਰ ਜਾ ਕੇ ਕੁਝ ਟਿਕਟਸ ਅਵੇਲੇਬਲ ਮਿਲ ਸਕਦੀਆਂ ਨੇ, ਤਾਂ ਉਹਦੇ ਲਈ ਤੁਸੀਂ ਵਿਜ਼ਿਟ ਕਰ ਲਓ ticketmaster.ca। ਕੱਲ੍ਹ ਨੂੰ ਸ਼ਾਮ ਨੂੰ ਬਹੁਤ ਕਮਾਲ ਦੀਆਂ ਰੌਣਕਾਂ ਲੱਗਣਗੀਆਂ ਟੋਰਾਂਟੋ ਦੇ ਵਿੱਚ। ਸੋਲਡ ਆਊਟ ਸ਼ੋਅ ਹੈ ਰਾਹਤ ਫਤਿਹ ਅਲੀ ਖਾਨ ਜੀ ਦਾ, ਕਮਾਲ ਦੀ ਇਹਨਾਂ ਦੀ ਗਾਇਕੀ ਹੈ ਜਿਹੜੀ ਆਪਾਂ ਇੰਜੋਏ ਕਰ ਰਹੇ ਆ ਰਹੇ ਹਾਂ, ਅਤੇ ਕੱਲ੍ਹ ਨੂੰ ਆਪਾਂ ਨੂੰ ਲਾਈਵ ਸੁਣਨ ਦਾ ਮੌਕਾ ਮਿਲਣਾ ਆ। 27th September 7 ਵਜੇ ਸ਼ਾਮ ਨੂੰ ਸ਼ੋਅ ਸਟਾਰਟ ਹੋਣਾ ਹੈ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ। ਸਾਰੇ ਜਣੇ ਇਹਨਾਂ ਦੇ ਗਾਣੇ ਜ਼ਰੂਰ ਇੰਜੋਏ ਕਰਿਓ ਕੱਲ੍ਹ ਨੂੰ ਪਹੁੰਚ ਕੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ਾਮ ਨੂੰ 7 ਵਜੇ। ਚਲੋ ਫਿਰ ਗਾਣਾ ਸੁਣੀਏ, ਆਪਾਂ ਨੈਕਸਟ ਗਾਣਾ ਫਰਮਾਇਸ਼ੀ ਸੁਣਦੇ ਹਾਂ ਸੁਰਿੰਦਰ ਕੌਰ ਜੀ, ਰਮੇਸ਼ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਗਲੇ ਕਾਲਰ 4963, ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਕਾਲ ਕਰ ਲਿਓ। ਮੈਂ ਤੁਹਾਨੂੰ ਹੋਲਡ 'ਤੇ ਪਾਇਆ ਸੀ ਕਿ ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ, ਬਟ ਇਟਸ ਓਕੇ, ਤੁਸੀਂ ਦੁਬਾਰਾ ਤੋਂ ਕਾਲ ਕਰ ਲਿਓ। ਸਟੂਡੀਓ ਨੰਬਰ 905-564-6044-905-564-5444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਜੇ ਤੁਹਾਨੂੰ ਨਹੀਂ ਪਤਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਚੇਂਜਿਸ ਆਈਆਂ ਨੇ, ਤਾਂ ਤੁਸੀਂ ਆਪਣੀ ਇੰਸ਼ੋਰੈਂਸ ਦੇ ਰਿਨਿਊਅਲ ਤੋਂ ਪਹਿਲਾਂ ਹੀ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਜਿਹੜੇ ਕਿ ਤੁਹਾਡੀ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੇ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਟਰ ਕਵਰੇਜ ਦੇ ਨਾਲ ਬੈਟਰ ਡੀਲਸ ਦਵਾਉਂਦੇ ਨੇ, ਬੈਟਰ ਰੇਟਸ ਦਵਾਉਂਦੇ ਨੇ। ਕਿਉਂਕਿ ਜ਼ਰੂਰੀ ਹੈ ਕਿ ਤੁਸੀਂ ਇਹ ਜ਼ਰੂਰ ਸਮਝੋ ਕਿ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈਂਦਾ। ਕਿਉਂਕਿ ਆਪਾਂ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਦੇਖ ਲੈਂਦੇ ਕਿ ਘੱਟ ਇੰਸ਼ੋਰੈਂਸ ਕੌਣ ਦੇ ਰਿਹਾ, ਸਾਨੂੰ ਘੱਟ ਕੋਟ ਕਿੱਥੋਂ ਮਿਲ ਰਹੀ ਹੈ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਪਹਿਲਾਂ ਇਹ ਚੈੱਕ ਕਰੋ ਕਿ ਤੁਹਾਨੂੰ ਕਵਰਡ ਕੀ ਮਿਲ ਰਿਹਾ। ਇੰਸ਼ੋਰੈਂਸ ਦੇ ਪੈਸੇ ਆਪਾਂ ਤਾਂ ਹੀ ਭਰ ਰਹੇ ਹਾਂ ਨਾ ਕਿ ਸਾਨੂੰ ਇਹਦੇ ਵਿੱਚ ਕਵਰੇਜ ਕਿੰਨੀ ਮਿਲ ਰਹੀ ਹੈ। ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜਿਸ ਦੇ ਲਈ ਹੁਣ ਤੁਹਾਨੂੰ ਨਵੇਂ ਡਿਸੀਜਨਸ ਲੈਣੇ ਪੈਂਦੇ ਆ ਆਪਣੀ ਆਟੋ ਇੰਸ਼ੋਰੈਂਸ ਦੇ ਵਿੱਚ, ਜਿਨ੍ਹਾਂ ਦੀ ਵੀ ਹੁਣ ਰਿਨਿਊਅਲ ਆਉਣ ਵਾਲੀ ਹੈ। ਤਾਂ ਤੁਸੀਂ ਪਹਿਲਾਂ ਹੀ ਗੱਲਬਾਤ ਕਰਕੇ ਰੱਖੋ ਅਤੇ ਸਮਝੋ ਕਿ ਤੁਹਾਡੀਆਂ ਹੁਣ ਕਿਹੜੀ ਕਿਹੜੀਆਂ ਚੇਂਜਿਸ ਆਈਆਂ ਨੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਟਾਈਮ, ਕਿਹੜੀਆਂ ਚੇਂਜਿਸ ਆਉਣਗੀਆਂ। ਤਾਂ ਇਸ ਕਰਕੇ ਕਵਰੇਜ ਤੁਸੀਂ ਬੈਟਰ ਲਓ, ਬੈਟਰ ਰੇਟਸ ਵੀ ਤੁਹਾਨੂੰ ਆਫਰ ਕਰਦੇ ਨੇ ਮਨੂ ਸ਼ਰਮਾ ਜੀ। ਨੰਬਰ ਹੈ 2899529532, 299-952-9532 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮਨੂ ਸ਼ਰਮਾ ਜੀ ਦੇ ਨਾਲ। ਵੀਕੈਂਡ ਆ ਗਿਆ, ਪਹੁੰਚੋ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ, ਇਹਨਾਂ ਦੀਆਂ ਤਿੰਨੋਂ ਲੋਕੇਸ਼ਨਸ ਦੇ ਉੱਪਰ ਤੁਸੀਂ ਲੇਟ ਨਾਈਟ ਤੱਕ ਜਾ ਸਕਦੇ ਹੋ, ਖਾਣਾ ਖੁਣਾ ਲੇਟ ਨਾਈਟ ਵੀ ਆ ਕੇ ਖਾ ਸਕਦੇ ਹੋ। 2-3 ਕਈ ਵਾਰ 4 ਵਜੇ ਤੱਕ ਵੀ ਇਹ ਓਪਨ ਰਹਿੰਦੇ ਨੇ ਰੈਗੂਲਰਲੀ, ਐਵਰੀ ਡੇ ਤੁਹਾਡੇ ਲਈ 2-3 ਵਜੇ ਤੱਕ ਤਾਂ ਓਪਨ ਰਹਿੰਦੇ ਹੀ ਰਹਿੰਦੇ ਨੇ, ਜਦੋਂ ਤੱਕ ਜਿੰਨੇ ਵੀ ਇਹਨਾਂ ਦੇ ਕੋਲ ਕਸਟਮਰਸ ਆਉਂਦੇ ਰਹਿੰਦੇ ਨੇ ਓਪਨ ਰਹਿੰਦੇ ਆ ਇਹ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਤੁਹਾਨੂੰ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ, ਪਿੰਨੀਆਂ ਵਗੈਰਾ ਸਾਰਾ ਕੁਝ ਤੁਹਾਨੂੰ ਮਿਲਦਾ ਆ। ਫਰੈਸ਼ ਐਂਡ ਬਹੁਤ ਹੀ ਲਾਜਵਾਬ ਖਾਣਾ, ਵੈੱਜ ਐਂਡ ਨੋਨ ਵੈੱਜ ਦੋਵੇਂ ਤਰ੍ਹਾਂ ਦਾ ਤਿਆਰ ਕਰਦੇ ਨੇ। ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ, ਟੇਕ ਆਊਟਸ ਵੀ ਅਵੇਲੇਬਲ ਨੇ। ਬਹੁਤ ਵਧੀਆ ਡੀਲਸ ਇਹਨਾਂ ਨੇ ਲਗਾਈਆਂ ਹੋਈਆਂ ਨੇ, ਜੋ ਕਿ ਪੂਰਾ ਸਪਟੈਂਬਰ ਮਹੀਨਾ ਤੁਸੀਂ ਇੰਜੋਏ ਕਰ ਰਹੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ। ਤੁਸੀਂ ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ, ਇਹਨਾਂ ਨੂੰ ਤੁਸੀਂ ਦੱਸੋ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ, ਅਤੇ ਤੁਸੀਂ ਬਾਏ 1 ਗੈਟ 1 ਫਰੀ ਡੀਲਸ ਲੈ ਸਕਦੇ ਹੋ। ਚਨਾ ਭਟੂਰਾ, ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ, ਇਹ 4 ਤੁਹਾਡੇ ਲਈ ਡੀਲਸ ਲਗਾਈਆਂ ਹੋਈਆਂ ਨੇ ਸਪਟੈਂਬਰ ਮਹੀਨੇ ਦੇ ਲਈ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਨੂੰ ਇਹ ਡੀਲ ਮਿਲਦੀ ਹੈ। 10 AM to 8 PM ਤੁਸੀਂ ਇਹ ਡੀਲਸ ਲੈ ਸਕਦੇ ਹੋ ਬਾਏ 1 ਗੈਟ 1 ਫਰੀ ਵਿਦ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ। ਚਨਾ ਭਟੂਰਾ, ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਐਂਡ ਚਾਟ ਪਾਪੜੀ, ਇਹ 4 ਡੀਲਸ ਨੇ। ਤੁਸੀਂ 2 ਆਰਡਰ ਕਰੋਗੇ ਤੁਹਾਨੂੰ 4 ਮਿਲ ਜਾਣਗੀਆਂ, 3 ਆਰਡਰ ਕਰੋਗੇ 6 ਮਿਲ ਜਾਣਗੀਆਂ, 4 ਆਰਡਰ ਕਰੋਗੇ 8 ਮਿਲ ਜਾਣਗੀਆਂ, 5 ਆਰਡਰ ਕਰੋਗੇ 10 ਮਿਲ ਜਾਣਗੀਆਂ। ਜਿੰਨੇ ਮਰਜ਼ੀ ਤੁਸੀਂ ਆਰਡਰ ਕਰੋ ਤੁਹਾਨੂੰ ਡਬਲ ਹੋ ਕੇ ਮਿਲੂਗਾ। ਬਾਏ 1 ਗੈਟ 1 ਫਰੀ ਡੀਲਸ ਲੱਗੀਆਂ ਹੋਈਆਂ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ। ਅਤੇ ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰ ਰਹੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਕਿਸੇ ਵੀ ਵਿਆਹ ਸ਼ਾਦੀ ਦਾ ਇਵੈਂਟ ਹੈ, ਕੋਈ ਬਰਥਡੇ, ਕਿਸੇ ਐਨੀਵਰਸਰੀ ਸੈਲੀਬ੍ਰੇਟ ਕਰ ਰਹੇ ਹੋ, ਸਿੰਪਲੀ ਇੰਡੀਅਨ ਨੂੰ ਯਾਦ ਰੱਖੋ। ਇਹ 3 ਲੋਕੇਸ਼ਨ ਤੋਂ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਨੇ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400, ਇਸ ਨੰਬਰ 'ਤੇ ਆਰਡਰ ਪਲੇਸ ਕਰ ਸਕਦੇ ਹੋ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ ਹੈ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਐਵਰੀ ਡੇ ਲੇਟ ਨਾਈਟ ਤੱਕ ਓਪਨ ਨੇ, ਬਟ ਜਿਹੜੀਆਂ ਇਹ ਬਾਏ 1 ਗੈਟ 1 ਫਰੀ ਵਾਲੀਆਂ ਡੀਲਸ ਨੇ, ਇਹ ਤੁਹਾਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮਿਲਦੀਆਂ ਨੇ। ਤਾਂ ਜ਼ਰੂਰ ਪਹੁੰਚੋ ਅਤੇ ਆਪਣੀਆਂ ਡੀਲਸ ਦਾ ਜ਼ਰੂਰ ਫਾਇਦਾ ਲੈ ਸਕਦੇ ਹੋ। ਅਗਲੇ ਕਾਲਰ 6643 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਵੀ ਜੀ, ਤੁਹਾਨੂੰ ਸੁੱਤੇ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਹੈਪੀ ਸੈਟਰਡੇ।
0: ਹਾਂਜੀ ਹੈਪੀ ਸੈਟਰਡੇ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ, ਪ੍ਰੋਗਰਾਮ ਗੱਦਾ ਸੁਣਦਾ, ਬਸ ਹੁਣ ਵੇਲ ਮੇਰਾ ਹੋਣੀ ਲੱਗਿਆ ਗੱਲ ਕਰਨ ਦਾ।
0: ਕੋਈ ਗੱਲ ਨੀ, ਹਾਂਜੀ
1: ਇਹ ਦਿਨ ਵੀ ਵਧੀਆ, ਮੌਸਮ ਵੀ ਵਧੀਆ ਤੇ ਕੰਮਕਾਰ ਵੀ ਬਾਬਾ ਦੀ ਕਿਰਪਾ ਠੀਕ ਆ, ਸਿਹਤ ਵੀ ਠੀਕ ਆ।
0: ਚਲੋ ਵਧੀਆ।
1: ਪੁਰਾਣਾ ਗਾਣਾ ਮੈਂ ਕਾਫੀ ਲਵਾਉਂਦਾ ਹੁੰਦਾ ਸੀ।
0: ਹਾਂਜੀ ਦੱਸੋ ਕਿਹੜਾ ਗਾਣਾ?
1: ਚੰਡੀਗੜ੍ਹ ਦੇ ਨਾਗਣ ਕਰਕੇ ਹੈਗਾ ਮੇਰਾ ਖਿਆਲ, ਜੇ ਮੈਂ ਗਲਤ ਨਹੀਂ ਤਾਂ ਖਾਨ ਪੈਣੀ ਤੇ ਗੱਲੇ ਅਖਤਰ ਨਾਲ
0: ਨਾਗਮਣੀ ਗਾਣਾ। ਲੱਸੀ ਪੀ ਕੇ ਕਿੰਨੀ ਕੁ ਨੀਂਦ ਆਉਂਦੀ ਅੱਜ ਸਾਡੇ ਕਾਫੀ ਲਿਸਨਰਸ ਨੇ ਨਾ ਡਬਲ ਡਬਲ ਚੀਜ਼ਾਂ ਖਾਧੀਆਂ ਕਿਸੇ ਨੇ ਪੂੜੀਆਂ ਛੋਲੇ ਦੇ ਨਾਲ ਆਲੂ ਦੇ ਪਰੌਂਠੇ ਖਾਧੇ ਕਿਸੇ ਨੇ ਪਕੌੜਿਆਂ ਦੇ ਨਾਲ ਆਪਣੇ ਪੈਨ ਕੇਕਸ ਖਾਧੇ ਏਦਾਂ ਦੀਆਂ ਚੀਜ਼ਾਂ ਮੈਨੂੰ ਕਹਿੰਦੇ ਤੁਸੀਂ ਇੱਕ ਚੀਜ਼ ਖਾ ਕੇ ਆ ਗਏ ਫਿਰ ਦੇਖ ਲਓ ਹੁਣ ਵੀਕਐਂਡ ਮਤਲਬ ਮੈਨੂੰ ਹੁਣ ਡਬਲ ਭੁੱਖ ਲਵਾ ਤੀ ਸਾਰਿਆਂ ਨੇ ਬਿਲਕੁਲ ਬਿਲਕੁਲ ਹਾਂਜੀ ਕੁਛ ਸਾਡੀ ਗੱਲ ਡਰਾਈਵਿੰਗ ਤੇ ਵੀ ਚੱਲ ਰਹੀ ਸੀਗੀ ਹੈ ਨਾ ਵੀ ਡਰਾਈਵਿੰਗ ਕਿੱਦਾਂ ਦੀ ਚੱਲ ਰਹੀ ਹੈ ਤੇ ਪੈਡੈਸਟ੍ਰੀਅਨਸ ਜਿਹੜੇ ਰਿਫਲੈਕਟਰਸ ਪਾ ਕੇ ਨਹੀਂ ਜਾਂਦੇ ਇੱਧਰ ਉੱਧਰ ਤੇ ਫਿਰ ਐਕਸੀਡੈਂਟਸ ਹੁੰਦੇ ਨੇ ਕਾਫੀ ਸਾਰੀਆਂ ਗੱਲਾਂ ਬਾਤਾਂ ਚੱਲੀਆਂ ਤੁਸੀਂ ਥੋੜਾ ਜਿਹਾ ਲੇਟ ਹੋ ਗਏ
1: ਮੱਕੀ ਦੀ ਰੋਟੀਆਂ ਦੇ ਸਾਗ ਹੋਵੇ ਜੇ ਕਿਤੇ ਨਾਲ ਲੱਸੀ ਮਿਲ ਜਾਵੇ ਫਿਰ ਤਾਂ ਬੰਦਾ ਕੋਈ ਨਾ ਬੈਡ ਨਾ ਕੁਰਸੀ ਕੁਛ ਨੀ ਦੇਖਦਾ ਕਹਿੰਦਾ ਦੇ ਚਾਹੇ ਤੌਲੀਆ ਹੀ ਛੱਡਦੇ ਉੱਥੇ ਬਸ
0: ਨੀਂਦ ਆਉਂਦੀ ਨੀਂਦ ਆ ਜਾਂਦੀ
1: ਹਾਂਜੀ ਤੇ ਤਾਂ ਬਾਕੀ ਆਪਣਾ ਆਪਣਾ ਫੇਵਰੇਟ ਹੁੰਦਾ ਆਪਾਂ ਤਾਂ ਮੱਕੀ ਦੀ ਰੋਟੀ ਦੇ ਸਾਗ ਚਾਹੇ ਜਦ ਮਰਜ਼ੀ ਮਿਲ ਜਾਵੇ ਜੀ ਐਨੀ ਟਾਈਮ ਉਹਦੀ ਬਿਊਟੀ ਵੀ ਵੱਖਰੀ ਆ ਜਿੱਦਾਂ ਬਾਕੀ ਡਰਾਈਵਿੰਗ ਦਾ ਧਿਆਨ ਨਾ ਕਰੀ ਜਿਹੜੀ ਇਹ ਸਵੇਰੇ ਸਵੇਰੇ ਹੈਗੀ ਆ ਪ੍ਰੋਬਲਮ ਇਹ ਆਪਣੇ ਮਨਪ੍ਰੀਤ ਜੀ ਮੈਂ ਵੀ ਚਾਰ ਵਜੇ ਸਟਾਰਟ ਕਰਦਾ ਉਹ ਜਿਹੜੇ ਪੈਡੈਸਟ੍ਰੀਅਨ ਨੇ ਨਾ ਉਹ ਠੀਕ ਨੇ ਉਹ ਮਤਲਬ ਜਿੱਥੋਂ ਮਰਜ਼ੀ ਲੰਘ ਸਕਦੇ ਆ ਪਰ ਜਦ ਹੁਣ ਡਰਾਈਵਰ ਨੂੰ ਦੇਖਣਾ ਹੀ ਨਹੀਂ ਫਿਰ ਉਹ ਮਤਲਬ ਚਾਂਸਸ ਨੇ ਹਨਾ ਟੋਣ ਦੇ
0: ਬਿਲਕੁਲ ਕਿਉਂਕਿ ਅਸੀਂ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਸੀਗੇ ਵੀ ਫੋਨ ਦੇ ਉੱਪਰ ਨਾ ਲੱਗੇ ਰਹਿੰਦੇ ਆ ਤੇ ਫੋਨ ਦੇਖਦੇ ਤੇ ਉੱਪਰ ਗਰਦਨ ਚੱਕਣੀ ਨਹੀਂ ਤਾਂ ਫਿਰ ਐਕਸੀਡੈਂਟਸ ਹੋਣੇ ਹੀ ਆ ਨਾ ਜਦੋਂ ਤੁਸੀਂ ਲੰਘਣਾ ਤੁਸੀਂ ਆਪਣਾ ਉਸ ਟਾਈਮ ਤੇ ਅਟੈਂਟਿਵ ਰਹੋ ਹਨਾ ਵੀ ਹਾਂ ਵੀ ਮੇਰੀ ਲਾਈਟ ਹੋ ਗਈ ਆ ਮੈਂ ਹੁਣ ਫਟਾਫਟ ਲੰਘ ਜਾ ਫਿਰ ਫੋਨ ਚਲਾਈ ਜਾਓ ਹਨਾ
1: ਨਹੀਂ ਉਹ ਤਾਂ ਠੀਕ ਆ ਜਿਹੜੇ ਜਿਹੜੇ ਆਪਣੇ ਮਨਪ੍ਰੀਤ ਜੀ ਬਿਨਾਂ ਲਾਈਟਾਂ ਤੋਂ ਹੀ
0: ਹਾਂਜੀ
1: ਲਾਈਟਾਂ ਵੀ ਜ਼ਿਆਦਾ ਜ਼ੋਰ ਨਹੀਂ ਹੁੰਦੀਆਂ 50 ਮੀਟਰ ਜਾਂ 100 ਮੀਟਰ ਵੀ ਨਹੀਂ ਹੁੰਦੀਆਂ ਹੈਗੀਆਂ
0: ਹਾਂਜੀ
1: ਉਹਨਾਂ ਨੇ ਲੰਘਣਾ ਜਾਣ ਦੀ ਲਾਈਟ ਤੋਂ ਨਹੀਂ ਉੱਥੋਂ ਹੀ ਲੰਘਣਾ ਤੇ ਫਿਰ ਜਾਂ ਫੋਨ ਆ ਤੇ ਜਾਂ ਨੀਵੀਂ ਪਾਈ ਹੁੰਦੀ ਆ ਵੀ ਬਸ ਠੀਕ ਆ ਬਾਈ ਤੇਰੀ ਜ਼ਿੰਮੇਵਾਰੀ ਆ ਜਾਏ ਤੂੰ ਹੁਣ ਵਿੱਚ ਮਾਰਦੇ ਜਾਏ ਛੱਡ ਦੇ
0: ਹਾਂਜੀ ਹਾਂਜੀ ਨਹੀਂ ਸਹੀ ਗੱਲ ਹੈ
1: ਇਹ ਗੱਲਾਂ ਮਾੜੀਆਂ ਨੇ ਫਿਰ ਇਹ ਕਿਉਂਕਿ ਕਈ ਬੰਦੇ ਜਿਨ੍ਹਾਂ ਦੀ ਇਹ ਡਰਾਈਵ ਲਿਵਿੰਗ ਆ ਨਾ ਜੇ ਡਰਾਈਵ ਫਾਰ ਲਿਵਿੰਗ ਉਹਨਾਂ ਦਾ ਫਿਰ ਸਾਰਾ ਹੀ ਕੰਮ ਹੋ ਜਾਂਦਾ ਵਿਚਾਰਾ ਉਹ ਕੀ ਕਰਨ ਮਾੜ ਗਿਆ ਕਿਉਂਕਿ ਗਲਤੀ ਤਾਂ ਫਿਰ ਡਰਾਈਵਰ ਦੀ ਹੋ ਨਿਕਲਣੀ ਆ
0: ਬਿਲਕੁਲ ਸਹੀ ਗੱਲ ਹਾਂਜੀ ਇਹੀ ਚੀਜ਼
1: ਜ਼ਿੰਮੇਵਾਰੀ ਰੱਖਣੀ ਚਾਹੀਦੀ ਆ ਸਾਰਿਆਂ ਨੂੰ ਉਹਨਾਂ ਨੇ ਵੀ ਜ਼ਿੰਮੇਵਾਰੀ ਹੈ ਸਾਡੀ ਡਰਾਈਵਰਾਂ ਦੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੇਵ ਕਰਨਾ
0: ਬਿਲਕੁਲ ਬਿਲਕੁਲ
1: ਅਗਰ ਦੇਖਣਗੇ ਤਾਂ ਹੀ ਹੈ ਨਾ ਹੁਣ ਆਪਾਂ ਮਤਲਬ 10 ਕਰਮਾਂ ਵੀ ਉਧਰ ਨੂੰ ਤੁਰ ਕੇ ਆਪਾਂ ਲਾਈਟ ਤੋਂ ਨਹੀਂ ਲੰਘਦੇ ਆਪਾਂ ਵਿੱਚ ਹੀ ਕੱਟ ਮਾਰਦਾ ਵਾ
0: ਹਾਂਜੀ
1: ਉਹ ਫਿਰ ਗੱਲਾਂ ਚੰਗੀਆਂ ਨਹੀਂ ਹੈਗੀਆਂ ਧਿਆਨ ਰੱਖਣਾ ਚਾਹੀਦਾ ਜੀ ਕਿਉਂਕਿ ਸਾਰਿਆਂ ਦੀ ਸੇਫਟੀ ਆ
0: ਜਿਹੜਾ
1: ਕੰਮ ਤੇ ਆਉਂਦਾ ਜਾਂ ਹਨਾ ਆਪਾਂ ਕਿਤੇ ਚਾਹੁੰਦੇ ਹਾਂ ਕੋਈ ਹੈਪਨ ਹੋਵੇ ਆਪਾਂ ਕਿਤੇ ਸਾਰੇ ਸੇਫ ਕਰਨ ਜਾਣ ਦੇ
0: ਬਿਲਕੁਲ ਬਿਲਕੁਲ
1: ਹਾਂਜੀ ਬਹੁਤ ਧੰਨਵਾਦ ਹੈ ਜੀ ਤੁਹਾਡਾ ਬਹੁਤ
0: ਜੀ ਬਹੁਤ ਸ਼ੁਕਰੀਆ
1: ਤੁਹਾਡੀ ਕਾਲ ਦੇ ਲਈ
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ 2587 ਜੀ ਸਤਿ ਸ਼੍ਰੀ ਅਕਾਲ
1: ਬਾਜ਼ਾਰ ਨੂੰ ਜਾਣਾ
0: ਹਾਂਜੀ
1: ਫਿਰ ਮੇਰੇ ਤੋਂ ਪੈਸੇ ਲੈ ਜਾਓ 4
0: ਠੀਕ ਹੈ
1: ਵੱਡਿਆ ਮਾਸ ਲਿਆ ਵੀ ਨਾ ਤੇ ਮਾਸ ਬਿਨਾ ਘਰ ਆਵੀ ਨਾ
0: ਵੱਡਿਆ ਮਾਸ ਲਿਆ ਵੀ ਨਾ ਤੇ ਮਾਸ ਬਿਨਾ ਘਰ ਆਵੀ ਨਾ
1: ਲੈ ਕੇ ਵੀ ਆਉਣਾ ਪਰ ਵੱਡਿਆ ਨੀ ਲਿਆਉਣਾ
0: ਅੱਛਾ ਸਿੱਧੇ ਕੁੱਕੜ ਚੱਕ ਲਿਆ ਗਏ ਓਕੇ ਫਿਰ ਇਹ ਤਾਂ ਹੁਣ ਮੈਨੂੰ ਨੀ ਪਤਾ ਦੇਖ ਲੈਣੇ ਕੌਣ ਪੁੱਛਦਾ
1: ਹੈ ਤੂੰ ਵਿੱਚ ਵਿਚਾਰ ਮੇਥੋਂ ਲੈ ਜਾਈ ਪੈਸੇ 4 ਵੱਡਿਆ ਮਾਸ ਲਿਆ ਵੀ ਨਾ ਮਾਸ ਬਿਨਾ ਕਰ ਆਮੀਨਾ ਹੈਵ ਅ ਗ੍ਰੇਟ ਵੀਕਐਂਡ ਭਾਈ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ 8205 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਸਤਿ ਸ਼੍ਰੀ ਅਕਾਲ
2: ਮੈਂ ਤੁਹਾਨੂੰ ਉਹਦੀ ਮਲਟਨ ਦੀ ਗੱਲ ਦਾ ਗੌਰਮੈਂਟ ਡਰਾਈਵ ਦੀ ਆ ਗੱਲ
0: ਹਾਂਜੀ
2: ਗ੍ਰੀਨ ਲਾਈਟ ਹੋਈ ਸੀ ਮੈਂ ਉਧਰ ਆ ਰਿਹਾ 70-80 ਸਪੀਡ ਸੀ
0: ਹਾਂਜੀ
2: ਤੇ ਆਪਣੀ ਕੁੜੀ ਆ ਫੋਨ ਤੇ ਲੱਗੀ ਵੀ ਲਾਈਟ ਉਹਨੇ ਦੇਖੀ ਨਹੀਂ
0: ਉਹ ਅੱਛਾ
2: ਮੈਂ ਕਿਹਾ ਚੱਲ ਵੀ ਖੜ ਜੂ ਆ ਕੇ ਗੱਡੀ ਦੇ ਅੱਗੇ ਮੈਂ ਬ੍ਰੇਕ ਬੜੀ ਜ਼ੋਰ ਦੀ ਮਾਰੀ ਬਹੁਤ ਜ਼ੋਰ ਦੀ ਬ੍ਰੇਕ ਮਾਰੀ ਫਿਰ ਮੈਂ ਚੰਗੀ ਝਾੜ ਬੰਦ ਕੀਤੀ ਮੈਂ ਸ਼ਰਮ ਪੱਲੇ ਹੈਗੀ ਤੇਰੀ ਜੇ ਹੁੰਦਾ ਤੈਨੂੰ ਡਾ ਗਿਆ ਉਹ ਮਾਰਦਾ ਪਰਾਂ
0: ਬਹੁਤ ਬੁਰਾ ਹਾਲ ਹੈ ਟ੍ਰੈਫਿਕ
2: ਦਾ ਮੈਂ ਕਿਹਾ ਸਵੇਰੇ ਸ਼ੁਰੂ ਹੋ ਜਾਂਦੇ ਆ ਪਤਾ ਨੀ ਕੀ ਸਵੇਰੇ ਕਰਦੇ ਸੜਕ ਤੇ ਹੀ ਸ਼ੁਰੂ ਹੋ ਜਾਂਦਾ ਸੜਕ ਤੇ ਹੀ
0: ਹਾਂਜੀ ਸਹੀ ਗੱਲ ਹੈ।
2: ਮੈਂ ਕੰਮ ਸ਼ੁਰੂ ਕਰਦਾ ਹੁੰਦਾ, ਮੈਂ ਤੇ ਤੁਸੀਂ ਹਿਸਾਬ ਲਾ ਲਓ, ਮੈਂ ਸ਼ੀਸ਼ਾ ਖੋਲ ਕੇ ਜਦੋਂ ਲੈਫਟ ਟਰਨ ਮਾਰਾ ਸ਼ੀਸ਼ਾ ਖੋਲ ਕੇ ਕਰਦਾ ਵੀ ਦੇਖ ਲਿਆ ਕੋਈ ਫਿਰਦਾ ਤੇ ਨੀ ਕਾਲੇ ਕੱਪੜੇ ਪਾਈ,
0: ਹਾਂਜੀ
2: ਮੈਂ ਕ੍ਰੋਸ ਕਰਦਾ, ਨਹੀਂ ਕ੍ਰੋਸ ਨਹੀਂ ਲੈਫਟ ਟਰਨ ਨਹੀਂ ਮਾਰਦਾ।
0: ਨਹੀਂ ਸਹੀ ਗੱਲ ਹੈ, ਥੈਂਕ ਯੂ। ਹਾਂਜੀ ਜੀ, ਥੈਂਕ ਯੂ ਤੁਸੀਂ ਕਾਲ ਕੀਤੀ। ਫਿਰ ਦੇਖੋ ਇਹਨਾਂ ਦੀ ਵੀ ਗੱਲ ਸਹੀ ਹੈ ਨਾ, ਜਦੋਂ ਤੁਸੀਂ ਜਾ ਰਹੇ ਹੋ ਕਿਤੇ ਹੈ ਨਾ, ਤੁਸੀਂ ਇੰਨਾ ਕੁ ਤਾਂ ਧਿਆਨ ਰੱਖੋ ਵੀ ਤੁਸੀਂ ਆਪਣੀ ਸੇਫਟੀ ਦਾ ਧਿਆਨ ਰੱਖੋ, ਦੂਜੇ ਦਾ ਤਾਂ ਚਲੋ ਬਾਅਦ ਦੀ ਗੱਲ ਹੈ। ਜਿਵੇਂ ਹੁਣ ਇਹਨਾਂ ਨੇ ਤਾਂ ਚਲੋ ਬ੍ਰੇਕ ਲਾ ਲਈ, ਕਈਆਂ ਤੋਂ ਨਹੀਂ ਲੱਗਦੀ, ਕਈ ਵਾਰ ਇੱਦਾਂ ਹੁੰਦਾ ਕਿ ਤੁਸੀਂ ਆਪਣੇ ਤੁਸੀਂ ਵੀ ਆਪਣੇ ਧਿਆਨ 'ਚ ਜਾ ਰਹੇ ਹੁੰਦੇ ਹੋ, ਤੁਸੀਂ ਹੋ ਸਕਦਾ ਕਿਤੇ ਜਲਦੀ 'ਚ ਜਾ ਰਹੇ ਹੋ ਅਤੇ ਤੁਸੀਂ ਆਪਣੀ ਸਪੀਡ ਲਿਮਿਟ ਦੇ ਅਕੋਰਡਿੰਗਲੀ ਜਾ ਰਹੇ ਹੋ, ਬਟ ਅਚਾਨਕ ਤੁਹਾਡੇ ਸਾਹਮਣੇ ਕੋਈ ਆ ਜਾਏ, ਇਹਨਾਂ ਦੇ ਤਾਂ ਚਲੋ ਬ੍ਰੇਕ ਲੱਗੀ, ਕਈ ਵਾਰ ਨਹੀਂ ਲੱਗਦੀ ਕਿਸੇ ਤੋਂ ਬ੍ਰੇਕ, ਫਿਰ ਅਗਲੇ ਦਾ ਵੀ ਨੁਕਸਾਨ ਅਤੇ ਆਪਦਾ ਵੀ ਨੁਕਸਾਨ। 2 ਮਿੰਟ ਨਾ ਆਈ ਡੋਂਟ ਨੋ ਕੀ ਹੋ ਜਾਣਾ, ਤੁਸੀਂ ਫੋਨ ਦੇ ਵਿੱਚ ਇੰਨਾ ਵੀ ਕੀ ਦੇਖ ਰਹੇ ਹੋ। ਮੈਂ ਆਪਣੀ ਗੱਲ ਦੱਸਾਂ ਸੱਚੀ, ਟੂ ਬੀ ਓਨੈਸਟ, ਮੈਂ ਨਹੀਂ ਕਦੇ ਨਾ ਫੋਨ ਚਲਾ ਸਕਦੀ, ਮੇਰਾ ਤਾਂ ਸਿਰ ਹੀ ਦੁਖਣ ਲੱਗ ਜਾਂਦਾ, ਕਿਉਂਕਿ ਆਲ ਦਾ ਟਾਈਮ ਹੁਣ ਦੇਖੋ ਜੇ ਮੈਂ ਕੰਮ ਕਰ ਰਹੀ ਹੈ, ਮੇਰਾ ਕੰਮ ਸਾਰਾ ਕੰਪਿਊਟਰ ਦੇ ਉੱਪਰ ਕੰਮ ਹੁੰਦਾ ਆ, ਹੈ ਨਾ, ਅਤੇ ਉਸ ਤੋਂ ਬਾਅਦ ਜੇ ਮੈਂ ਇੱਕ ਸਕਰੀਨ ਤੋਂ ਛੱਡ ਕੇ ਦੂਸਰੀ ਸਕਰੀਨ 'ਤੇ ਲੱਗ ਜਾ, ਨਾਲੇ ਤਾਂ ਆਪਣੀ ਅੱਖਾਂ ਗਾਲੂੰਗੀ, ਨਾਲੇ ਮੈਂ ਆਪਣਾ ਸਿਰ ਦਿਖਾਉਂਗੀ, ਹੈ ਨਾ। ਅਤੇ ਫੋਨ ਚਲਾਓ, ਮੈਂ ਵੀ ਚਲਾਉਂਦੀ ਹਾਂ, ਹਾਂ ਸਾਰੇ ਚਲਾਉਂਦੇ ਨੇ, ਬਟ ਇੱਕ ਲਿਮਿਟ ਤੱਕ ਚਲਾਓ, ਇਹ ਨਹੀਂ ਕਿ ਤੁਸੀਂ 24 ਘੰਟੇ ਰੀਲਾਂ 'ਤੇ ਰੀਲਾਂ ਦੱਬੀ ਜਾਓ। ਪਹਿਲਾਂ ਟਿਕਟੋਕ ਦਾ ਕਿੰਨਾ ਹੁੰਦਾ ਸੀ, ਲੋਕ ਸਾਰੇ ਉਹ ਛੋਟੀ ਛੋਟੀਆਂ ਵੀਡੀਓਜ਼ ਦੇਖ ਦੇਖ ਅੱਗੇ ਦੇਖ ਕਰੀ ਜਾਂਦੇ, ਅੱਜ ਕੱਲ੍ਹ ਵੀ ਇਹੀ ਚੀਜ਼ ਆ। ਹੁਣ ਇੰਸਟਾ ਚਲਾ ਲਓ, ਸਨੈਪਚੈਟ ਚਲਾ ਲਓ, ਜਾਂ ਤੁਸੀਂ ਆਪਣਾ ਟਿਕਟੋਕ ਚਲਾ ਲਓ, ਇੰਨੇ ਸਾਰੀਆਂ ਐਪਸ ਨੇ, ਸਾਰਾ ਕੁਛ ਹੀ ਉਹ, ਇੱਕ ਤਾਂ ਸ਼ਾਰਟਸ ਜੇ ਆਉਣ ਲੱਗ ਗਏ ਨੇ, ਜਿਹੜੇ ਉਹ ਛੋਟੀਆਂ ਛੋਟੀਆਂ ਰੀਲਸ 30-30 ਸੈਕਿੰਡ ਦੀਆਂ, ਉਹੀ ਅੱਗੇ ਦੇ ਕੋਈ ਗੱਲ ਨਾ ਬਾਅਦ, ਕਿਸੇ ਦੀ ਲੱਤ ਨਾ ਬਾਂਹ, ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ, ਕੋਈ ਨਹੀਂ ਮਿਲਦੀ, ਕੋਈ ਐਵੇਂ ਬਸ ਫਾਲਤੂ ਦੇ ਜੋਕਸ ਪਾਏ ਹੁੰਦੇ ਨੇ, ਆਈ ਡੋਂਟ ਨੋ ਕੀ ਮਿਲਦਾ ਉਹਨਾਂ ਦੇ ਵਿੱਚੋਂ, ਮੈਂ ਨਹੀਂ ਦੇਖ ਸਕਦੀ ਬਈ। ਮੇਰੀ ਤਾਂ ਬਸ ਹੈ, ਮੈਂ ਤਾਂ ਖੁਦ ਈਵਨ ਮੈਂ ਪਹਿਲਾਂ ਚਲਾਉਂਦੀ ਹੁੰਦੀ ਸੀ ਰੈਗੂਲਰਲੀ, ਬਟ ਮੈਂ ਇੰਨਾ ਨਹੀਂ ਕਿ ਘੰਟੇ ਮੇਰੇ ਨਿਕਲ ਗਏ, ਅਤੇ ਹੁਣ ਤਾਂ ਮੇਰੀ ਆਪਣਾ ਹੀ ਸੋਸ਼ਲ ਮੀਡੀਆ ਮੇਰੇ ਇੰਨਾ ਘਟਿਆ ਹੋਇਆ ਨਾ, ਅਤੇ ਮੈਂ ਖੁਦ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਮੈਂ ਕਿਉਂ ਪਿੱਛੇ ਰਹਿ ਰਹੀ ਹਾਂ। ਮਤਲਬ ਕੋਈ ਜੋਕਸ ਵੀ ਕੋਈ ਮਾਰ ਰਹੇ ਹੁੰਦੇ ਨਾ, ਸਾਰੇ ਜਣੇ ਇੱਕ ਦੂਸਰੇ ਨੂੰ ਪਤਾ ਹੁੰਦਾ, ਸਾਰੇ ਇੰਸਟਾ ਮੈਨੂੰ ਕਹਿਣਗੇ ਦੀਦੀ ਤੁਸੀਂ ਦੇਖਿਆ ਨਹੀਂ, ਮੈਂ ਕਹੂੰਗੀ ਮੈਨੂੰ ਨਹੀਂ ਪਤਾ, ਮੈਂ ਤਾਂ ਬਹੁਤ ਘੱਟ ਚਲਾਉਂਦੀ ਹਾਂ, ਮੇਰੇ ਨਾਲ ਬਹੁਤ ਵਾਰ ਇੱਦਾਂ ਹੁੰਦਾ ਆ। ਅਤੇ ਬਟ ਬਈ ਜ਼ਰੂਰੀ ਹੈ, ਤੁਸੀਂ ਆਪਣਾ ਆਪ ਦਾ ਵੀ ਧਿਆਨ ਰੱਖੋ, ਤੁਹਾਨੂੰ ਦੇਖ ਕੇ ਛੋਟੇ ਬੱਚੇ ਵੀ ਫਿਰ ਉਹੀ ਰਸਤੇ 'ਤੇ ਚੱਲੇ ਜਾ ਰਹੇ ਨੇ ਕਿ ਹਾਂ ਜੇ ਇਹਨਾਂ ਨੂੰ ਪਤਾ ਨਹੀਂ ਫੋਨ ਦੇ ਵਿੱਚੋਂ ਕੀ ਮਿਲ ਰਿਹਾ, ਮੈਂ ਵੀ ਦੇਖਾਂ, ਤਾਂ ਤੁਹਾਡੀ ਦੇਖੋ ਦੇਖੀ ਤੁਹਾਡੇ ਬੱਚਿਆਂ ਨੂੰ ਵੀ ਤੁਸੀਂ ਖਰਾਬ ਕਰ ਰਹੇ ਹੋ। ਇਸ ਕਰਕੇ ਇਹ ਚੀਜ਼ਾਂ ਧਿਆਨ ਰੱਖੋ, ਸੇਫਟੀ ਤਾਂ ਬਹੁਤ ਲਾਜ਼ਮੀ ਹੈ। ਈਵਨ ਤੁਸੀਂ ਰੋਡ 'ਤੇ ਜਾਂਦੇ ਹੋਏ ਤਾਂ ਫੋਨ ਪਤਾ ਨਹੀਂ ਕਿਉਂ ਚਲਾਉਂਦੇ ਆ, ਤੁਸੀਂ ਆਪਣੇ ਆਪ ਨਾਲ ਵੀ ਖਿਲਵਾੜ ਕਰ ਰਹੇ ਹੋ, ਦੂਜੇ ਨਾਲ ਵੀ ਕਰ ਰਹੇ ਹੋ। ਖਾਸ ਕਰਕੇ ਜਦੋਂ ਤੁਸੀਂ ਤੁਰੇ ਜਾ ਰਹੇ ਹੋ ਉਦੋਂ ਤਾਂ ਤੁਸੀਂ ਫੋਨ ਪੋਕਿਟ 'ਚ ਪਾ ਕੇ ਰੱਖੋ ਨਾ, ਮਿਊਜ਼ਿਕ ਸੁਣ ਲਓ, ਹੈੱਡਫੋਨਸ ਲਾ ਕੇ ਰੱਖੋ, ਕੋਈ ਗੱਲ ਨਹੀਂ, ਬਟ ਅੱਖਾਂ ਤਾਂ ਆਪਣੀਆਂ ਖੁੱਲ੍ਹੀਆਂ ਰੱਖੋ ਨਾ। ਐਨੀਵੇਜ਼, ਗੱਲਾਂ ਬਾਤਾਂ ਚੱਲ ਰਹੀਆਂ ਨੇ 905-564-5444। ਨੈਕਸਟ ਗਾਣਾ ਸਿੰਘਾ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਕਲੀਅਰ ਵਿਊ ਆਈ ਕੇਅਰ ਜ਼ਰੂਰ ਪਹੁੰਚੋ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ। ਜੇ ਤੁਹਾਨੂੰ ਵੀਕਡੇਜ਼ ਦੇ ਵਿੱਚ ਕਦੇ ਵੀ ਮੌਕਾ ਨਹੀਂ ਮਿਲਦਾ ਆਪਣੇ ਡਾਕਟਰਸ ਦੇ ਨਾਲ ਮੁਲਾਕਾਤ ਕਰਨ ਦਾ, ਆਈ ਸੈਟ ਚੈੱਕ ਕਰਾਉਣ ਦਾ, ਤਾਂ ਇਹਨਾਂ ਦੇ ਕੋਲ ਤੁਸੀਂ ਵੀਕਐਂਡਸ 'ਤੇ ਵੀ ਜਾ ਸਕਦੇ ਹੋ। ਅੱਜ ਇਹ ਸ਼ਾਮ ਦੇ 6 ਵਜੇ ਤੱਕ ਅਵੇਲੇਬਲ ਨੇ, ਅਤੇ ਕੱਲ੍ਹ ਨੂੰ ਜਾਣਾ ਹੋਵੇ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ ਦੋਵੇਂ ਡਾਕਟਰਸ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ। ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਸੀਂ ਜਾਓ। ਅਤੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਅੱਜ ਸ਼ਾਮ ਦੇ 6 ਵਜੇ ਤੱਕ ਓਪਨ ਨੇ, ਅਤੇ ਕੱਲ੍ਹ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਮਿਲ ਸਕਦੇ ਹੋ। ਪਹੁੰਚਣਾ ਹੈਗਾ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ। ਕਲੀਅਰ ਵਿਊ ਆਈ ਕੇਅਰ ਨੰਬਰ ਹੈ 905-913-4545, 905-913-4545 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਸੋਫਾ ਮਾਰਟਨ ਕੈਸਲ ਲੈਦਰ ਲਾਈਨ ਵੀ ਜ਼ਰੂਰ ਗੱਲਬਾਤ ਕਰੋ। ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਹਾਨੂੰ ਬਹੁਤ ਵਧੀਆ ਡੀਲਸ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਫੈਬਰਿਕ ਦੇ ਸੋਫੇ ਚਾਹੁੰਦੇ ਹੋ ਤਾਂ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ। ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 50+ ਕਲਰ ਚੋਇਸਿਸ ਦੇ ਨਾਲ ਬਣਾ ਸਕਦੇ ਹੋ। ਮੈਜਰਮੈਂਟਸ ਲੈ ਜਾਓ ਘਰੋਂ ਆਪਣੇ, ਅਤੇ ਤੁਸੀਂ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਸੋਫੇ ਸੈੱਟਸ ਰੈਡੀ ਕਰਵਾ ਸਕਦੇ ਹੋ। ਜਿੰਨੇ ਮਰਜ਼ੀ ਸੀਟਰ ਸੋਫੇ ਤਿਆਰ ਕਰਵਾਓ। 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਦੋਨਾਂ ਲੋਕੇਸ਼ਨ 'ਤੇ ਪਹੁੰਚੋ। ਪਰਮਜੀਤ ਕੌਰ ਜੀ ਦੇ ਨਾਲ ਕਾਲ ਕਰਕੇ ਗੱਲਬਾਤ ਕਰ ਲਓ। ਨੰਬਰ ਹੈ 905-803-8056, 905-803-8056 ਜਾਂ 905-799-8056, 905-791-8056। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ। ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਨੂਰ ਜਹਾਨ ਜੀ ਦੀ ਆਵਾਜ਼ ਦੇ ਵਿੱਚ ਗਾਣਾ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਨਹੀਂ
1: ਹੈ ਫੇਰ ਕਾਕਰੋਚ ਤਾਂ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
0: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
1: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਅੱਧੇ ਘੰਟੇ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਜੇਕਰ ਤੁਸੀਂ ਇੰਡੀਆ ਜਾਣਾ ਹੋਵੇ ਤਾਂ ਔਨ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਗੱਲਬਾਤ ਕਰੋ, ਰੀਤੂ ਧਾਲੀਵਾਲ ਜੀ ਦੇ ਨਾਲ, ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਤੁਹਾਨੂੰ ਦਿੰਦੇ ਨੇ। ਦੀਵਾਲੀ ਸਪੈਸ਼ਲ ਟਿਕਟਸ ਇਹਨਾਂ ਨੇ ਲਗਾਈਆਂ ਨੇ $1890 ਦੀਆਂ। ਅਕਤੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰ ਸਕਦੇ ਹੋ। 2 ਬੈਗਸ ਦੇ ਨਾਲ ਟਰੈਵਲ ਕਰੋਗੇ, ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ, $1890 ਦੇ ਵਿੱਚ ਆਪਣੀ ਟਿਕਟਸ ਬੁੱਕ ਕਰਵਾਓ। ਜੇ ਤੁਸੀਂ ਪੈਕੇਜ ਬਣਵਾ ਕੇ ਜਾਣਾ ਚਾਹੁੰਦੇ ਹੋ, ਕਿਸੇ ਵੀ ਕੰਟਰੀ, ਕਿਸੇ ਵੀ ਆਈਲੈਂਡ 'ਤੇ ਘੁੰਮਣ ਫਿਰਨ ਜਾਣਾ ਹੋਵੇ, ਲੈਟ ਸੇ ਇਹਨਾਂ ਦੇ ਕੋਲ ਰਾਈਟ ਨਾਓ ਮੈਕਸੀਕੋ ਦੀਆਂ ਇਹਨਾਂ ਨੇ ਡੀਲਸ ਲਗਾਈਆਂ ਹੋਈਆਂ ਨੇ। 3 nights and 4 days ਦਾ ਪੈਕੇਜ ਹੈ ਜਿਹੜੇ ਕਿ ਤੁਸੀਂ $890 ਦੇ ਵਿੱਚ ਲੈ ਸਕਦੇ ਹੋ। ਤੁਹਾਡੇ ਵਧੀਆ ਵਧੀਆ 5-star ਹੋਟਲਸ ਦੇ ਵਿੱਚ ਸਟੇ ਕਰਵਾਉਂਦੇ ਨੇ, ਪੂਰਾ ਪੈਕੇਜ ਡੀਲ ਬਣਾ ਕੇ ਦੇਣਗੇ। ਪਿਛਲੇ 20 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਲਈ ਇੱਕ ਕਮਾਲ ਦੀਆਂ ਟਿਕਟਸ, ਏਅਰ ਟਿਕਟਸ ਬੁੱਕ ਕਰਦੇ ਨੇ। ਰੀਤੂ ਧਾਲੀਵਾਲ ਜੀ, ਨੰਬਰ ਹੈ 905-565-8704-905-565-8704। ਔਲ ਲਿੰਕ ਟਰੈਵਲ ਮਿਸਿਸਾਗਾ ਤੋਂ ਰੀਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਟਾਟਾ ਟਰਾਂਸਫਰਾਈਟ ਵਾਲਿਆਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। 2 ਸਾਲ ਦਾ ਤੁਹਾਡੇ ਕੋਲ ਲਾਇਸੈਂਸ ਚਾਹੀਦਾ, 23 ਸਾਲ ਦੀ ਤੁਹਾਡੀ ਏਜ ਹੋਵੇ, ਕਲੀਨ ਰੈਕਰਡ ਹੋਵੇ ਤੁਹਾਡਾ। ਡਰਾਈਵਰਸ ਜਿੰਨੇ ਵੀ ਨੇ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ। ਅਤੇ ਤੁਸੀਂ ਇਹਨਾਂ ਦੇ ਕੋਲੋਂ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਜਿਹੜੇ ਹੈਗੇ ਨੇ, 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ, ਉਹ ਵੀ ਤੁਸੀਂ ਸਮਰ ਟਾਈਮ ਡਰਾਈਵ ਕਰਨ ਦੇ ਲਈ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਸੁੱਖੀ ਟੱਟ ਜੀ ਦਾ ਨੰਬਰ ਨੋਟ ਕਰੋ, 416-660-9920-416-666-9520। ਟਾਟਾ ਟਰਾਂਸਫਰ ਦੇ ਸੁੱਖੀ ਟੱਟ ਜੀ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444-905-564-5444। ਸਟੂਡੀਓ ਦਾ ਨੰਬਰ ਹੈ। ਲੋ ਫਿਰ ਨੈਕਸਟ ਗਾਣਾ ਸੁਣੀਏ ਆਪਾਂ ਮੁਹੰਮਦ ਰਫੀ ਜੀ ਦੀ ਆਵਾਜ਼ 'ਚ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੁਗੈਦਰ ਕਰ ਰਹੇ ਹੋ, ਕੋਈ ਫੰਕਸ਼ਨ ਦਾ ਮਾਹੌਲ ਹੈ ਅਤੇ ਤੁਹਾਨੂੰ ਟੈਂਟ ਚਾਹੀਦੇ ਨੇ, ਟੈਂਟ ਤੁਸੀਂ ਲਓ ਮੱਲੀ ਟੈਂਟ ਸਰਵਿਸਿਸ ਤੋਂ। 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਮੌਸਮ 'ਚ ਕੋਈ ਵੀ ਹੋਵੇ ਕਲੀਅਰ ਟੈਂਟ ਲੈ ਸਕਦੇ ਹੋ, ਵਾਈਟ ਟੈਂਟ ਵੀ ਲਗਾ ਦੇਣਗੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ। ਦੋ ਸੈਪਰੇਟ ਯੂਨਿਟ, ਜੈਂਟਸ ਦੇ ਲਈ ਅਲੱਗ ਹੁੰਦਾ, ਲੇਡੀਜ਼ ਦੇ ਲਈ ਅਲੱਗ ਹੁੰਦਾ ਵਾਸ਼ਰੂਮ। ਅਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6479992569, 6479992569, ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ। ਚਲੋ ਫਿਰ ਬਿਨਾਂ ਟਾਈਮ ਵੇਸਟ ਕੀਤੇ ਤੁਹਾਨੂੰ ਹੁਣ ਮੈਂ ਸੁਣਾਵਾਂ 100 ਦਾ ਨੋਟ, ਮੁਹੰਮਦ ਸਦੀਕ ਐਂਡ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ, ਕਿਉਂਕਿ ਟਾਈਮ ਰਹਿ ਗਿਆ 20 ਮਿੰਟ ਅਤੇ ਤੁਹਾਡੇ ਗਾਣੇ ਹਜੇ ਮੇਰੇ ਕੋਲ ਪਏ ਨੇ। ਕੋਸ਼ਿਸ਼ ਰਹੇਗੀ ਕਿ ਸਾਰੇ ਗਾਣੇ ਤੁਹਾਨੂੰ ਸੁਣਾ ਕੇ ਜਾਵਾਂ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਰੀਬ 10-11 ਮਿੰਟ ਦਾ ਟਾਈਮ ਸਾਡੇ ਕੋਲ ਹੋ ਰਿਹਾ ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਹੋਏਗਾ। SS ਲੋਨ ਕੇਅਰ ਐਂਡ ਸਨੋ ਰਿਮੂਵਲ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਸਾਰਾ ਕੰਮ ਤੁਹਾਡਾ ਕਰਦੇ ਨੇ। ਮੌਸਮ ਕੋਈ ਵੀ ਹੋਵੇ, ਤੁਸੀਂ ਇਹਨਾਂ ਦੇ ਕੋਲੋਂ ਸਾਰਾ ਕਲੀਨਅਪ ਕਰਾ ਸਕਦੇ ਹੋ। ਗਾਰਡਨਿੰਗ ਦਾ ਕੋਈ ਵੀ ਕੰਮ ਹੋਵੇ, ਫਲਾਵਰ ਬੈੱਡ ਬਣਾਉਣਾ ਹੋਵੇ, ਇੰਸਟਾਲੇਸ਼ਨ ਕਰਾਉਣੀ ਹੋਵੇ, ਨਵੀਂ ਸੋਡਿੰਗ ਕਰਾਉਣੀ ਹੋਵੇ, ਲੋਨ ਦੀ ਕਟਿੰਗ ਕਰਾਉਣੀ ਹੈ, ਯਾਰਡ ਦੇ ਵਿੱਚ ਜਿੰਨਾ ਵੇਸਟ ਹੈ ਰਿਮੂਵ ਕਰਾਉਣਾ ਹੋਵੇ, ਦਰਖਤ ਵਗੈਰਾ ਉਹਨਾਂ ਦੀ ਟ੍ਰਿਮਿੰਗ ਕਰਾਉਣੀ ਹੋਵੇ, ਸਾਰਾ ਕੰਮ ਕਰਦੇ ਨੇ, ਤੁਹਾਡੇ ਲੋਨ ਨੂੰ ਪੂਰਾ ਮੇਨਟੇਨ ਕਰਦੇ ਨੇ। ਅਤੇ ਹੁਣ ਅੱਗੇ ਵਿੰਟਰ ਵੇਲੇ ਜਦੋਂ ਸਨੋਅ ਪੈਣੀ ਹੈ, ਤੁਸੀਂ ਇਹਨਾਂ ਦੇ ਕੋਲੋਂ ਸਨੋਅ ਪੂਰੀ ਕਲੀਅਰ ਕਰਵਾ ਸਕਦੇ ਹੋ। ਆਪਣੀ ਪ੍ਰੋਪਰਟੀ ਨੂੰ ਫਾਸਟ ਐਂਡ ਰਿਲਾਇਬਲ ਸਨੋਅ ਕਲੀਅਰਿੰਗ ਕਰਵਾ ਕੇ ਸੇਫ ਅਤੇ ਐਕਸੈਸੀਬਲ ਬਣਵਾਓ ਇਹਨਾਂ ਦੇ ਕੋਲੋਂ। ਪ੍ਰੋਫੈਸ਼ਨਲ ਗ੍ਰੇਡ ਦੇ ਇਕਵਿਪਮੈਂਟਸ ਨੇ ਇਹਨਾਂ ਦੇ ਕੋਲ, ਜੋ ਕਿ ਤੁਹਾਨੂੰ ਵਧੀਆ ਰਿਜ਼ਲਟਸ ਦਿੰਦੇ ਨੇ। ਇਹਨਾਂ ਦੀ ਟੀਮ ਪੂਰੀ ਐਕਸਪੀਰੀਅੰਸਡ ਹੈ, ਯੂਨੀਫਾਰਮ ਦੇ ਵਿੱਚ ਇਹਨਾਂ ਦੀ ਸਾਰੀ ਟੀਮ ਤੁਹਾਡੇ ਲਈ ਸਾਰਾ ਕੰਮ ਕਰਕੇ ਜਾਂਦੀ ਹੈ। ਫਲੈਕਸੀਬਲ ਸਕੈਜੂਲਿੰਗ ਅਵੇਲੇਬਲ ਹੈ, ਤੁਸੀਂ ਵੀਕਲੀ ਵੀ ਕੰਮ ਕਰਾ ਸਕਦੇ ਹੋ, ਬਾਈ ਵੀਕਲੀ ਤੁਸੀਂ ਚਾਹੁੰਦੇ ਹੋ ਸਨੋਅ ਰਿਮੂਵ ਕਰਕੇ ਜਾਣ, ਜਾਂ ਫਿਰ ਜਦੋਂ ਸਨੋਅ ਪੈਂਦੀ ਹੈ ਕਸਟਮਾਈਜ਼ ਟਾਈਮਿੰਗ ਵੀ ਕਰਵਾ ਸਕਦੇ ਹੋ। ਅਤੇ ਸਾਲਟਿੰਗ ਐਂਡ ਡੀ ਆਈਸਿੰਗ ਵੀ ਕਰਦੇ ਨੇ। SS ਲੋਨ ਕੇਅਰ ਐਂਡ ਸਨੋਅ ਰਿਮੂਵਲ ਦੇ ਨਾਲ ਗੱਲਬਾਤ ਕਰੋ, ਫ੍ਰੀ ਐਸਟੀਮੇਟ ਲਓ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਨੰਬਰ ਹੈ 4376551984-537-655-1984 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰੋ SS ਲੋਨ ਕੇਅਰ ਐਂਡ ਸਨੋਅ ਰਿਮੂਵਲ ਦੇ ਨਾਲ। ਨੈਕਸਟ ਫਰਮਾਇਸ਼ੀ ਗਾਣਾ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਅਤੇ ਨਾਲ ਨੇ ਆਸ਼ਾ ਭੋਸਲੇ ਜੀ। ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕਰੀਬ 5 ਮਿੰਟ ਦਾ ਹੋਰ ਹੈ ਤੇ ਉਮੀਦ ਹੈ ਕਿ ਸਾਰਿਆਂ ਨੇ ਪ੍ਰੋਗਰਾਮ ਨੂੰ ਬੜਾ ਇੰਜੋਏ ਕੀਤਾ, ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕੀਤੇ ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਹੋਏਗਾ। ਪੰਜਾਬੀ ਬਾਈ ਨੇਚਰ ਪਹੁੰਚੋ, ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ।

ਪਰ ਨਹੀਂ ਜ਼ਰੂਰ ਤੁਸੀਂ ਜਾ ਸਕਦੇ ਹੋ ਪੰਜਾਬੀ ਬਾਏ ਨੇਚਰ ਰੇਡੀਓ ਦੇ ਬਾਅਦ ਹੁਣ ਮਤਲਬ 4 ਵਜੇ ਤੋਂ ਬਾਅਦ ਜੇਕਰ ਤੁਹਾਨੂੰ ਰੇਡੀਓ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਕਿਸੇ ਦਾ ਨੰਬਰ ਚਾਹੀਦਾ ਹੋਵੇ, ਜਾਂ ਤੁਸੀਂ ਰੇਡੀਓ ਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਹੈੱਡ ਆਫਿਸ 'ਤੇ ਕਾਲ ਕਰ ਸਕਦੇ ਹੋ ਐਨੀ ਟਾਈਮ, ਕਾਲ ਟੈਕਸਟ ਔਰ ਵਟਸਐਪ 'ਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ, ਤੁਹਾਨੂੰ ਬੈਕ ਕਾਲ ਕਰ ਲੈਣਗੇ। ਨੰਬਰ ਹੈ 416-725-2551, 416-725-2551, ਜਾਂ ਫਿਰ 416-457-3381, 416-457-3381, ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਜਾਂ ਫਿਰ ਕਾਲਸ ਕਰ ਸਕਦੇ ਹੋ। ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਚਾਹੁੰਦੇ ਹੋ, ਰੇਡੀਓ ਦੇ ਉੱਪਰ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਐਨੀ ਟਾਈਮ ਕਾਲ ਮੈਸੇਜ ਕਰ ਸਕਦੇ ਹੋ। ਅਤੇ ਫਿਲਹਾਲ ਟਾਈਮ ਹੋ ਗਿਆ ਕਿ ਮੈਂ ਤੁਹਾਡੇ ਤੋਂ ਇੱਥੇ ਇਜਾਜ਼ਤ ਲਵਾਂ। ਮੇਰੀ ਮੁਲਾਕਾਤ ਤੁਹਾਨੂੰ ਹੁਣ ਮੰਡੇ ਨੂੰ ਹੋਏਗੀ 3 ਵਜੇ ਦੁਪਹਿਰ ਦੇ, ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਉਸ ਦਿਨ ਵੀ ਕਰਾਂਗੇ। ਅਤੇ ਫਿਲਹਾਲ ਤੁਸੀਂ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਪੂਰਾ ਇੰਜੋਏ ਕਰੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਲਾਸਟ ਫਰਮਾਇਸ਼ ਕਹਿਣਾ ਕੁਲਦੀਪ ਸਿੰਘ ਜੀ ਦੀ ਫਰਮਾਇਸ਼ 'ਤੇ, ਖਾਣ ਪੈਣੀ 'ਤੇ ਗੁਰਲੇਜ ਅਖਤਰ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਇਹਨੂੰ ਵੀ ਇੰਜੋਏ ਕਰੋ ਅਤੇ ਮੈਨੂੰ ਇੱਥੇ ਇਜਾਜ਼ਤ ਦਿਓ। ਮੰਡੇ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸੁਲਤਾਨ ਜੀ, ਕਈ ਚੀਜ਼ਾਂ ਐਸੀਆਂ ਨੇ ਦੁਨੀਆ 'ਚ ਜਿਹੜੀਆਂ ਕਰਨੀਆਂ ਪੈਂਦੀਆਂ, ਕੋਈ ਚੋਇਸ ਨਹੀਂ, ਰੋਟੀ ਆ ਖਾਣੀ ਪੈਣੀ ਆ, ਪਾਣੀ ਆ ਪੀਣਾ ਪੈਣਾ, ਨਹਾਉਣਾ ਧੋਣਾ ਕਰਨਾ ਪੈਣਾ, ਕੱਪੜੇ ਵੀ ਧੋਣੇ ਪੈਣੇ ਆ। ਉਹਦੇ ਲਈ ਲਾਂਡਰੀ ਮਸ਼ੀਨਾਂ 'ਚ ਬਹੁਤ ਵਧੀਆ ਨੇ, ਉਹਦੇ ਰੋਸ਼ਨੀ ਪਾਓ ਮਾੜੀ ਜੀ।
1: ਲਾਂਡਰੀ 'ਚ ਇਸ ਤਰ੍ਹਾਂ ਦੇ ਭਾਅ ਜੀ, ਅਸਲ 'ਚ ਨਾ ਲਾਂਡਰੀ ਦੀਆਂ ਬਹੁਤ ਬਹੁਤ ਡਿਫਰੈਂਟ ਡਿਫਰੈਂਟ ਮਾਡਲਸ ਅਵੇਲੇਬਲ ਆ, ਕਿਉਂਕਿ ਬਿਲਡਰ ਜਦੋਂ ਘਰ ਬਣਾਉਂਦਾ ਨਾ ਜੀ, ਤੇ ਲਾਂਡਰੀ ਰੂਮ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਆ। ਕਈ ਵਾਰੀ ਲਾਂਡਰੀ ਰੂਮ ਸੈਕਿੰਡ ਫਲੋਰ ਤੇ ਆ, ਕਈ ਲਾਂਡਰੀ ਰੂਮ ਮੇਨ ਫਲੋਰ ਤੇ ਆ ਜੀ, ਕਈ ਲਾਂਡਰੀ ਰੂਮ ਜਿਹਨੂੰ ਮੱਡ ਰੂਮ ਅਸੀਂ ਕਹਿ ਦਿੰਦੇ ਹਾਂ, ਸਾਈਡ ਤੇ ਗਰਾਜ ਦੇ ਵਿੱਚੋਂ ਦੀ ਜਦੋਂ ਗੁਜ਼ਰੀਏ ਤੇ ਮੱਡ ਰੂਮ ਹੁੰਦਾ, ਉਹਦੇ ਉੱਥੇ ਟੂ ਪੀਸ ਉੱਥੇ ਰੱਖਿਆ ਹੁੰਦਾ। ਕਈ ਜਗ੍ਹਾ ਤੇ ਐਸੇ ਮੈਂ ਦੇਖਿਆ ਕਿ ਸਟੈਕ ਕੀਤਾ ਹੋਇਆ ਵਾਸ਼ਰ ਥੱਲੇ ਡਰਾਇਰ ਉੱਪਰ, ਜਗ੍ਹਾ ਹੀ 30 ਇੰਚ ਦੀ ਹੈ ਸਿਰਫ। ਕਈ ਐਸੀਆਂ ਵੀ ਜਗ੍ਹਾ ਹੈ ਜੀ ਜਿੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਜਾਂਦਾ, ਜਦਕਿ ਹਰ ਡਰਾਇਰ ਜਿਹੜਾ ਉਹ 220 ਵੋਲਟ ਨਾਲ ਹੈ,
0: ਠੀਕ ਹੈ।
1: ਤੇ ਜਿੱਥੇ 220 ਵੋਲਟ ਦਾ ਕਨੈਕਸ਼ਨ ਹੀ ਨਹੀਂ ਜਾ ਰਿਹਾ, ਬੇਸਮੈਂਟ ਅਪਾਰਟਮੈਂਟ ਬਣ ਰਿਹਾ ਜਾਂ ਕਿਤੇ ਉੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਲੱਗ ਸਕ ਰਿਹਾ, ਉੱਥੇ ਦਾ ਸਿਰਫ ਐਕਸਕਲੂਸਿਵ ਇੱਕੋ ਹੀ ਹੈ ਕਿ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ।
0: ਅੱਛਾ ਜੀ।
1: ਸੋ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ, ਇਹ ਤੁਹਾਨੂੰ ਅੱਜ ਮਿਲੇਗਾ, ਨਵੀਂ ਟੈਕਨੋਲੋਜੀ ਹੈ 2026 ਦੀ, ਔਰ AI ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ। ਪਿੱਛੋਂ 110 ਚ ਕਨੈਕਟ ਹੋਏਗਾ ਤੇ ਹੌਟ ਐਂਡ ਕੋਲਡ ਵਾਟਰ ਕਨੈਕਟ ਹੋਏਗਾ, ਦੈਟਸ ਇਟ। ਬਾਕੀ ਹੀਟ ਪੰਪ ਦੇ ਨਾਲ ਇਹ ਤੁਹਾਨੂੰ ਕਨਵਰਟ ਇਨ ਟੂ ਡਰਾਇਰ ਹੋਏਗਾ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਮਸ਼ੀਨ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਇਰ ਹੋਏਗਾ ਔਰ ਡਰਾਈ ਸਾਈਕਲ ਕੰਪਲੀਟ ਹੋਏਗਾ। ਇਹ ਸਭ ਤੋਂ ਬੈਸਟ ਟੈਕਨੋਲੋਜੀ ਹੈ। ਇਹਦੇ 'ਚ ਸਮਾਰਟ ਡਿਸਪੈਂਸਰ ਵੀ ਲਗਾਇਆ ਗਿਆ, ਜਿਹੜਾ ਤੁਸੀਂ ਡਿਟਰਜਨ ਇੱਕ ਵਾਰੀ ਫਿਲਅਪ ਕਰ ਦੋਗੇ 40 ਲੋਡਸ ਵਾਸਤੇ, ਤੁਹਾਨੂੰ ਦੁਬਾਰਾ ਡਿਟਰਜਨ ਵੀ ਨਹੀਂ ਪਾਉਣ ਦੀ ਲੋੜ, ਤੁਸੀਂ ਸਿਰਫ ਸਿਲੈਕਟ ਕਰਨਾ ਤੇ ਆਟੋਮੈਟਿਕਲੀ ਇਹਨੇ AI ਟੈਕਨੋਲੋਜੀ ਦੇ ਨਾਲ ਸਿਲੈਕਸ਼ਨ ਹੋਣੀ ਹੈ ਕਿ ਕਿੰਨਾ ਵਾਟਰ ਐਂਡ ਕਿੰਨਾ ਡਿਟਰਜਨ ਚਾਹੀਦਾ।
0: ਫੋਰ ਐਗਜ਼ਾਮਪਲ, ਇੱਕ ਤਾਂ 220 ਦਾ ਪਾਵਰ ਨਹੀਂ ਜਾਣੀ,
1: ਨਹੀਂ ਚਾਹੀਦੀ,
0: ਉਹ ਬਿਜਲੀ ਦੇ ਪੈਸੇ ਬਚਣਗੇ,
1: ਪਲੱਸ ਵੈਂਟ ਆਊਟ ਨਹੀਂ ਚਾਹੀਦਾ, ਵੈਂਟਲੈਸ
0: ਡਰਾਇਰ, ਉਹਦੇ ਪੈਸੇ ਬਚਣਗੇ,
1: ਬਿਲਕੁਲ,
0: ਸਾਬਣ ਦੇ ਪੈਸੇ ਬਚਣਗੇ,
1: ਬਿਲਕੁਲ,
0: ਪਾਣੀ ਦੇ ਪੈਸੇ ਬਚਣਗੇ
1: ਜੀ,
0: ਤੇ ਐਨਰਜੀ ਸੇਵਰ ਆਲਰੇਡੀ ਹੈਗਾ ਹੀ ਹੈਗਾ,
1: ਬਿਲਕੁਲ ਜੀ।
0: ਸੋ 5 ਚੀਜ਼ਾਂ ਬਚ ਰਹੀਆਂ ਨੇ
1: ਜੀ,
0: 6ਵੀਂ ਚੀਜ਼ ਆ, 6 ਮਹੀਨਿਆਂ 'ਚ ਪੈਸੇ ਦੇਣੇ ਆ,
1: ਬਿਲਕੁਲ ਫ੍ਰੀ ਡਿਲੀਵਰੀ ਹੋ ਜਾਣੀ ਤੇ ਪੇਮੈਂਟ 6 ਮਹੀਨੇ 'ਚ ਕਰਨੀ।
0: ਸੋ ਇਸ ਕੀ ਕਹਿੰਦਾ ਹੁੰਦਾ, ਗੁੱਡ ਨਿਊਜ਼ ਹੈ। ਅੱਛਾ, ਇਹ ਕਿੰਨੇ ਕੁ ਰੰਗਾਂ 'ਚ ਹੁੰਦਾ ਜੀ?
1: ਇੱਕੋ ਹੀ ਕਲਰ 'ਚ ਆਇਆ ਜੀ।
0: ਅੱਛਾ ਜੀ।
1: ਇਹ ਲੇਟੈਸਟ ਟੈਕਨੋਲੋਜੀ ਹੈ, ਇਹਨੂੰ ਚਾਰਕੋਲ ਬਲੈਕ ਵੀ ਕਹਿ ਦਿੰਦੇ ਆ,
0: ਓਕੇ,
1: ਤੇ ਇਹਨੂੰ ਹਲਕਾ ਜਿਹਾ ਗ੍ਰੇ ਕਲਰ ਵੀ ਕਹਿ ਸਕਦੇ ਅਸੀਂ,
0: ਓਕੇ।
1: ਸੋ ਜਿਹੜੇ ਵੀ ਕਸਟਮਰ ਆਉਣਗੇ ਉਹਨਾਂ ਨੂੰ ਸਿਲੈਕਟ ਕਰ ਲੈਣ, ਸ਼ੋਰੂਮ 'ਚ ਆ ਕੇ ਦੇਖ ਲੈਣ, ਜੇ ਇੱਕੋ ਹੀ ਪੀਸ ਵਾਸ਼ਰ ਵਿਦ ਬਿਲਟ ਇਨ ਚਾਹੀਦਾ ਤਦ ਵੀ ਮਿਲ ਜਾਏਗਾ $800 ਸੇਵਿੰਗ ਦੇ ਨਾਲ, $3000 ਤੋਂ $2199 ਦਾ ਮਿਲਣਾ ਇਹ। ਫਿਰ ਜੇ ਆਪਾਂ ਜਾਣਦੇ ਹਾਂ ਜੀ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ ਜਿਹੜਾ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 'ਚ ਮਿਲ ਜਾਏਗਾ। ਅੱਜ ਦੀ ਡੇਟ 'ਚ $700 ਸੇਵ ਵੀ ਕਰੋਗੇ ਤੇ 30% ਜਿਹੜਾ ਟੈਰਿਫ ਲੱਗੀ ਪ੍ਰਾਈਸ ਇਨਕਰੀਜ਼ ਹੋਈ ਹੈ ਉਹਦੇ ਤੋਂ ਵੀ ਬਚ ਸਕਦੇ ਹੋ। ਫਿਰ ਜਿਹੜੇ ਕਸਟਮਰ ਸਾਈਡ ਬਾਈ ਸਾਈਡ ਰੱਖਣਾ ਚਾਹੁੰਦੇ, ਅਗਰ ਸਾਈਡ ਬਾਈ ਸਾਈਡ ਵਾਸ਼ਰ ਐਂਡ ਡਰਾਇਰ ਰੱਖਣਾ ਤੇ ਉਹ ਤਾਂ ਸਾਡੇ ਕੋਲ $1099 ਦਾ ਪੇਅਰ, ਜਦਕਿ ਉਹਦੀ $1700 ਪ੍ਰਾਈਸ ਹੈ,
0: ਠੀਕ ਹੈ।
1: ਪਰ $1099 'ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣਗੇ ਤੁਹਾਨੂੰ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜ਼ਰੂਰ ਪਹੁੰਚਣਾ, ਚੈੱਕ ਕਰ ਲੈਣਾ, ਲਿਮਿਟਿਡ ਇਨਵੈਂਟਰੀ ਹੈ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2000 ਵਾਲਾ $2600 ਟੈਰਿਫ ਲੱਗੀ ਪ੍ਰਾਈਸ ਹੈ, ਪਰ $1799 'ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲ ਜਾਏਗਾ ਜੀ। 905-450-2828 ਨੰਬਰ ਹੈ। ਹੁਣ ਯਾਦ ਰੱਖਣਾ ਟੀਵੀ ਸੈਕਸ਼ਨ 'ਚ 55 ਇੰਚ ਟੀਵੀ $399 ਦਾ, 65 ਇੰਚ ਟੀਵੀ $499 ਦਾ, 75 ਇੰਚ ਸੈਮਸੰਗ ਸਿਰਫ $799 ਦਾ, 85 ਇੰਚ ਸੈਮਸੰਗ ਸਿਰਫ $1399 ਦਾ, 98 ਇੰਚ ਸੈਮਸੰਗ ਸਿਰਫ $1999 ਦੇ ਨਾਲ। ਲਾਂਡਰੀ ਸੈਕਸ਼ਨ 'ਚ ਵੀ $1099 ਦਾ ਵਾਸ਼ਰ ਐਂਡ ਡਰਾਇਰ, ਸਟੈਕੇਬਲ ਜਿਹੜਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ ਹੈ $1499 ਦਾ, ਤੇ ਜਿਹੜਾ ਫਰੰਟ ਲੋਡ ਅਲਟਰਾ ਲਾਰਜ ਕਪੈਸਿਟੀ ਦਾ $2600 ਵਾਲਾ ਵਾਸ਼ਰ ਐਂਡ ਡਰਾਇਰ $1799 'ਚ। 905-450-2828 ਪਹੁੰਚਣਾ ਹੈ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, brampton appliances.com ਸਾਡੀ ਵੈਬਸਾਈਟ ਹੈ। 905-450-2828 905-450-2828 9504508 ਜੀ।

0: ਮਾਲ ਤਾਂ ਤੇ ਹੈ ਹੀ ਹੈ, ਲੇਕਿਨ ਪ੍ਰਾਈਜ਼ਾਂ ਬੜੀਆਂ ਵਧੀਆ ਮਿਲ ਰਹੀਆਂ, ਚਾਹੇ ਬ੍ਰੈਂਟਨ ਟੀਵੀ ਅਪਲਾਈਸਿਸ ਹੋਵੇ ਜਾਂ ਫਿਰ ਗ੍ਰੈਂਡ ਫਰਨੀਚਰ ਹੋਵੇ। ਹਾਂਜੀ ਸਰ,
1: ਬਿਲਕੁਲ ਜੀ, ਟੀਵੀ ਐਂਡ ਅਪਲਾਈਸਿਸ ਦੇ ਉੱਪਰ ਐਕਸਟਰਾ ਸੇਵਿੰਗਸ ਅੱਜ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਹੋਏਗੀ। ਮਿਸ ਨਾ ਕਰ ਜਾਣਾ, 905-450-2828 ਨੰਬਰ ਹੈ, ਤੇ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਪੈਕੇਜ ਡੀਲ ਬਣਨ, ਜਦੋਂ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਲੋੜ ਪਵੇ ਤੇ ਫਿਰ ਗ੍ਰੈਂਡ ਫਰਨੀਚਰ ਕਦੀ ਪਿੱਛੇ ਨਹੀਂ ਹਟਦਾ। ਗ੍ਰੈਂਡ ਫਰਨੀਚਰ ਨੇ ਹਮੇਸ਼ਾ ਇਹ ਕਿਹਾ ਕਿ ਤੁਹਾਡਾ ਬਜਟ ਇਜਾਜ਼ਤ ਨਹੀਂ ਦੇ ਰਿਹਾ, ਕੋਈ ਗੱਲ ਨਹੀਂ, ਜਦੋਂ ਸਾਡੇ ਕੋਲ ਆਓਗੇ ਤੁਹਾਡੇ ਬਜਟ ਦੇ ਵਿੱਚ ਜਿਹੜਾ ਬੈਡਰੂਮ ਸੈੱਟ ਹੈ ਉਹ ਤੁਹਾਡੇ ਬਜਟ ਦੇ ਵਿੱਚ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਜਿਹੜਾ ਲਿਵਿੰਗ ਰੂਮ ਸੈੱਟ ਹੈ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਡਾਇਨਿੰਗ ਟੇਬਲ ਅਰੇਂਜ ਕਰਕੇ ਦਿੱਤਾ ਜਾਏਗਾ। ਤੇ ਆਓ, ਸੁਖਨੀ ਏਅਰ ਤੇ ਹੈ ਤੇ ਤੁਹਾਡੇ ਬਜਟ ਦੀਆਂ ਗੱਲਾਂ ਕਰਨਗੇ ਤੇ ਲੋਐਸਟ ਪ੍ਰਾਈਸ ਦੇ ਨਾਲ ਘੱਟ ਤੋਂ ਘੱਟ ਕਿਤੇ 50, ਕਿਤੇ 60 ਤੇ ਕਿਤੇ 70% ਦਾ ਵੀ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਮਿਲਣਾ। ਸੁਖਵੀਰ ਜੀ, ਲੰਘ ਆਓ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ, 6427-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ, ਸੁਲਤਾਨ ਭਾਜੀ।
1: ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਪ੍ਰੋਮਿਸ ਕੀਤਾ ਆਪਣੇ ਲਿਸਨਰ ਦੇ ਨਾਲ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਇਹ ਤੁਹਾਨੂੰ ਬੈਡਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਲੈ ਕੇ ਤੁਹਾਨੂੰ ਲਿਵਿੰਗ ਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਡਾਇਨਿੰਗ ਰੂਮ ਸੈੱਟ ਵੀ ਅਰੇਂਜ ਕਰਕੇ ਦੇਣਗੇ। ਪਰ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰ ਲੈਣਾ ਜਾਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ 6472-62-0000 ਤੇ ਕਾਲ ਕਰ ਲੈਣਾ, ਕਿਉਂਕਿ 299 ਚ ਕੁਈਨ ਸਾਈਜ਼ ਬੈੱਡ ਮਿਲ ਰਿਹਾ ਤੁਹਾਨੂੰ, ਨਾਲ ਮੈਟਰਸ ਫ੍ਰੀ ਵੀ ਮਿਲ ਰਿਹਾ। ਇਸੇ ਤਰ੍ਹਾਂ 399 ਚ ਡਾਇਨਿੰਗ ਟੇਬਲ ਮਿਲ ਰਿਹਾ, ਨਾਲ 6 ਕੁਰਸੀਆਂ ਇੰਕਲੂਡ ਵੀ ਮਿਲ ਰਹੀਆਂ। ਤੇ ਪਹੁੰਚਣਾ ਕਿੱਥੇ ਤੁਸੀਂ, 6085 ਟੋਮਕਨ ਰੋਡ ਤੇ, 6472-62-0000।

ਸਾਡੇ ਕੋਲ ਵੀਕਐਂਡ ਤੇ ਇਹ ਟਾਈਮ ਅਵੇਲੇਬਲ ਹੈ ਸੈਟਰਡੇ ਸੰਡੇ। ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609 6770609।

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ ਜੀ,
0: ਉਹਨੂੰ ਥੋੜਾ ਜਿਹਾ ਵਿਸਤਾਰ ਨਾਲ ਆਰਾਮ ਨਾਲ ਡਿਟੇਲ ਚ ਸਮਝਾਓ ਕੀ ਹੈ ਤੇ ਕਿੰਨੇ ਕੁ ਦੀ ਮਿਲੇਗੀ।
1: ਬਿਲਟ ਇਨ ਕਿਚਨ ਭਾਜੀ ਮੇਰੇ ਕੋਲ ਇਸ ਟਾਈਮ ਸ਼ੋਰੂਮ ਚ ਕਸਟਮਰ ਆਉਣਗੇ, ਚੈੱਕ ਕਰਨਗੇ, ਐਟਲੀਸਟ ਮਿਨੀਮਮ ਉਹਨਾਂ ਨੂੰ 7 ਜਿਹੜੇ ਹੈ ਬਿਲਟ ਇਨ ਡੈਮੋ ਕਿਚਨ ਮਿਲਣਗੇ। ਬਿਲਟ ਇਨ ਕਿਚਨ ਚ ਮੇਨ ਚੀਜ਼ ਜਿਹੜੀ ਹੈ ਨਾ ਜੀ, ਉਹਦਾ ਹੈ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੁੰਦੇ ਆ। ਪਰ ਕਈ ਵਾਰੀ ਕਸਟਮਰ ਫਰਿੱਜ ਨੂੰ ਜਿਹੜਾ ਪੈਨਲ ਰੈਡੀ ਲੈਣਾ ਚਾਹੁੰਦੇ ਆ, ਜੇ ਪੈਨਲ ਰੈਡੀ ਲੈਣਾ, ਇੱਕ ਜ਼ਮਾਨਾ ਹੁੰਦਾ ਸੀ 36 ਇੰਚ ਵੀ ਪੈਨਲ ਰੈਡੀ ਆ ਜਾਂਦਾ ਸੀ, ਪਰ ਹੁਣ ਸਿਰਫ 42 ਇੰਚ ਜਾਂ 48 ਇੰਚ ਹੀ ਪੈਨਲ ਰੈਡੀ ਤੁਸੀਂ ਲੈ ਸਕਦੇ ਹੋ। ਸੋ ਜਿਹੜੇ ਸ਼ੌਕੀਨ ਕਸਟਮਰ ਆ, ਜਿਹੜੇ ਸ਼ੌਕ ਨਾਲ ਕਿਚਨ ਬਣਾਉਂਦੇ ਆ, ਜਿਹਨਾਂ ਚਾਹੇ ਬਿਲਡਰ ਕੋ ਉਹਨਾਂ ਨੇ ਲੈਣਾ ਤਦ ਵੀ ਆਪਣੇ ਸ਼ੌਕ ਨਾਲ ਕਿਚਨ ਬਣਵਾਉਣਾ, ਚਾਹੇ ਐਗਜ਼ਿਸਟਿੰਗ ਘਰ ਨੂੰ ਰੈਨੋਵੇਟ ਕਰ ਰਹੇ ਤਦ ਵੀ ਸ਼ੌਕ ਨਾਲ ਉਹਨਾਂ ਨੇ ਕਰਨਾ, ਉਹਨਾਂ ਨੇ ਫਿਰ ਪੈਨਲ ਰੈਡੀ ਫਰਿੱਜ ਲੈਣਾ। ਸੋ ਪੈਨਲ ਰੈਡੀ ਫਰਿੱਜ ਜਿਹੜਾ 48 ਇੰਚ ਦਾ, ਨਾਲ ਪੈਨਲ ਰੈਡੀ ਡਿਸ਼ਵਾਸ਼ਰ ਹੋਏਗੀ, ਨਾਲ ਤੁਹਾਨੂੰ ਕੁੱਕਟੋਪ ਬਿਲਟ ਇਨ ਮਿਲੇਗਾ, ਬਿਲਟ ਇਨ ਵਾਲ ਓਵਨ ਐਂਡ ਮਾਈਕ੍ਰੋਵੇਵ ਮਿਲੇਗਾ। ਪੂਰੇ ਦਾ ਪੂਰਾ $28,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ $18,900 ਚ ਦੇਵਾਂਗੇ ਜੀ। ਐਟਲੀਸਟ ਤੁਸੀਂ ਦੇਖੋ ਕਮ ਅਜ਼ ਕਮ $8,000 to $8,100 $8,100 ਦੀ ਸੇਵਿੰਗ ਹੋਏਗੀ ਜੇ ਤੁਸੀਂ ਬਿਲਟ ਇਨ ਕਿਚਨ ਨਾਲ ਜਾਂਦੇ ਹੋ, ਉਹ ਵੀ 48 ਇੰਚ ਫਰਿੱਜ ਨਾਲ।
0: ਇਹ ਜਿਹੜੀ ਬਿਲਟ ਇਨ ਕਿਚਨ ਹੈ, ਇਸ ਨੂੰ ਦੇਖਣਾ ਹੈ, ਪੈਨਲ ਰੈਡੀ ਕਿਚਨ ਹੈ, ਦੇਖਣਾ ਹੈ, ਬ੍ਰੈਂਪਟਨ ਟੀਵੀ ਅਪਲਾਈਂਸ ਤੇ ਲੱਗੀ ਵੀ ਹੋਈ ਹੈ
1: ਜੀ, ਬਿਲਕੁਲ ਲੱਗੀ ਹੋਈ
0: ਹੈ। ਦੇਖ ਸਕਦੇ ਹੋ ਵੀ ਬਾਹਰੋਂ ਕਿਹੋ ਜਿਹੀ ਲੱਗੀ, ਅੰਦਰ ਦਾ ਫਰਿੱਜ ਸਟੋਵ ਜਿਹੜਾ ਨਿਕਲਣਾ ਨਿਕਲਣਾ ਹੀ ਆ, ਲੇਕਿਨ ਬਾਹਰੋਂ ਕਿੰਨੀ ਖੂਬਸੂਰਤ ਲੱਗਦੀ ਹੈ। ਉਹਦੇ ਲਈ ਵੀ ਤੁਸੀਂ ਜਾ ਸਕਦੇ ਹੋ 801 ਬੁਵੇ ਡਰਾਈਵ ਨੀਅਰ ਚਿੰਗਯੂਸੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ।
1: ਤੇ ਜਦੋਂ ਸ਼ੌਕੀਨ ਕਸਟਮਰ ਦੀ ਗੱਲ ਹੁੰਦੀ ਹੈ, ਜਿੱਦਾਂ ਮੈਂ ਪਹਿਲੇ ਵੀ ਕਹਿ ਕੇ ਗਿਆ, ਫਿਰ ਜਿੱਥੇ ਬਿਲਟ ਇਨ ਕਿਚਨ ਲੱਗਣਾ ਉੱਥੇ ਫਿਰ 98 ਇੰਚ ਟੀਵੀ ਵੀ ਲੱਗਣਾ, ਜਾਂ 85 ਇੰਚ ਲੈਣਾ ਤੇ 1399 ਚ 85 ਇੰਚ, ਜਾਂ 1999 ਚ 98 ਇੰਚ ਟੀਵੀ ਵੀ ਤੁਸੀਂ ਲਗਾ ਸਕਦੇ ਹੋ। ਪਰ ਜਦੋਂ ਬਿਲਟ ਇਨ ਕਿਚਨ ਦੀ ਗੱਲ ਹੁੰਦੀ, ਕਈ ਜਗ੍ਹਾ 42 ਜਾਂ 48 ਇੰਚ ਫਰਿੱਜ ਨਹੀਂ ਲੱਗਦਾ,
0: ਠੀਕ ਹੈ,
1: ਫਿਰ ਤੁਸੀਂ 36 ਇੰਚ ਫਰਿੱਜ ਦੇ ਨਾਲ ਜਾਣਾ। ਫਿਰ ਤੁਹਾਡੇ ਕੋਲ ਦੋ ਆਪਸ਼ਨ ਹੈ, ਇੱਕ ਹੈ ਕਾਊਂਟਰ ਡੈਪਥ,
0: ਹਾਂਜੀ,
1: ਜਿਹੜਾ ਕਿ ਸਿਰਫ ਡੋਰ ਡੋਰ ਬਾਹਰ ਰਹਿਣਗੇ, ਬਾਕੀ ਫਰਿੱਜ ਅੰਦਰ ਹੋਏਗਾ,
0: ਠੀਕ ਹੈ।
1: ਲੇਕਿਨ ਇੱਕ ਹੈ ਜੀ ਜ਼ੀਰੋ ਕਲੀਅਰੈਂਸ,
0: ਅੱਛਾ,
1: ਜਿਹਨੂੰ ਫਲੈਸ਼ ਕਹਿ ਦਿੰਦੇ, ਫਲੈਸ਼ ਕੱਟ ਆਊਟ ਦੇ ਨਾਲ ਉਹਦੇ ਡੋਰ ਵੀ ਜਿਹੜੇ ਆ ਉਹ ਇਨਸਾਈਡ ਦਾ ਕੈਬਨਟ ਚਲੇ ਜਾਣਗੇ,
0: ਪੂਰਾ ਜਿਹੜਾ ਫਰਿੱਜ ਹੈ ਅੰਦਰ ਹੋਏਗਾ, ਬਾਹਰੋਂ ਐਂ ਪੱਧਰ ਹੋਏਗਾ,
1: ਬਿਲਕੁਲ ਬਿਲਕੁਲ ਫਲੈਸ਼ ਕੱਟ ਆਊਟ ਹੋਏਗੀ। ਪੂਰੇ ਦਾ ਪੂਰਾ ਫਰਿੱਜ ਜਿਹੜਾ ਜ਼ੀਰੋ ਕਲੀਅਰੈਂਸ ਦੇ ਨਾਲ ਇਨਸਾਈਡ ਕਿਚਨ ਉਹ ਬਿਲਟ ਹੋਏਗਾ, ਔਰ ਇਹ ਵੀ ਸਾਡੇ ਕੋਲ ਡਿਸਪਲੇ ਹੈ ਆ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਸ਼ੋਰੂਮ ਚ ਕਿ ਬਈ ਇਹ ਫਰਿੱਜ ਜਿਹੜਾ ਇਹ ਜ਼ੀਰੋ ਕਲੀਅਰੈਂਸ ਦਾ ਕਿਸ ਤਰ੍ਹਾਂ ਲੱਗੇਗਾ ਜਦੋਂ ਲਗਾਇਆ ਜਾਏਗਾ ਘਰ ਚ। ਤੁਹਾਨੂੰ ਡਿਸਪਲੇ ਦੇਖਣ ਲਈ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਹੁਣ ਮੈਂ ਤੁਹਾਨੂੰ ਇੱਕ ਪੈਕੇਜ ਜ਼ੀਰੋ ਕਲੀਅਰੈਂਸ ਨਹੀਂ ਦੇ ਦਿੰਦਾ,
0: ਠੀਕ ਹੈ,
1: ਬਿਲਕੁਲ ਫਲੈਸ਼ ਕੱਟ ਆਊਟ ਹੋਏਗੀ ਫਰਿੱਜ ਦੀ,
0: ਉੱਥੇ ਹੈਗਾ ਨਾ,
1: ਹਾਂਜੀ ਲੱਗਾ ਹੋਇਆ ਸੈਮਸੰਗ ਦਾ ਜੀ,
0: ਓਕੇ, ਉਹ ਇਹ ਵੀ ਦੇਖ ਸਕਦੇ ਸਾਡੇ,
1: ਔਰ ਸੈਮਸੰਗ ਨੇ ਲੇਟੈਸਟ ਲਾਂਚ ਕੀਤਾ ਇਹ। ਤੁਹਾਡੇ ਕੋਲ ਬਿਲਟ ਇਨ ਫਲੈਸ਼ ਕੱਟ ਆਊਟ ਦੇ ਨਾਲ ਫਰਿੱਜ ਮਿਲੇਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਇਹ ਫਰਿੱਜ ਹੈ। ਇਹ ਪੂਰੇ ਦਾ ਪੂਰਾ ਬੰਡਲ ਪੈਕੇਜ ਤੁਹਾਨੂੰ $14,000 ਵਾਲਾ ਸਿਰਫ $7,900 ਚ ਮਿਲੇਗਾ। $6,100 ਤੁਸੀਂ ਸੇਵ ਕਰਨਾ, ਜਦਕਿ 30% ਪ੍ਰਾਈਸ ਇਨਕਰੀਜ਼ ਹੋ ਚੁੱਕੀ ਹੈ, ਲੇਕਿਨ ਜਿੰਨੀ ਦੇਰ ਤੱਕ ਮੇਰੇ ਕੋਲ ਸਟਾਕ ਹੈ, 3 ਜਾਂ 4 ਬਿਲਟ ਇਨ ਕਿਚਨ ਇਸ ਟਾਈਮ ਸਟਾਕ ਚ ਹੈ, 3 ਜਾਂ 4 ਲੱਕੀ ਕਸਟਮਰ ਕੈਨ ਗੈਟ ਇਟ, ਜ਼ੀਰੋ ਕਲੀਅਰੈਂਸ ਦੇ ਨਾਲ, ਫਲੈਸ਼ ਕੱਟ ਆਊਟ ਦੇ ਨਾਲ ਫਰਿੱਜ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $7,900 ਚ। 905-450-2828, 905-450-2828 ਤੇ ਬੈਠੇ ਬੈਠੇ ਮੈਨੂੰ ਟੈਕਸਟ ਆ ਗਿਆ, ਮੈਂ ਇੱਕ ਮਿੰਟ ਜ਼ਰਾ ਚੈੱਕ ਕਰ ਲਾਂ ਟੀਵੀ ਦਾ। ਓਕੇ, ਕਾਲਸ ਜਾ ਰਹੀਆਂ, ਜ਼ਰੂਰ ਕਾਲ ਕਰੋ, ਹੋਲਡ ਕਰਾ ਲਓ, ਪਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ 12 ਟੀਵੀ ਸੀ 65 ਇੰਚ,
0: ਹਾਂਜੀ,
1: 4 ਸੋਲਡ ਆਊਟ,
0: ਅੱਛਾ,
1: ਸੋ 8 ਸਿਰਫ ਰਹਿ ਗਏ ਆ। ਰਾਈਟ ਵੇ 65 ਇੰਚ ਟੀਵੀ $499 ਦਾ ਲੈਣਾ, 8 ਟੀਵੀ ਅਵੇਲੇਬਲ ਹੈ, 12 ਟੋਟਲ ਆਏ ਸੀ, ਕੱਲ ਹੀ ਆਏ ਸੀ, ਔਰ ਅਸੀਂ ਇਹ ਸਪੈਸ਼ਲ ਤੇ ਲਗਾਇਆ, ਤੁਸੀਂ ਅੱਜ ਇਹ ਲੈ ਸਕਦੇ ਹੋ ਜੀ, ਸਿਰਫ $499 ਦਾ 8 ਟੀਵੀ ਅਵੇਲੇਬਲ ਹੈ, ਤੇ ਜਿਹੜਾ 55 ਇੰਚ $399 ਦਾ, ਜਿਹੜਾ 40 ਇੰਚ ਹੈ $199 ਦਾ। ਪਰ ਮਿਲਣਾ ਕਿੱਥੋਂ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਚਾਹੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬੇਸ਼ੱਕ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਤੁਸੀਂ ਬਿਗ ਸਕਰੀਨ ਟੀਵੀਜ ਲੈਣੇ ਆ, ਤੇ ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ। 905-450-2828-905-450-2828।
2: ਸਿੱਧੂ ਮੂਸੇ ਵਾਲਾ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: I am Dev Tatla and you are not. ਹਾਂਜੀ ਸੁਲਤਾਨ ਜੀ,
6: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਜੀ। ਸਾਡੇ ਕੋਲ ਇਸ ਟਾਈਮ ਟੀਵੀ ਸੈਕਸ਼ਨ ਦੇ ਵਿੱਚ ਬੜੀ ਵੱਡੀ ਸੇਲ ਹੈ। ਕਿਉਂ ਵੱਡੀ ਸੇਲ ਹੈ? ਕਿਉਂਕਿ ਪ੍ਰਾਈਸਿਸ ਜਿਹੜੀਆਂ ਲੋਐਸਟ ਗਰੰਟੀ ਕੀਤੀਆਂ ਜਾ ਰਹੀਆਂ। 905-450-2858 ਨੰਬਰ ਹੈ ਜਿਹਦੇ ਵਿੱਚ ਤੁਹਾਨੂੰ ਅੱਜ 75 ਇੰਚ ਸਿਰਫ ਔਰ ਸਿਰਫ 799 ਦਾ ਮਿਲ ਰਿਹਾ, 65 ਇੰਚ ਸਿਰਫ 499 ਦਾ ਮਿਲ ਰਿਹਾ, 55 ਇੰਚ ਸਿਰਫ 399 ਦਾ ਮਿਲ ਰਿਹਾ। ਕਿੱਥੋਂ ਜੀ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੌਮ ਸਾਡੀ ਵੈਬਸਾਈਟ ਹੈ। 905-450-2858 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ 399 55 ਇੰਚ ਜਾਂ 499 65 ਇੰਚ ਦੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਂਡ ਫਰਨੀਚਰ ਦਾ ਵੀ ਪ੍ਰੋਮਿਸ ਹੈ ਕਿ ਭਾਅ ਜੀ ਇੱਕ ਵਾਰੀ ਚਾਹੇ ਸਾਡੇ ਕੋਲ $2500 ਵਾਲਾ ਬੈੱਡਰੂਮ ਸੈੱਟ ਹੋਏਗਾ ਪਰ ਦੇਵਾਂਗੇ 1499 ਚ ਹੀ, ਚਾਹੇ ਸਾਡੇ ਕੋਲ $800 ਵਾਲਾ ਡਾਇਨਿੰਗ ਰੂਮ ਸੈੱਟ ਹੋਏਗਾ ਦੇਵਾਂਗੇ 399 ਦਾ, ਨਾਲ 6 ਚੇਅਰਾਂ ਵੀ ਮਿਲਣਗੀਆਂ। ਅਤੇ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਹੈ ਕੁਈਨ ਸਾਈਜ਼ ਬੈੱਡ ਅਤੇ ਨਾਲ ਮੈਟਰਸ ਵੀ ਫ੍ਰੀ ਮਿਲੇਗਾ 299 ਚ ਮਿਲੇਗਾ। ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ। ਤੇ ਸੁਖਵੀਰ ਜੀ ਸਾਡੇ ਨਾਲ ਮਿਲ ਗਏ ਆ, ਆਓ ਉਹਨਾਂ ਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਹੋਰ ਡੀਲ ਆ। ਵੈਲਕਮ ਟੂ ਦਾ ਪ੍ਰੋਗਰਾਮ ਜੀ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਵੀਕਐਂਡ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ 1499 ਦਾ। ਜੀ ਹਾਂ, 1499 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
6: ਬਿਲਕੁਲ ਜੀ ਬਿਲਕੁਲ, ਮਿਸ ਨਾ ਕਰ ਜਾਣਾ 6472620000, 6472620000। ਚਾਹੇ ਰੀਅਲ ਮਾਰਬਲ ਦਾ ਤੁਸੀਂ ਡਾਇਨਿੰਗ ਸੈੱਟ ਲੈਣਾ, ਚਾਹੇ ਤੁਸੀਂ ਹਾਰਡਵੁੱਡ ਫਲੋਰ ਦਾ ਵੁੱਡ ਦਾ ਤੁਸੀਂ ਲੈਣਾ, ਤੁਹਾਨੂੰ ਵੁੱਡ ਦਾ ਵੀ ਡਾਇਨਿੰਗ ਟੇਬਲ ਤੇ ਤੁਹਾਨੂੰ ਮਾਰਬਲ ਦਾ ਵੀ ਡਾਇਨਿੰਗ ਟੇਬਲ, 6-6 ਚੇਅਰ ਦੇ ਨਾਲ, ਐਨੀ ਆਫ ਵਨ ਦੀ ਸਿਲੈਕਸ਼ਨ ਹੈ 399, ਜਿਹੜਾ ਮਰਜ਼ੀ ਚੱਕ ਲੈਣਾ, $800 ਦੇ ਹੈ 399 ਚ, ਸੋ ਬਹੁਤ ਸਾਰੀ ਸਿਲੈਕਸ਼ਨਸ ਮਿਲਣੀ ਆ। ਮੈਂ ਇਸ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਜਿਹੜੀਆਂ ਪ੍ਰਾਈਸਿਸ ਅਸੀਂ ਔਨ ਏਅਰ ਅਨਾਊਂਸ ਕਰ ਰਹੇ ਹਾਂ, ਸਿਰਫ ਉਹੀ ਸਮਾਨ ਨਹੀਂ ਹੈ, ਬਹੁਤ ਸਾਰੀ ਸਿਲੈਕਸ਼ਨ ਤੁਹਾਨੂੰ ਮਿਲਣੀ ਹੈ ਜਦੋਂ ਤੁਸੀਂ ਉੱਥੇ ਜਾਣਾ ਹੈ, ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ। ਰੀਜ਼ਨੇਬਲ ਦਾ ਮਤਲਬ ਇਹ ਆ ਕਿ 70% ਡਿਸਕਾਊਂਟ ਤੁਹਾਨੂੰ ਦੇਣਗੇ, 70% ਡਿਸਕਾਊਂਟ ਮਿਲਣਾ ਕਿੱਥੋਂ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 6685 ਟੋਮਕਨ ਰੋਡ ਤੇ, 6472620000। ਕੁਈਨ ਸਾਈਜ਼ ਮੈਟਰਸ ਕੁਈਨ ਸਾਈਜ਼ ਬੈੱਡ ਲਵੋਗੇ 299 ਦਾ, ਤੇ ਨਾਲ ਮੈਟਰਸ ਫ੍ਰੀ ਮਿਲ ਰਿਹਾ, ਤੇ ਜੇ ਕੱਲਾ ਹੀ ਕੁਈਨ ਸਾਈਜ਼ ਮੈਟਰਸ ਲੈਣਾ ਉਹ ਵੀ 199 ਦਾ ਮਿਲੇਗਾ। ਮਿਸ ਨਾ ਕਰਨਾ, ਪਹੁੰਚ ਜਾਣਾ 6472620000।
7: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
8: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
9: They say he the goat, he always have to win.
10: Yeah, dog, you're killing the game.
9: Oh,

0: ਬ੍ਰੈਂਪਟਨ ਟੀਵੀ ਅਪਲਾਇੰਸਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਤੇ ਬੈਠੇ ਨੇ। ਵਧੀਆ ਵਧੀਆ ਪ੍ਰਾਈਸ ਦੇ ਰਿਹਾ ਹੁਣ ਤੱਕ ਤੁਸੀਂ ਦੱਸਿਆ ਜੀ, ਆਹ ਫੁੱਲ ਕਿਚਨ ਲੈ ਲਓ, ਬੰਡਲ ਪੈਕੇਜ ਆਹ ਲੈ ਲਓ, ਬੰਡਲ ਪੈਕੇਜ ਉਹ ਲੈ ਲਓ, ਜਿਹਨਾਂ ਨੇ ਲੈਣੇ ਆਪਣੇ ਆਲਰੇਡੀ ਤੁਹਾਨੂੰ ਮੈਸੇਜ ਵੀ ਆ ਰਿਹਾ ਵੀ ਸੇਲ ਹੋ ਰਹੀ ਹੈ
1: ਜੀ।
0: ਕਿਸੇ ਨੇ ਸਿੰਗਲ ਪੀਸ ਹੀ ਚਾਹੀਦਾ, ਕੱਲ ਫਰਿੱਜ ਖਰਾਬ ਹੋ ਗਿਆ, ਫਰਿੱਜ ਬਦਲ ਲਓ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਅਗਰ ਸਿੰਗਲ ਪੀਸ ਦੇਖੋ ਐਗਜ਼ਿਸਟਿੰਗ ਘਰਾਂ ਦੇ ਵਿੱਚ ਤਾਂ ਭਾਜੀ ਉਹ ਜਾਣਾ ਹੈ ਨਾ ਸਿੰਗਲ ਪੀਸ ਹੀ।
0: ਹਾਂਜੀ ਹਾਂਜੀ,
1: ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਬਿਲਟ ਇਨ ਕਿਚਨ ਹੋਵੇ, ਚਾਹੇ ਤੁਸੀਂ ਸਿੰਗਲ ਪੀਸ ਕੋਈ ਵੀ ਰਿਪਲੇਸ ਕਰਨਾ, ਸਾਡੇ ਕੋਲ 36 ਇੰਚ ਫੁੱਲ ਸਾਈਜ਼ ਫਰਿੱਜ ਹੈ, ਫਰੈਂਚ ਡੋਰ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਅੱਜ $2200 ਤੋਂ ਸਿਰਫ $1499 ਦਾ, ਜੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਕਾਊਂਟ ਡੈਪਥ ਫਰਿੱਜ ਦੇਖ ਰਹੇ ਹੋ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਮਿਸ ਨਾ ਕਰ ਜਾਣਾ, ਵੈਰੀ ਲਿਮਿਟਿਡ ਇਨਵੈਂਟਰੀ ਹੈ, ਪਰ ਇਹਦੀ ਟੈਰਿਫ ਲੱਗੀ ਪ੍ਰਾਈਸ $2200 ਆ ਰਹੀ ਹੈ, $1499 ਦਾ ਸਾਡੇ ਕੋਲ ਸਟੋਕ ਅਵੇਲੇਬਲ ਹੈ, ਫਰੀ ਡਿਲੀਵਰ ਹੋ ਜਾਣਾ, 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਉਹ ਵੀ $1099 ਦਾ ਪੇਅਰ ਹੈ, $1099 'ਚ ਤੁਸੀਂ ਵਾਸ਼ਰ ਐਂਡ ਡਰਾਇਰ ਪੇਅਰ ਲੈ ਸਕਦੇ ਹੋ, ਪਰ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੋਵੇ, $599 ਦਾ ਵਾਸ਼ਰ ਮਿਲ ਜਾਏਗਾ ਅਤੇ $599 ਦਾ ਡਰਾਇਰ ਵੀ ਮਿਲ ਜਾਏਗਾ, ਫਰੀ ਡਿਲੀਵਰ ਹੋ ਜਾਏਗਾ, ਇਹ ਵੀ ਪੇਮੈਂਟ 6 ਮਹੀਨੇ 'ਚ ਕੀਤੀ ਜਾ ਸਕਦੀ ਹੈ, ਕੋਈ ਇੰਟਰਸਟ ਨਹੀਂ ਹੈ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੇਖ ਰਹੇ ਹੋ, ਇਹ ਵੀ $1200-$1400 ਤੋਂ ਘੱਟ ਨਹੀਂ ਹੈ। ਜੇ ਸਲਾਈਡ ਇਨ ਲੈਣਾ, ਯਾਨੀ ਜਿਹਦੇ ਪਿੱਛੇ ਬੈਕ ਤੇ ਪੈਨਲ ਨਹੀਂ ਹੋਏਗਾ, ਸਲਾਈਡ ਇਨ ਇਲੈਕਟ੍ਰਿਕ ਤੁਹਾਨੂੰ ਸਟੋਵ ਜਿਹੜਾ ਅੱਜ ਦਵਾਂਗੇ ਸਿਰਫ $1299 ਦਾ,
0: ਠੀਕ ਹੈ।
1: ਤੇ ਜੇ ਤੁਸੀਂ ਬੈਕ ਪੈਨਲ ਵਾਲਾ ਲੈਣਾ ਜਿਹੜਾ ਕਿ ਆਲਰੇਡੀ $1200 ਦਾ, ਅੱਜ ਦਵਾਂਗੇ $799 ਦਾ। ਸੋ ਲੋਐਸਟ ਪ੍ਰਾਈਸ ਗਰੰਟੀ ਹੈ, ਚਾਹੇ ਬੰਡਲ ਪੈਕੇਜ ਲਵੋ, ਚਾਹੇ ਸਿੰਗਲ ਸਿੰਗਲ ਪੀਸ ਲਵੋ, ਗਰੰਟਿਡ ਤੁਸੀਂ 30% ਜਿਹੜੀਆਂ ਪ੍ਰਾਈਸ ਇੰਕਰੀਜ਼ ਹੋਈਆਂ ਬਿਕੋਜ਼ ਆਫ 25% ਟੈਰਿਫ ਐਂਡ 5% ਫਰੇਟ ਇੰਕਰੀਜ਼ ਹੋਇਆ, ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ 30% ਦਾ ਡਿਫਰੈਂਸ ਸਾਨੂੰ ਸਾਫ਼ ਇਸ ਟਾਈਮ ਦਿਖ ਰਿਹਾ ਕੰਪੇਅਰ ਕਰਕੇ, ਪਰ ਜਿਹੜਾ ਸਟੋਕ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਇਹਨਾਂ ਪ੍ਰਾਈਸਿਸ ਦੇ ਵਿੱਚ। ਚਾਹੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਵੀ ਲਵੋਗੇ ਤਦ ਵੀ $29.99 ਦਾ ਮਿਲ ਜਾਏਗਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $38.99 3-ਪੀਸ ਦੀ। ਇਹਦੇ 'ਚ ਵੀ 36 ਇੰਚ ਦਾ ਫਰਿੱਜ ਹੈ, ਇਹਦੇ 'ਚ ਵੀ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਇਹਦੇ 'ਚ ਵੀ ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ, $29.99 ਅਤੇ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $1099 ਦੀ ਵਾਸ਼ਰ ਐਂਡ ਡਰਾਇਰ ਹੈ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $2000 ਵਾਲੀ ਅਲਟਰਾ ਲਾਰਜ ਕਪੈਸਿਟੀ ਦੀ ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ, ਟੈਰਿਫ ਲੱਗੀ ਪ੍ਰਾਈਸ ਭਾਵਾਂ $2600 ਹੈ, $1799 ਦਾ ਪੇਅਰ ਮਿਲਣਾ ਵਾਸ਼ਰ ਐਂਡ ਡਰਾਇਰ ਦਾ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਫਰੀ ਡਿਲੀਵਰ ਹੋ ਜਾਣਾ। ਅਤੇ ਜੇ ਤੁਸੀਂ ਟੀਵੀ ਲੈਣੇ ਆ ਤਦ ਵੀ 6 ਮਹੀਨੇ 'ਚ ਪੇ ਕਰਨਾ, $399 'ਚ 55 ਇੰਚ, $499 'ਚ 65 ਇੰਚ, $799 'ਚ 75 ਇੰਚ, $1399 'ਚ 85 ਇੰਚ ਅਤੇ $1999 'ਚ 98 ਇੰਚ ਟੀ ਵੀ ਮਿਲਣਾ ਹੈ। ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। ਅਤੇ ਇੱਕ ਵਾਰੀ ਫਿਰ ਰਿਮਾਈਂਡਰ ਤੁਹਾਨੂੰ ਯਾਦ ਕਰਾ ਦਾਂ ਕਿ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰ ਲੈਣਾ। ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ, ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਰਹੇ ਹੈ, ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ। ਅਤੇ ਲੱਕੀ ਡਰੋਅ 'ਚ ਹੁਣ ਅਸੀਂ ਡਿਸਾਈਡ ਕੀਤਾ ਲੈਪਟੋਪ ਗਿਫਟ ਦਿੱਤਾ ਜਾਏਗਾ। ਸੋ ਤੁਸੀਂ ਲੈਪਟੋਪ ਵਿਨ ਕਰਨਾ ਅਤੇ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ, ਬਲਕਿ ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵਸ ਨੂੰ ਵੀ ਕਹਿਣਾ ਕਿ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ ਟਿਕਟੋਕ 'ਤੇ, ਅਤੇ ਹੋ ਸਕਦਾ ਤੁਸੀਂ ਲੈਪਟੋਪ ਵਿਨ ਕਰ ਜਾਓ। 905-450-2828 ਨੰਬਰ ਹੈ। ਐਟਲੀਸਟ 30% ਦੀ ਸੇਵਿੰਗ ਇੱਕ ਹੋ ਰਹੀ ਹੈ, ਅਡੀਸ਼ਨਲ $200-$300 ਦਾ ਡਿਸਕਾਊਂਟ ਮਿਲ ਰਿਹਾ, ਅਤੇ ਐਡਵਾਂਟੇਜ ਇਹ ਹੈ ਫਰੀ ਡਿਲੀਵਰੀ ਦੇ ਨਾਲ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।

0: बाबूजी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं पड़ती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: I am Dev Tatla and you are not.
5: ਜੀ
6: ਆਪਣੇ ਨਾ ਜਦੋਂ ਵੱਡੇ ਪਲਾਜ਼ੇ ਚੋਂ ਡੋਰ ਵੜਦੇ ਆ,
5: ਹਾਂਜੀ,
6: ਰਾਈਟ ਹੈਂਡ ਸਾਈਡ ਤੇ ਇੱਕ ਗੈਸ ਵਾਲਾ ਬਾਬਾ ਲੰਮਾ ਚੌੜਾ ਜਿਹਾ ਸਟੋਵ ਪਿਆ, ਉਹ ਕਿਹੜਾ ਜੀ?
5: ਇਹ 36 ਇੰਚ ਹੁੰਦੇ ਜੀ। ਅਗਰ ਕਿਸੇ ਨੂੰ ਐਕਸਕਲੂਸਿਵਲੀ 36 ਇੰਚ ਸਟੋਵ ਚਾਹੀਦੇ ਆ, ਸਾਡੇ ਕੋਲ ਉਹ ਵੀ ਅਵੇਲੇਬਲ ਹੈ, ਬਹੁਤ ਲੋ ਪ੍ਰਾਈਸ ਤੇ ਆਇਆ ਗੈਸ ਦਾ। ਜੇ 36 ਇੰਚ ਕਿਸੇ ਨੇ ਲੈਣਾ, ਉਹ ਵੀ ਮੈਂ ਤੁਹਾਨੂੰ $3500 ਤੋਂ $2499 ਦਾ ਦੇ ਦਾਂਗਾ। $1000 ਗਰੰਟਿਡ ਤੁਸੀਂ ਸੇਵ ਕਰੋਗੇ, ਨਹੀਂ ਤੇ 36 ਇੰਚ ਜਿਹੜਾ ਨਾ ਜੀ,
6: ਹਾਂਜੀ,
5: ਮੋਸਟਲੀ 4000 ਐਂਡ ਅਬਵ ਪ੍ਰਾਈਸ ਤੇ ਮਿਲਦਾ, ਪਰ ਇਹ ਸਾਡੇ ਕੋਲ ਸਪੈਸ਼ਲ ਤੇ ਸਪੈਸ਼ਲ ਪ੍ਰਾਈਸ ਚ ਪਰਚੇਜ਼ ਹੈ, ਇਸ ਕਰਕੇ $2499 ਚ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ ਚ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ, ਤੇ ਜਿੱਥੇ $1000 ਦੀ ਸੇਵਿੰਗ ਤੁਹਾਡੀ ਇਲੈਕਟ੍ਰੋਨਿਕਸ ਚ, ਹੋਮ ਅਪਲਾਈਸਿਸ ਚ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਕਰਾ ਰਹੇ ਹਾਂ, ਉੱਥੇ ਤੁਹਾਨੂੰ 6685 ਟੋਮਕਨ ਰੋਡ ਫਰਨੀਚਰ ਚ ਵੀ $1000 ਤੋਂ ਵੱਧ ਦੀ ਸੇਵਿੰਗ ਕਰਾ ਕੇ ਦੇ ਰਹੇ ਹਾਂ। ਕਿਉਂਕਿ ਅੱਜ ਸਾਡੇ ਨਾਲ ਸੁੱਖ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਜਟ ਦੇ ਵਿੱਚ ਲਿਆ ਕੇ ਬੈਸਟ ਡੀਲਸ ਜਿਹੜੀਆਂ ਉਹ ਆਪਣੇ ਲਿਸਨਰ ਨੂੰ ਦੇਵਾਂਗੇ, ਪਰ ਦੇਵਾਂਗੇ ਐਕਸਕਲੂਸਿਵ ਡੀਲ ਓਨਲੀ ਫਾਰ ਦਿਸ ਵੀਕੈਂਡ। ਨੰਬਰ ਨੂੰ ਨੋਟ ਕਰ ਲਓ, 647-262-00-00 647-262-00-00 ਕਿਉਂਕਿ 199 ਦਾ ਕੁਈਨ ਸਾਈਜ਼ ਮੈਟਰਸ ਮਿਲ ਜਾਣਾ, ਜਾਂ 299 ਦਾ ਕੁਈਨ ਸਾਈਜ਼ ਬੈੱਡ ਲਵੋਗੇ ਤੇ ਮੈਟਰਸ ਬਿਲਕੁਲ ਹੀ ਫ੍ਰੀ ਮਿਲ ਜਾਣਾ ਅੱਜ। 647-262-00-00 ਲੰਘ ਗਿਆ। ਸੁੱਖ ਜੀ ਦਿਓ ਮੈਸੇਜ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੱਪਸਿਟ ਸੋਫਾ ਐਂਡ ਲੱਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲੱਪਸਿਟ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
5: ਜੇ ਕਿਤੇ ਲੇਟ ਹੋ ਗਏ ਹੋ ਤੇ ਤੁਸੀਂ ਰਾਈਟ ਵੇ ਕਾਲ ਕਰ ਲਓ, ਕਾਲ ਕਰਕੇ ਜਿਹੜੀ ਵੀ ਚੀਜ਼ ਹੋਲਡ ਕਰਾਉਣੀ ਹੋਲਡ ਕਰਾ ਕੇ ਸਿਰਫ ਨਾਮ ਤੇ ਨੰਬਰ ਨਾਲ ਹੋਲਡ ਹੋ ਜਾਣੀ ਹੈ, ਫਿਰ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੇਜੂਅਲ ਕਰਨਾ। 647-262-00-00, 647-262-00-00।

0: ਜੀ ਜਿਹੜੀ ਮਸਾਜ ਵਾਲੀ ਚੇਅਰ ਆ ਉਹਦਾ ਵੀ ਦੱਸ ਦੋ ਥੋੜਾ ਜਿਹਾ।
1: ਹਾਂਜੀ ਮਸਾਜ ਚੇਅਰ ਜਿਹੜੀ ਹੈ ਜੀ ਅਗਰ ਕਿਸੇ ਨੇ ਲੈਣੀ ਹੈ ਇਹ ਬਹੁਤ ਹੀ ਸ਼ਾਨਦਾਰ, ਕਿਉਂਕਿ 5000 ਤੋਂ ਘੱਟ ਅੱਜ ਤੱਕ ਕੋਈ ਮਸਾਜ ਚੇਅਰ ਨਹੀਂ ਸੀ, ਸਿਰਫ ਪੈਨਾਸੋਨਿਕ ਪਹਿਲੇ ਬਣਾਉਂਦਾ ਸੀ, ਪਰ ਦਿਸ ਇਜ਼ ਦ ਬੈਸਟ ਕੰਪਨੀ ਜਿਨ੍ਹਾਂ ਨੇ ਮਸਾਜ ਚੇਅਰ ਲਾਂਚ ਕੀਤੀ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡਿਸਪਲੇ ਤੇ ਹੈ, ਜਾ ਕੇ ਤੁਸੀਂ 10 ਮਿੰਟ ਦਾ ਟ੍ਰਾਇਲ ਲਵੋ। ਇਹਦੇ ਤੇ ਸੌਫਟ ਮਸਾਜ ਵੀ ਹੈ, ਹਾਰਡ ਮਸਾਜ ਵੀ ਹੈ ਜੀ,
0: ਠੀਕ ਹੈ।
1: ਸੋ ਇਹਦੇ ਚ ਤੁਹਾਡੇ ਅਪਰ ਸ਼ੋਲਡਰ, ਲੋਅਰ ਸ਼ੋਲਡਰ, ਲੋਅਰ ਬੈਕ, ਥਾਈਜ਼, ਲੈਗਸ ਐਂਡ ਫਿਟ ਮਸਾਜ ਹੈ, ਔਰ ਆਰਮ ਮਸਾਜ ਵੀ ਹੈ, ਬਹੁਤ ਬਿਹਤਰੀਨ। ਜਿੰਨੇ ਸਾਡੇ ਕਸਟਮਰ ਲੈ ਕੇ ਗਏ ਆ ਦੇ ਆਰ ਵੈਰੀ ਸੈਟਿਸਫਾਈਡ। ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਲੈ ਕੇ ਦਿੱਤਾ। ਮੇਰੇ ਕੋਲ 2 ਐਸੇ ਕਸਟਮਰ ਹੈ ਜਿਨ੍ਹਾਂ ਨੇ ਆਪਣੇ ਆਫਿਸ 'ਚ ਲਿਜਾ ਕੇ ਰੱਖਿਆ, ਰੀਅਲਟਰ ਸੀ ਜੀ ਰੀਅਲ ਸਟੇਟ ਦੇ ਆਫਿਸ 'ਚ, ਉੱਥੇ ਉਹਨਾਂ ਨੇ ਰੱਖਿਆ। ਮੇਰੇ ਕੋਲ ਐਸੇ ਕਸਟਮਰ ਲੈ ਕੇ ਗਏ ਜਿਹੜੇ ਟਰੱਕਿੰਗ ਇੰਡਸਟਰੀ 'ਚ ਸੀ, ਉਹਨਾਂ ਨੇ ਆਪਣੇ ਘਰ 'ਚ ਰੱਖੀ ਹੈ, ਨਾਲੇ ਉਹਨਾਂ ਦੇ ਪੇਰੈਂਟਸ ਵੀ, ਨਾਲੇ ਉਹ ਕਹਿੰਦੇ ਜਦੋਂ ਮੈਂ ਫੇਰਾ ਲਾ ਕੇ ਭਾਜੀ ਆਉਂਦਾ ਤੇ ਮੈਂ ਆਪਣੇ ਵਾਸਤੇ ਵੀ ਬਹੁਤ, ਮੈਨੂੰ ਇਹ ਇਸ ਟਾਈਮ ਇੰਪੋਰਟੈਂਟ ਹੈ, ਮੈਂ ਆਪਣੇ ਵਾਸਤੇ ਵੀ ਲੈ ਕੇ ਰੱਖੀ ਹੈ। ਕਿਉਂ ਕਿ ਸਿਰਫ 24.99 ਚ $5000 ਵਾਲੀ ਮਸਾਜ ਚੇਅਰ 24.99 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। 10 ਮਿੰਟਸ ਦਾ ਟ੍ਰਾਇਲ ਲੈਣਾ ਹੈ ਤੇ ਪਹੁੰਚ ਜਾਓ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਡਿਸਪਲੇ ਤੇ ਪਹੁੰਚ ਕੇ ਆਰਾਮ ਨਾਲ ਚੇਅਰ ਤੇ ਬੈਠ ਕੇ 10 ਮਿੰਟਸ ਟ੍ਰਾਇਲ ਲਵੋ, ਉਸ ਤੋਂ ਬਾਅਦ ਆਰਡਰ ਕਰੀਓ, ਕਿਉਂਕਿ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਮਿਲ ਰਿਹਾ ਫ੍ਰੀ ਡਿਲੀਵਰੀ ਦੇ ਨਾਲ, ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦ ਪ੍ਰਾਈਸ। ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਮਿਸ ਨਾ ਕਰ ਜਾਣਾ। ਇਹ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਰ ਬਾਰ ਰਿਪੀਟ ਨਹੀਂ ਹੁੰਦੀਆਂ, ਇਹ ਉਹੋ ਜਿਹੇ ਇਹ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਈਆਂ ਦੇ ਟੈਰਿਫ ਲੱਗ ਚੁੱਕੇ ਆ, ਪ੍ਰਾਈਸ ਇੰਕਰੀਜ਼ਡ ਹੋ ਗਈਆਂ, ਜਿੱਦਾਂ ਕਿ ਫਰਿੱਜ, ਸਟੋਵ, ਡਿਸ਼ਵਾਸ਼ਰ, ਮੈਂ ਤੁਹਾਨੂੰ ਦੱਸ ਰਿਹਾ ਇਹ ਆਲਰੇਡੀ 38.99 ਦਾ ਹੋ ਗਿਆ, ਜਿਹੜਾ 29.99 ਚ ਤੁਹਾਨੂੰ 3 ਪੀਸ ਕਿਚਨ ਬੰਡਲ ਦੇ ਰਹੇ ਹਾਂ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਤੁਹਾਨੂੰ 14.99

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
1: वेलकम टू रेडियो गोल्ड. आप सुन रहे हैं रेडियो गोल्ड, जहां सिर्फ आपके लिए है सब कुछ, क्योंकि हम लेकर आए हैं एक नया और रोमांचक अनुभव, जहां होगा म्यूजिक, एंटरटेनमेंट, न्यूज, टॉक शो और आपका और हमारा साथ. तो सुनते रहें रेडियो गोल्ड, क्योंकि ये है आपके साथ हमेशा. सुनहरे लम्हे और चमकती दुनिया में आपका स्वागत है, जहां हर लम्हा है सोने की तरह की गोल्डन मोमेंट्स की मिठास रेडियो गोल्ड के साथ. The views, ideas and opinions expressed in the program are strictly that of the participants and they do not in any ways reflect the views, ideas and opinions of Radio Gold. गुड इवनिंग, ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਲੈ ਕੇ. ਤੁਹਾਡੇ ਲਈ ਹਾਜ਼ਰ ਹੋ ਗਏ ਹਾਂ ਹਰ ਸੈਟਰਡੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦਾ ਹੈ ਤੁਹਾਡਾ ਤੇ ਸਾਡਾ ਸਾਥ ਰੇਡੀਓ ਗੋਲਡ. ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਮਾਈ ਨੰਬਰ ਇਜ਼ 416-910-6000 ਔਰ ਸਟੂਡੀਓ ਦੇ ਨੰਬਰ ਹੈ 416-233-7368. ਤੁਸੀਂ ਸਾਰੇ ਜਾਣਦੇ ਹੋ 233-7368. What a beautiful day today, 23 degree temperature, 26 September, Saturday da khoob suraj ja din. Jandi jandi bahar sanu bilkul dikha ke ja rahi hai ki zindagi vich kade vi kuch vi ho sakda hai. Enne thand to baad ikdam enna khoob surat beautiful ja din aur I hope tusi sab ne is din nu enjoy kita hovega. Zindagi vich bahut sariyan problems aandiyan ne, lekin jekar tusi ਪ੍ਰੋਬਲਮਸ ਦੇ ਅੱਗੇ ਅੜ ਜਾਂਦੇ ਹੋ, ਖੜ ਜਾਂਦੇ ਹੋ, ਤਾਂ ਪ੍ਰੋਬਲਮਸ ਵੀ ਆਈ ਥਿੰਕ ਡਰ ਕੇ ਚੱਲੀਆਂ ਜਾਂਦੀਆਂ. ਕਹਿੰਦੇ ਹੈ ਕਿ ਖੁੱਲ੍ਹ ਜਾਏ

0: प्रोग्राम आप सुन रहे हैं रेडियो गोल्ड शाइन विद सोनम. कीप लिसनिंग एंड कीप स्माइलिंग. विल बी राइट बैक आफ्टर अ शॉर्ट ब्रेक.
1: There are good quotes and bad quotes. Good ones, like those giving you a chance to pay zero bills for 10 years with Bel Air Direct.
0: Once again, welcome to the program. Toda sabda swagat hai program vich ik vaar phir to. Again, koi farmaish karna chahunde ho, 4162-337-368 aur 416-910-6000. Aur studio vich Nasir ji pahunch chuke hain. Nasir ji, swagat hai toda.
2: ਬਹੁਤ ਸ਼ੁਕਰੀਆ ਸੋਨਮ ਜੀ. ਰੇਡੀਓ ਪ੍ਰੋਗਰਾਮ ਸੁਣੋ. ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ.
0: ਵੈਲਕਮ ਜੀ. ਔਰ ਨਾਸਿਰ ਜੀ, ਹਾਊ ਵਾਸ ਯੂਰ ਵੀਕਐਂਡ?
2: ਜੀ, ਤੁਹਾਨੂੰ ਪਤਾ ਐਜ ਯੂਜੂਅਲ ਬਿਜ਼ੀ ਬਸ ਬਿਜ਼ੀ,
0: ਬਟ ਵੈਦਰ ਇਟਸ ਸਪੋਰਟਿੰਗ, ਰਾਈਟ?
2: ਅੱਜ ਬਹੁਤ ਅੱਛਾ ਸੀ ਵੈਦਰ ਔਰ ਬੜਾ ਇੰਜੋਏ ਕੀਤਾ. ਮੈਂ ਫੈਮਿਲੀ ਦੇ ਨਾਲ ਬਾਹਰ ਨਿਕਲੇ ਹਾਂ ਸਾਂ
0: ਜੀ,
2: ਤੇ ਜਸ ਆਈ ਮੇਕ ਇਟ. ਤੇ ਉਹ ਐਕਚੁਅਲੀ ਤੁਹਾਨੂੰ ਪਤਾ ਹੈ ਵੀ ਅਸੀਂ ਲੋਕ ਮੋਰਗੇਜਸ ਕਰ ਰਹੇ ਹਾਂ, ਲੋਨਸ ਕਰ ਰਹੇ ਹਾਂ, 27 ਸਾਲ ਹੋ ਗਏ ਨਾ.
0: ਬਿਲਕੁਲ.
2: ਅੱਜ ਮੈਂ ਇੱਕ ਨਾ ਐਡ ਰਨ ਕੀਤਾ ਫੇਸਬੁੱਕ ਤੇ ਆਪਣਾ.
0: ਅੱਛਾ.
2: ਤੇ ਮੈਨੂੰ ਇੰਨੀਆਂ ਕਾਲਸ ਆਈਆਂ, ਮੈਨੂੰ ਲੱਗਦਾ ਮੇਰੇ ਬੜੇ ਚਾਹਣ ਵਾਲੇ ਲੋਕ ਮੈਨੂੰ ਵੇਟ ਕਰ ਰਹੇ ਸਨ, ਕਿਉਂਕਿ ਮੈਂ ਬਹੁਤ ਘੱਟ ਪ੍ਰਮੋਸ਼ਨ ਕਰਨਾ ਆਪਣੀ, ਕਿਉਂਕਿ ਮੇਰੇ ਕਲਾਇੰਟਸ ਦੇ ਰਹਿਣਾ ਸਾਨੂੰ ਜੀ ਰਿਪੀਟ ਹੁੰਦੇ ਨੇ
0: ਜੀ.
2: ਮੈਂ ਕਿਉਂਕਿ 27 ਸਾਲ ਤੋਂ ਕੰਮ ਕਰ ਰਿਹਾ, ਹਰ ਬੰਦਾ ਤਕਰੀਬਨ ਮੈਨੂੰ ਜਾਣਦਾ ਹੈ ਔਰ ਮੇਰੇ ਕੋਲ ਆਉਂਦਾ ਹੈ ਔਰ ਬਾਰ ਬਾਰ ਆਉਂਦਾ ਹੈ. ਇਸੇ ਵੇਲੇ ਤੋਂ ਮੇਰੇ, ਮੈਂ ਜਿਹਨਾਂ ਦੇ ਫਾਦਰ ਦੀ ਮੋਰਗੇਜ ਕੀਤੀ ਸੀ ਉਹਨਾਂ ਦੇ ਬੱਚਿਆਂ ਦੀ ਮੋਰਗੇਜ ਤੇ ਉਹ ਰਿਪੀਟ ਹੋ ਰਹੇ ਨੇ ਸਾਰੇ. ਉਹ ਫਾਦਰ ਬੜੇ ਪ੍ਰਾਊਡ ਫੀਲ ਕਰਦੇ ਨੇ ਜਦੋਂ ਮੇਰਾ ਨਾਮ ਦੱਸਦੇ ਨੇ ਵੀ ਲਓ ਜੀ, ਅਗਰ ਤੁਸੀਂ ਮੋਰਗੇਜ ਕਰਾਉਣੀ ਤਾਂ ਉੱਥੇ ਚੱਲੋ. ਤੇ ਮੈਂ ਅੱਜ ਐਵੇਂ ਹੀ ਬੈਠੇ ਬੈਠੇ ਮੈਂ ਕਿਹਾ ਚਲੋ ਐਡ ਬਣਾਉਂਦੇ ਹਾਂ, ਐਡ ਬਣਾ ਕੇ ਮੈਂ ਐਵੇਂ ਰਨ ਕੀਤੀ ਤੇ ਬਹੁਤ ਸਾਰੀਆਂ ਕਾਲਸ ਆਈਆਂ. ਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਆਪਣੇ ਸਾਰੇ ਪਿਆਰ ਕਰਨ ਲੋਕਾਂ ਨੂੰ. ਤੇ ਮੋਰਗੇਜ ਦੇ ਬਾਰੇ ਦੱਸਣਾ ਚਾਹਾਂਗਾ ਵੀ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਚੰਗਾ ਰੇਟ ਔਰ ਚੰਗੀਆਂ ਟਰਮਸ ਐਂਡ ਕੰਡੀਸ਼ਨ ਮਿਲਣ, ਤਾਂ ਤੁਹਾਨੂੰ ਕਾਲ ਸਾਨੂੰ ਕਰਨੀ ਪੈਣੀ ਹੈ, ਕਿਉਂਕਿ ਪਿਛਲੇ 27 ਸਾਲਾਂ ਤੋਂ ਅਸੀਂ ਕਮਰਸ਼ੀਅਲ ਮੋਰਗੇਜਿਸ ਅਤੇ ਰੈਜ਼ੀਡੈਂਸ਼ੀਅਲ ਮੋਰਗੇਜ ਦੋਵੇਂ ਕਰ ਰਹੇ ਹਾਂ. ਕਿਸੇ ਤਰ੍ਹਾਂ ਦੀ ਮੋਰਗੇਜ ਹੋ, ਕਮਰਸ਼ੀਅਲ 'ਚ ਮੈਂ ਪਹਿਲੇ ਦੱਸਣਾ ਚਾਹਾਂਗਾ, ਕੋਈ ਵੀ ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਫਰਨੀਚਰ ਜਾਂ ਪਲਾਜ਼ੇ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਹੈ, ਉਹਦੇ ਵਾਸਤੇ ਤੁਸੀਂ ਮੈਨੂੰ ਲਾਜ਼ਮੀ ਕਾਲ ਕਰੋ. ਅਸੀਂ ਗਰੰਟੀ ਦੇ ਨਾਲ ਟਰਮਸ ਕੰਡੀਸ਼ਨ ਦੇ ਨਾਲ ਨਾਲ ਰੇਟ ਦੀ ਗਰੰਟੀ ਕਰਨੀ ਹੈ, ਔਨ ਏਅਰ ਗਰੰਟੀ ਕਰਨੀ ਆ, ਕਿਉਂਕਿ ਸਾਡਾ ਹਰ ਬੈਂਕ ਨਾਲ ਬਹੁਤ ਅੱਛਾ ਹਿਸਾਬ ਕਿਤਾਬ ਹੈਗਾ ਔਰ ਮਿਲਣ ਜੁਲਣ ਹੈਗਾ, ਉਹਦੀ ਵਜ੍ਹਾ ਤੋਂ ਸਾਨੂੰ ਸਪੈਸ਼ਲ ਡਿਸਕਾਊਂਟ ਮਿਲਦਾ,
0: ਐਕਸਪੀਰੀਅੰਸ ਵੀ ਹੋ ਜਾਂਦਾ ਨਾ ਉਹਦੇ ਨਾਲ, ਕਨੈਕਸ਼ਨ ਬਣ ਜਾਂਦੇ
2: ਕਾਫੀ ਸਾਲਾਂ ਤੋਂ. ਹੁਣ ਕਈ ਬੈਂਕਰ ਐਸੇ ਨੇ 12-12 15-15 ਸਾਲ ਤੋਂ ਸਾਡੇ ਨਾਲ ਕੰਮ ਕਰ ਰਹੇ ਨੇ, ਤੇ ਉਹਨਾਂ ਨਾਲ ਫਿਰ ਉਹਨਾਂ ਕੋਲ ਨਾ ਸਾਡੇ ਕੋਲ ਹਰ ਬੈਂਕਰ ਕੋਲ ਜਾਂ ਹਰ ਬ੍ਰੋਕਰ ਕੋਲ ਇੱਕ ਮਾਰਜਨ ਹੁੰਦਾ ਵੀ ਉਹਨੇ ਮਾਰਜਨ ਨਾਲ ਤੁਸੀਂ ਡਿਸਕਾਊਂਟ ਦੇ ਸਕਦੇ ਹੋ. ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਰੇਟ ਬਾਏ ਆਊਟ ਕਰ ਲਿੱਤਾ, ਤੇ ਅਸੀਂ ਰੇਟ ਜਦੋਂ ਬਾਏ ਆਊਟ ਕਰ ਲੈਂਦੇ ਹਾਂ ਤੇ ਉਹ ਸਪੈਸ਼ਲ ਡਿਸਕਾਊਂਟ ਮਿਲਦਾ. ਤੁਸੀਂ ਅਗਰ ਵਾਕਈ ਚਾਹੁੰਦੇ ਹੋ, ਤੁਹਾਨੂੰ ਕੋਈ ਵੀ ਤੁਸੀਂ ਪਲਾਜ਼ਾ ਲੈਣਾ ਹੈ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਜਾਂ ਕੋਈ ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ ਲੈਣਾ, ਤੇ ਸਾਨੂੰ ਇੱਕ ਵਾਰੀ ਲਾਜ਼ਮੀ ਕਾਲ ਕਰੋ. ਅਸੀਂ ਗਰੰਟੀ ਫਿਰ ਇੱਕ ਵਾਰੀ ਕਰਾਂਗੇ, ਤੁਹਾਨੂੰ ਬੈਸਟ ਰੇਟ ਦੇ ਨਾਲ ਨਾਲ ਬੈਸਟ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ. ਨੰਬਰ ਬੜਾ ਸੌਖਾ ਜਿਹਾ, 647-741-9000-647-741-9000 ਤੇ ਤੁਸੀਂ ਕਾਲ ਕਰ ਸਕਦੇ ਹੋ. ਉਹ ਜੋ ਵੀ ਤੁਹਾਡੇ ਮਨ 'ਚ ਹੈਗਾ ਤੁਸੀਂ ਕੁਐਸਚਨ ਕਰੋ. 3 ਮਿੰਟ ਤੋਂ ਜ਼ਿਆਦਾ ਮੈਂ ਨਹੀਂ ਲਗਾਵਾਂਗਾ, 3 ਮਿੰਟਾਂ ਤੁਹਾਨੂੰ ਦੱਸ ਦੇਵਾਂਗਾ ਵੀ ਤੁਹਾਨੂੰ ਕਿਸ ਤਰ੍ਹਾਂ ਔਰ ਕੀ ਰੇਟ ਮਿਲ ਸਕਦਾ ਹੈ ਔਰ ਕਿਹੜੇ ਬੈਂਕ ਤੋਂ ਮਿਲ ਸਕਦਾ. ਜੀ ਸੋਨਮ
0: ਜੀ, ਬਿਲਕੁਲ ਜੀ. ਔਰ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਯੂ ਕੈਨ ਗੈਟ ਦਾ ਪ੍ਰੋਫੈਸ਼ਨਲ ਸਰਵਿਸਿਜ਼. ਲੌਂਗ ਟਰਮ ਤੋਂ ਮਾਰਕੀਟ ਵਿੱਚ ਹੈ, ਨਾਮ ਹੈ, ਯੂ ਕੈਨ ਕਾਲ ਹਿਮ ਐਂਡ ਗੈਟ ਦਾ ਇਨਫੋਰਮੇਸ਼ਨ. ਨਾਲ ਦੀ ਨਾਲ ਜੇਕਰ ਤੁਹਾਨੂੰ ਡੈਟਸ ਵਿੱਚ ਤੁਸੀਂ ਚਲੇ ਗਏ ਹੋ, ਜਿਸ ਤਰ੍ਹਾਂ ਦੇ ਹਾਲਾਤ ਅੱਜ ਕੱਲ੍ਹ ਬਹੁਤ ਸਾਰੇ ਲੋਕ ਡੈਟਸ ਵਿੱਚ ਨੇ, ਦੈਨ ਯੂ ਨੀਡ ਫੋਰ CRA ਡੈਟ ਸੱਚ ਐਜ ਪਰਸਨਲ ਟੈਕਸ, ਬਿਜ਼ਨਸ ਡੈਟਸ, ਤੋ ਹਰਿੰਦਰ ਘੁੰਮਣ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਨਾਲ. 416-400-4444 ਇਜ਼ ਅ ਨੰਬਰ ਟੂ ਕਾਲ, 416-400-4444. ਯੂ ਆਲ ਨੀਡ ਜਸਟ ਬੈਸਟ ਐਡਵਾਈਜ਼ਰ ਜਿਹੜਾ ਰਿਲਾਇਬਲ ਹੋਵੇ, ਸਟੇਟ ਫਾਰਵਰਡ ਹੋਵੇ, ਔਰ ਉਹਦੇ ਲਈ ਕਾਲ ਹਰਿੰਦਰ ਘੁੰਮਣ ਜੇਕਰ ਤੁਸੀਂ ਡੈਟਸ ਨਾਲ ਸਟਰਗਲ ਕਰ ਰਹੇ ਹੋ. ਰਾਈਟ ਸੋਲਿਊਸ਼ਨ, 416-400-4444 ਇਜ਼ ਦਾ ਨੰਬਰ ਟੂ ਕਾਲ. ਛੋਟੀ ਜਿਹੀ ਬ੍ਰੇਕ, ਜਸਟ ਸਮਾਲ ਸ਼ਾਰਟ ਬ੍ਰੇਕ, ਉਸ ਤੋਂ ਬਾਅਦ ਰੀਅਲ ਅਸਟੇਟ ਨਿਊਜ਼ ਦੀ ਅਪਡੇਟ ਔਰ ਫਿਰ ਅਸੀਂ ਰੀਅਲ ਅਸਟੇਟ ਮੋਰਗੇਜ ਦੇ ਉੱਪਰ ਐਕਚੁਲੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਲੇਕਿਨ ਆਫਟਰ ਦਿਸ ਸ਼ਾਰਟ ਬ੍ਰੇਕ. प्रोग्राम आप सुन रहे हैं रेडियो गोल्ड शाइन विद सोनम. कीप लिसनिंग एंड कीप स्माइलिंग. विल बी राइट बैक आफ्टर अ शॉर्ट ब्रेक.
3: रिट्स फर्नीचर का यह मैसेज जरा

0: ਵਾਂਸ ਅਗੇਨ ਵੈਲਕਮ, ਸਵਾਗਤ ਹੈ ਤੁਹਾਡਾ ਸਭ ਦਾ ਰੇਡ ਗੋਲਡ ਵਿੱਚ। ਏਦਾਂ ਹੀ ਮਿਲਾ ਜੁਲਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ। ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਮਾਈ ਨੰਬਰ ਇਜ਼ 416-910-6000, 416-233-7368 ਸਟੂਡੀਓਜ਼ ਦਾ ਨੰਬਰ ਹੈ। ਨਾਸਿਰ ਜੀ ਨਾਲ ਗੱਲਬਾਤ ਹੋ ਰਹੀ ਸੀ। ਨਾਸਿਰ ਜੀ, ਡਿਊਰਿੰਗ ਦਾ ਸਾਡੀ ਕਨਵਰਸੇਸ਼ਨ ਇੱਕ ਮੈਸੇਜ ਆਇਆ ਕਿ ਬਹੁਤ ਸਾਰੇ ਲੋਕ ਉਹ ਕਹਿੰਦੇ ਕਿ ਪੁੱਛੋ ਕਿ ਕੀ ਕਰਨਾ ਚਾਹੀਦਾ ਹੈ ਬਿਲਡਰਸ ਦੇ ਨਾਲ, ਦੇ ਆਰ ਸਟਕ। ਜਿਹੜੀ ਪ੍ਰੋਪਰਟੀਜ਼ ਉਹਨਾਂ ਨੇ 2-3 ਸਾਲ ਪਹਿਲੇ ਬੁੱਕ ਕਰਵਾਈਆਂ ਸੀ, ਐਂਡ ਨਾਓ ਦਾ ਪ੍ਰਾਈਸਿਸ ਹੈਵ ਚੇਂਜਡ, ਮਾਰਕੀਟ ਚੇਂਜ ਹੋ ਗਈ ਹੈ, ਜਿਹੜਾ ਵਿਚਕਾਰ ਗੈਪ ਹੈ ਉਹਦੇ ਕਰਕੇ ਮੌਰਗੇਜਿਸ ਨਹੀਂ ਮਿਲ ਰਹੀਆਂ, ਪ੍ਰੈਜ਼ਲ ਸਹੀ ਨਹੀਂ ਆ ਰਹੀਆਂ। ਸੋ ਵਟ ਯੂ ਥਿੰਕ ਅਬਾਊਟ ਦਿਸ?
1: ਦੇਖੋ ਸੋਨਮ ਜੀ, ਸਾਡੇ ਕੋਲ ਨਾ ਡਿਫਰੈਂਟ ਲੈਂਡਰਸ ਹੈਗੇ ਨੇ। ਇੱਕ ਦੋ ਲੈਂਡਰਸ ਐਸੇ ਵੀ ਹੈਗੇ ਨੇ ਜਿਹੜੇ ਬਿਲਡਰਸ ਨੂੰ ਹਲੇ ਵੀ ਵੈਲਕਮ ਕਰਦੇ ਨੇ।
0: ਓਕੇ,
1: ਬੇਸ਼ੱਕ ਅਪਰੇਜ਼ਲ ਘੱਟ ਹੋ ਗਈ, ਤੁਹਾਨੂੰ ਪਤਾ 2-3 ਲੱਖ ਅਪਰੇਜ਼ਲ ਘੱਟ ਆ ਰਹੀ ਹੈ, ਲੇਕਿਨ ਇੱਕ ਦੋ ਐਸੇ ਬੈਂਕ ਹੈਗੇ ਨੇ, ਐਸੇ ਲੈਂਡਰ ਹੈਗੇ ਨੇ ਜਿਹੜੇ ਉਹ ਵੈਲਕਮ ਕਰਦੇ ਨੇ। ਅਤੇ ਤੁਸੀਂ ਇੱਕ ਵਾਰੀ ਸਾਨੂੰ ਕਾਲ ਜ਼ਰੂਰ ਕਰੋ, ਅਸੀਂ ਤੁਹਾਨੂੰ ਕੋਈ ਨਾ ਕੋਈ ਵੇਖ ਕੱਢ ਕੇ ਦੇਵਾਂਗੇ, ਤਰੀਕਾ ਦੱਸਾਂਗੇ, ਐਟਲੀਸਟ ਵੀ ਤੁਸੀਂ ਇੰਜ ਕਰੋਗੇ ਤਾਂ ਇਹ ਹੋ ਸਕਦਾ। ਅਤੇ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਆਲਵੇਜ਼ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕੁਛ ਨਾ ਕੁਛ ਸਿੱਖਦੇ ਰਹਿੰਦੇ ਹੋ। ਅਸੀਂ ਬਹੁਤ ਕੁਛ ਸਿੱਖਿਆ ਪਿਛਲੇ 27 ਸਾਲਾਂ 'ਚ, ਅਸੀਂ ਕੋਸ਼ਿਸ਼ ਕਰਦੇ ਜੋ ਸਿੱਖੇ ਆਪਣੇ ਕਲਾਇੰਟਸ ਨੂੰ ਫਾਇਦਾ ਪਹੁੰਚਾਈਏ ਉਸ ਚੀਜ਼ ਦਾ। ਨੰਬਰ ਬੜਾ ਸੌਖਾ ਹੈ, 6477-741-9000। ਪਿਛਲੇ 27 ਸਾਲ ਜਿਹੜਾ ਹੈਗਾ, 27 ਸਾਲਾਂ ਦਾ ਐਕਸਪੀਰੀਅੰਸ, 27 ਈਅਰਸ ਐਕਸਪੀਰੀਅੰਸ ਜਿਹੜਾ ਹੈਗਾ ਉਹ ਬੜਾ ਕਾਊਂਟ ਕਰਦਾ, ਔਰ ਉਹਦੇ ਵਿੱਚ ਬਹੁਤ ਕੁਛ ਕੀਤਾ। ਕਮਰਸ਼ੀਅਲ ਕਿਸੇ ਤਰ੍ਹਾਂ ਦੀ ਮੋਰਗੇਜ ਹੋਵੇ, ਲੋਨ ਹੋਵੇ, ਲੈਂਡ ਕ੍ਰੈਡਿਟ ਹੋਵੇ, ਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ। ਕੋਈ ਵੀ ਤੁਸੀਂ ਆਲਰੇਡੀ ਬਿਜ਼ਨਸ 'ਚ ਗਏ ਹੋ, ਮੈਂ ਉਹਦੇ ਬਾਰੇ ਦੱਸਣਾ ਚਾਹਾਂਗਾ, ਤੁਹਾਨੂੰ 50,000 ਤੋਂ ਲੈ ਕੇ 2 ਮਿਲੀਅਨ ਤੱਕ ਬਿਜ਼ਨਸ ਲਾਈਨ ਦਵਾ ਸਕਦੇ ਹਾਂ।
0: ਕੀ ਬਾਤ ਹੈ! ਅੱਜ ਕੱਲ੍ਹ ਆਈ ਥਿੰਕ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਹੋਈ
1: ਇੱਕ ਬਿਜ਼ਨਸ ਨੂੰ ਛੱਡ ਗਏ, ਕਿਉਂਕਿ ਅੱਜ ਕੱਲ੍ਹ ਜਿਹੜਾ ਨਾ ਟਰੱਕਿੰਗ ਬਿਜ਼ਨਸ ਨੂੰ ਕੁਛ 7-8 ਮਹੀਨੇ ਉਹਨਾਂ ਨੇ ਬੰਦ ਕਰਤਾ, ਬਾਕੀ ਸਾਰੇ ਬਿਜ਼ਨਸ ਨੂੰ ਮਿਲ ਰਹੀ ਹੈ ਲਾਈਨ ਕ੍ਰੈਡਿਟ। ਤੁਸੀਂ ਕਿਸੇ ਤਰ੍ਹਾਂ ਦੇ ਬਿਜ਼ਨਸ 'ਚ ਗਏ ਹੋ ਤਾਂ ਕਾਲ ਕਰੋ 6477-741-9000। ਔਰ ਇੱਕ ਲੋਨ ਬੜਾ ਵਧੀਆ ਸੋਨਮ ਜੀ, 5 ਲੱਖ ਤੱਕ ਤੁਹਾਨੂੰ ਮਿਲ ਸਕਦਾ। ਕੋਈ ਵੀ ਤੁਸੀਂ ਬਿਜ਼ਨਸ ਸਟਾਰਟ ਕਰਨਾ, ਛੋਟਾ ਮੋਟਾ ਗਰੋਸਰੀ ਸਟੋਰ ਖੋਲ੍ਹਣਾ ਹੈ, ਤੁਸੀਂ ਕੋਈ ਰੈਸਟੋਰੈਂਟ ਖੋਲ੍ਹਣਾ ਹੈ, ਜਾਂ ਕਿਸੇ ਤਰ੍ਹਾਂ ਦੀ ਇੰਡਸਟਰੀ ਲਗਾਉਣੀ ਹੈ, ਮਸ਼ੀਨ ਬਾਈ ਕਰਨੀ ਹੈ, ਲੇਜ਼ਰ ਮਸ਼ੀਨ ਬਾਈ ਕਰਨੀ ਹੈ, ਕਿਸੇ ਤਰ੍ਹਾਂ ਦੀ ਚੀਜ਼ਾਂ ਐਡ ਕਰਨੀਆਂ ਹਨ, ਆਲਰੇਡੀ ਤੁਸੀਂ ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਤਾਂ 5 ਲੱਖ ਤੱਕ ਤੁਹਾਨੂੰ ਅਸੀਂ ਲੋਨ ਦਵਾ ਸਕਦੇ ਹਾਂ। ਉਹਦੇ ਵਾਸਤੇ ਵੀ ਤੁਹਾਨੂੰ ਕਾਲ ਕਰੋ 6477-741-9000। ਇੱਕ ਬਹੁਤ ਵਧੀਆ ਲੋਨ ਹੈ, ਉਹ ਲੇਡੀਜ਼ ਵਾਸਤੇ ਆਇਆ ਸਪੈਸ਼ਲੀ ਪ੍ਰੋਗਰਾਮ, 50,000 ਤੋਂ ਲੈ ਕੇ 1 ਲੱਖ ਤੱਕ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਲੋਨ ਚਾਹੀਦਾ, ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਬੜੀ ਆਸਾਨੀ ਦੇ ਨਾਲ ਉਹ ਲੋਨ ਦਵਾ ਸਕਦੇ ਹਾਂ। ਉਹਦੇ ਵਿੱਚ ਇੱਕੋ ਹੀ ਸ਼ਰਤ ਹੈ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਕਿਉਂਕਿ ਹਰ ਬੰਦੇ ਨੂੰ ਪੈਸੇ ਦੀ ਲੋੜ ਹੈ। ਲੇਕਿਨ ਬੈਂਕ ਵੀ ਤੁਹਾਨੂੰ ਪਤਾ ਬੜੇ ਸਮਾਰਟ ਹੋ ਗਏ ਨੇ, ਉਹ ਵੇਖਦੇ ਨੇ ਵੀ ਬੰਦਾ ਵਾਕਈ ਸਹੀ ਹੈ, ਬੰਦੇ ਨੇ ਭਜਣਾ ਤਾਂ ਨਹੀਂ, ਬੰਦੇ ਨੇ ਕੋਈ ਖਰਾਬ ਤਾਂ ਨਹੀਂ ਕਰਨਾ ਸਾਨੂੰ, ਫਿਰ ਉਹਨਾਂ ਨੂੰ ਜ਼ਿਆਦਾ ਵੈਲਕਮ ਕਰ ਦੇਣ। ਅਤੇ ਇਸ ਵਾਸਤੇ ਇੱਕ ਵਾਰੀ ਤੁਸੀਂ ਕ੍ਰੈਡਿਟ ਆਪਣਾ ਪੁੱਲ ਕਰਕੇ ਸਾਨੂੰ ਇੱਕ ਵਾਰੀ ਕਾਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਕਿ ਔਰ ਕਿਵੇਂ ਤੁਸੀਂ ਲੋਨ ਲੈ ਸਕਦੇ ਹੋ 50,000 ਤੋਂ ਲੈ ਕੇ 1 ਲੱਖ ਤੱਕ। ਇਹ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਹੈ, ਤੁਸੀਂ ਲਾਜ਼ਮੀ ਕਾਲ ਕਰੋ 6477-741-9000। ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਰਨ ਕਰਨਾ ਚਾਹੁੰਦੇ ਹੋ ਘਰੋਂ ਬਹਿ ਕੇ, ਉਹਦੇ ਜਿਹੜਾ 50,000 ਤੋਂ 1 ਲੱਖ ਤੱਕ ਮਿਲਦਾ, ਨਵੀਂ ਕੰਪਨੀ ਦੇ ਮਿਲਦਾ, ਇਹ ਜ਼ਰੂਰੀ ਨਹੀਂ ਤੁਹਾਡਾ ਆਲਰੇਡੀ ਇਸਟੈਬਲਿਸ਼ ਬਿਜ਼ਨਸ ਹੋਵੇ, ਤੁਸੀਂ ਘਰੋਂ ਬਹਿ ਕੇ ਰਨ ਕਰ ਸਕਦੇ ਹੋ। ਤੁਸੀਂ ਟਿਫਨ ਦਾ ਕੰਮ ਕਰ ਸਕਦੇ ਹੋ, ਤੁਸੀਂ ਕੱਪੜੇ ਜੁਲੀ ਦਾ ਕੰਮ ਕਰ ਸਕਦੇ ਹੋ, ਬਿਊਟੀ ਪਾਰਲਰ ਖੋਲ੍ਹ ਸਕਦੇ ਹੋ, ਕੋਈ ਵੀ ਤੁਸੀਂ ਘਰੋਂ ਬਹਿ ਕੇ ਬਿਜ਼ਨਸ ਰਨ ਕਰ ਸਕਦੇ ਹੋ। ਉਹਦੇ ਵਾਸਤੇ ਇਹ 50,000 ਤੋਂ ਲੈ ਕੇ 1 ਲੱਖ ਤੱਕ ਮਿਲਦਾ ਹੈ। ਔਰ ਇਹਦੇ ਨਾਲ ਨਾਲ ਤੁਸੀਂ ਕੋਈ ਵੀ ਸੈਕਿੰਡ ਮੋਰਗੇਜ ਲੈਣੀ ਹੈ, ਤੁਹਾਡਾ ਕ੍ਰੈਡਿਟ ਖਰਾਬ ਹੋ ਗਿਆ ਹੈ, ਤੁਸੀਂ ਬੈਂਕਰਪਸੀ ਕਰ ਲਈ, ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਬਹੁਤ ਮੁਸ਼ਕਲ ਹੈ, ਤੁਹਾਨੂੰ ਪੈਸੇ ਕਿੱਧਰੋਂ ਨਹੀਂ ਮਿਲਦੇ ਪਏ, ਅਗਰ ਤੁਹਾਡੇ ਘਰ 'ਚ ਇਕਟੀ ਹੈ, ਵਿਦਇਨ 24 ਆਵਰਸ ਅਸੀਂ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 24 ਘੰਟੇ ਦੇ ਵਿੱਚ ਵਿੱਚ ਹੀ ਸੋਨਮ ਜੀ 1 ਮਿਲੀਅਨ ਤੱਕ ਮਿਲ ਸਕਦਾ। ਔਰ ਉਹਦੇ 'ਚ ਨਾ ਸਾਨੂੰ ਤੁਹਾਡਾ ਕ੍ਰੈਡਿਟ ਸਹੀ ਚਾਹੀਦਾ, ਨਾ ਸਾਨੂੰ ਤੁਹਾਡੀ ਜੋਬ ਦੀ ਇਨਫੋਰਮੇਸ਼ਨ ਚਾਹੀਦੀ ਹੈ, ਬਗੈਰ ਕਿਸੇ ਗੱਲ ਤੋਂ ਤੁਹਾਨੂੰ ਅਸੀਂ 1 ਮਿਲੀਅਨ ਤੱਕ ਦਵਾ ਸਕਦੇ ਹਾਂ। ਸ਼ਾਇਦ ਇੱਕੋ ਹੀ ਉਹਦੇ 'ਚ ਇਕੁਟੀ ਹੋਣੀ ਚਾਹੀਦੀ ਹੈ ਘਰ 'ਚ, ਅਸੀਂ ਉਹ ਤੁਹਾਨੂੰ ਕੱਢ ਕੇ ਦੇ ਸਕਦੇ ਹਾਂ ਜਿੰਨੀ ਵੀ ਤੁਹਾਨੂੰ ਲੋੜ ਹੈ ਐਮਰਜੈਂਸੀ ਸੂਰਤ 'ਚ, ਕਿਉਂਕਿ ਜਦੋਂ ਕ੍ਰੈਡਿਟ ਖਰਾਬ ਹੁੰਦਾ ਬੈਂਕ 'ਤੇ ਦਿੰਦਾ ਨਹੀਂ, ਉਹ ਹੀ ਘਰ ਦੇ 'ਚੋਂ ਪੈਸੇ ਨਿਕਲ ਸਕਦੇ ਨੇ। ਫਿਰ ਉਹਦੇ ਨਾਲ ਤੁਸੀਂ ਅਗਰ ਕੋਈ ਵੀ ਤੁਸੀਂ ਲਾਈਨ ਓ ਕ੍ਰੈਡਿਟ ਲੈਣੀ ਹੈ, ਪਰਸਨਲ ਲਾਈਨ ਓ ਕ੍ਰੈਡਿਟ ਲੈਣੀ ਹੈ, ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ। ਅਗਰ ਕ੍ਰੈਡਿਟ ਸਹੀ ਹੈ, ਤੁਹਾਨੂੰ ਅਸੀਂ ਪਰਸਨਲ ਲਾਈਨ ਓ ਕ੍ਰੈਡਿਟ ਵੀ ਦਵਾ ਸਕਦੇ ਹਾਂ, ਲੇਡੀਜ਼ ਵਾਸਤੇ ਲੋਨ ਵੀ ਦਵਾ ਸਕਦੇ ਹਾਂ, ਜਾਂ ਤੁਹਾਨੂੰ ਬਿਜ਼ਨਸ ਲਾਈਨ ਚਾਹੀਦੀ ਹੈ, ਉਹਦੇ ਵਾਸਤੇ ਵੀ ਸਾਨੂੰ ਦੱਸੋ, ਅਸੀਂ ਤੁਹਾਨੂੰ ਬੜੀ ਆਸਾਨੀ ਨਾਲ ਬਿਜ਼ਨਸ ਲਾਈਨ ਦਵਾ ਸਕਦੇ ਹਾਂ। ਨੰਬਰ ਬੜਾ ਸੌਖਾ ਹੈ, 6477-741-9000 'ਤੇ ਕਾਲ ਕਰ ਸਕਦੇ ਹੋ। ਜੀ ਸੋਨਮ ਜੀ,
0: ਜੀ ਬਿਲਕੁਲ, ਇਸ ਨੰਬਰ 'ਤੇ ਕਾਲ ਕਰਕੇ, ਦੈਟਸ ਵੈਰੀ ਗੁੱਡ ਨਿਊਜ਼ ਹੈ ਨਾ, ਕਿ ਤੁਸੀਂ ਲੇਡੀਜ਼ ਨੂੰ ਆਰਾਮ ਨਾਲ ਲੋਨ ਮਿਲ ਸਕਦਾ, ਅਤੇ ਕੋਈ ਵੀ ਉਹਨਾਂ ਨੇ ਬਿਜ਼ਨਸ ਸਟਾਰਟ ਕਰਨਾ ਹੈ, ਕੰਮ ਸਟਾਰਟ ਕਰਨਾ ਹੈ, ਦੇ ਕੈਨ ਸਟਾਰਟ ਦਾ ਵਰਕ।
1: ਬਿਲਕੁਲ, ਹਾਂਜੀ ਬਿਲਕੁਲ, ਆਰਾਮ ਨਾਲ, ਔਰ ਤੁਸੀਂ ਘਰੋਂ ਬਹਿ ਕੇ ਰਨ ਕਰ ਸਕਦੇ ਹੋ। ਸਭ ਤੋਂ ਵਧੀਆ ਜਿਹੜੀ ਚੀਜ਼ ਮੈਨੂੰ ਚੰਗੀ ਲੱਗੀ ਹੈ ਇਸ ਵਾਸਤੇ, ਇਹ ਉਹਨਾਂ ਮਾਵਾਂ ਧੀਆਂ ਭੈਣਾਂ ਵਾਸਤੇ ਜਿਹੜੀਆਂ ਘਰੋਂ ਬਾਹਰ ਜਾਣਾ ਚਾਹੁੰਦੀਆਂ, ਠੀਕ ਹੈ ਨਾ, ਇਹ ਉਹਨਾਂ ਵਾਸਤੇ ਖੁਸ਼ਖਬਰੀ ਹੈ। ਤੁਸੀਂ ਘਰੋਂ ਬਾਹਰ ਨਹੀਂ ਜਾਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਘਰ ਬਹਿ ਕੇ ਹੀ ਕੰਮ ਕਰਨਾ, ਤੇ ਕਿਸੇ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ। ਅੱਜ ਕੱਲ੍ਹ ਦੀ ਡੇਟ 'ਚ ਤੁਹਾਨੂੰ ਪਤਾ ਖਰਚੇ ਚਲਾਉਣੇ ਬੜੇ ਮੁਸ਼ਕਿਲ ਹੋਏ ਪਏ ਨੇ, ਅਤੇ ਇਸ ਵਾਸਤੇ ਕੰਮ ਚਲਾਉਣਾ ਚਾਹੀਦਾ। ਔਰ ਇਹਦੇ ਨਾਲ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ, ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਤੁਸੀਂ ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ। ਕਿਸੇ ਤਰ੍ਹਾਂ ਦੀ ਜਾਂ ਤੁਹਾਡੇ ਕੋਲ ਆਲਰੇਡੀ ਕਮਰਸ਼ੀਅਲ ਮੋਰਗੇਜ ਹੈਗੀ ਹੈ ਅਤੇ ਤੁਸੀਂ ਉਹਨੂੰ ਰੀਫਾਈਨਾਂਸ ਕਰਕੇ ਉਹਦੇ ਜੋ ਪੈਸੇ ਕੱਢਣਾ ਚਾਹੁੰਦੇ ਹੋ, ਉਹ ਵੀ ਬੜਾ ਵਧੀਆ ਟਾਈਮ ਹੈ। ਮੈਂ ਆਲਵੇਸ ਕਹਿੰਦਾ ਇਹ ਬਾਇੰਗ ਟਾਈਮ ਹੈ, ਕਿਉਂਕਿ ਕਾਫੀ ਪ੍ਰਾਈਸਿਸ ਥੱਲੇ ਜਾ ਚੁੱਕੀ ਹਨ ਅਤੇ ਇੱਕ ਜਾਂ ਦੋ ਸਾਲ ਮੈਕਸੀਮਮ, ਇੱਕ ਜਾਂ ਦੋ ਸਾਲ ਤੱਕ ਇਹ ਤੁਹਾਡੀ ਇਹ ਪ੍ਰਾਈਸਿਸ ਵਾਪਸ ਆਉਣੀਆਂ ਸ਼ੁਰੂ ਹੋ ਜਾਣੀਆਂ। ਅਤੇ ਅਗਰ ਤੁਸੀਂ ਕੋਈ ਹੁਣ ਕਮਰਸ਼ੀਅਲ ਪ੍ਰਾਪਰਟੀ ਬਾਈ ਕਰਦੇ ਹੋ ਤਾਂ ਮੈਂ ਬਲਕਿ ਕਮਰਸ਼ੀਅਲ 'ਤੇ ਜ਼ਿਆਦਾ ਜ਼ੋਰ ਲਾਉਂਦਾ। ਕਮਰਸ਼ੀਅਲ ਤੁਸੀਂ ਅਗਰ ਬਾਈ ਕਰੋਗੇ ਕੋਈ ਨਾ ਕੋਈ, ਤਾਂ ਉਹ ਤੁਹਾਡੀ ਪ੍ਰਾਪਰਟੀ ਲਾਜ਼ਮੀ। ਮੈਂ ਕੋਈ 6 ਸਾਲ ਪਹਿਲੇ ਇੱਕ ਬੰਦੇ ਨੂੰ, ਦੋਸਤ ਸੀ ਸਾਡਾ, ਉਹਨੂੰ 6 ਲੱਖ ਦਾ ਯੂਨਿਟ ਲੈ ਕੇ ਦਿੱਤਾ। ਉਹਦੀ ਮੈਂ ਅਪਰੇਜ਼ਲ ਕਰਾਈ ਸੀ 6 ਮਹੀਨੇ 7 ਮਹੀਨੇ ਪਹਿਲੇ, 1.9 million ਆਈ। ਉਹਨੂੰ ਮੈਂ ਰੀਫਾਈਨਾਂਸ ਕਰਕੇ ਉਹਨੂੰ ਮੈਂ ਪੈਸੇ ਕੱਢ ਕੇ ਦੇ ਰਿਹਾ ਤੇ ਹੁਣ ਉਹ ਦੁਬਾਰਾ ਇੱਕ ਹੋਰ ਪ੍ਰਾਪਰਟੀ ਬਾਈ ਕਰ ਰਿਹਾ।
0: ਕਿਉਂਕਿ ਅੱਜ ਦੇ ਟਾਈਮ ਤੇ ਅਸੀਂ ਹੁਣ ਨਿਊਜ਼ ਵੀ ਸੁਣੀ, ਕਮਰਸ਼ੀਅਲ ਮੋਰਗੇਜ ਆਈ ਥਿੰਕ ਜਿਸ ਤਰ੍ਹਾਂ ਰੈਜ਼ੀਡੈਂਸ਼ੀਅਲ ਮੋਰਗੇਜ ਥੋੜੀ ਕਾਫੀ ਦੇਰ ਤੋਂ ਸਲੋ ਡਾਊਨ ਹੋ ਗਿਆ, ਰਾਈਟ? ਬਟ ਹੌਲੀ ਹੌਲੀ ਇਟਸ ਗਰੋਇੰਗ ਅਪ। ਬਟ ਕਮਰਸ਼ੀਅਲ ਮੋਰਗੇਜ ਦੇ ਵਿੱਚ ਆਈ ਥਿੰਕ ਇਟਸ ਗਰੋਇੰਗ ਸੋ ਹਾਈ, ਪੀਪਲ ਆਰ ਮੋਰ ਇੰਟਰਸਟਡ ਇਨ ਕਮਰਸ਼ੀਅਲ ਸਾਈਡ ਦਿਸ ਟਾਈਮ।
1: ਕਮਰਸ਼ੀਅਲ ਦੀ ਨਾ ਬਹੁਤ ਫਾਇਦੇ ਨੇ, ਲੋਕ ਪਹਿਲੇ ਡਰ ਜਾਂਦੇ ਨੇ, ਹੁੰਦੇ ਕਾਰਾਂ 'ਚ ਉਹਨਾਂ ਨੇ ਈਜ਼ੀ ਕਰਤਾ ਗੌਰਮੈਂਟ ਨੇ, ਲੇਕਿਨ ਪਹਿਲੇ ਲੋਕੀ ਨਾ ਕੋਈ ਕਾਰ 'ਚ ਟੈਂਡਰ ਵੱਢਦਾ ਸੀ, ਨਿਕਲਦਾ ਨਹੀਂ ਸੀ, ਹੁਣ ਉਹ ਵੀ ਕਾਫੀ ਈਜ਼ੀ ਹੋ ਗਿਆ। ਲੇਕਿਨ ਕਮਰਸ਼ੀਅਲੀ ਤੁਸੀਂ 5 ਦਿਨ ਦੇ ਨੋਟਿਸ ਦੇ ਲੋਕ ਚੇਂਜ ਕਰ ਲਓ, ਕੋਈ ਤੁਹਾਨੂੰ ਪੁੱਛ ਨਹੀਂ ਸਕਦਾ। ਐਸੇ ਮੈਂ ਹੀ ਕਹਾਂਗਾ, ਤੁਸੀਂ ਅਗਰ ਪੈਸੇ ਐਵੇਂ ਖੁਸ਼ ਫਿਰ ਹੋ ਰਹੇ ਹੋ, ਤੁਹਾਡੇ ਕਾ ਕਮਰਸ਼ੀਅਲ ਪ੍ਰਾਪਰਟੀ ਹੈਗੀ ਹੈ, ਉਹਦੀ ਇਕੁਇਟੀ ਬਹੁਤ ਪਈ ਹੈ, ਤੁਸੀਂ ਸਿਰਫ ਇੰਨੇ ਨਾਲ ਖੁਸ਼ ਹੋ ਰਹੇ ਹੋ, ਉਹ ਪੇਡ ਹੈਗੀ, ਉਹਦਾ ਕੋਈ ਫਾਇਦਾ ਨਹੀਂ ਇਸ ਕੰਟਰੀ 'ਚ। ਅਗਰ ਤੁਸੀਂ ਅੱਗੇ ਵਧਣਾ ਤਾਂ ਪੇਡ ਪ੍ਰਾਪਰਟੀ ਕਰਕੇ ਖੁਸ਼ ਨਾ ਹੋਇਆ ਕਰੋ, ਅੱਗੇ ਕੋਈ ਨਾ ਕੋਈ ਵੇ ਕੱਢੋ, ਜਾਂ ਤਾਂ ਬਿਜ਼ਨਸ ਕਰੋ।
0: ਆਲਵੇਜ਼ ਸੋਲੂਸ਼ਨ
1: ਨਹੀਂ ਕਰਨਾ ਤੇ ਤੁਸੀਂ ਕੋਈ ਪ੍ਰਾਪਰਟੀ ਬਾਈ ਕਰੋ। ਅਗਰ ਪ੍ਰਾਪਰਟੀ ਬਾਈ ਕਰਦੇ ਹੋ, ਇੱਕ ਬਾਈ ਜਾਂ 2 ਬਾਈ, ਅਗਰ ਜ਼ਿਆਦਾ ਇਕੁਇਟੀ ਪਈ ਹੈ ਤੁਹਾਨੂੰ, ਵੈਸੇ ਪਲਾਜ਼ਾ ਲੈ ਦੇਵੋਗੇ, ਛੋਟਾ, ਛੋਟੇ ਪਲਾਜ਼ੇ ਵੀ ਆਉਂਦੇ ਨੇ, 4 ਯੂਨਿਟ, 6 ਯੂਨਿਟ, 8 ਯੂਨਿਟ ਵਾਲੇ ਪਲਾਜ਼ੇ ਵੀ ਆਉਂਦੇ ਨੇ, ਤੇ ਉਹ ਵੀ ਤੁਸੀਂ ਲੈ ਸਕਦੇ ਹੋ। ਸਿਰਫ ਨੰਬਰ ਆਪਣੇ ਕੋਲ ਹੈਂਡੀ ਰੱਖੋ, ਆਲਵੇਜ਼ 6477 4 9000। ਜੀ ਸੋਨਮ ਜੀ, ਕੀ ਕਹਿਣਾ ਚਾਹੋਗੇ?
0: ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ, ਮੋਰਗੇਜ, ਲੋਨ, ਕ੍ਰੈਡਿਟ ਲਾਈਨ, ਜੋ ਵੀ ਤੁਹਾਡਾ ਮਸਲਾ ਹੈ, ਤੁਹਾਨੂੰ ਕਿਤੇ ਨਜ਼ਰ ਨਹੀਂ ਆ ਰਿਹਾ, ਮੋਰਗੇਜ ਤੁਹਾਡੀ ਆਈ ਹੋਈ ਹੈ ਜਾਂ ਕੁਇਟੀ ਅਪਰੇਜ਼ਲ ਬਹੁਤ ਘੱਟ ਆਈ ਹੈ, ਤਾਂ ਹਾਊ ਟੂ ਫਾਇੰਡ ਦਾ ਸਲਿਊਸ਼ਨ, ਸੋ ਪ੍ਰੋਫੈਸ਼ਨਲਸ ਕੋਲ ਜਾਣਾ ਬਹੁਤ ਜ਼ਰੂਰੀ ਹੈ। ਔਰ ਨਾਸੀ ਜੀ ਨੂੰ ਆਈ ਥਿੰਕ 25-27 ਸਿਲਵਰ ਜੁਬਲੀ ਕਰ ਚੁੱਕੇ ਹੈ,
1: ਕ੍ਰਾਸ ਹੋ ਗਏ,
0: ਸਿਲਵਰ ਜੁਬਲੀ ਕ੍ਰਾਸ ਹੋ ਗਈ ਹੈ, ਸੋ ਯੂ ਕੈਨ ਕੰਟੈਕਟ ਹਿਮ। ਨਾਸੀ ਜੀ ਨੰਬਰ ਆਪਣਾ ਦੋ ਇੱਕ ਵਾਰ,
1: 6477 4 9000 ਦੇ ਕਾਲ ਕਰੋ। ਅਸੀਂ ਗਰੰਟੀ ਫਿਰ ਦੁਬਾਰਾ ਕਰ ਰਹੇ ਹਾਂ, ਇੰਟਰਸਟ ਰੇਟ ਦੀ ਗਰੰਟੀ, ਜਿੱਥੋਂ ਮਰਜ਼ੀ ਤੁਸੀਂ ਸ਼ਾਪ ਰਾਊਂਡ ਕਰਕੇ ਲੈ ਆਓ, ਪੇਪਰ ਦੇ ਕੋਈ ਰੇਟ ਇੰਪਰੂਵ ਲੈ
0: ਆਓ,
1: ਅਸੀਂ ਉਹਨੂੰ ਬੀਟ ਕਰ ਦੇਵਾਂਗੇ। ਫਿਰ ਟਰਮਸ ਐਂਡ ਕੰਡੀਸ਼ਨ ਜੋ ਅਸੀਂ ਦਵਾਂਗੇ ਜਲਦੀ ਕਿਤੇ ਕੋਈ ਨਹੀਂ ਦਵਾ ਸਕਦਾ, ਕਿਉਂਕਿ ਸਾਡਾ ਐਕਸਪੀਰੀਅੰਸ ਇੰਨਾ ਹੋ ਗਿਆ, ਇੰਨੇ ਕੰਮ ਕਰ ਲਿੱਤਾ, ਸਾਨੂੰ ਪਤਾ ਹੈ ਵੀ ਕਿਹੜਾ ਬੈਂਕ ਕੀ ਆਫਰ ਕਰੇਗਾ ਔਰ ਤੁਹਾਨੂੰ ਕਿੱਥੇ ਅਸੀਂ ਸੇਵ ਕਰ ਸਕਦੇ ਹਾਂ। 6477 4 9000।
0: ਥੈਂਕ ਯੂ ਨਾਸੀ ਜੀ, ਸ਼ੁਕਰੀਆ, ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਏਗੀ, ਬਟ ਆਫਟਰ ਦਿਸ ਬਿਊਟੀਫੁਲ ਕੰਪੋਜੀਸ਼ਨ ਇਹਨੂੰ ਇੰਜੋਏ ਕਰੋ। ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, 4169106000, 4162-33736 8 ਆਫਟਰ ਦਿਸ।

ਖੂਬਸੂਰਤ ਖੂਬਸੂਰਤ ਜੇ ਗਾਣੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ, ਖੂਬਸੂਰਤ ਗਾਣਿਆਂ ਦੇ ਨਾਲ ਨਾਲ ਥੋੜ੍ਹੀ ਜਿਹੀ ਮਿਠਾਈ, ਮਿੱਠੇ ਮਿੱਠੇ ਗਾਣੇ ਅਤੇ ਮਿੱਠੀ ਮਿੱਠੀ ਮਿਠਾਈ, ਸਮੋਸੇ, ਵੀਕਐਂਡ ਦਾ ਟਾਈਮ ਹੈ, ਤੁਸੀਂ ਖਾਣਾ ਚਾਹੁੰਦੇ ਹੋ ਤਾਂ ਵਨ ਐਂਡ ਓਨਲੀ ਨੇਮ ਸਮੋਸਾ ਐਂਡ ਸਵੀਟ ਫੈਕਟਰੀ, ਔਰ ਹਰਪਾਲ ਜੀ ਸਾਡੇ ਨਾਲ ਹੈ। ਹਰਪਾਲ ਜੀ ਸਵਾਗਤ ਹੈ ਤੁਹਾਡਾ ਜੀ। ਹਰਪਾਲ ਜੀ ਹੈਲੋ, ਓਕੇ, ਵਿਲ ਬੀ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ।

0: basketball, badminton.
1: Once again, welcome to the program. Swagat hai tuhanu program de vich koi vi galbaat karna chahunde ho after the show 416-910-6000 is the number 416-910-6000. ਬਹੁਤ ਸਾਰੇ ਲੋਕਾਂ ਦੇ ਵਿੱਚ ਯੰਗਸਟਰਸ ਦੇ ਵਿੱਚ ਅੱਜ ਕੱਲ੍ਹ ਪ੍ਰੋਬਲਮਸ ਹੋ ਰਹੀਆਂ ਨੇ ਜੇ ਅਸੀਂ ਐਸਟ੍ਰੋਲੋਜੀਕਲੀ ਗੱਲਬਾਤ ਕਰੀਏ ਤਾਂ ਸ਼ਾਦੀ ਨੂੰ ਲੈ ਕੇ ਅੱਜ ਕੱਲ੍ਹ ਕਾਫੀ ਲੋਕ ਡਰ ਜਾਂਦੇ ਆ ਕਿ ਅਸੀਂ ਮੈਰਿਜ ਕਰਨੀ ਹੈ ਬੱਚਿਆਂ ਦੀ ਬਟ ਵੀ ਕੈਨ ਨੋਟ ਫਾਈਂਡ ਅ ਰਾਈਟ ਸੂਟੇਬਲ ਮੈਚ ਤਾਂ ਮਿਲਾਪ ਮੈਟਰੀਮੋਨੀਅਲ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-786-2020 ਨੰਬਰ ਹੈ ਰੌਣਕ ਮਿਲਾਪ 416-786-2020 ਤੁਹਾਨੂੰ ਆਪਣੇ ਬੇਟੇ ਲਈ ਆਪਣੀ ਬੇਟੀ ਲਈ ਆਪਣੇ ਖੁਦ ਦੇ ਲਈ ਯੂ ਆਰ ਲੁਕਿੰਗ ਫੋਰ ਸਮਵਨ 416-786-2020 ਇਸ ਨੰਬਰ 'ਤੇ ਗੱਲਬਾਤ ਕਰਕੇ ਤੁਸੀਂ ਆਪਣਾ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਅਤੇ ਤੁਹਾਨੂੰ ਤੁਹਾਡੇ ਮੈਚ ਦਾ ਪਾਰਟਨਰ ਜਿਹੜਾ ਉਹ ਦਿੱਤਾ ਜਾਏਗਾ 416-786-2020 ਔਰ ਐਸਟ੍ਰੋਲੋਜੀ ਦੀ ਜੇਕਰ ਗੱਲਬਾਤ ਕਰੀਏ ਅਸੀਂ ਅਕਸਰ ਗੱਲਬਾਤ ਕਰਦੇ ਹਾਂ ਐਸਟ੍ਰੋਲੋਜੀ ਕੀ ਹੈ ਇਟਸ ਐਸਟ੍ਰੋਲੋਜੀ ਇੱਕ ਸੁਪਰਸਟੀਸ਼ਨ ਹੈ ਜਾਂ ਫਿਰ ਐਸਟ੍ਰੋਲੋਜੀ ਇੱਕ ਰਸਤਾ ਦਿਖਾਉਣ ਵਾਲੀ ਇੱਕ ਵਿੱਦਿਆ ਹੈ ਇੱਕ ਪੜ੍ਹਾਈ ਹੈ ਵਟ ਯੂ ਥਿੰਕ ਬਟ ਐਸਟ੍ਰੋਲੋਜੀ ਨੂੰ ਜੇ ਅਸੀਂ ਦੇਖੀਏ ਤਾਂ ਇਸ ਲਈ ਕਿ GPS ਜਦੋਂ ਅਸੀਂ ਐਸਟ੍ਰੋਲੋਜਰ ਕੋਲ ਜਾਂਦੇ ਹਾਂ ਇਹ ਵੀ ਤੁਹਾਡੀ ਕਿਸਮਤ ਹੁੰਦੀ ਹੈ ਕਿ ਤੁਹਾਨੂੰ ਕਿਸਮਤ ਨਾਲ ਕੋਈ ਅੱਛਾ ਐਸਟ੍ਰੋਲੋਜਰ ਮਿਲ ਜਾਏ ਕਿਉਂਕਿ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਜਾਂ ਦੋ ਐਸਟ੍ਰੋਲੋਜਰ ਐਸੇ ਹੁੰਦੇ ਆ ਜਿਨ੍ਹਾਂ ਨੂੰ ਰੀਅਲ ਨੌਲੇਜ ਹੁੰਦੀ ਹੈ ਔਰ ਜਿਹੜੇ ਤੁਹਾਨੂੰ ਜ਼ਿੰਦਗੀ ਦੀ ਸਹੀ ਰਾਹ ਦੇ ਬਾਰੇ ਦੱਸ ਸਕਦੇ ਹੈ ਇਸ ਲਈ ਕਿ GPS ਜਿਸ ਤਰ੍ਹਾਂ ਅਸੀਂ ਗੱਡੀ ਦੇ ਵਿੱਚ ਗੱਡੀ 'ਚ ਕੋਈ ਐਡਰੈਸ ਪਾਇਆ GPS ਦੇ ਵਿੱਚ ਉਹ ਸਾਨੂੰ ਗੱਡੀ ਉੱਥੇ ਲੈ ਜਾਏਗੀ ਪਰ ਰਸਤੇ ਦੇ ਵਿੱਚ ਜੇਕਰ ਕੋਈ ਤੂਫਾਨ ਹੈ ਕੋਈ ਰੋਡ ਬਲੋਕ ਹੈ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਪੁਲਿਸ ਹੈ ਤਾਂ GPS ਪਹਿਲੇ ਦੱਸ ਦਿੰਦਾ ਕਿ ਅੱਗੇ ਟਰਨ ਲੈ ਲਓ ਜਾਂ ਕੰਸਟਰਕਸ਼ਨ ਹੋ ਰਹੀ ਹੈ ਤਾਂ ਤੁਸੀਂ ਆਪਣੀ ਚੇਂਜ ਕਰ ਲਓ ਸਿਚੁਏਸ਼ਨ ਸੇਮ ਇਜ਼ ਐਸਟ੍ਰੋਲੋਜੀ ਲਾਈਫ ਦੇ ਬਾਰੇ 'ਚ ਲਾਈਫ ਦੇ ਆਉਣ ਵਾਲੀਆਂ ਸਿਚੁਏਸ਼ਨਸ ਦੇ ਬਾਰੇ ਵਿੱਚ ਐਸਟ੍ਰੋਲੋਜੀ ਕੈਨ ਟੈਲ ਅਸ ਕਿ ਆਉਣ ਵਾਲੇ 6 ਮਹੀਨੇ ਸਾਲ ਤੁਹਾਡੇ ਬਹੁਤ ਅੱਛੇ ਹੋ ਰਹੇ ਹਨ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋ ਇਟ ਵਿਲ ਗੋ ਵੈਲ ਜਾਂ ਫਿਰ ਅਗਲੇ 6 ਮਹੀਨੇ ਐਸੇ ਨੇ ਜਿਹੜੇ ਤੁਹਾਨੂੰ ਧਿਆਨ ਰੱਖਣ ਦੀ ਜਿਨ੍ਹਾਂ ਦੇ ਲਈ ਜ਼ਰੂਰਤ ਹੈ ਸੋ ਦਿਸ ਇਜ਼ ਐਸਟ੍ਰੋਲੋਜੀ ਦਿਸ ਇਜ਼ ਲਾਈਕ ਅ GPS ਤੁਸੀਂ ਆਪਣੇ ਬਾਰੇ ਕੋਈ ਇਨਫੋਰਮੇਸ਼ਨ ਜਾਣਨਾ ਚਾਹੁੰਦੇ ਹੋ ਤੁਹਾਡੇ ਕਿਹੜੇ ਪਲੈਨਟਸ ਅੱਛੇ ਹੈ ਕਿਹੜੇ ਪਲੈਨਟਸ ਬੁਰੇ ਹੈ ਜਾਂ ਕਿਹੜੇ ਪਲੈਨਟਸ ਨੂੰ ਕਿਸ ਤਰ੍ਹਾਂ ਐਸਟ੍ਰੋਲੋਜੀ ਦੇ ਵਿੱਚ ਤੁਸੀਂ ਆਪਣੀ ਕਿਸਮਤ ਨੂੰ ਬਦਲ ਨਹੀਂ ਸਕਦੇ ਜੋ ਤੁਹਾਡੀ ਕਿਸਮਤ 'ਚ ਲਿਖਿਆ ਜੋ ਤਕਦੀਰ 'ਚ ਤੁਸੀਂ ਲਿਖਾ ਕੇ ਆਇਓ ਯੂ ਕੈਨ ਨੈਵਰ ਚੇਂਜ ਰੈਮੇਡੀਜ਼ ਨਾਲ ਕਦੇ ਵੀ ਐਸਟ੍ਰੋਲੋਜੀ ਦਾ ਆਪਣੀ ਕਿਸਮਤ ਨੂੰ ਬਦਲਿਆ ਨਹੀਂ ਜਾ ਸਕਦਾ ਐਸਟ੍ਰੋਲੋਜੀ ਦੇ ਨਾਲ ਤੁਸੀਂ ਪਲੈਨਟਸ ਨੂੰ ਪਾਵਰ ਦੇ ਸਕਦੇ ਹੋ ਤਕਲੀਫ ਨੂੰ ਸਹਿਣ ਦੀ ਤੁਹਾਡੇ ਅੰਦਰ ਸ਼ਮਤਾ ਆ ਜਾਂਦੀ ਹੈ ਲੇਕਿਨ ਜੇ ਤੁਸੀਂ ਕਹੋ ਕਿ ਐਸਟ੍ਰੋਲੋਜਰ ਕੋਲ ਜਾ ਕੇ ਤੁਹਾਡੀ ਕਿਸਮਤ ਬਦਲ ਜਾਏਗੀ ਤਾਂ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਇਹਦੇ ਬਾਰੇ 'ਚ ਅੱਗੇ ਚੱਲ ਕੇ ਅੱਜ ਮੈਂ ਗੱਲਬਾਤ ਕਰਾਂਗੀ ਤੁਹਾਨੂੰ ਦੱਸਾਂਗੀ ਕਿ ਹਾਓ ਵਿਦ ਵੈਰੀ ਸਮਾਲ ਥਿੰਗਸ ਵੀ ਕੈਨ ਚੇਂਜ ਆਪਣੇ ਪਲੈਨਟਸ ਨੂੰ ਅਸੀਂ ਸਟਰੋਂਗ ਕਰ ਸਕਦੇ ਹਾਂ ਜੇਕਰ ਤੁਸੀਂ ਰੀਅਲ ਅਸਟੇਟ ਲੈਣਾ ਚਾਹੁੰਦੇ ਹੋ ਤਾਂ ਕੀ ਤੁਹਾਡੀ ਹੋਰੋਸਕੋਪ ਦੇ ਵਿੱਚ ਇੱਦਾਂ ਦੀ ਪਲੈਨਟਸ ਦੀ ਪਾਵਰ ਹੈਗੀ ਹੈ ਕਿ ਜਿਹਦੇ ਨਾਲ ਜਿਹੜੀ ਰੀਅਲ ਅਸਟੇਟ ਹੈ ਉਹ ਪਾਵਰਫੁਲ ਬਣੇ ਨਾ ਕਿ ਤੁਹਾਨੂੰ ਨੁਕਸਾਨ ਦੇ ਕੇ ਜਾਏ ਲੇਕਿਨ ਉਸ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਸਮੋਸਾ ਐਂਡ ਸਵੀਟ ਫੈਕਟਰੀ ਔਰ ਹਰਪਾਲ ਜੀ ਸਾਡੇ ਨਾਲ ਹੈ ਹਰਪਾਲ ਜੀ ਵੈਲਕਮ
2: ਥੈਂਕ ਯੂ ਸੋਨਮ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਨਾਲ ਦੀ ਨਾਲ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਵੀ ਕਹਿਣਾ ਜੀ
1: ਸਤਿ ਸ੍ਰੀ ਅਕਾਲ ਜੀ ਵੈਲਕਮ ਅੱਛਾ ਹਰਪਾਲ ਜੀ ਮੇਰਾ ਇੱਕ ਕੁਐਸਚਨ ਸੀਗਾ
2: ਜੀ
1: ਅੱਛਾ ਅੱਜ ਦੇ ਟਾਈਮ ਤੇ ਅਸੀਂ ਵੀ ਲਿਵ ਲਾਈਕ ਅ ਮਿੰਨੀ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਰੇ ਔਰ ਬਹੁਤ ਸਾਰੇ ਲੋਕ ਬਹੁਤ ਸਾਰੇ ਰੈਸਟੋਰੈਂਟਸ ਖੁੱਲ੍ਹੇ ਹੋਏ ਨੇ ਸਰਾਊਂਡਿੰਗ ਏਰੀਆ ਦੇ ਵਿੱਚ ਵੀ ਆਰ ਪ੍ਰਮੋਟਿੰਗ ਸਮੋਸਾ ਐਂਡ ਸਵੀਟ ਫੈਕਟਰੀ ਆਈ ਨੋ ਤੁਸੀਂ ਲੰਬੇ ਸਮੇਂ ਤੋਂ ਸਰਵਿਸਿਜ਼ ਦੇ ਰਹੇ ਹੋ ਕੰਮ ਕਰ ਰਹੇ ਹੋ ਤੁਹਾਡਾ ਇੱਕ ਬ੍ਰਾਂਡ ਹੈ ਇੱਕ ਨਾਮ ਹੈ ਇੱਕ ਸਕਸੈਸਫੁਲ ਰੈਸਟੋਰੈਂਟ ਜਾਂ ਫੈਕਟਰੀ ਦੇ ਨਾਮ ਤੇ ਜਾਣਿਆ ਜਾਂਦਾ ਸਮੋਸਾ ਐਂਡ ਸਵੀਟ ਫੈਕਟਰੀ ਬਟ ਸਟਿਲ ਦੇ ਆਰ ਸੋ ਮੈਨੀ ਅਦਰ ਕੰਪਨੀਜ਼ ਐਜ ਵੈਲ ਫੇਮਸ ਪਾਪੂਲਰ ਤੇ ਸਮੋਸਾ ਸਵੀਟ ਫੈਕਟਰੀ ਤੇ ਜਾਣ ਦਾ ਰੀਜ਼ਨ ਕੀ ਹੋਣਾ ਚਾਹੀਦਾ ਵਟ ਯੂ ਥਿੰਕ
2: Sonu ji, first of all, thank you for asking me this question. This is a very good question. ਜਿਹੜਾ ਕਿ ਬਹੁਤ ਬਹੁਤ ਘੱਟ ਗਈ ਕਿਸੇ ਨੇ ਮੈਨੂੰ ਅੱਜ ਤੱਕ ਕਿਸੇ ਵੀ ਐਂਕਰ ਨੇ ਰੇਡੀਓ ਪ੍ਰੋਗਰਾਮ ਤੇ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਬਿਲਕੁਲ ਸਾਡੀਆਂ ਸਿੱਧੀਆਂ ਸਿਫਤਾਂ ਹੋਣੀਆਂ ਹੋਣੀਆਂ। ਮੈਂ ਤੁਹਾਡਾ ਬਹੁਤ ਵਧੀਆ ਕੁਐਸਚਨ ਆ ਜੀ, ਮੈਂ ਇਹ ਦੱਸ ਦਿੰਦਾ ਜੀ ਵੀ ਕੋਈ ਰੀਜ਼ਨ ਦਿਓ ਜਿਹਦੇ ਕਰਕੇ, ਮੇਰਾ ਖਿਆਲ ਇਹੀ ਕੁਐਸਚਨ ਆ ਵੀ ਕਾਹਤੇ ਸਮੋਸੇ ਐਂਡ ਸਵੀਟ ਪੈਕਟਰੀ ਦੇ ਕਿਉਂ ਹੋਣ ਜਾਂ ਕਾਹਤੇ ਤੁਸੀਂ। ਹਾਂਜੀ, ਪਹਿਲਾਂ ਤਾਂ ਨੰਬਰ ਇਹ ਹੈ ਜੀ ਵੀ ਇੱਕ ਰੀਜ਼ਨ ਨਹੀਂ ਹੈ, ਉੱਥੇ ਹਜ਼ਾਰਾਂ ਹੀ ਰੀਜ਼ਨ ਹੈਗੇ ਆ। ਪਹਿਲਾਂ ਤਾਂ ਇਹ ਹੈ ਕਿ ਸਾਨੂੰ 37 ਸਾਲ ਹੋ ਗਏ ਜੀ, 37 ਸਾਲਾਂ ਦੇ ਵਿੱਚ ਕਹਿ ਲਓ ਵੀ ਬੱਚਾ ਜੰਮ ਕੇ ਜਵਾਨ ਹੋ ਗਿਆ ਤੇ ਢਲਾਈ ਵੱਲ ਨੂੰ ਤੁਰ ਪੈਂਦਾ। 37 ਸਾਲ ਹੋ ਗਏ ਸਾਨੂੰ ਇਸ ਬਿਜ਼ਨਸ ਕਰਦਿਆਂ ਨੂੰ, ਤੇ 37 ਸਾਲਾਂ ਦੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ 37 ਸਾਲਾਂ ਤੋਂ ਜਿਹੜੇ ਕਸਟਮਰ ਮੈਂ ਉਹ ਦੇਖ ਰਿਹਾ ਮੈਂ, ਕਿਉਂਕਿ ਮੈਂ ਤਾਂ ਡੇਲੀ ਇਨਵੋਲਵ ਹਾਂ ਬਿਜ਼ਨਸ ਦੇ ਵਿੱਚ, ਜਿਹੜੇ ਕਸਟਮਰ ਸਾਡੇ ਕੋਲ ਉਦੋਂ ਆਉਂਦੇ ਸੀ ਫਿਰ ਉਹ ਵੀਹਾਂ ਕਹਿ ਲਓ ਵੀ ਥੋੜੀ ਦੇਰ ਬਾਅਦ ਫਿਰ ਆਪਣੇ ਬੱਚਿਆਂ ਨਾਲ ਆਉਣ ਲੱਗੇ ਹੋਏ, ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਪੋਤੇ ਪੋਤੀਆਂ ਨਾਲ ਆ ਰਹੇ ਆ ਤੇ ਪੋਤੇ ਪੋਤੀਆਂ ਦੇ ਹੁਣ ਵੱਡੇ ਹੋ ਰਹੇ ਆ। ਪਹਿਲਾਂ ਤਾਂ ਇੱਕ ਗੁੱਡ ਰੀਜ਼ਨ ਇਹ ਆ ਵੀ ਜੇ ਜਿਹੜੇ ਕਸਟਮਰ ਇੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਤਾਂ ਕੋਈ ਰੀਜ਼ਨ ਹੋਏਗਾ, ਇਹ ਰੀਜ਼ਨ ਤਾਂ ਤੁਸੀਂ ਉਹਨਾਂ ਤੋਂ ਪੁੱਛਿਆ ਜਾ ਸਕਦਾ। ਜਿਹੜਾ ਮੈਂ ਆਪਣੇ ਵੱਲੋਂ ਰੀਜ਼ਨ ਦੇ ਦੇਣਾ ਕਿ ਅਸੀਂ ਫਸਟ ਆਫ ਆਲ ਇੱਕ ਸਾਡਾ ਇੱਕ ਆਪਣਾ ਰੈਪੂਟੇਸ਼ਨ ਹੈਗਾ, ਸਾਡੇ ਕੰਮ ਦਾ ਰੈਪੂਟੇਸ਼ਨ ਹੈਗਾ, ਸਾਡੇ ਬਿਜ਼ਨਸ ਦਾ ਰੈਪੂਟੇਸ਼ਨ ਆ ਕਿ ਇੱਕ ਤਾਂ ਅਸੀਂ ਪਿਓਰ ਵੈਜੀਟੇਰੀਅਨ ਆ ਜੀ, ਸਾਡਾ ਜਿਹੜੀ ਐਸਟੈਬਲਿਸ਼ਮੈਂਟ ਆ 100% ਪਿਓਰ ਵੈਜੀਟੇਰੀਅਨ, ਕਿਉਂਕਿ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੀ ਮਠਿਆਈ ਹੁੰਦੀ ਆ ਸੁੱਚੀ ਮਠਿਆਈ ਹੋਣੀ ਚਾਹੀਦੀ ਆ ਤੇ ਵਧੀਆ ਮਠਿਆਈ ਹੋਣੀ ਚਾਹੀਦੀ ਆ। ਇਹ ਸਾਡਾ ਕਲਚਰ ਆ, ਸਾਡਾ ਧਰਮ ਆ, ਧਰਮ ਦੇ ਵਿੱਚ ਜਿੱਥੇ ਵੀ ਮਠਿਆਈ ਲੈ ਕੇ ਜਾਣੀ ਹੁੰਦੀ ਆ ਉੱਥੇ ਕੋਈ ਮੀਟ ਨਾ ਕ੍ਰੋਸ ਕੰਟੈਮੀਨੇਸ਼ਨ ਆਉਂਦੀ ਹੋਵੇ, ਜੂਠੇ ਹੱਥ ਨਾ ਲੱਗਦੇ ਹੋਣੇ, ਦੈਟ ਇਜ਼ ਵਟ ਵੀ ਆਰ ਪ੍ਰੋਵਾਈਡਿੰਗ। ਦੂਸਰਾ ਹੈ ਜੀ ਸਾਡੀ ਆਪਣੀ ਕੁਆਲਿਟੀ, ਜੇ ਮਠਿਆਈ ਦਾ ਪਵਿੱਤਰ ਕੋਈ ਹੋਰ ਵੀ ਬਣਾ ਦੂਗਾ ਸੁੱਚੀ ਵੀ ਬਣਾ ਕੇ ਰੱਖ ਦਿਆਂਗੇ, ਪਰ ਜੇ ਉਹ ਕੁਆਲਿਟੀ ਨਾ ਹੋਏ, ਉਹਦੇ ਇਨਗਰੀਡੀਅੰਟ ਦੀ ਕੁਆਲਿਟੀ ਨਾ ਹੋਏ, ਅਸੀਂ ਜਿਹੜੇ ਕਿਉਂਕਿ ਅਸੀਂ ਵੀ ਆਰ ਫੁੱਲੀ ਸਰਟੀਫਾਈਡ, ਐਸਕਿਊਐਫ ਸਰਟੀਫਾਈਡ ਹੈ ਕੰਪਨੀ ਸਾਡੀ, ਤੇ ਅਸੀਂ ਹਰ ਇੱਕ ਚੀਜ਼ ਜਿਹੜੀ ਪ੍ਰੋਟੋਕੋਲ ਫੋਲੋ ਕਰਦੇ ਹਾਂ। ਅਸੀਂ ਇਕੱਲਾ ਪ੍ਰੋਟੋਕੋਲ ਲੋਕਲ ਜਿਹੜੇ ਹੈਗੇ ਆ ਸਾਡੇ ਸਿਟੀ ਦੇ ਜਿਹੜੇ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਉਹਦਾ ਨਹੀਂ ਫੋਲੋ ਕਰਦੇ, ਅਸੀਂ CFIA ਦਾ ਤੇ ਜਿਹੜੇ ਵਰਲਡ ਦਾ ਪ੍ਰੋਟੋਕੋਲ, ਸਾਰੀ ਦੁਨੀਆਂ ਦਾ ਪ੍ਰੋਟੋਕੋਲ ਉਹਨੂੰ ਫੋਲੋ ਕਰਦੇ ਹਾਂ, ਤਾਂ ਕਿ ਜਿੱਥੇ ਸਾਡੀ ਪ੍ਰੋਡਕਟ ਦੇ ਉੱਤੇ ਸਾਡੇ ਜਿਹੜਾ ਸਰਟੀਫਿਕੇਟ ਦੀ ਸਟੈਂਪ ਲੱਗੀ ਹੁੰਦੀ ਆ ਉਹ ਜਿੱਥੇ ਚਲੇ ਜਾਂਦੀ ਤਾਂ ਉਹ ਦੈਟ ਇਜ਼ ਅਕਸੈਪਟਡ, ਇਟ ਮੀਨਸ ਇਟ ਇਜ਼ ਵੈਰੀ ਪ੍ਰੋਫੈਸ਼ਨਲ ਕੰਪਨੀ ਤੋਂ ਆਇਆ ਪ੍ਰੋਡਕਟ ਹੀ ਆਈ ਆ। ਇਹ ਤੀਸਰਾ ਰੀਜ਼ਨ ਹੈਗਾ। ਚੌਥਾ ਹੈਗਾ ਕਿ ਜਿਹੜੀ ਸਾਡੀ ਪ੍ਰਾਈਸ ਹੈਗੀ
1: ਆ ਦੀ ਰੈਪੂਟੇਸ਼ਨ, ਟੇਸਟ ਔਰ ਕਸਟਮਰ ਸਰਵਿਸ ਸਭ ਕੁਝ ਬਹੁਤ ਮੈਟਰ ਕਰਦਾ ਔਰ ਸਭ ਕੁਝ ਤੁਹਾਨੂੰ ਮਿਲੇਗਾ ਸਮੋਸਾ ਐਂਡ ਸਵੀਟ ਫੈਕਟਰੀ ਤੇ। ਔਰ ਬਾਲਜੀ ਨੰਬਰ ਤੇ ਵੈਸੇ ਸਾਰਿਆਂ ਨੂੰ ਗੂਗਲ ਤੇ ਮਿਲੀ ਜਾਏਗਾ ਵੈਨ ਯੂ ਐਡ ਸਮੋਸਾ ਐਂਡ ਸਵੀਟ ਫੈਕਟਰੀ, ਬਟ ਫਿਰ ਵੀ ਤੁਸੀਂ ਜਾਂਦੇ ਜਾਂਦੇ ਆਪਣਾ ਨੰਬਰ ਦੇ ਦਿਓ ਪਲੀਜ਼।
2: ਮੈਂ ਨੰਬਰ ਦੇ ਦੇਣਾ 416-213-1165, 416-213-1165 ਸਾਡਾ ਨੰਬਰ ਆ। ਸਾਡੀਆਂ 3 ਲੋਕੇਸ਼ਨ ਹੈਗੀਆਂ, 2 ਬ੍ਰੈਂਪਟਨ ਦੇ ਵਿੱਚ ਹੈਗੇ ਜਿਹੜੀ ਕਿ ਕੰਟਰੀ ਸਾਈਡ ਐਂਡ ਏਅਰਪੋਰਟ ਦੀ ਕਾਰਨਰ ਦੇ ਉੱਤੇ ਤੇ ਬ੍ਰੈਮਲੀ ਐਂਡ ਸੈਂਡਲਵੁੱਡ ਦੀ ਕਾਰਨਰ ਦੇ ਇਨ ਸਾਈਡ ਚਲੋ ਫਰਿਸ਼ਕੋ। ਇਹ ਸਿਰਫ ਇਹਨਾਂ 2 ਸਟੋਰਾਂ ਵਿੱਚ ਸਾਡੀਆਂ ਲੋਕੇਸ਼ਨ ਹੈਗੀਆਂ, ਤੇ ਤੀਸਰੀ ਸਾਡੀ ਜਿਹੜੀ ਫੈਕਟਰੀ ਆਊਟਲੈਟ ਹੈਗੀ ਉਹ 1850 ਐਲਮੀਆ ਰੋਡ ਦੇ ਉੱਤੇ ਹੈਗੀ ਆ। ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜਾ ਸਕਦੇ ਹਾਂ, ਸੇਮ ਪ੍ਰਾਈਸ, ਸੇਮ ਪ੍ਰੋਡਕਟ, ਸੇਮ ਫਰੈਸ਼ਨੈਸ, ਐਵਰੀਥਿੰਗ ਵਿਲ ਬੀ ਦ ਸੇਮ, ਤੁਸੀਂ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ। ਸੋਨਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਲਈ, ਤੇ ਤੁਹਾਡਾ ਕੁਐਸਚਨ ਬਹੁਤ ਵਧੀਆ ਸੀ, ਆਈ ਲਾਈਕ ਇਟ। ਜਦੋਂ ਵੀ ਮਰਜ਼ੀ ਹੁੰਦਾ ਕੋਈ ਵੀ ਕੁਐਸਚਨ ਮੈਨੂੰ ਪੁੱਛ ਲਿਆ ਕਰੋ ਜੀ, ਲਿਆ ਕੇ ਇਰਫੇ।
1: ਥੈਂਕ ਯੂ ਹਰਪਾਲ ਜੀ, ਬਹੁਤ ਸ਼ੁਕਰੀਆ, ਹੈਵ ਅ ਗ੍ਰੇਟ ਵੀਕਐਂਡ।
2: ਥੈਂਕ ਯੂ ਜੀ, ਨਾਈਸ ਟੂ ਟਾਕ ਟੂ ਯੂ।
1: ਚਲੋ ਜੀ ਥੋੜੀ ਜੀ ਐਸਟ੍ਰੋਲੋਜੀ ਦੀ ਗੱਲ ਕਰੀਏ ਔਰ ਪਿੱਲੋ ਦੇ ਇੱਕ ਅੱਜ ਥੋੜ੍ਹਾ ਜਿਹਾ ਪਲੈਨਟਸ ਨੂੰ ਐਨਹਾਂਸ ਕਰਦੇ ਹਾਂ ਕਿ ਤੁਸੀਂ ਇੱਕ ਛੋਟੇ ਜਿਹੇ ਰਿਚੁਅਲ ਦੇ ਨਾਲ ਆਪਣੇ ਪਲੈਨਟਸ ਨੂੰ ਇੰਪਰੂਵ ਕਰ ਸਕਦੇ ਹੋ। ਚੰਦਰਮਾ ਦੀ ਅੱਜ ਗੱਲ ਕਰਦੇ ਹਾਂ, ਫਿਰ 1-1-1-1 ਐਵਰੀ ਵੀਕਐਂਡ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਰੇਡੀਓ ਗੋਲਡ ਦੇ ਕਿਸੇ ਵੀ ਪਲੇਟਫਾਰਮ 'ਤੇ ਜਾ ਕੇ, ਚਾਹੇ ਉਹ ਟਿਕਟੋਕ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਕਿਸੇ ਵੀ ਪਲੇਟਫਾਰਮ 'ਤੇ ਜਾ ਕੇ ਤੁਸੀਂ ਰੇਡੀਓ ਗੋਲਡ ਦੇ ਬਹੁਤ ਸਾਰੀਆਂ ਉੱਥੇ ਰੈਮਿਡੀਜ਼ ਨੇ, ਵਾਸਤੂ ਦੇ ਟਿਪਸ ਨੇ, ਐਸਟ੍ਰੋਲੋਜੀ ਨੂੰ ਲੈ ਕੇ ਬਹੁਤ ਸਾਰੀਆਂ ਰੈਮਿਡੀਜ਼ ਨੇ। ਤੁਸੀਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਕੇ ਆਪਣੇ ਘਰ ਦੇ ਵਿੱਚ ਵਿਦਾਊਟ ਸਪੈਂਡਿੰਗ ਮਨੀ, ਵਿਦਾਊਟ ਡੂਇੰਗ ਐਨੀ ਚੇਂਜਿਸ, ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ। ਚੰਦਰਮਾ ਦੀ ਜੇ ਗੱਲ ਕਰੀਏ, ਅੱਜ ਵੈਸੇ ਵੀ ਫੁੱਲ ਮੂਨ ਹੈ, ਫੁੱਲ ਮੂਨ 'ਤੇ ਚੰਦਰਮਾ ਦੀ ਐਨਰਜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਬਹੁਤ ਸਾਰੇ ਲੋਕ ਮੂਨ ਵਾਕ ਕਰਦੇ ਹੈ, ਮੂਨ ਵਾਟਰ ਬਣਾਉਂਦੇ ਹੈ, ਮੂਨ ਖੀਰ ਬਣਾਉਂਦੇ ਹੈ, ਤਾਂ ਕਿ ਚੰਦਰਮਾ ਨੂੰ ਮਨ ਦੇ ਨਾਲ ਜੋੜਿਆ ਜਾਂਦਾ ਹੈ। ਸੋ ਚੰਦਰਮਾ ਦੇ ਨਾਲ ਦਾ ਗ੍ਰਹਿਣ ਕਰਕੇ ਜੇਕਰ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਵੀ ਬਿਹਤਰ ਬਣਾ ਸਕਦੇ ਹੋ, ਕਿਉਂਕਿ ਮਨ ਜੀਤ ਤੇ ਜਗ ਜੀਤ ਹੁੰਦਾ। ਪਾਣੀ ਨੂੰ ਚੰਦਰਮਾ ਦੇ ਨਾਲ ਜੋੜਿਆ ਜਾਂਦਾ, ਵਾਟਰ ਐਲੀਮੈਂਟ ਇਜ਼ ਮੂਨ, ਸਿਲਵਰ ਨੂੰ ਚੰਦਰਮਾ ਦੇ ਨਾਲ ਜੋੜਿਆ ਜਾਂਦਾ। ਜਦੋਂ ਤੁਸੀਂ ਬਹੁਤ ਸਾਰਾ ਪਾਣੀ ਪੀਂਦੇ ਹੋ ਜਾਂ ਪਾਣੀ ਦੇ ਨਜ਼ਦੀਕ ਰਹਿੰਦੇ ਹੋ ਜਾਂ ਘੁੰਮਣ ਫਿਰਨ ਜਾਂਦੇ ਹੋ, ਤੁਹਾਡਾ ਆਟੋਮੈਟਿਕਲੀ ਮਨ ਸਟਰੋਂਗ ਹੋ ਜਾਂਦਾ। ਅੱਜ ਦਾ ਰਿਚੁਅਲ ਹੈ ਕਿ ਸੌਣ ਤੋਂ ਪਹਿਲਾਂ ਐਵਰੀ ਮੰਡੇ ਇਫ ਯੂ ਕੈਨ ਡੂ, ਚਾਂਦੀ ਦਾ ਸਿੱਕਾ ਸਭ ਦੇ ਘਰ ਵਿੱਚ ਹੁੰਦਾ, ਸਿਲਵਰ ਕੁਆਇਨ ਨੂੰ ਤੁਸੀਂ ਪਿੱਲੋ ਦੇ ਨੀਚੇ ਰੱਖ ਕੇ ਜਦੋਂ ਸੌਂਦੇ ਹੋ ਮੰਡੇ, ਤਾਂ ਆਟੋਮੈਟਿਕਲੀ ਤੁਹਾਡਾ ਮੂਨ ਸਟਰੋਂਗ ਹੁੰਦਾ, ਤੁਹਾਡੀ ਜ਼ਿੰਦਗੀ 'ਚ ਕਲੈਰਿਟੀ ਆਉਂਦੀ ਹੈ, ਤੁਹਾਡਾ ਮਨ ਸਟਰੋਂਗ ਹੋਏਗਾ ਅਤੇ ਤੁਹਾਡੀ ਬੁੱਧੀ ਵੀ ਤੇਜ਼ ਹੋਏਗੀ, ਤੁਹਾਡੇ ਇਮੋਸ਼ਨਸ ਦਾ ਕੰਟਰੋਲ ਅਤੇ ਸਟੇਬਿਲਿਟੀ ਆਫ ਲਾਈਫ becomes your destiny. ਜਦੋਂ emotions balance ਹੋ ਜਾਂਦੇ ਹੈ, ਜ਼ਿੰਦਗੀ 'ਚ stability ਆਉਂਦੀ ਹੈ, ਤੁਸੀਂ ਬਿਹਤਰ ਤਰੀਕੇ ਨਾਲ ਸੋਚ ਸਕਦੇ ਹੋ ਅਤੇ ਬਿਹਤਰ ਕੰਮ ਕਰ ਸਕਦੇ ਹੋ. ਸੋ ਅੱਜ ਤੋਂ ਇਹ ਰਿਚੁਅਲ ਸ਼ੁਰੂ ਕਰ ਦਿਉ. ਮੰਡੇ ਤੋਂ ਮੰਡੇ, ਐਵਰੀ ਮੰਡੇ ਪਿੱਲੋ ਦੇ ਨੀਚੇ ਤੁਸੀਂ ਸਿਲਵਰ ਦਾ ਕੁਆਇਨ ਰੱਖ ਕੇ ਸੋਣਾ, ਔਰ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਨੌਰਥ ਸਾਈਡ ਵੱਲ ਕਦੇ ਵੀ ਤੁਹਾਡਾ ਸਿਰ ਨਹੀਂ ਹੋਣਾ ਚਾਹੀਦਾ. ਵੈਸਟ ਸਾਈਡ, ਸਾਊਥ ਸਾਈਡ ਜਾਂ ਫਿਰ ਈਸਟ ਸਾਈਡ ਦੇ ਉੱਪਰ ਤੁਸੀਂ ਸਿਰ ਰੱਖ ਕੇ ਸੋਣਾ. ਇਹਦੀ ਪੂਰੀ ਵੀਡੀਓ ਰੇਡੀਓ ਗੋਲਡ ਦੇ ਪਲੇਟਫਾਰਮ 'ਤੇ ਹੈਗੀ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ. ਸਾਊਥ, ਨੌਰਥ ਵੱਲ ਨਹੀਂ, ਵੈਸਟ ਜਾਂ ਫਿਰ ਈਸਟ. ਐਵਰੀ ਮੰਡੇ ਅੰਡਰ ਯੂਅਰ ਪਿੱਲੋ ਸਿਲਵਰ ਕੁਆਇਨ, ਐਂਡ ਵਿਲ ਦੈਨ ਸੀ ਦ ਡਿਫਰੈਂਸ ਇਨ ਯੂਅਰ ਲਾਈਫ. ਹਾਂਜੀ ਨਾਸਿਰ ਜੀ,
3: ਮੈਂ ਨਾਲ ਨਾਲ ਇਹ ਵੀ ਦੱਸਦਾ ਜਾਵਾਂ ਵੀ ਸ਼ੋ ਆ ਰਿਹਾ ਸ਼ੇਰ ਮੀਆਂਦਾਦ ਦਾ. ਸ਼ੇਰ ਮੀਆਂਦਾਦ ਦਾ ਸ਼ੋ ਤੁਸੀਂ ਅਗਰ ਵੇਖਣਾ ਤੇ ਉਹ ਸ਼ੇਰ ਮੀਆਂਦਾਦ ਇੱਕ ਬਹੁਤ ਵੱਡਾ ਕਵਾਲ ਹੈ, ਔਰ ਇਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਫੈਮਿਲੀ 'ਚ ਉਹਨਾਂ ਦਾ ਸਕੇ ਨੈਫੀ ਨਾ ਸ਼ੇਰ ਮੀਆਂਦਾਦ. ਤੁਸੀਂ ਯੂਟਿਊਬ ਤੇ ਪਾਉਣਾ ਸ਼ੇਰ ਮੀਆਂਦਾਦ ਤੇ ਤੁਸੀਂ ਪਾਓਗੇ, ਤੁਹਾਨੂੰ ਨਿਕਲ ਆਉਂਗੇ. ਇਹਨਾਂ ਦੇ ਬਹੁਤ ਸਾਰੀ ਕੁਆਲਿਟੀਜ਼ ਹੈਗੀਆਂ ਉੱਥੇ, ਔਰ ਨਾਲ ਸੂਫੀ ਕਲਾਮ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਔਰ ਬਾਬਾ ਫਰੀਦ ਦਾ ਕਲਾਮ ਉਹ ਤੁਹਾਨੂੰ ਸੁਣਾਵਾਂਗੇ. ਤੁਸੀਂ ਪਹੁੰਚਣਾ ਕਿੱਥੇ, ਗਲੈਕਸੀ ਗ੍ਰੈਂਡ ਬ੍ਰੈਂਪਟਨ 'ਚ ਹੈਗਾ, ਗਲੈਕਸੀ ਗ੍ਰੈਂਡ ਡਿਕਸੀ ਐਂਡ ਐਡਵਾਂਸ ਦੇ ਬਿਲਕੁਲ ਕੋਰਨਰ 'ਤੇ. ਉੱਥੇ ਤੁਸੀਂ ਪਹੁੰਚਣਾ, ਕੋਈ ਜਾਣਕਾਰੀ ਲੈਣੀ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ, 6477741 9000 'ਤੇ ਕਾਲ ਕਰ ਸਕਦੇ ਹੋ. ਔਰ ਟਿਕਟਸ ਬਹੁਤ ਰੀਜ਼ਨੇਬਲ ਰੱਖੀਆਂ ਹਨ, $50, $75 or so. VVIP ਜਿਹੜੀ ਹੈ ਉਹ $100 ਹੈ, 75 VIP ਔਰ 50 ਜਿਹੜੀ ਆਮ ਟਿਕਟ ਹੈ. ਉਹਦੇ ਨਾਲ ਫੂਡ ਬਿਹਤਰੀਨ ਤੁਹਾਨੂੰ ਫੂਡ ਮਿਲੇਗਾ, ਡਿਨਰ ਮਿਲੇਗਾ.
1: ਅੱਛਾ,
3: ਉਹ ਡਿਨਰ ਖਾ ਕੇ ਨਾਲ ਤੁਸੀਂ ਕੁਆਲੀ ਸੁਣਨਾ. ਫਿਰ ਉਸ ਤੋਂ ਪਹਿਲੇ ਦੋ ਸਿੰਗਰ ਐਸੇ ਵੀ ਹੈਗੇ ਨੇ, ਇੱਕ ਫੀਮੇਲ ਸਿੰਗਰ ਹੈ ਸ਼ਗੁਫਤਾ ਗਜ਼ਲ, ਉਹ ਪਰਫਾਰਮ ਕਰਨਗੀਆਂ. ਫਿਰ ਇੱਕ ਹੋਰ ਸਿੰਗਰ ਅਰਫਾਨ ਭੱਟ, ਉਹ ਪਰਫਾਰਮ ਕਰਨਗੇ. ਉਹਦੇ ਬਾਅਦ ਸ਼ੇਰ ਮੀਆਂਦਾਦ ਆਵਾਂਗੇ. ਕੁਆਲੀ ਦੇ ਤੁਹਾਨੂੰ ਪਤਾ ਆਪਣੇ ਪੰਜਾਬੀ ਕਮਿਊਨਿਟੀ 'ਚ ਬਹੁਤ ਸੁਣਨਾ ਚਾਹੁੰਦੇ ਨੇ, ਤੁਸੀਂ ਵਾਕਈ ਕੁਆਲੀ ਸਹੀ ਮੈਨੇ ਸੁਣਨਾ ਚਾਹੁੰਦੇ ਹੋ ਔਰ ਇੰਜੋਏ ਕਰਨਾ ਚਾਹੁੰਦੇ ਹੋ, ਤੁਹਾਨੂੰ ਉਹ ਆਉਣਾ ਪਏਗਾ ਗਲੈਕਸੀ ਗ੍ਰੈਂਡ ਜਿਹੜਾ ਡਿਕਸੀ ਐਂਡ ਡਿੰਡਾਸੇ ਕੋਰਨਰ 'ਤੇ. ਇਹ October 2nd ਜਿਹੜਾ ਕਮਿੰਗ ਫਰਾਈਡੇ ਹੈਗਾ, ਕਮਿੰਗ ਫਰਾਈਡੇ ਨੂੰ October 2nd ਨੂੰ ਸ਼ੋਅ ਜਾ ਰਿਹਾ ਬ੍ਰੈਂਪਟਨ 'ਚ ਸ਼ੋਅ ਹੋਏਗਾ. ਔਰ ਕੋਈ ਜਾਣਕਾਰੀ ਲਈ ਤੁਸੀਂ ਕਾਲ ਕਰੋ 6477741 9000. ਨਾਲ ਨਾਲ ਮੈਨੂੰ ਕਾਲ ਆਈ ਜੀ, ਜਿਵੇਂ ਸਾਡੇ ਮੇਨ ਸਪੋਂਸਰ ਹੈਗੇ ਨੇ ਮੈਗਾ ਸਪੋਂਸਰ, ਬਲਕਿ ਓਪਨ ਮਾਈਕ ਕੈਫੇ ਐਂਡ ਕੁਜ਼ੀਨ. ਓਪਨ ਮਾਈਕ ਕੈਫੇ ਐਂਡ ਕੁਜ਼ੀਨ, ਉਹ ਕਹਿੰਦੇ ਜੀ ਤੁਸੀਂ ਇੱਕ ਵਾਰੀ ਆਓ, ਤੁਹਾਨੂੰ ਖਾਣੇ ਦਾ ਮਜ਼ਾ ਨਹੀਂ ਆਏਗਾ ਤੇ ਤੁਸੀਂ ਪੈਸੇ ਨਹੀਂ ਦੇਣੇ. ਰੋਟੀ ਲਗਾਉਣ ਵਾਲਾ ਕਹਿੰਦੇ ਜੀ ਬੰਦਾ ਸਾਡਾ ਪਾਕਿਸਤਾਨ ਤੋਂ ਆਇਆ, ਰੋਟੀ ਵੀ ਤੁਸੀਂ ਖਾਓਗੇ ਨਾ, ਬਾਕੀ ਨਾਨ ਰੋਟੀ ਤੁਸੀਂ ਖਾਂਦੇ ਰਹਿੰਦੇ ਹੋ ਰੋਜ਼, ਬਾਜ਼ਾਰੋਂ ਹੀ ਖਾਂਦੇ ਹੋ, ਘਰੋਂ ਹੀ ਖਾਂਦੇ ਹੋ, ਲੇਕਿਨ ਤੁਹਾਨੂੰ ਡਿਫਰੈਂਟ ਟੇਸਟ ਮਿਲੇਗਾ, ਡਿਫਰੈਂਟ ਮਜ਼ਾ ਆਏਗਾ ਰੋਟੀ ਦਾ ਵੀ ਤੇ ਨਾਨ ਦਾ ਵੀ. ਓਪਨ ਮਾਈ ਕੈਫੇ ਇਨ ਕੁਜ਼ੀਨ, ਨੰਬਰ ਬੜਾ ਸੌਖਾ ਹੈ, 416-526-6800. ਤੁਹਾਨੂੰ ਉੱਥੇ ਫਿਸ਼ ਮਿਲਦੀ ਹੈ, ਲਾਹੌਰੀ ਚਰਗਾ ਮਿਲਦਾ ਹੈ, ਕੜਾਈ ਗੋਸ਼ਤ. ਅਗਰ ਤੁਸੀਂ ਵਾਕਈ ਕੜਾਈ ਗੋਟ ਦੀ ਜਾਂ ਚਿਕਨ ਦੀ ਖਾਣੀ ਹੈ ਤੇ ਇੱਕ ਵਾਰੀ ਲਾਜ਼ਮੀ ਟਰਾਈ ਕਰੋ. ਫਿਰ ਤੁਸੀਂ ਇਵਨ ਦਾਲ ਇਹ ਲਾਹੌਰੀ ਚਨੇ ਖਾਣੇ ਨੇ, ਉਹ ਵੀ ਤੁਸੀਂ ਜਾਓ. ਫਿਰ
1: ਵੀਕਐਂਡ ਛੋਲੇ,
3: ਹਾਂਜੀ ਚਿਕਨ. ਉਹ ਵੀਕਐਂਡ ਤੇ ਕੀ ਹੈ, ਵੀਕਐਂਡ ਤੇ ਸੋਨਮ ਜੀ ਮਟਨ ਪਾਏ, ਮਟਨ ਪਾਏ ਹੁੰਦਾ
1: ਨਾ,
3: ਗੋਟ ਫੀਟ ਹੁੰਦੇ ਨੇ, ਮਟਨ ਪਾਏ ਉਹ ਤੁਹਾਨੂੰ ਮਿਲਦੇ
1: ਨੇ
3: ਸੁਬਹਾ 10 to 3 PM ਤੱਕ. ਫਿਰ ਉਹਦੇ ਨਾਲ ਨਾਲ ਤੁਹਾਨੂੰ ਮਟਨ ਪਾਏ ਦੇ ਨਾਲ ਨਾਲ ਤੁਹਾਨੂੰ ਹਲਵਾ ਪੂੜੀ ਮਿਲਦੀ ਹੈ, ਲਾਹੌਰੀ ਚਨੇ ਮਿਲਦੇ ਨੇ, ਫਿਰ ਆਲੂ ਗੋਸ਼ਤ ਮਿਲਦਾ. ਇਹ 14 ਆਈਟਮਾਂ ਸਿਰਫ 1999 ਵਿੱਚ, 1999 ਵਿੱਚ 14 ਆਈਟਮਾਂ ਮਿਲਦੀਆਂ. 14 ਨਾਲ ਬੰਦਾ ਵੈਸੇ ਹੀ ਰੱਜ ਜਾਂਦਾ, 2-4 ਨਾਲ ਬੰਦਾ, ਅਸੀਂ ਸਾਡੇ ਵਰਗਾ ਬੰਦਾ ਰੱਜ ਜਾਂਦਾ. ਇਹ 14 ਖਾ ਕੇ ਤੁਸੀਂ ਬਹੁਤ ਇੰਜੋਏ ਕਰੋ. ਇਹ ਡਿਕਸੀ ਐਂਡ ਡੰਡਾਸ ਦੇ ਕੋਰਨਰ 'ਤੇ ਹੈਗਾ, 1310 ਡੰਡਾਸ ਸਟਰੀਟ ਈਸਟ, ਮਿਸੀਸਾਗਾ. ਤੁਸੀਂ ਗੂਗਲ 'ਤੇ ਪਾਓਗੇ ਓਪਨ ਮਾਈਕ ਕੈਫੇ ਮਿਸੀਸਾਗਾ, ਪਾਓਗੇ ਤੁਹਾਡਾ ਐਡਰੈਸ ਨਿਕਲ ਆਏਗਾ, ਡਾਇਰੈਕਸ਼ਨ ਸਾਰਾ ਕੁਛ ਉੱਥੇ ਪਿਆ. ਕੋਈ ਜਾਣਕਾਰੀ ਲੈਣੀ ਹੈ 416-526-6800 'ਤੇ ਕਾਲ ਕਰ ਸਕਦੇ ਹੋ. ਉਹਨਾਂ ਕੋਲ ਪਾਲਟੀ ਆ ਲਿਓ, ਕਹਿੰਦੇ ਜੀ 24.99 ਅਗਰ ਤੁਸੀਂ ਅਗਰ ਇੰਜੋਏ ਕਰਨਾ ਚਾਹੁੰਦੇ ਹੋ. ਮਿਨੀਮਮ 50 ਬੰਦੇ ਦੀ ਗੈਦਰਿੰਗ ਹੈਗੀ ਹੈ, ਤੁਸੀਂ ਉਹਨਾਂ ਨੂੰ ਕਾਲ ਕਰੋ, 150 ਬੰਦੇ ਤੱਕ ਉਹ ਗੈਦਰਿੰਗ ਕਰ ਸਕਦੇ ਨੇ.
1: ਅਸੀਂ ਕੇਟਰਿੰਗ ਕਰਵਾ, ਕੇਟਰਿੰਗ ਵੀ ਕਰਵਾ,
3: ਕੇਟਰਿੰਗ ਲੱਗਦਾ ਹੈਗੀ ਹੈ.
1: ਅੱਛਾ,
3: ਹਾਂਜੀ, ਇਹ 50 ਬੰਦੇ ਦੀ ਤੁਸੀਂ ਪਾਰਟੀ ਕਰਨੀ ਹੈ, ਕੋਈ ਬਰਥਡੇ,
1: ਓਕੇ, ਪਾਰਟੀ ਹਾਲ,
3: ਹਾਂਜੀ ਬਰਥਡੇ ਕਰਨੀ ਹੈ, ਕੋਈ ਸ਼ਾਦੀ ਐਨਵਰਸਰੀ ਕੁਛ ਵੀ ਕਰਨਾ, ਉਹਦੇ ਵਾਸਤੇ ਤੁਸੀਂ ਉੱਥੇ ਬੁਕਿੰਗ ਕਰਾਓ. 50 ਲੋਕ ਤੁਹਾਡੇ ਕੋਲ ਅਗਰ ਹੈਗੇ ਨੇ, ਸਿਰਫ 24.99 $25 ਚ 20 ਐਟਮਾਂ ਤੁਹਾਨੂੰ ਮਿਲਣਗੀਆਂ 20 ਐਟਮਾਂ ਨਾਲ ਤੇ ਬੰਦਾ ਤੇ ਬੱਲੇ ਬੱਲੇ ਵੈਸੇ ਛਲਾਂਗਾ ਮਾਰਾਂਗੇ
1: ਤੇ ਇਹ ਸਭ ਬੁਫੇ ਹੋ ਗਿਆ ਨਾ
3: ਪੂਰਾ ਬੁਫੇ ਹਾਂਜੀ ਉਹ ਪੂਰਾ 20 ਐਟਮਾਂ ਦੇ ਨਾਲ $25 ਚ ਸਿਰਫ $25 ਚ 20 ਐਟਮਾਂ ਤੁਹਾਨੂੰ ਮਿਲਣਗੀਆਂ ਕੋਈ ਬੁਕਿੰਗ 50 ਬੰਦਿਆਂ ਦੀ ਹੈਗੀ ਹੈ ਫਿਰ ਕੇਟਨ ਕਰਦੇ $9.99 ਚ 7 ਐਟਮਾਂ
1: ਚਿਕਨ
3: ਕੜਾਈ ਲੈ ਲਓ ਜਾਂ ਕੋਰਮਾ ਲੈ ਲਓ ਫਿਰ ਬਿਰਿਆਨੀ ਲੈ ਲਓ ਜਾਂ ਪਲਾਓ ਲੈ ਲਓ ਫਿਰ ਉਹਦੇ ਨਾਲ ਲਾਹੌਰੀ ਚਨੇ ਫਿਰ ਨਾਨ ਰਾਇਤਾ ਖੀਰ ਇਹ ਸਾਰੀਆਂ ਚੀਜ਼ਾਂ 7 ਐਟਮਾਂ ਜਿਹੜੀਆਂ ਉਹ ਸਿਰਫ $9.99 ਚ ਪਰ ਪਰਸਨ
1: ਅੱਛਾ
3: ਲੇਕਿਨ ਮਿਨੀਮਮ 30 ਬੰਦਿਆਂ ਦਾ ਆਰਡਰ ਹੈਗਾ 30 ਬੰਦਿਆਂ ਦਾ ਆਰਡਰ ਨਾਲ ਤੁਸੀਂ ਨੰਬਰ ਨੋਟ ਕਰ ਲਓ 416
1: ਕਾਫੀ ਪੀਣ ਜਾਂਦੇ ਹੋ ਜਦੋਂ ਤੇ ਆਲਰੇਡੀ ਤੁਸੀਂ 2-3 ਲੋਕ ਜਾਓ ਕਾਫੀ ਪੀਣ ਤੇ $15-20 ਤੁਹਾਡੇ ਵੈਸੇ ਲੱਗ ਜਾਂਦੇ ਨੇ
3: $15-20 ਮੈਂ ਉਸ ਦਿਨ ਗਿਆ ਤੇ ਟਿਮ ਹੋਲਟਨ ਤੇ ਮੈਂ ਲਿੱਤਾ ਸੈਂਡਵਿਚ ਆ ਉਹ ਮੇਰੇ ਲੱਗ ਗਏ $12-13
1: ਕਾਫੀ ਬਿਲਕੁਲ
3: ਮਤਲਬ ਇੱਕ ਖਰਚਾ ਤੇ ਉਹ ਲੱਗਦਾ ਹੀ ਹੈ ਤੇ ਇਹ ਤੁਹਾਨੂੰ ਬੜੀ ਅੱਛੀ ਪ੍ਰਾਈਸ ਰੀਜ਼ਨੇਬਲ ਪ੍ਰਾਈਸ ਹੈਗੀ ਹੈ $9.99 ਚ 7 ਐਟਮਾਂ ਤੁਸੀਂ ਕੇਟਰਿੰਗ ਕਰਾਉਣੀ ਹੈ $25 ਚ 20 ਐਟਮਾਂ ਤੁਹਾਨੂੰ ਅਗਰ ਤੁਸੀਂ ਉੱਥੇ ਕੋਈ ਗੈਦਰਿੰਗ ਕਰਨੀ ਹੈ ਫਿਰ ਅਗਰ ਵੀਕਐਂਡ ਤੇ ਤੁਸੀਂ ਬ੍ਰੇਕਫਾਸਟ ਕਰਨਾ ਜਾਂ ਬ੍ਰੰਚ ਕਰਨਾ ਉਹਦੇ ਵਾਸਤੇ ਨੰਬਰ ਨੋਟ ਕਰ ਲਓ 416-526-6800 omcc.ca ਦੇ ਵਿਜ਼ਿਟ ਜਾ ਕੇ ਕਰੋ ਵੈਬਸਾਈਟ ਤੇ ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਤੇ ਸੋਨਮ ਜੀ ਹੋਰ ਦੱਸੋ
1: ਓਪਨ ਮਾਈਕ ਕੈਫੇ .com ਤੇ ਜਾ ਕੇ ਤੁਸੀਂ .ca ਸੋਰੀ ਜਾ ਕੇ ਤੁਸੀਂ ਯੂ ਕੈਨ ਗੈਟ ਆਲ ਦਾ ਇਨਫੋਰਮੇਸ਼ਨ ਪਾਰਟੀ ਸੀਜ਼ਨ ਬਸ ਸਟਾਰਟ ਹੋ ਰਿਹਾ ਹੁਣ ਸਪਟੰਬਰ ਅਕਤੂਬਰ ਤੋਂ
3: ਬੁਕਿੰਗ ਹੋ ਰਹੀ ਹੈ ਜੀ ਸਾਡੀਆਂ ਉਹ ਦੱਸਦੇ ਨੇ ਦੋ ਮਹੀਨੇ ਮਹੀਨਾ ਚਾਰ ਮਹੀਨੇ ਪਹਿਲੇ ਬੁਕਿੰਗ ਹੋ ਰਹੀਆਂ ਨੇ ਉਹਨਾਂ ਦੀਆਂ ਦਸੰਬਰ ਦੀ ਪਾਰਟੀ ਦੀ ਬੁਕਿੰਗ ਹੋਣੀ ਸ਼ੁਰੂ ਹੋ ਗਈਆਂ ਨੇ ਅੱਗੇ ਕੋਈ ਨਵੰਬਰ ਦੀ ਪਾਰਟੀ ਦੀ ਬੁਕਿੰਗ ਹੋ ਰਹੀ ਹੈ ਤੁਸੀਂ ਕੋਈ ਬੁਕਿੰਗ ਕਰਾਉਣੀ 20 ਐਟਮਾਂ ਸਿਰਫ ਉਸ ਸਿਰਫ $25 ਚ ਕਿੱਧਰੋਂ ਨਹੀਂ ਲੱਭਣਾ ਤੁਹਾਨੂੰ $25 ਚ 20 ਐਟਮਾਂ ਨਹੀਂ ਲੱਭਣੀਆਂ
1: ਤੇ
3: ਉਹ ਤੁਸੀਂ ਉਹਨਾਂ ਕੋਲ ਜਾਓ 416-526-6800 ਤੇ ਕਾਲ ਕਰੋ ਔਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰੋਗੇ ਔਰ ਤੁਹਾਨੂੰ ਉਹ ਪ੍ਰਾਈਸ ਰੇਟ ਹਰ ਚੀਜ਼ ਦੱਸਣਗੇ ਔਰ ਜਿਹੜਾ ਸ਼ੋਅ ਆ ਰਿਹਾ ਸ਼ੇਰ ਮੀਆਂ ਦਾਦ ਦਾ ਉਹ ਅਗਰ ਤੁਸੀਂ ਇੰਜੋਏ ਕਰਨਾ ਕੁਆਲੀ ਨਾਈਟ
1: ਜੀ
3: ਹਾਂਜੀ ਉਹ ਕੁਆਲੀ ਨਾਈਟ ਤੁਹਾਨੂੰ ਮਿਲੇਗੀ
1: ਉੱਥੇ
3: ਅਕਤੂਬਰ 2nd ਮਿਲੇਗਾ ਤੁਹਾਨੂੰ ਬ੍ਰੈਂਪਟਨ ਚ ਔਰ ਅਕਤੂਬਰ 4 ਅਗਰ ਓਪਨ ਕਰਨਾ ਹੈ ਓਪਨ ਤੁਸੀਂ ਲਾਈਵ ਵੇਖਣਾ ਲਾਈਵ ਬਾਰਬੀਕਿਊ ਹੋਏਗਾ ਔਰ ਉੱਥੇ ਏਜੈਕਸ ਓਪਨ ਏਅਰ ਜਿਹੜੇ ਕਹਿੰਦੇ ਨਾ ਏਜੈਕਸ ਹੋ ਰਿਹਾ 4 ਨੂੰ ਅਕਤੂਬਰ 4 ਨੂੰ ਅਗਰ ਏਜੈਕਸ ਵਾਲੇ ਲੋਕ ਸੁਣ ਰਹੇ ਨੇ ਉੱਥੇ ਕੁਆਲੀ ਦਾ ਇੰਜੋਏ ਕਰਨਾ ਚਾਹੁੰਦੇ ਨੇ ਅਕਤੂਬਰ 4 ਨੂੰ ਉਹ ਵੀ ਤੁਸੀਂ ਜਾਣਕਾਰੀ ਲੈਣੀ ਹੈ ਕਾਲ ਕਰੋ 6477-741-9000 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਸੋਨਮ ਜੀ
1: ਬਿਲਕੁਲ ਜੀ ਔਰ ਖਾਣਾ ਪੀਣਾ ਤੁਸੀਂ ਖਾਓ ਗਾਣਾ ਗਾਓ ਗਾਣਾ ਅੱਛਾ ਤੇ ਖਾਣਾ ਅੱਛਾ ਹੋਰ ਕੀ ਚਾਹੀਦਾ ਜ਼ਿੰਦਗੀ ਵਿੱਚ ਰਾਈਟ ਪ੍ਰੋਬਲਮਸ ਟੈਨਸ਼ਨਸ ਤੇ ਜ਼ਿੰਦਗੀ ਦਾ ਪਾਰਟ ਹੈ ਚੱਲਦੀਆਂ ਰਹਿੰਦੀਆਂ ਦੁੱਖ ਔਰ ਸੁੱਖ ਨਾਲ ਚੱਲਦੇ ਰਹਿੰਦੇ ਨੇ ਤੇ ਅੱਛਾ ਖਾਣਾ ਔਰ ਅੱਛਾ ਗਾਣਾ ਹੋ ਤੇ ਫਿਰ ਥੋੜ੍ਹਾ ਜਿਹਾ ਸਕੂਨ ਮਿਲ ਜਾਂਦਾ ਤੁਹਾਨੂੰ ਰੋਜ਼ਮਰਾ ਦੀ ਜ਼ਿੰਦਗੀ ਤੋਂ ਔਰ ਨਾਲ ਰੋਜ਼ਮਰਾ ਦੀ ਜ਼ਿੰਦਗੀ ਤੋਂ ਤੁਸੀਂ ਸਕੂਨ ਲੈਣਾ ਚਾਹੁੰਦੇ ਹੋ ਤੁਹਾਡੇ ਉੱਪਰ ਡੈਟਸ ਬਹੁਤ ਜ਼ਿਆਦਾ ਹੋ ਗਏ ਹੈ ਔਰ ਪਰਸਨਲ ਟੈਕਸ ਬਿਜ਼ਨਸ ਡੈਟਸ ਤੁਹਾਡੇ ਆਰਾਮ ਤੁਹਾਡਾ ਖਰਾਬ ਕਰ ਰਹੇ ਨੇ ਤਾਂ ਤੁਸੀਂ ਹਰਿੰਦਰ ਘੁੰਮਣ ਨੂੰ ਕਾਲ ਕਰ ਸਕਦੇ ਹੋ ਓਨੈਸਟਲੀ ਤੁਹਾਨੂੰ ਨੌਲੇਜ ਦੇਣਗੇ ਲੰਬੇ ਅਰਸੇ ਤੋਂ ਇਹ ਵੀ ਕੰਮ ਕਰ ਰਹੇ ਹੈ ਔਰ 416-400-4444 ਆਲ ਯੂਅਰ ਨੀਡਸ ਐਡਵਾਈਜ਼ਰ ਜਿਹੜਾ ਤੁਹਾਡਾ ਹਮੇਸ਼ਾ ਸਹੀ ਹੋਣਾ ਚਾਹੀਦਾ ਹਰਿੰਦਰ ਘੁੰਮਨ 416-400-4444 ਜੇ ਤੁਸੀਂ ਸਟਰਗਲਸ ਕਰ ਰਹੇ ਹੋ ਡੈਟਸ ਦੇ ਨਾਲ ਤਾਂ ਰਾਈਟ ਸੋਲਿਊਸ਼ਨ ਵਿਦ ਰਾਈਟ ਪਰਸਨ 416-400-4444 ਅੱਛਾ ਮੈਂ ਇੱਕ ਮੈਨੂੰ ਮੈਸੇਜ ਕਰਨਾ ਮਾਈ ਨੰਬਰ ਇਜ਼ 416-910-6000 ਬਹੁਤ ਸਾਰੇ ਲੋਕ ਇੱਕ ਨਾ ਲਾਈਨਸ ਹੁੰਦੀਆਂ ਸਾਡੇ ਹੱਥ ਦੇ ਵਿੱਚ ਜਿੱਥੇ ਸਾਡਾ ਕਲਾਈ ਕਹਿੰਦੇ ਨਾ ਜਿਸ ਚੀਜ਼ ਨੂੰ ਸਾਡਾ ਹੱਥ ਤੇ ਸਾਡੀ ਬਾਜੂ ਮਿਲਦੀ ਹੈ ਹੱਥ ਤੇ ਬਾਜੂ ਦਾ ਜਿਹੜਾ ਕਨੈਕਸ਼ਨ ਹੈ ਉੱਥੇ ਕੁਛ ਲਾਈਨਸ ਹੁੰਦੀਆਂ ਨੇ ਸਭ ਦੇ ਹੁੰਦੀਆਂ ਨੇ ਕਿਸੇ ਦੇ ਇੱਕ ਲਾਈਨ ਹੁੰਦੀ ਹੈ ਕਿਸੇ ਦੇ ਦੋ ਲਾਈਨ ਹੁੰਦੀ ਹੈ ਪਰ ਜਦੋਂ ਕਿਸੇ ਦੇ 3 ਲਾਈਨਸ ਹੁੰਦੀਆਂ ਨੇ ਦੇ ਆਰ ਸਪੈਸ਼ਲ ਪੀਪਲ ਸਾਰੇ ਆਪਣੇ ਆਪਣੀ ਕਲਾਈ ਚੈੱਕ ਕਰੋ
3: ਮੈਂ ਤੇ ਆਪਣੀ ਹੁਣੇ ਚੈੱਕ ਕਰ ਰਿਹਾ
1: ਜੇ ਤੁਹਾਡੇ ਹੱਥ ਵਿੱਚ 3 ਲਾਈਨਸ ਨੇ ਕਲਾਈ ਤੇ ਹੱਥ ਨੂੰ ਜੋੜਨ ਵਾਲੀ ਜਿਹੜੀ ਸਾਡੀ ਲਾਈਨਾਂ ਨੇ ਜੇ ਤੁਹਾਡੇ 3 ਲਾਈਨਸ ਨੇ ਤਾਂ ਪਲੀਜ਼ ਤੁਸੀਂ ਫੋਨ ਕਰਕੇ ਮੈਸੇਜ ਜ਼ਰੂਰ ਕਰਨਾ ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਇਹ 3 ਰੇਖਾਵਾਂ ਹੁੰਦੀਆਂ ਨੇ ਏਦਾਂ ਦਾ ਵਿਅਕਤੀ ਬਹੁਤ ਹੀ ਭਾਗਯਸ਼ਾਲੀ ਵਿਅਕਤੀ ਹੁੰਦਾ ਹੈ ਔਰ ਹਾਂਜੀ ਏਦਾਂ ਦੇ ਲੋਕ ਉੱਤਮ ਸਾਧਕ ਹੁੰਦੇ ਯੋਗੀ ਜਿਹੜੇ ਯੋਗੀ ਹੁੰਦੇ ਨਾ ਸੰਤ ਸਾਧੂ ਉਹਨਾਂ ਦੇ ਹੱਥ ਵਿੱਚ 3 ਲਾਈਨਾਂ ਹੁੰਦੀਆਂ ਨੇ ਉਹਨੂੰ ਆਪਣਾ ਮਨੀ ਬੰਦ ਦੇ ਉੱਪਰ ਇਹਨੂੰ ਮਨੀ ਬੰਦ ਕਹਿੰਦੇ ਆ ਹੱਥ ਨੂੰ ਤੇ ਆਪਣੀ ਆਮ ਨੂੰ ਮਿਲਾਉਣ ਵਾਲੀ ਜਿਹੜੀ ਲਾਈਨਸ ਨੇ ਤੇ ਆ 3 ਲਾਈਨ ਜੇ ਤੁਹਾਡੇ ਹੱਥ 'ਚ ਹੈਗੇ ਨੇ ਤਾਂ ਉਹ ਉੱਤਮ ਸਾਧਕ ਮੰਨੇ ਜਾਂਦੇ ਆ ਸਾਧੂ ਮੰਨੇ ਜਾਂਦੇ ਆ ਔਰ ਬੜੇ ਹੀ ਘੱਟ ਲੋਕਾਂ ਦੀ ਜ਼ਿੰਦਗੀ ਵਿੱਚ ਇੱਦਾਂ ਦੀਆਂ 3 ਲਾਈਨਾਂ ਹੁੰਦੀਆਂ ਜੇਕਰ ਤੁਹਾਡੇ ਹੱਥ 'ਚ ਤੁਸੀਂ ਸਾਰੇ ਆਪਣੇ ਆਪਣੀ ਕਲਾਈ ਨੂੰ ਚੈੱਕ ਕਰੋ ਜੇ ਕਿਸੇ ਦੇ ਹੱਥ 'ਚ 3 ਲਾਈਨਾਂ ਨੇ ਕਿਉਂਕਿ ਇੱਕ ਜਾਂ ਦੋ ਲਾਈਨਾਂ ਤੇ ਜਦੋਂ ਸਾਡੇ ਕੋਲ ਕਾਉਂਸਲਿੰਗ ਲਈ ਲੋਕ ਆਉਂਦੇ ਆ, ਬਹੁਤ ਸਾਰੇ ਲੋਕ ਗੋਇੰਗ ਥਰੂ ਬਹੁਤ ਸਾਰੇ ਸਫਰਿੰਗਸ, ਕਾਉਂਸਲਿੰਗ ਲਈ ਜਦੋਂ ਲੋਕ ਆਉਂਦੇ ਆ ਤਾਂ ਵੀ ਚੈੱਕ ਸਭ ਦੇ, ਮੈਂ ਅੱਜ ਤੱਕ ਤਿੰਨ ਲਾਈਨ ਵਾਲੇ ਦੇਖਿਆ ਨਹੀਂ ਹੈ ਕਦੇ। ਇਫ ਯੂ ਹੈਵ 3 ਲਾਈਨਸ ਇਨ ਯੋਰ ਹੈਂਡ ਪਲੀਜ਼ ਮੈਸੇਜ ਮੀ 416-910-6000। ਤੁਸੀਂ ਚੈੱਕ ਕਰਨਾ ਉੱਥੇ ਕੋਈ ਆਈਲੈਂਡ ਤਾਂ ਨਹੀਂ ਬਣਿਆ ਹੋਇਆ, ਕੋਈ ਲਾਈਨ ਕਿਤੇ ਹੋਰ ਤੇ ਨਹੀਂ ਜਾ ਰਹੀ। ਸੋ ਦੈਟ ਇਜ਼ ਟੋਟਲੀ ਡਿਫਰੈਂਟ ਟੋਪਿਕ, ਬਟ ਤਿੰਨ ਲਾਈਨਸ ਦਾ ਮਤਲਬ ਹੈ ਕਿ
3: ਬੱਲੇ ਬੱਲੇ,
1: ਹਾਂ ਤੁਸੀਂ ਬਹੁਤ ਹੀ ਭਾਗਯਸ਼ਾਲੀ, ਤੁਸੀਂ ਹਜ਼ਾਰਾਂ ਲੱਖਾਂ ਦੇ ਵਿੱਚੋਂ ਇੱਕ ਬੰਦੇ ਹੋ। ਗਿਵ ਅਸ ਕਾਲ 416-910-6000 ਇਹ ਨੰਬਰ ਹੈ। ਛੋਟੇ ਛੋਟੇ ਨਾਸਿਰ ਜੀ ਰਿਚੁਅਲਸ ਨੇ
3: ਜੀ
1: ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਰਦੇ ਹਾਂ। ਐਸਟ੍ਰੋਲੋਜੀ ਕੋਈ ਸੁਪਰਸਟੀਸ਼ਨ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਹਾਂਜੀ ਇਹ ਕੋਈ ਗਲਤ ਗੱਲਾਂ ਹੋ ਰਹੀਆਂ ਨੇ ਜਾਂ ਕੁਛ ਹੈ। ਹੁਣ ਚੰਦਰਮਾ ਤੇ ਪਾਣੀ ਦਾ ਕਨੈਕਸ਼ਨ ਹੈ, ਇਟਸ ਵੈਰੀ ਸਿੰਪਲ ਥਿੰਗ, ਹੈ ਨਾ। ਚਾਂਦੀ ਨੂੰ ਪਾਉਣ ਦੇ ਨਾਲ ਕਹਿੰਦੇ ਆ ਜਿਹੜੇ ਬੰਦੇ ਨੂੰ ਗੁੱਸਾ ਆਉਂਦਾ ਉਹਨੂੰ ਚਾਂਦੀ, ਆਲੋ ਜੀ ਕਾਲ ਆ ਗਈ ਮੈਨੂੰ ਲੱਗਦਾ, ਮੈਂ ਚੈੱਕ ਕਰਨਾ ਹੈ ਕਿ ਸਾਡੀ ਟੈਸਟੀਮਨੀ ਠੀਕ ਹੈ ਕਿ ਨਹੀਂ। ਚਾਂਦੀ ਨੂੰ ਜਿਹੜੇ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਉਹਨਾਂ ਨੂੰ ਕਿਹਾ ਜਾਂਦਾ ਚਾਂਦੀ ਪਾਉਣ ਦੇ ਲਈ, ਹੈ ਨਾ, ਤਾਂ ਕਿ ਉਹਨਾਂ ਦਾ ਗੁੱਸਾ ਠੰਡਾ ਰਹੇ। ਚਾਂਦੀ ਨੂੰ ਠੰਡੇ ਨਾਲ ਜੋੜਿਆ ਜਾਂਦਾ, ਚਾਂਦੀ ਨੂੰ ਚੰਦਰਮਾ ਨਾਲ ਜੋੜਿਆ ਜਾਂਦਾ। ਅੱਜ ਪੂਰਨਮਾਸ਼ੀ ਹੈ, ਸੋ ਅੱਜ ਦੇ ਦਿਨ ਤੁਸੀਂ ਦੇਖੋ ਕਿਸੇ ਵੀ ਸਮੁੰਦਰ ਵਿੱਚ ਜਵਾਰ ਭਾਟੇ ਬਹੁਤ ਆਉਂਦੇ ਆ, ਕਿਉਂਕਿ ਚੰਦਰਮਾ ਦੀ ਇੰਨੀ ਜ਼ਿਆਦਾ ਗ੍ਰੈਵਿਟੀ ਹੁੰਦੀ ਹੈ ਕਿ ਪਾਣੀ ਵੀ ਉਹਨੂੰ ਅਫੋਰਡ ਨਹੀਂ ਕਰ ਸਕਦਾ। ਇਸ ਲਈ ਆਪਣੇ ਮਨ ਨੂੰ ਸ਼ਾਂਤ ਰੱਖੋ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ। ਮਨ ਜੀਤੇ ਜਗ ਜੀਤ, ਤੁਹਾਡਾ ਮਨ ਤੁਸੀਂ ਜਿੱਤ ਲਿਆ ਤੇ ਸਮਝੋ ਤੁਸੀਂ ਜ਼ਿੰਦਗੀ ਜਿੱਤ ਲਈ। ਨਾਸਿਰ ਜੀ ਅਸੀਂ ਦੇਖੋ ਮਾਈਕ ਤੇ ਬੈਠਦੇ ਹਾਂ, ਟਾਈਮ ਦਾ ਪਤਾ ਨਹੀਂ
3: ਚੱਲਦਾ, ਬਿਲਕੁਲ ਔਰ ਕੋਸ਼ਿਸ਼ ਕਰੀ ਜੋ ਜੋ ਸਿੱਖਿਆ ਤੁਹਾਨੂੰ ਅਸੀਂ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਆ। ਔਰ ਨੰਬਰ ਬੜਾ ਸੌਖਾ, ਕਿਸੇ ਤਰ੍ਹਾਂ ਦੀ ਤੁਸੀਂ ਕਮਰਸ਼ੀਅਲ ਮੋਡਗ ਲੈਣੀ ਹੈ, ਔਰ ਅਗਰ ਤੁਸੀਂ ਕਾਰ ਬਾਈ ਕਰਨਾ ਉਹਦੇ ਵਾਸਤੇ ਸਾਨੂੰ ਕਾਲ ਕਰੋ, ਉਹ ਵੀ ਤੁਹਾਨੂੰ ਅਸੀਂ ਬੈਸਟ ਰੇਟ ਦੇ ਨਾਲ ਨਾਲ ਜਿਹੜੀ ਬੈਸਟ ਟਰਮਸ ਐਂਡ ਕੰਡੀਸ਼ਨ ਉਹ ਦਵਾਵਾਂਗੇ। ਫਿਰ ਤੁਸੀਂ ਕੋਈ ਬਿਜ਼ਨਸ ਹੈਗਾ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਬਿਜ਼ਨਸ ਲਾਈਨ ਵੀ ਦਵਾ ਸਕਦੇ ਹਾਂ। 50,000 ਤੋਂ ਲੈ ਕੇ 2 ਮਿਲੀਅਨ ਤੱਕ ਬਿਜ਼ਨਸ ਲਾਈਨ ਵੀ ਮਿਲ ਸਕਦੀ ਹੈ, ਔਰ ਤੁਹਾਨੂੰ ਟਰੱਕਿੰਗ ਬਿਜ਼ਨਸ ਦੇ ਇਲਾਵਾ, ਅੱਜ ਕੱਲ੍ਹ ਨਾ ਟਰੱਕਿੰਗ ਬਿਜ਼ਨਸ 'ਤੇ ਉਹਨਾਂ ਨੇ ਥੋੜ੍ਹਾ ਬੈਨ ਲਾਇਆ, ਬਾਕੀਆਂ ਬਿਜ਼ਨਸ 'ਤੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਮਿਲ ਰਹੀ ਹੈ। ਅਤੇ ਕੋਈ ਇੱਕ 5 ਲੱਖ ਤੱਕ ਲੋਨ ਹੈਗਾ, ਉਹ ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਗਰੋਸਰੀ ਸਟੋਰ ਰੈਸਟੋਰੈਂਟ ਕੁਛ ਵੀ ਕਰਨਾ, ਅਤੇ ਉਹ 5 ਲੱਖ ਤੱਕ ਉਹ ਵੀ ਲੋਨ ਮਿਲਦਾ ਪਿਆ, ਉਹਦੇ ਵਾਸਤੇ ਵੀ ਕਾਲ ਕਰੋ 6477-4190000। ਔਰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਹੈ ਤੁਹਾਨੂੰ, ਅਸੀਂ ਬੜੀ ਆਸਾਨੀ ਨਾਲ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ। ਕਾਲ ਕਰੋ 6477-4190000, 647-941-9000। ਅਤੇ ਸੋਨਮ ਜੀ ਕਾਲਾਂ ਤੁਹਾਨੂੰ ਵਜਨ ਸ਼ੁਰੂ ਹੋ ਗਿਆ ਹੁਣੇ?
1: ਬਿਲਕੁਲ ਜੀ, 2-3 ਦਿਨ ਮੈਨੂੰ ਬੜੀ ਕਰਿਓਸਿਟੀ ਹੋ ਰਹੀ ਹੈ ਕਿ ਆਈ ਵਿਸ਼ ਕਿ ਮੈਨੂੰ ਕੋਈ ਏਦਾਂ ਦਾ ਕਿਸੇ ਇਨਸਾਨ ਦੀ ਕਾਲ ਆਏ ਜਿਹਦੇ ਵਿੱਚ ਦੀਦੀ ਹੱਥ 'ਤੇ 3 ਲਾਈਨਾਂ ਹੋਣ। ਸੋ ਲੈਟਸ ਸੀ, ਆਫਟਰ ਨੈਕਸਟ ਵੀਕ ਆਪਾਂ ਇਹ ਡਿਸਕਸ ਕਰਾਂਗੇ, ਸ਼ੇਅਰ ਕਰਾਂਗੇ ਆਪਣੇ ਲਿਸਨਰਸ ਨਾਲ, ਤੇ ਸਾਨੂੰ ਇੱਥੇ ਹੀ ਹੁਣ ਇਜਾਜ਼ਤ ਦਿਓ,
3: ਅਸੀਂ ਉਹ ਲੱਕੀ ਬੰਦੇ ਦਾ ਨਾਮ ਵੀ ਲਵਾਂਗੇ।
1: ਨਾਮ ਲਵਾਂਗੇ ਨਾਸਿਰ ਜੀ, ਇੱਕ ਕੰਮ ਕਰਦੇ ਹਾਂ ਪਲੀਜ਼
3: ਜੀ,
1: ਜਿਹੜੀ ਐਸਟ੍ਰੋਲੋਜੀ ਦੀ ਮੈਂ ਡਿਸਕਸ਼ਨ ਕਰਦੀ ਹਾਂ ਨਾ, ਜੇ ਸਾਨੂੰ ਉਹ ਮਿਲ ਜਾਣ ਤੇ ਇੱਕ ਓਪਨ ਮਾਈਕ ਕੈਫੇ ਦਾ ਤੁਸੀਂ ਪਲੀਜ਼ ਰੇਡੀਓ ਗੋਲਡ ਵੱਲੋਂ
3: ਜੀ ਡਨ ਜੀ
1: ਲੰਚ ਜਾਂ ਡਿਨਰ,
3: ਚਲੋ ਜੀ
1: ਗਿਵ ਅਸ ਅ ਕਾਲ 416-910-6000 ਲੰਚ ਜਾਂ ਡਿਨਰ ਫਰੋਮ ਰੇਡੀਓ ਗੋਲਡ ਓਪਨ ਮਾਈਕ ਕੈਫੇ ਦੇ ਉੱਪਰ
3: ਜੀ
1: ਤੁਹਾਨੂੰ ਦਿੱਤਾ ਜਾਏਗਾ। ਔਰ ਨੈਕਸਟ ਵੀਕ ਵਿਲ ਡਿਸਕਸ ਔਨ ਦਿਸ,
3: ਕਾਲਾਂ ਤੇ ਕਾਲਾਂ ਵਜੇ ਜਾ ਰਹੇ, ਕਾਲਾਂ ਦੇ ਮੈਸੇਜ ਆਈ ਜਾ ਰਹੇ, ਇਹਨਾਂ ਮਤਲਬ ਬੜੇ ਲੋਕਾਂ ਦੀ ਲਾਈਨਾਂ ਹੈਗੀਆਂ ਨੇ ਤੁਹਾਨੂੰ,
1: ਹੈ ਲੈਟਸ ਸੀ, ਇਜਾਜ਼ਤ ਲਈਏ ਨਾ
3: ਜੀ, ਬਿਲਕੁਲ ਜੀ,
1: ਬਹੁਤ ਸ਼ੁਕਰੀਆ,
3: ਜਾਂਦੇ ਜਾਂਦੇ ਇੱਕ ਵਾਰੀ ਗਾਣਾ ਚੰਗਾ ਸੁਣਾ ਦਿਓ।
1: ਹਲੋ ਜੀ, ਹਾਂਜੀ ਬਿਲਕੁਲ ਜੀ, ਔਰ ਹਾਂ ਅਗਲੇ ਹਫਤੇ ਫਿਰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਆਫਟਰ ਦਾ ਸ਼ੋਅ ਆਪਣਾ ਨੰਬਰ ਦੇ ਦਿਓ ਪਲੀਜ਼।

0: My number is 416-910-6000. Thank you so much for listening, Radio Gold. ਆਬਾਦ ਰਹੋ, ਜ਼ਿੰਦਾਬਾਦ ਰਹੋ. ਨੈਕਸਟ ਵੀਕ ਤੁਹਾਡਾ ਗੱਲਬਾਤ ਹੋਏਗੀ. ਲਾਈਫ ਦੇ ਕਿਸੇ ਵੀ ਦੌਰ 'ਚ ਗੁਜ਼ਰ ਰਹੇ ਹੋ, ਕੋਈ ਵੀ ਪ੍ਰੋਬਲਮਸ ਆ ਰਹੀਆਂ ਨੇ, ਬਲੈਕਆਊਟ ਹੋ ਗਿਆ, ਕੁਛ ਸਮਝ ਨਹੀਂ ਆ ਰਿਹਾ ਕਿ ਜ਼ਿੰਦਗੀ ਨੇ ਕਿੱਧਰ ਜਾਣਾ, ਕੀ ਕਰਨਾ, ਅੱਗੇ ਜਾ ਕੇ ਰਸਤਾ ਕਿਹੜਾ ਨਿਕਲਣਾ, ਨਿਕਲਣਾ ਜਾਂ ਨਹੀਂ ਨਿਕਲਣਾ, ਉਹਦੇ ਵਿੱਚ ਐਸਟ੍ਰੋਲੋਜੀ ਐਜ਼ ਏ ਜੀ ਪੀ ਐਸ ਬਹੁਤ ਕੰਮ ਕਰਦੀ ਹੈ. ਐਸਟ੍ਰੋਲੋਜੀ ਦੇ ਰਿਗਾਰਡਿੰਗ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, 416-910-6000.
1: ਸੋਨਮ ਜੀ, 5 to 6 ਜਿਹੜਾ ਸੈਚਰਡੇ ਹੋਏ ਵਾਲਾ ਸ਼ੋਅ ਹੋਏਗਾ, ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਲੱਕੀ ਨਾਮ ਉਹਨਾਂ ਦੇ ਲਿੱਤੇ ਜਾਵਣ, ਤੇ ਫਿਰ ਅਸੀਂ ਲਾਈਵ ਕਾਲਾਂ ਵੀ ਲੈਣੀਆਂ ਨੇ.
0: ਚਲੋ ਨੈਕਸਟ ਵੀਕ ਲਾਂਗੇ.
1: ਨੈਕਸਟ ਵੀਕ ਲਾਈਵ,
0: ਨੈਕਸਟ ਵੀਕ. ਮੈਂ ਅੱਜ ਸੋਚਿਆ ਸੀ, ਟਾਈਮ ਨਹੀਂ ਮਿਲਿਆ. ਨੈਕਸਟ ਵੀਕ ਆਪਾਂ ਗੱਲਬਾਤ ਕਰਾਂਗੇ. ਬਹੁਤ ਸਾਰੇ ਲੋਕਾਂ ਦੇ ਹੱਥ ਵਿੱਚ ਤਿਲ ਹੁੰਦੇ ਆ, ਤਿਲ ਹੁੰਦੇ ਆ ਨਾ ਅਲੱਗ ਅਲੱਗ ਜਗ੍ਹਾ ਤੇ. ਮੈਂ ਉਹਦੇ ਉੱਪਰ ਡਿਸਕਸ ਕਰਾਂਗੀ, ਨਾਲ ਚੈੱਕ ਕਿਹੜੇ ਕਿਹੜੇ ਸਾਡੇ ਲਿਸਨਰਸ ਨੇ ਹੱਥਾਂ ਵਿੱਚ ਕਿੱਥੇ ਕਿੱਥੇ ਤਿਲ ਆ, ਤੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਾਂਗੇ. ਥੈਂਕ ਯੂ ਸੋ ਮਚ ਫੋਰ ਲਿਸਨਿੰਗ ਰੇਡੀਓ ਗੋਲਡ.

0: 6:10 ਹੋ ਗਿਆ ਜੀ, ਸੁਣਾਓ ਕੀ ਹਾਲ ਚਾਲ ਨੇ, ਹਾਊ ਡੂ ਯੂ ਡੂ, ਕਿੱਦਾਂ ਠੀਕ ਠਾਕ ਸਿਹਤਾਂ ਕਾਇਮ ਨੇ? ਆਸ ਕਰਦੀ ਹਾਂ ਕਿ ਤੁਸੀਂ ਜਿੱਦਾਂ ਹਰ ਸ਼ਨੀਵਾਰ ਤੁਹਾਡੇ ਨਾਲ ਗੱਲਬਾਤ ਹੁੰਦੀ ਆ, ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਅਤੇ ਨਾਲ ਹੀ ਮੇਰੀ ਆਵਾਜ਼ ਠੀਕ ਠਾਕ ਪਹੁੰਚ ਰਹੀ ਹੋਏਗੀ ਤੁਹਾਡੇ ਕੋਲ। ਪ੍ਰੋਗਰਾਮ ਤੁਸੀਂ ਟਿਊਨ ਕਰ ਚੁੱਕੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਅਤੇ ਆਸ ਕਰਦੀ ਹਾਂ ਕਿ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ। 416-233-7368 ਸਟੂਡੀਓਜ਼ ਨੰਬਰ ਨੇ ਜੀ, ਇਸ ਨੰਬਰ 'ਤੇ ਕਾਲ ਕਰਕੇ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਤੁਹਾਡੇ ਨਾਲ 6-7 ਹਰ ਸ਼ਨੀਵਾਰ, ਸੈਟਰਡੇ ਸ਼ਨੀਵਾਰ ਨੂੰ 6-7 ਤੁਹਾਡੇ ਨਾਲ ਸਾਂਝ ਹੁੰਦੀ ਹੈ ਜੀ AM 530 'ਤੇ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜਦੇ ਹੋ, ਬਹੁਤ ਸ਼ੁਕਰੀਆ। ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਸਾਰੇ ਪਰਿਵਾਰਾਂ ਤੱਕ ਪਹੁੰਚਦਾ ਕਰਨਾ ਚਾਹੁੰਦੇ ਹੋ ਅਤੇ ਮੋਸਟ ਵੈਲਕਮ ਜੀ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ, ਮੋਸਟ ਵੈਲਕਮ। ਤੁਹਾਡੇ ਨਾਲ ਸਾਡੀ ਗੱਲਬਾਤ ਹੋਏਗੀ ਜੀ, ਕੁਝ ਖਬਰਾਂ, ਕੁਝ ਗੱਲਾਂ ਬਾਤਾਂ ਅਤੇ ਥੋੜ੍ਹੀਆਂ ਜਿਹੀਆਂ ਮੇਰੀਆਂ ਗੱਲਾਂ ਅਤੇ ਬਹੁਤੀਆਂ ਤੁਹਾਡੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੀਆਂ ਅਤੇ ਜ਼ਰੂਰ ਪ੍ਰੋਗਰਾਮ ਨੂੰ ਤੁਸੀਂ ਟਿਊਨਰ ਰੱਖਣਾ ਜੀ। 416-233-7368 'ਤੇ ਗੱਲਬਾਤ ਹੋਏਗੀ, ਰੇਡੀਓ ਅੰਦਾਜ਼ ਤੁਹਾਡੇ ਲਈ ਹਾਜ਼ਰ ਹੈ ਜੀ, ਅਤੇ ਤੁਸੀਂ ਵੀ ਕਮਰ ਕਸੇ ਕਰ ਲਓ, ਨਹੀਂ ਕੋਈ ਲੜਾਈ ਨਹੀਂ ਕਰਨੀ, ਗੱਲਬਾਤ ਕਰਨ ਲਈ ਕਹਿ ਰਹੀ ਹਾਂ। 416-233-7368 ਰੇਡੀਓ ਅੰਦਾਜ਼ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702 वी दे।
6: लाइसेंस नंबर 10394।

ਵੈਲਕਮ ਬੈਕ ਜੀ। 6:07 ਮਿੰਟ ਹੋ ਗਏ ਆ, ਵੀਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 ਤੇ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ। ਸਟੂਡੀਓ 'ਚ ਨੰਬਰ 416-233-7368 'ਤੇ ਕਾਲ ਕੀਤੀ ਜਾ ਸਕਦੀ ਆ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਕੁਛ ਸਾਡੇ ਸਪੋਂਸਰਸ ਦੇ ਸੁਨੇਹੇ ਵੀ ਤੁਹਾਡੇ ਤੱਕ ਪਹੁੰਚਣਗੇ ਜੀ ਅਤੇ ਆਪਣੀ ਗੱਲਬਾਤ ਸ਼ੁਰੂ ਕਰਾਂਗੇ। ਕੁਛ ਖਬਰਾਂ ਦੀ ਗੱਲ ਕਰਾਂਗੇ ਕਿ ਕੀ ਹੋ ਰਿਹਾ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੌਸਮ ਠੀਕ ਠਾਕ ਹੈ। ਅਗਰ ਸਮ ਹਾਓ, ਵੈਸੇ ਤਾਂ ਵੀਕਐਂਡ ਹੈ, ਹੋ ਨਹੀਂ ਸਕਦਾ, ਅਗਰ ਸਮ ਹਾਓ ਤੁਹਾਡਾ ਟਾਈਮ ਨਹੀਂ ਲੱਗਿਆ ਸੀ, ਬਹੁਤ ਬਿਜ਼ੀ ਸੀ, ਅੱਜ ਬਹੁਤ ਖੂਬਸੂਰਤ ਵਾਰਮ ਵੈਦਰ ਹੈ। ਥੋੜ੍ਹੀ ਜਿਹੀ ਅੱਗੇ ਤਾਂ ਠੰਡ ਹੁੰਦੀ ਸੀ ਇਸ ਵੀਕ ਦੇ ਵਿੱਚ, ਪਰ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ, 23 ਡਿਗਰੀ ਟੈਂਪਰੇਚਰ ਆ ਅਤੇ ਕੱਲ੍ਹ ਨੂੰ ਵੀ 23 ਰਹਿਣਾ ਜੀ, ਫਿਰ ਮੰਡੇ 20 ਹੋ ਜਾਣਾ, ਟਿਊਜ਼ਡੇ 21 ਡਿਗਰੀ। ਓਵਰਆਲ ਤਾਂ ਦਿਨ ਬੜੇ ਖੂਬਸੂਰਤ ਹੁੰਦੇ ਆ, ਬਸ਼ਰਤੇ ਮੈਂ ਆਲਵੇਜ਼ ਗੱਲ ਕਰਦੀ ਹੁੰਦੀ ਹਾਂ ਕਿ ਸਾਡੇ 'ਤੇ ਡਿਪੈਂਡ ਕਰਦਾ ਸੀ ਆਪਣੇ ਦਿਨ ਨੂੰ ਸੋਹਣਾ ਬਣਾਉਣਾ ਹੈ ਕਿ ਨਹੀਂ ਬਣਾਉਣਾ। ਹਾਲਾਂਕਿ ਕਈ ਵਾਰ ਸਾਡਾ ਜਿਹੜਾ ਦਿਨ ਹੈ ਉਹ ਬਹੁਤ ਗੁੰਝਲਦਾਰ ਹੁੰਦਾ ਹੈ, ਬਹੁਤ ਸਾਰਾ ਸਟ੍ਰੈਸ ਵੀ ਹੋ ਜਾਂਦਾ ਹੈ, ਬਹੁਤ ਸਾਰੇ ਕੰਮ ਧੰਦੇ ਹੋ ਜਾਂਦੇ ਆ, ਪਰ ਸਟਿਲ ਮੈਂ ਪਿਛਲੇ ਦਿਨੀ ਇੱਕ ਬਹੁਤ ਸੋਹਣੀ ਗੱਲ ਸੁਣੀ। ਵੈਸੇ ਤਾਂ ਸੋਸ਼ਲ ਮੀਡੀਆ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਫੋਨ 'ਤੇ ਬੜਾ ਸਟਿੱਕ ਰਹਿੰਦੇ ਹਾਂ, ਅਤੇ ਪਰ ਕਈ ਵਾਰ ਹੁੰਦਾ ਹੈ ਕਿ ਬਹੁਤ ਸਾਰੀਆਂ ਸਾਨੂੰ ਚੀਜ਼ਾਂ, ਕਈ ਵਾਰ ਕੀ ਹਰ ਰੋਜ਼ ਹੀ ਬਹੁਤ ਸਾਰੀਆਂ ਸਾਨੂੰ ਸੋਹਣੀਆਂ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ। ਅਤੇ ਬੜੀ ਸੋਹਣੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਵੀ ਜ਼ਰੂਰ ਸਾਂਝੀ ਕਰੂੰਗੀ, ਕਿਉਂਕਿ ਮੈਨੂੰ ਹੁੰਦਾ ਹੈ ਕਿ ਜੇ ਚੰਗੀ ਚੀਜ਼ ਸਿੱਖੀ ਹੈ ਤਾਂ ਉਹਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਚਾਹੀਦਾ। ਪਰ ਗੱਲ ਮੈਂ ਕਰ ਰਹੀ ਹਾਂ ਕਿ ਜੇ ਅਗਰ ਤੁਹਾਡਾ ਘਰ ਤੋਂ ਬਾਹਰ ਨਿਕਲਣ ਦਾ ਟਾਈਮ ਨਹੀਂ ਲੱਗਿਆ ਸੀ ਤਾਂ ਜਾਓ ਜੀ, ਜ਼ਰੂਰ ਬਹੁਤ ਸੋਹਣਾ ਮੌਸਮ ਹੈ, 10-15 ਮਿੰਟ ਕੋਈ ਵਾਕ ਕਰੋ ਜਾਂ ਕੋਈ ਲਾਈਟ ਐਕਸਰਸਾਈਜ਼ ਕਰੋ, ਤੁਰ ਫਿਰ ਲਓ, ਨਹੀਂ ਤਾਂ ਘਰ ਤੋਂ ਬਾਹਰ ਨਿਕਲ ਕੇ ਡੋਰ ਕੁਰਸੀ ਜਿਹੜੀ ਰੱਖੀ ਹੋਈ ਹੈ ਉੱਥੇ ਬੈਠ ਜਾਓ, 10 ਮਿੰਟ ਲੰਬੇ ਲੰਬੇ ਸਾਹ ਲੈ ਲਓ, ਤਾਜ਼ੀ ਹਵਾ ਜਿਹੜੀ ਸਾਡੇ ਬੋਡੀ ਨੂੰ ਚਾਹੀਦੀ ਹੁੰਦੀ ਆ ਉਹ ਜ਼ਰੂਰ ਜਾਣੀ ਚਾਹੀਦੀ ਹੈ। ਸੋ ਬੇਸਿਕਲੀ ਕੀ ਆ ਕਿ ਐਂਡ ਆਫ ਦਾ ਸਟੋਰੀ, ਆਪਣਾ ਖਿਆਲ ਰੱਖੋ, ਸਿਹਤ ਦਾ ਖਿਆਲ ਰੱਖੋ, ਕਿਉਂਕਿ ਜੇ ਸਿਹਤ ਹੈ ਤਾਂ ਸਭ ਕੁਛ ਹੈ। ਬਹੁਤ ਹੀ ਵਾਰ ਹੁੰਦਾ ਕਿ ਅਸੀਂ ਸਿਹਤ ਨੂੰ ਅਣਗੌਲਿਆ ਕਰ ਦਿੰਦੇ ਹਾਂ, ਪਰ ਜੇ ਸਿਹਤ ਚੰਗੀ ਆ ਤਾਂ ਸਭ ਕੁਛ ਠੀਕ ਹੈ, ਅਗਰ ਸਿਹਤ ਮਾੜੀ ਆ ਤਾਂ ਫਿਰ ਸਭ ਕੁਛ ਠੀਕ ਹੁੰਦਿਆਂ ਹੋਇਆਂ ਵੀ ਠੀਕ ਨਹੀਂ ਆ। ਬਹੁਤਾ ਕੁਛ ਹੁੰਦਿਆਂ ਹੋਇਆਂ ਵੀ ਤੁਸੀਂ ਇੰਜੋਏ ਨਹੀਂ ਕਰ ਸਕਦੇ, ਜ਼ਿੰਦਗੀ ਨੂੰ ਮਾਣ ਨਹੀਂ ਸਕਦੇ। ਸੋ ਸਿਹਤ ਦਾ ਖਿਆਲ ਰੱਖੋ, ਆਪਣੇ ਆਪ ਦਾ ਖਿਆਲ ਰੱਖੋ, ਪਰਿਵਾਰਾਂ ਦਾ ਖਿਆਲ ਰੱਖ ਰਹੇ ਹੋ, ਮੇਰੀਆਂ ਭੈਣਾਂ ਜਿਹੜੀਆਂ ਬਹੁਤ ਕੰਮ ਦੇ ਵਿੱਚ ਬਿਜ਼ੀ ਰਹਿੰਦੀਆਂ, ਥੋੜ੍ਹਾ ਜਿਹਾ ਆਪਣਾ ਲਈ ਵੀ ਟਾਈਮ ਜ਼ਰੂਰ ਤੁਸੀਂ 10-15 ਮਿੰਟ ਅੱਧਾ ਘੰਟਾ ਜ਼ਰੂਰ ਕੱਢਿਆ ਕਰੋ। ਸੋ 6:09 ਹੋ ਗਏ ਜੀ ਪ੍ਰੋਗਰਾਮ ਦੇ ਵਿੱਚ, ਤੁਹਾਡੀ ਗੱਲਬਾਤ, ਸਾਡੀ ਗੱਲਬਾਤ, ਸਾਡੇ ਸਪੋਂਸਰਸ ਦੀ ਗੱਲਬਾਤ ਹੁੰਦੀ ਰਹੇਗੀ। 416-233-7368 ਸਟੂਡੀਓਜ਼ ਦੇ ਨੰਬਰ ਨੇ। ਸੁਣਾਓ ਜੀ ਕੀ ਹਾਲ ਚਾਲ ਨੇ, ਕਿੱਥੇ ਕਿੱਥੇ ਹੈਗੇ ਹੋ, ਪ੍ਰੋਗਰਾਮ ਨੂੰ ਸੁਣ ਰਹੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਰੇਡੀਓ ਅੰਦਾਜ਼ ਸੁਣ ਰਹੇ ਹੋ ਚਲੋ AM 530 'ਤੇ, ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਬਸ।

0: ਸਾਡੇ ਲਿਸਨਰ ਦੱਸ ਸਕਦੇ ਆ ਕਿਹੜਾ ਸੌਂਗ ਹੈ ਜੀ, ਕਿਹੜਾ ਗਾਣਾ ਜੀ, ਮਿਊਜ਼ਿਕ ਤਾਂ ਤੁਸੀਂ ਥੋੜ੍ਹਾ ਜਿਹਾ ਦੱਸ ਸਕੋ ਕਿ ਕਿਹੜਾ ਗਾਣਾ ਹੈਗਾ ਅਤੇ ਜ਼ਰੂਰ ਦੱਸਿਓ ਮਾੜਾ ਜਿਹਾ। ਕਈ ਵਾਰ ਹੁੰਦਾ ਬਹੁਤੇ ਲਿਸਨਰ ਹੋਣਗੇ ਜਿਹਨਾਂ ਨੂੰ ਜਦੋਂ ਝੱਟ ਪਤਾ ਲੱਗ ਜਾਂਦਾ, ਇੱਕ ਥੋੜ੍ਹਾ ਜਿਹਾ ਗਾਣਾ ਟਿਊਨ ਪਲੇ ਕਰੋ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ, ਅਤੇ ਕਈ ਵਾਰ ਨਹੀਂ ਵੀ ਪਤਾ ਲੱਗਦਾ। ਸੋ ਡਿਪੈਂਡ ਕਰਦਾ ਕਿੰਨਾ ਕੁ ਮਿਊਜ਼ਿਕ ਤੁਸੀਂ ਸੁਣਦੇ ਹੋ। ਗਾਣੇ ਦਾ ਪਤਾ ਲੱਗੇ ਤਾਂ ਦੱਸਿਓ ਜੀ ਜ਼ਰੂਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਅੱਛਾ, ਬੈਕ ਯਾਰਡ ਚ ਬੈਠੇ ਹੋ ਤੁਸੀਂ, ਠੀਕ ਹੈ।
1: ਜਦੋਂ ਤੁਸੀਂ ਕਿਹਾ ਵੀ ਬਹਿ ਜਾਓ ਬਾਹਰ ਲਾ ਕੇ, ਪੰਜ ਵਜੇ ਆ ਗਈ ਵੀ ਕੁੜੀ ਪ੍ਰੋਗਰਾਮ ਆਉਣ ਲੱਗਿਆ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਇੱਥੇ ਹੋਰ ਕੁੜੀ ਲੱਗੀ।
0: ਅੱਛਾ, ਨਹੀਂ ਵਧੀਆ ਕੀਤਾ ਜੀ, ਉਹਨਾਂ ਨੂੰ ਵੀ ਸੁਣ ਲਿਆ ਤੁਸੀਂ, ਬਹੁਤ ਸ਼ੁਕਰੀਆ, ਥੈਂਕ ਯੂ।
1: ਹੁਣ ਮੈਨੂੰ ਇੱਕ ਘੰਟਾ ਪਹਿਲਾਂ ਆਉਣਾ ਪਿਆ ਪਿੱਛੇ ਤੇ।
0: ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ ਜੀ। ਆਪਾਂ 6 to 7 ਆਉਂਦੇ ਹਾਂ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਪਣਾ ਖਿਆਲ ਰੱਖਿਓ ਜੀ, ਇੱਦਾਂ ਹੀ ਹੱਸਦੇ ਰਹੋ, ਗੱਲਬਾਤ ਸਾਡੇ ਨਾਲ ਕਰਦੇ ਰਹੋ। ਨੈਕਸਟ ਕਾਲ ਹੈ ਜੀ ਜਤਿਨ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਰੇਡੀਓ ਬੰਦ ਕਰ ਦੋ ਜੀ ਪਲੀਜ਼।
2: ਬਹੁਤ ਸ਼ੁਕਰੀਆ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ?
3: ਬਸ ਮੈਂ ਵੀ ਵਧੀਆ, ਤੇ ਮੈਂ ਤੇ ਬਸ ਇੱਦਾਂ ਹੀ ਘੁੰਮ ਰਿਹਾ ਸੀ, ਡੋਰ ਨੋਕਿੰਗ ਕਰ ਰਹੇ ਸੀਗੇ,
0: ਸਵਾਲ ਹੋਵੇ ਤੁਹਾਡੇ ਤੱਕ ਪਹੁੰਚ ਕਰਨੀ ਚਾਹੁੰਦੇ ਹੋ?
3: ਹਾਂਜੀ ਹਾਂਜੀ, ਜ਼ਰੂਰ। 4378181001 ਮੇਰਾ ਫੋਨ ਨੰਬਰ ਹੈ, ਅਤੇ ਮੈਨੂੰ ਕਦੇ ਵੀ ਉਹ ਕਾਲ ਕਰ ਸਕਦੇ ਨੇ, ਅਤੇ ਬਸ ਇਹੀ ਆ ਕੇ ਉਹ ਸਪੋਰਟ ਕਰਨ ਜਿਹੜੇ ਵਾਰਡ 7-8 'ਚ ਰਹਿ ਰਹੇ ਨੇ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਜੀ, ਥੈਂਕ ਯੂ ਸੋ ਮਚ। ਤੇ ਕਾਲ ਕਰ ਸਕਦੇ ਹੋ ਜੀ ਵਾਰਡ 7-8 ਦੇ ਵਿੱਚ ਜਿਹੜੇ ਸਾਡੇ ਲਿਸਨਰ ਰਹਿੰਦੇ ਆ, ਸਵਾਲ ਹੋਵੇ ਸਕੂਲ ਟਰੱਸਟੀ, ਜੇ ਤੁਹਾਡੇ ਬੱਚੇ ਸਕੂਲ ਜਾਂਦੇ ਆ ਤਾਂ ਫਿਰ ਇਹ ਬੜੀ ਇੰਪੋਰਟੈਂਟ ਚੀਜ਼ ਆ, ਜੇ ਨਹੀਂ ਜਾਂਦੇ ਤਾਂ ਫਿਰ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ। ਸੋ ਇਹਨਾਂ ਨੂੰ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਰੇਡੀਓ ਅੰਦਾਜ਼ ਤੁਹਾਡੇ ਲਈ ਹਾਜ਼ਰ ਹੈ ਜੀ। ਪੁੱਛਿਆ ਸੀ ਕਿਹੜਾ ਗਾਣਾ ਹੈ ਸਾਡੇ ਲਿਸਨਰਸ, ਐਨੀਵਨ, ਕਿਸੇ ਨੂੰ ਗੈਸ ਪਤਾ ਹੋਇਆ, ਕੋਈ ਦੱਸ ਸਕਦੇ ਨੇ ਕਿ ਕਿਹੜਾ ਗਾਣਾ ਸੀ ਜੀ? ਅਤੇ ਦੱਸਿਓ ਮਾੜਾ ਜਿਹਾ, ਪਲੇਅ ਤਾਂ ਵੈਸੇ ਕਰਨਾ ਹੀ ਆ, ਪਰ ਸਟਿਲ ਸੋ ਥੋੜ੍ਹਾ ਜਿਹਾ ਹੀ ਸੁਣਾਵਾਂਗੇ, ਕਿਤੇ ਪਲੇਅ ਵੀ ਨਾ ਹੋ ਜਾਵੇ। ਸੋ 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, ਦੱਸ ਸਕਦੇ ਹੋ ਕਿਹੜੀ ਗਾਣੇ ਦੀ ਟਿਊਨ ਹੈ, ਅਤੇ ਫਿਰ ਅਸਲੀ ਗੱਲਬਾਤ ਹੈ ਜੇ ਬਾਕੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਜ਼ਰੂਰ ਦੱਸਿਓ ਕਿ ਅਗਰ ਪਤਾ ਲੱਗਿਆ ਤਾਂ ਇਹ ਕਿਹੜਾ ਗਾਣਾ ਹੈਗਾ। ਕੁਛ ਖਬਰਾਂ ਦੀ ਗੱਲ ਕਰ ਲਈਏ, ਜੇ ਗੈਸ ਪ੍ਰਾਈਸਿਸ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਸਾਡੇ ਕੋਲ 2-4 ਚੀਜ਼ਾਂ ਹੈਗੀਆਂ। ਵੈਸੇ ਤਾਂ ਇਕੋਨਮੀ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਬਹੁਤ ਸਟ੍ਰੈਸ ਵੀ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਰ ਦਿਨ ਹਰ ਰੋਜ਼ ਸਾਡੇ ਕੋਲ ਸੰਭਾਲਣ ਦੇ ਲਈ, ਟੈਕਲ ਕਰਨ ਦੇ ਲਈ, ਜਿਨ੍ਹਾਂ ਦੇ ਨਾਲ ਅਸੀਂ ਨਜਿੱਠਣਾ ਹੁੰਦਾ। ਪਰ ਗੱਲ ਕੀ ਹੈ ਕਿ ਜਿਹੜੀਆਂ 2-4 ਚੀਜ਼ਾਂ ਇਹ ਸਾਨੂੰ ਸਾਰਿਆਂ ਨੂੰ ਹੀ ਬੋਦਰ ਕਰਦੀਆਂ, ਮੈਨੂੰ ਲੱਗਦਾ ਕਿ 100 'ਚੋਂ ਆਪਾਂ ਕਹਿ ਲਈਏ ਵੀ 99% ਲੋਕਾਂ ਨੂੰ ਬੋਦਰ ਕਰਦੀਆਂ। ਇਹ ਕਿਹੜੀਆਂ ਚੀਜ਼ਾਂ ਜੀ? ਇੱਕ ਤਾਂ ਗੈਸ ਪ੍ਰਾਈਸਿਸ, ਅੱਜ ਮੈਂ ਦੇਖ ਰਹੀ ਸੀ 184 ਹੈ ਗੈਸ ਪ੍ਰਾਈਸਿਸ ਦੀ, ਜੇ ਗੱਲ ਕਰੀਏ ਗੈਸ ਦੀ। ਅਤੇ ਦੂਸਰੀ ਗੱਲ ਹੈ ਡੀਜ਼ਲ ਦੀ, ਡੀਜ਼ਲ ਤਾਂ ਸੋਨੇ ਦੇ ਭਾਅ ਹੋਇਆ ਪਿਆ, ਜਿੰਨਾ ਕੁ ਸੋਨਾ ਮਹਿੰਗਾ ਓਨਾ ਕੁ ਡੀਜ਼ਲ ਮਹਿੰਗਾ। ਸੋ ਹੁਣ BC ਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ, ਅਤੇ ਦੂਸਰੀ ਸਾਈਡ ਗੱਲ ਕਰ ਲਈਏ ਅਲੱਗ ਅਲੱਗ ਦੁਨੀਆ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਕਾਫੀ ਜ਼ਿਆਦਾ ਲੋਕ ਪ੍ਰੋਟੈਸਟ ਕਰ ਰਹੇ ਨੇ, ਸਪੈਸ਼ਲੀ ਟਰੱਕ ਡਰਾਈਵਰ, ਕਿਉਂਕਿ ਜਿਹੜਾ ਟਰੱਕ ਆ ਉਹ ਡੀਜ਼ਲ 'ਤੇ ਚੱਲਣਾ, ਗੱਡੀਆਂ 'ਤੇ ਫਿਰ ਗੈਸ 'ਤੇ ਚੱਲਦੀਆਂ, ਅਤੇ ਜੇ ਤੁਸੀਂ ਡੀਜ਼ਲ ਪਾਉਂਦੇ ਹਾਂ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਫਰੀ ਵਾਂਗੂ ਕੰਮ ਕਰਦੇ ਹਾਂ, ਕਿਉਂਕਿ ਡੀਜ਼ਲ ਹੀ ਇੰਨਾ ਮਹਿੰਗਾ, ਬਚਣਾ ਸਾਨੂੰ ਕੀ ਆ, ਕੱਖ ਨਹੀਂ ਬਚਦਾ। ਸੋ ਅਸੀਂ ਫਰੀ ਕੰਮ ਕਰ ਰਹੇ ਹਾਂ ਅਤੇ ਜੀ ਡੀਜ਼ਲ ਇੰਨਾ ਮਹਿੰਗਾ। ਸੋ ਇਹ ਗੈਸ ਪ੍ਰਾਈਸਿਸ ਦੀ ਗੱਲ ਹੈ। ਨੈਕਸਟ ਕਾਲ ਸਾਡੇ ਨਾਲ ਹੋਰ 'ਤੇ ਆ ਜੀ, 1159 ਨੰਬਰ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ, ਸਤਿ ਸ਼੍ਰੀ ਅਕਾਲ ਪਰਮ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਗਾਣਾ ਮੈਨੂੰ ਲੱਗ ਰਿਹਾ ਕੈਂਠੇ ਵਾਲਾ ਪੁੱਛੇ ਤੇਰਾ ਨਾਂ।
0: ਤੁਹਾਨੂੰ ਲੱਗ ਰਿਹਾ ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਠੀਕ ਹੈ ਜੀ, ਚਲੋ ਦੇਖ ਰਹੇ ਹਾਂ ਕੀ ਨਾ ਕੀ ਕਿਹੜਾ ਗਾਣਾ ਹੋਊਗਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕਾਲ ਕਰਨ ਲਈ। ਨੈਕਸਟ ਕਾਲ ਹੈ ਜੀ ਹਰਸਿਮਰਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
5: ਹਾਂਜੀ, ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ
0: ਹੈ? ਬਹੁਤ ਵਧੀਆ ਵੀਰੇ, ਤੁਸੀਂ ਦੱਸੋ ਕਿਵੇਂ?
5: ਹਾਂਜੀ, ਮੈਂ ਵੀ ਵਧੀਆ ਜੀ। ਭੈਣੇ, ਤੁਸੀਂ ਸੌਂਗ ਜਿਹੜਾ ਪੁੱਛਿਆ ਸੀਗਾ ਉਹ ਮੈਂ ਦੱਸਣਾ ਸੀ, ਉਹ ਟੇਡੀ ਪੱਗ ਵਾਲਿਆ ਰਵਿੰਦਰ ਗਰੇਵਾਲ ਹੋਣਾ ਹੁੰਦਾ
0: ਹੈਗਾ ਜੀ। ਅੱਛਾ, ਟੇਡੀ ਪੱਗ ਵਾਲਿਆ, ਠੀਕ ਹੈ ਜੀ, ਚਲੋ ਦੇਖਦੇ ਹਾਂ। ਹਰਸਿਮਰ, ਥੈਂਕ ਯੂ ਸੋ ਮਚ ਵੀਰੇ ਕਾਲ ਕਰਨ ਲਈ, ਬਹੁਤ ਸ਼ੁਕਰੀਆ। ਸੋ ਦੋ ਗਾਣਿਆਂ ਦਾ ਆਇਆ ਜੀ ਵੀ ਕਿਹੜਾ ਗਾਣਾ ਸੀਗਾ ਇਹ, ਅਤੇ ਦੱਸ ਦਿਓ ਜੀ ਸਾਰੇ ਲਿਸਨਰ ਜਿਨ੍ਹਾਂ ਨੂੰ ਪਤਾ ਲੱਗਿਆ ਹੈ ਕਿਹੜੀ ਟਿਊਨ ਆ ਅਤੇ ਕਿਹੜਾ ਗਾਣਾ ਹੈਗਾ। 416-233-7378। ਤੁਹਾਡੇ ਨਾਲ ਗੱਲਬਾਤ ਵੀ ਕਰ ਲਈਏ ਅਤੇ ਫਿਰ ਗਾਣਾ ਵੀ ਸੁਣਾਵਾਂਗੇ। ਗੈਸ ਪ੍ਰਾਈਸਿਸ ਦੀ ਅਸੀਂ ਗੱਲ ਕਰ ਲਈ ਹੈ ਅਤੇ ਕੁਛ ਖਬਰਾਂ ਦੇ ਵਿੱਚ ਹੋਰ ਸੀ ਜੀ। ਇੱਕ ਤਾਂ $15 million ਦੀ ਜਿਹੜੀ ਪਾਰਕਿੰਗ ਫਾਈਨਸ ਇਸ਼ੂ ਕੀਤੇ ਗਏ ਆ ਬਰੈਂਪਟਨ ਦੀ, ਇਹ ਗੱਲ ਹੈ ਸਿਟੀ ਆਫ ਬਰੈਂਪਟਨ। ਫਸਟ ਜਿਹੜੀ 8 ਮਹੀਨੇ ਲੰਘੇ ਆ 2026 ਦੇ, ਉਹਦੇ ਵਿੱਚ $15 million ਦੀ ਜਿਹੜੀਆਂ ਪਾਰਕਿੰਗ ਫਾਈਨਸ ਹੈਗੀਆਂ, ਟਿਕਟਸ ਮਤਲਬ ਉਹ ਇਸ਼ੂ ਕੀਤੀਆਂ ਗਈਆਂ। ਅਤੇ ਟਿਕਟਸ ਦੀ ਗਿਣਤੀ ਕਿੰਨੀ ਆ ਜੀ, 131,752 ਪਾਰਕਿੰਗ ਟਿਕਟਸ ਇਸ਼ੂ ਕੀਤੀਆਂ ਗਈਆਂ। ਸੋ $15 million ਜਿਹੜਾ ਲੋਕਾਂ ਨੂੰ ਪੇ ਕਰਨਾ ਪੈ ਰਿਹਾ। ਨੈਕਸਟ ਕਾਲ ਸਾਡੇ ਨਾਲ ਗੁਰਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਭ ਤੋਂ ਪਹਿਲਾਂ ਮੈਂ ਤੁਹਾਡੇ ਗਾਣੇ ਦਾ ਆਨਸਰ ਦੇਣਾ ਚਾਹੁੰਦਾ
0: ਜੀ,
2: ਤੇ ਗਾਣਾ ਰਵਿੰਦਰ ਗਰੇਵਾਲ।
0: ਅੱਛਾ ਜੀ,
2: ਕਿਹੜੀ ਪੱਗ ਵਾਲਿਆ।
0: ਠੀਕ ਹੈ ਜੀ।
2: ਤੇ ਤੁਹਾਡਾ ਮੈਂ ਰੇਡੀ ਬੈਸਟ ਫਸਟ ਟਾਈਮ ਸੁਣਿਆ, ਤੇ ਮੈਂ ਕੰਮ ਤੋਂ ਘਰ ਜਾ ਰਿਹਾ ਸੀਗਾ ਤੇ ਤੁਸੀਂ ਕੁਐਸਚਨ ਕੀਤਾ, ਪਰ ਆਨਸਰ ਮੈਂ ਦੇ ਦਿੰਦੇ ਹਾਂ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ।
2: ਐਜ਼ ਅ ਪ੍ਰੋਫੈਸ਼ਨ ਮੈਂ ਵੀ 3 ਸਾਲ ਰੇਡੀਓ ਦੀ ਜੌਬ ਕੀਤੀ।
0: ਓਕੇ, ਠੀਕ ਹੈ ਜੀ, ਵੈਰੀ ਨਾਈਸ।
2: ਮੈਂ ਵੀ ਸ਼ੌਂਕ ਆ ਕੀਟ ਗੁੱਡ,
0: ਗਾਣਾ ਵੀ ਤੁਹਾਨੂੰ ਸੁਣਾਵਾਂਗੇ ਜੀ ਤੇ ਗੱਲਬਾਤ ਕਰ ਲਈਏ। ਇੱਕ ਤਾਂ ਖਬਰਾਂ ਵੀ ਨਾਲ ਨਾਲ ਚੱਲਦੀਆਂ ਰਹਿਣਗੀਆਂ। ਇੱਕ ਸੁਨੇਹਾ ਦੇ ਦਈਏ ਜੀ, ਜਿਹੜੇ ਸਾਡੇ ਲਿਸਨਰਸ ਸੁਣ ਰਹੇ ਆ ਤੇ ਫੈਮਿਲੀਜ਼, ਜਿਹੜੀਆਂ ਫੈਮਿਲੀਜ਼ ਘਰ ਲੱਭ ਰਹੀਆਂ ਸੀ, ਇਹ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ ਇੱਕ ਘਰ ਹੈ ਜੀ। ਤੁਸੀਂ ਰੈਂਟ ਕਰਨਾ ਚਾਹੁੰਦੇ ਹੋ, ਲੀਜ਼ 'ਤੇ ਘਰ ਲੈਣਾ ਚਾਹੁੰਦੇ ਸੀ, ਸਾਫ਼ ਸੁਥਰਾ ਘਰ ਹੋਵੇ, ਬਹੁਤ ਸੋਹਣੀ ਲੋਕੇਸ਼ਨ ਹੋਵੇ, ਚੰਗਾ ਏਰੀਆ ਹੋਵੇ, ਬੱਚੇ ਹੈਗੇ ਐਂਡ ਸਪੈਸ਼ਲੀ ਤੁਸੀਂ ਬਹੁਤ ਕੰਸਰਨਡ ਹੈਗੇ ਹੋ ਕਿ ਏਰੀਆ ਵਧੀਆ ਹੋਣਾ ਚਾਹੀਦਾ, ਆਲਾ ਦੁਆਲਾ ਚੰਗਾ ਹੋਣਾ ਚਾਹੀਦਾ, ਘਰ ਇਟਸੈਲਫ ਵਧੀਆ ਹੋਣਾ ਚਾਹੀਦਾ। 3 ਬੈਡਰੂਮ ਦਾ ਘਰ ਹੈ ਜੀ, 1.5 ਬਾਥਰੂਮ, ਸੋ ਬੇਸਿਕਲੀ 1.5 ਬਾਥਰੂਮ ਹੈਗਾ, 1.5, 1 full 1 half। 3 ਬੈਡਰੂਮ, 1.5 ਬਾਥਰੂਮ, ਕਿਚਨ ਬਹੁਤ ਸੋਹਣੀ ਹੈ ਅਤੇ ਵੱਡਾ ਸਾਰਾ ਫੈਮਿਲੀ ਏਰੀਆ ਹੈਗਾ। ਸੋ ਜੇ ਤੁਸੀਂ ਘਰ ਲੈਣਾ ਹੋਵੇ, 2 ਕਾਰ ਪਾਰਕਿੰਗ ਤੁਹਾਨੂੰ ਮਿਲੇਗੀ। ਫੈਮਿਲੀਜ਼ ਦੇ ਲਈ ਇਹ ਘਰ ਹੈ ਜੀ, ਤੁਸੀਂ ਫੈਮਿਲੀ ਹੈਗੇ ਹੋ ਅਤੇ ਘਰ ਲੱਭ ਰਹੇ ਸੀ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਆ ਵਿੱਚ, ਬਹੁਤ ਖੂਬਸੂਰਤ ਏਰੀਆ ਅਤੇ ਬਹੁਤ ਖੂਬਸੂਰਤ ਘਰ। ਤੁਸੀਂ ਇਹ ਘਰ ਰੈਂਟ 'ਤੇ ਲੈਣਾ ਹੋਵੇ, 3 ਬੈਡਰੂਮ ਦਾ ਘਰ ਹੈ, ਇੱਕ ਜੇ ਤੁਹਾਡੀ ਛੋਟੀ ਫੈਮਿਲੀ ਆ ਅਤੇ ਮੀਡੀਅਮ ਸਾਈਜ਼ ਫੈਮਿਲੀ ਦੇ ਲਈ ਵੀ 3 ਬੈਡਰੂਮ ਇਨਫ ਹੁੰਦੇ ਆ। ਸੋ 3 ਬੈਡਰੂਮ, 1.5 ਬਾਥਰੂਮ, ਬਹੁਤ ਸੋਹਣੀ ਕਿਚਨ ਅਤੇ ਨਾਲ ਖੁੱਲ੍ਹਾ ਡੁੱਲਾ ਜਿਹੜਾ ਫੈਮਿਲੀ ਏਰੀਆ ਹੈਗਾ। 2 ਕਾਰਾਂ ਦੀ ਪਾਰਕਿੰਗ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਵਿੱਚ, ਤੁਸੀਂ ਇਹ ਫੈਮਿਲੀਜ਼ ਦੇ ਲਈ ਇਹ ਘਰ ਅਵੇਲੇਬਲ ਹੈ ਜੀ। 416-899-4366, 416-899-4366 'ਤੇ ਕਾਲ ਕੀਤੀ ਜਾ ਸਕਦੀ ਹੈ। 416-899-4366, 416-899-4366 'ਤੇ ਕਾਲ ਕਰ ਸਕਦੇ ਹੋ। ਬਿਲਕੁਲ ਜੀ, ਸਾਰੇ ਲਿਸਨਰਸ ਸਾਰੇ ਸਹੀ ਸੀ ਜੀ, ਗਾਣਾ ਤਾਂ ਉਹੀ ਹੈ। ਲਓ ਜੀ, ਕਰੋ ਇੰਜੋਏ।

0: ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਜੀ ਰੇਡੀਓ ਅੰਦਾਜ਼, ਤੁਸੀਂ ਸੁਣ ਰਹੇ ਹੋ 6:20 ਹੋ ਗਏ ਆ। ਨੈਕਸਟ ਕਾਲ ਸਾਡੇ ਨਾਲ ਹੈ ਜੀ, ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ। 5092 ਨੰਬਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆ ਨੂੰ ਜੀ ਜਾਣਾ ਰਵਿੰਦਰ ਗਰੇਵਾਲ ਦਾ ਜੀ ਠੀਕ ਹੈ ਜੀ ਹੁਣ ਮੈਂ ਸੁਣਾ ਤਾ ਬਿਲਕੁਲ ਜੀ ਤੁਸੀਂ ਕਾਲ ਕਰ ਰਹੇ ਸੀ ਤੁਹਾਡੀ ਕਾਲ ਬਟ ਡਿਸਕਨੈਕਟ ਹੋ ਰਹੀ ਸੀ ਬਹੁਤ ਸ਼ੁਕਰੀਆ ਤੁਸੀਂ ਕਾਲ ਕਰ ਰਹੇ ਜੀ ਥੈਂਕ ਯੂ ਸੋ ਮਚ 50,000 ਤੋਂ ਲੈ ਕੇ 1,70,000 ਤੱਕ ਦਾ ਇਹ ਲੋਨ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਪੜ੍ਹ ਰਹੇ ਹੋ, ਯਾਨੀ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ, ਠੀਕ ਹੈ ਨਾ। ਸੋ ਇਸ ਦੀ ਲੋਨ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਮਨ ਜੀ ਨੇ ਕੁਛ ਬਰੀਫਲੀ ਜਿਹੜੀਆਂ ਡੀਟੇਲਸ ਅਤੇ ਡੀਲਸ ਨੇ ਉਹ ਤੁਹਾਨੂੰ ਦੱਸਣਾ ਚਾਹੁੰਦੇ ਨੇ। ਕਮਨ ਜੀ, ਕਮਨ ਗਿੱਲ ਜੀ ਸਾਡੇ ਨਾਲ ਨੇ। ਕਮਨ ਜੀ, ਜੀ ਆਨੋ ਜੀ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ ਪਰਮ ਜੀ, ਤੁਹਾਨੂੰ ਔਰ ਰੇਡੀਓ ਅੰਦਾਜ਼ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਕਐਂਡ ਦੀਆਂ ਮੁਬਾਰਕਾਂ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਪਰਮ ਜੀ, ਦੋ ਤਿੰਨ ਡੀਲ ਸੀਗੀਆਂ, ਆਪਾਂ ਨੂੰ ਪਤਾ ਮਾਰਕੀਟਾਂ ਥੋੜੀ ਸ਼ਿਫਟ ਹੋ ਰਹੀ ਆ, ਸੋ ਬੜੀਆਂ ਅੱਛੀਆਂ ਜਿਹੜੀਆਂ ਡੀਲਸ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਮਿਲਦੀਆਂ ਨੇ। ਸੋ ਕੋਈ ਵੀ ਦੋਸਤ ਮਿੱਤਰ ਪ੍ਰੋਪਰਟੀਜ਼ ਦੇਖ ਰਹੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਨੰਬਰ ਦੇ ਦਿੰਦਾ ਜੀ, 647-7064-0064 647-7066-0064 ਨੰਬਰ ਦੇ ਉੱਤੇ ਕਾਲ ਕਰ ਸਕਦੇ ਆ। ਇੱਕ ਤਾਂ ਆਪਾਂ ਨੇ ਪ੍ਰੋਪਰਟੀ ਲਿਸਟ ਕੀਤੀ ਹੈ ਜੀ ਕੱਲ ਫਰਾਈਡੇ ਨੂੰ ਬ੍ਰੈਂਪਟਨ ਦੇ ਵਿੱਚ, 3 ਸਾਲ ਪੁਰਾਣੀ ਪ੍ਰੋਪਰਟੀ ਹੈ ਜੀ ਇਹ, ਤੇ ਪ੍ਰਾਈਸ ਇਹਦੀ ਲੋ ਕੀਤੀ ਆ, ਘਟਾਈ ਆ। ਸੈਂਡਲਵੁੱਡ ਤੇ ਮਿਸੀ ਸਾਗਾ ਦਾ ਏਰੀਆ, 3 ਬੈਡਰੂਮ ਦਾ ਟਾਊਨ ਹਾਊਸ, ਸਿਰਫ 3 ਸਾਲ ਪੁਰਾਣਾ ਜੀ, $727,000 ਦੀ ਲਿਸਟ ਕੀਤੀ ਹੈ ਜੀ ਆਪਾਂ ਨੇ। ਕੋਈ ਵੀ ਫਸਟ ਟਾਈਮ ਬਾਇਰ ਆ, ਬਹੁਤ ਅੱਛੀ ਡੀਲ ਆ, ਬਣ ਸਕਦੀ ਆ। ਹੋਰ ਵੀ ਨੈਗੋਸ਼ੀਏਟ ਕਰਨਾ ਪਿਆ ਤਾਂ ਡੈਫੀਨੇਟਲੀ ਆਪਾਂ ਉਹਦੇ ਲਈ ਕੰਮ ਕਰਾਂਗੇ। ਕੋਈ ਵੀ ਫਸਟ ਟਾਈਮ ਬਾਇਰ ਬ੍ਰੈਂਪਟਨ ਦੇ ਵਿੱਚ ਪ੍ਰੋਪਰਟੀ ਦੇਖਦਾ, 3 ਬੈਡਰੂਮ ਦੀ, 3 ਸਾਲ ਪੁਰਾਣਾ ਟਾਊਨ ਹਾਊਸ, ਇਹ ਫਰੀ ਹੋਲਡ ਹੈ ਜੀ, ਇਹਦੀ ਫੀਸ ਨਹੀਂ ਕੋਈ ਵੀ, ਫਰੀ ਹੋਲਡ ਟਾਊਨ ਹਾਊਸ ਆ, ਤੋਂ $727,000 ਦਾ ਲਿਸਟ ਕੀਤਾ। ਦੂਜੀ ਪ੍ਰੋਪਰਟੀ ਪਰਮ ਜੀ ਖਰੀਦੀ ਸੀਗੀ $16,12,000 ਦੀ ਜੀ, ਕਿਚਨਰ ਦੇ ਵਿੱਚ ਆ ਇਹ ਪ੍ਰੋਪਰਟੀ। 5 ਜਿਹੜਾ ਹੈਗਾ ਜੀ, 4 ਬੈਡਰੂਮ ਵੈਸੇ ਉੱਪਰ ਆ, ਪਰ 5ਵਾਂ ਫੈਮਿਲੀ ਰੂਮ ਆ ਜਿਹਨੂੰ ਐਜ਼ ਆ ਬੈੱਡ ਵੀ ਯੂਜ਼ ਕਰ ਰਹੇ ਨੇ। ਸੋ ਉੱਪਰ ਜਿਹੜਾ ਹੈਗਾ ਜੀ ਲਿਵਿੰਗ ਏਰੀਆ ਉਹ ਹੈਗਾ ਜੀ ਟੋਟਲ 3,500 square feet ਦਾ, ਤੇ ਬੇਸਮੈਂਟ ਦੇ ਵਿੱਚ 3 ਬੈਡਰੂਮ ਤੇ 2 ਵਾਸ਼ਰੂਮ, ਸੋ ਟੈਕਨੀਕਲੀ 4+3 ਜਿਹੜੀ ਹੈਗੀ ਆ ਜੀ ਬੈਡਰੂਮ ਦੀ ਪ੍ਰੋਪਰਟੀ ਆ। ਔਰ ਜਿਹੜਾ ਲੀਗਲ ਹੈਗੀ ਆ ਜੀ ਇਹਦੀ ਬੇਸਮੈਂਟ ਆ 3500 ਅਪਸਟੇਅਰ, ਸੋ ਬਾਕੀ ਬੇਸਮੈਂਟ ਅਲੱਗ, ਤੇ ਟੋਟਲ 5000 ਲਿਵਿੰਗ ਸਪੇਸ ਏਰੀਆ ਕਿਚਨਰ ਦੇ ਡੂਨ ਸਾਊਥ ਦੇ ਪੌਸ਼ ਏਰੀਏ ਦੇ ਵਿੱਚ ਆ। 16,12,000 ਦੀ ਪ੍ਰੋਪਰਟੀ ਖਰੀਦੀ ਸੀ ਆਪਾਂ ਨੇ, ਲਿਸਟ ਕੀਤੀ ਆ ਜੀ $12,49,000 ਦੀ
0: ਜੀ।
1: ਸੋ ਕੋਈ ਵੀ ਦੋਸਤ ਮਿੱਤਰ ਉਧਰ ਪ੍ਰੋਪਰਟੀ ਦੇਖ ਰਿਹਾ ਜਿਹਦੀ ਰੈਂਟਲ ਰੈਂਟਲ ਇਨਕਮ ਆਲਰੇਡੀ ਆ ਰਹੀ ਹੈ ਜੀ, ਬੇਸਮੈਂਟ ਫੁੱਲੀ, 3 ਦੇ 3 ਬੈਡਰੂਮ ਨੇ ਜਿਹੜੇ ਉਹ ਰੈਂਟਲ ਨੇ, ਸੋ ਕਿਚਨਰ ਦੇ ਏਰੀਏ ਦੇ ਵਿੱਚ ਕੋਈ ਵੀ ਦੋਸਤ ਇੱਕ ਬਹੁਤ ਵਧੀਆ ਡੀਲ ਲੱਭ ਰਹੇ ਨੇ ਤਾਂ ਕਾਲ ਕਰ ਲੈਣ ਜੀ 647-7064-0064 ਨੰਬਰ ਦੇ ਉੱਤੇ। ਤੇ ਲਾਸਟ ਇੱਕ ਕਮਰਸ਼ੀਅਲ ਆਪਣੇ ਕੋਲ ਪ੍ਰੋਪਰਟੀ ਆ, ਇੱਥੋਂ ਤਕਰੀਬਨ 2 ਤੋਂ 2.5 ਘੰਟੇ ਦੀ ਜਿਹੜੀ ਹੈਗੀ ਆ ਜੀ ਡਰਾਈਵ ਦੇ ਉੱਤੇ, ਵਿੱਚੇ ਜਗ੍ਹਾ ਲੈਂਡ ਆ, ਨਾਲ ਗੈਸ ਸਟੇਸ਼ਨ ਆ ਜੀ, ਗੈਸ ਸਟੇਸ਼ਨ ਦੇ ਨਾਲ ਕਨਵੀਨੀਅੰਸ ਸਟੋਰ ਆ, ਤੇ ਵਿੱਚ ਰੈਂਟਲ ਇਨਕਮ ਆ ਰਹੀ ਆ ਜੀ ਮਿਸਟਰ ਸਾਬਾ ਕੰਟਰੀ ਸਟਾਈਲ ਆ, ਉਹਦੇ ਉੱਤੋਂ ਜਿਹੜੀ ਰੈਂਟਲ ਇਨਕਮ ਵੀ ਨਾਲ ਆ ਰਹੀ ਆ, 10% ਦਾ ਕੈਪ ਰੇਟ। ਨੋਰਮਲੀ ਆਪਾਂ ਦੇਖਦੇ ਹਾਂ ਕਿ 5-6% ਦਾ ਕੈਪ ਰੇਟ ਆ ਜਿਹੜਾ ਇੱਥੇ ਮਿਲਦਾ, ਸੋ 10% ਦਾ ਕੈਪ ਰੇਟ ਆ। ਕੋਈ ਵੀ ਦੋਸਤ ਮਿੱਤਰ ਸਵਿਚ ਕਰਨਾ ਚਾਹੁੰਦੇ ਨੇ, ਗੈਸ ਸਟੇਸ਼ਨ ਦੇ ਬਿਜ਼ਨਸ 'ਚ ਆਉਣਾ ਚਾਹੁੰਦੇ ਨੇ, ਸੋ ਬਹੁਤ ਹੀ ਵਧੀਆ ਡੀਲ ਮਿਲ ਜਾਣੀ ਹੈ ਜੀ ਇਹ, ਕਾਲ ਕਰ ਲੈਣ। ਸੇਮ ਨੰਬਰ ਆ ਜੀ 647-7064-0064-647-7066-0064। ਥੈਂਕ ਯੂ ਪਰਮ ਜੀ,
0: ਬਹੁਤ ਸ਼ੁਕਰੀਆ ਕਮਨ ਜੀ। 647-7064-0064 ਨੰਬਰ ਤੇ ਕਾਲ ਕਰ ਸਕਦੇ ਹੋ ਜੀ ਇਹਨਾਂ ਪ੍ਰੋਪਰਟੀਜ਼ ਦੀ ਡਿਟੇਲਸ ਲਈ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। 416-233-6837-368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਮੇਰਾ ਸਾਥ ਜ਼ਰੂਰ ਦੇ ਰਹੇ ਹੋਣਗੇ, ਤੁਹਾਡਾ ਸਾਥ ਬੜਾ ਜ਼ਰੂਰੀ ਹੁੰਦਾ ਜੀ। ਸੋ ਗੱਲ ਕਰ ਰਹੇ ਸੀ ਅਸੀਂ ਡੀਜ਼ਲ ਪ੍ਰਾਈਸਿਸ ਦੀ ਗੱਲ ਕਰ ਲਈ ਸੀਗੀ, ਟਰੱਕ ਡਰਾਈਵਰਸ ਦੀ ਗੱਲ ਕਰ ਲਈ ਸੀ ਅਤੇ ਪਾਰਕਿੰਗ ਟਿਕਟਸ ਦੀ ਗੱਲ ਕਰ ਲਈ ਸੀ। ਸੋ ਓਵਰਆਲ ਜੇ ਜਿੰਨੀਆਂ 15 ਮਿਲੀਅਨ ਦੀ ਪਾਰਕਿੰਗ ਫਾਈਨਸ ਦੀ ਅਸੀਂ ਗੱਲ ਕਰ ਰਹੇ ਸੀਗੇ ਪਹਿਲੇ 8 ਮਹੀਨਿਆਂ 'ਚ 2026 ਦੇ ਵਿੱਚ, 133% ਜ਼ਿਆਦਾ ਜੀ ਜਿਹੜਾ ਪਿਛਲੇ ਸਾਲ ਦੀ ਗੱਲ ਕਰੀਏ, ਇੰਨੇ ਕੁ ਟਾਈਮ ਦੇ ਵਿੱਚ ਪਹਿਲੇ 8 ਮਹੀਨਿਆਂ ਦੇ ਵਿੱਚ ਜੇ ਗੱਲ ਕਰੀਏ 133% ਜ਼ਿਆਦਾ। ਤੇ ਜਿਹੜੇ ਵਹੀਕਲ ਟੋ ਕੀਤੇ ਗਏ ਆ ਔਗਸਟ 31 ਤੱਕ, ਔਗਸਟ 31 ਤੱਕ ਜਿੰਨੇ ਵਹੀਕਲ ਟੋ ਕੀਤੇ ਗਏ ਆ 1139, 40 ਤੋਂ ਇੱਕ ਘੱਟ ਇੰਨੇ ਵਹੀਕਲ ਟੋ ਕੀਤੇ ਗਏ ਆ। ਤੇ ਪਿਛਲੇ ਸਾਲ ਪਿਛਲੇ 8 ਮਹੀਨੇ ਯਾਨੀ ਕਿ 2025 ਦੇ ਪਹਿਲੇ 8 ਮਹੀਨਿਆਂ ਵਿੱਚ ਇਹ ਨੰਬਰ 399 ਸੀ, 389, 90 ਤੋਂ ਇੱਕ ਘੱਟ। ਕਈ ਵਾਰ ਅਸੀਂ ਕੰਫਿਊਜ਼ ਹੋਣਾ 99, 59, 49, ਸੋ 389 ਵਹੀਕਲ ਸਟੋਰ ਕੀਤੇ ਗਏ ਸੀ, 193% ਜ਼ਿਆਦਾ ਨੰਬਰਸ ਨੇ ਇਸ ਸਾਲ ਦੇ ਵਿੱਚ। ਸੋ ਜਿਹੜੇ ਸਾਡੇ ਲਿਸਨਰਸ ਬਰੈਂਪਟਨ ਦੇ ਵਿੱਚ ਰਹਿੰਦੇ ਆ, ਪਾਰਕਿੰਗ ਟਿਕਟ ਆਈ ਹੋਈ ਆ, ਪੇ ਕਰਨੀ ਪੈਣੀ ਆ, ਇਨਵਾਈਟ ਕਰ ਲਿਓ ਜੀ। ਟੋਰਾਂਟੋ ਪੁਲਿਸ ਨੇ ਇਸ਼ੂ ਕੀਤੇ ਆ ਸਪਟੈਂਬਰ 8 ਤੋਂ ਸਪਟੈਂਬਰ 18 ਇਸ ਵੀਕ ਦੇ ਵਿੱਚ, ਕਿਉਂਕਿ ਬੈਕ ਟੂ ਸਕੂਲ ਜਿਹੜੀ ਕੈਂਪੇਨ ਸੀਗਾ ਤਾਂ ਉਹਦੇ ਵਿੱਚ ਟੋਟਲ ਕੁਛ ਇਹਦੇ ਵਿੱਚ ਪਾਰਕਿੰਗ ਟਿਕਟ ਸੀ, ਕੁਛ ਸਪੀਡਿੰਗ ਸੀ, ਜਾਂ ਤੁਸੀਂ ਪ੍ਰੋਪਰਲੀ ਫੋਨ ਦੇਖ ਰਹੇ ਹੋ ਹੁਣ ਤਾਂ ਪ੍ਰੋਪਰਲੀ ਡਰਾਈਵਿੰਗ ਨਹੀਂ ਕਰ ਰਹੇ। 1050 ਟਿਕਟਸ ਜਿਹੜੀਆਂ ਟੋਰਾਂਟੋ ਪੁਲਿਸ ਨੇ ਇਸ਼ੂ ਕੀਤੀਆਂ ਸਪਟੈਂਬਰ 8 ਤੋਂ 18 ਦੇ ਵਿੱਚ, ਆਲਮੋਸਟ 10 ਦਿਨ ਦੇ ਵਿੱਚ। ਅਤੇ ਗੱਲ ਕਰ ਲਈਏ ਜੀ ਤੁਹਾਡੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? 416-233-7378 ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ, ਮੋਸਟ ਵੈਲਕਮ ਜੀ। ਅਪਰਾ ਫੈਸ਼ਨ ਦਾ ਸੁਨੇਹਾ ਮੇਰੀਆਂ ਸਾਰੀਆਂ ਭੈਣਾਂ ਦੇ ਲਈ ਜਿਨ੍ਹਾਂ ਨੇ ਬਹੁਤ ਖੂਬਸੂਰਤ ਸੂਟ ਖਰੀਦਣੇ ਆ। ਤੁਸੀਂ ਆਪ ਇੰਨੇ ਖੂਬਸੂਰਤ ਹੋ ਅਤੇ ਜੇ ਸੋਹਣਾ ਸੂਟ ਪਾਉਣਾ ਅਤੇ ਜੀ ਫਿਰ ਇਹ ਸੀ ਕਿ ਸੋਹਣਾ ਸੂਟ ਖਰੀਦਣਾ, ਇੱਕ ਨਵਾਂ ਸੂਟ ਚਾਹੀਦਾ, ਅਤੇ ਵਾਈ ਨੋਟ, ਜੇ ਤੁਹਾਨੂੰ ਚੰਗਾ ਸੋਹਣਾ ਸੂਟ ਜਿਹੜਾ ਤੁਹਾਡੇ ਮਨ ਪਸੰਦ ਦਾ ਹੋਵੇ, ਸੋਹਣੀ ਕਢਾਈ ਹੋਵੇ, ਲਹਿੰਗੇ ਗਰਾਰੇ ਸ਼ਰਾਰੇ ਜਿੱਦਾਂ ਦਾ ਤੁਹਾਡਾ ਮਨ ਕਰਦਾ, ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ, ਉਹ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲ ਜਾਵੇ ਅਤੇ ਸੋਹਣੀਆਂ ਪ੍ਰਾਈਸਿਸ ਦੇ ਵਿੱਚ। ਕਈ ਵਾਰੀ ਬਾਹਲਾ ਮਹਿੰਗਾ ਸੂਟ ਹੁੰਦਾ, ਫਿਰ ਅਸੀਂ ਦੇਖ ਕੇ ਡਰ ਜਾਂਦੇ ਹਾਂ ਵੀ ਨਹੀਂ ਇੰਨਾ ਮਹਿੰਗਾ ਨਹੀਂ ਖਰੀਦਣਾ। ਅਪਰਾ ਫੈਸ਼ਨ 'ਤੇ ਜਾਇਓ ਜੀ, ਬਹੁਤ ਸੋਹਣੇ ਸੂਟ, ਬਹੁਤ ਤੁਹਾਡੀ ਜੇਬ ਨੂੰ ਜਚਦੇ ਹੋਏ ਸੂਟ ਅਤੇ ਤੁਹਾਨੂੰ ਫੱਬਦੇ ਹੋਏ ਸੂਟ ਮਿਲ ਜਾਣੇ ਆ ਅਪਰਾ ਫੈਸ਼ਨ, ਜਿਹੜੇ ਕਿ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਨੇ, 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21। ਅਤੇ ਇਹਨਾਂ ਦੇ ਪਾਸੋਂ ਇਕੱਲੇ ਸੂਟ ਨਹੀਂ ਮਿਲਦੇ, ਬ੍ਰਾਈਡਲ ਲਹਿੰਗੇ ਵੀ ਮਿਲ ਜਾਂਦੇ ਆ ਇਹਨਾਂ ਦੇ ਪਾਸੋਂ, ਤੁਹਾਨੂੰ ਹੈਵੀ ਡਰੈਸਿਸ, ਸਾੜੀਆਂ ਸੂਟਾਂ ਦੇ ਨਾਲ ਮੈਚ ਕਰਦੀ, ਜੁਲਰੀ, ਕੰਬਲ, ਸ਼ਾਲ, ਲੋਈਆਂ, ਪੱਗਾਂ ਦਾ ਕੱਪੜਾ, ਕਿਡਸ ਵੇਅਰ, ਯਾਨੀ ਕਿ ਓਵਰਆਲ ਸਾਰਾ ਕੁਛ ਮਿਲ ਜਾਣਾ, ਕਲੀਰੇ, ਚੂੜੇ, ਹੋਰ ਕੀ ਰਹਿ ਗਿਆ, ਸਾਰਾ ਕੁਛ ਆਇਆ। ਸੋ ਤੁਸੀਂ ਅਪਰਾ ਫੈਸ਼ਨ 'ਤੇ ਜ਼ਰੂਰ ਪਹੁੰਚਣਾ ਜੀ। ਅਗਰ ਵਿਆਹ ਸ਼ਾਦੀ ਆ ਰਿਹਾ, ਕਈ ਵਾਰ ਹੁੰਦਾ ਕਿ ਅਸੀਂ ਦੇਣ ਲੈਣ ਵਾਲੇ ਸੂਟ ਚਾਹੀਦੇ ਹੁੰਦੇ ਆ ਪਰ ਸੋਹਣੇ ਸੂਟ ਹੋਣ, ਜਿਵੇਂ ਕਈ ਵਾਰ ਇੰਡੀਆ 'ਚ ਸਾਨੂੰ ਪੰਜਾਬ 'ਚ ਅਸੀਂ ਵੀ ਸੂਟ ਲੈ ਲੈਂਦੇ ਹਾਂ, ਫਿਰ ਉਹ ਅੱਗੇ ਦੀ ਅੱਗੇ ਸੂਟ ਤੁਰਿਆ ਜਾਂਦਾ ਕਿਉਂਕਿ ਉਹ ਸੂਟ ਸਵਾਉਣ ਵਾਲਾ ਜਾਂ ਪਾਉਣ ਵਾਲਾ ਨਹੀਂ ਹੁੰਦਾ, ਉਹ ਸਿਰਫ ਗਿਫਟ ਕਰਨ ਵਾਲਾ ਹੁੰਦਾ। ਇੱਕ ਫਰਕ ਹੁੰਦਾ ਕਿ ਇੱਕ ਸੂਟ ਗਿਫਟ ਕਰਨ ਵਾਲਾ ਹੁੰਦਾ, ਇੱਕ ਸੂਟ ਪਾਉਣ ਵਾਲਾ, ਸਵਾਉਣ ਵਾਲਾ, ਹੰਢਾਉਣ ਵਾਲਾ ਹੁੰਦਾ। ਸੋ ਤੁਸੀਂ ਚਾਹੁੰਦੇ ਹੋ ਵੀ ਸੂਟ ਗਿਫਟ ਵੀ ਕਰਨਾ ਅਤੇ ਪਰ ਉਹ ਹੰਢਾਉਣ ਵਾਲਾ ਹੋਵੇ, ਅਤੇ ਫਿਰ ਜੀ ਅਪਰਾ ਫੈਸ਼ਨ 'ਤੇ ਜਾਇਓ। ਇਹ ਸਟੀਲਸ ਐਂਡ ਟੋਰਬਮ 'ਤੇ ਨੇ, ਬਹੁਤ ਸੋਹਣੇ ਸੂਟ, ਬਹੁਤ ਸੋਹਣੀਆਂ ਪ੍ਰਾਈਸਿਸ ਦੇ ਵਿੱਚ। 647-641-4595, 6476414595 'ਤੇ ਕਾਲ ਕਰ ਸਕਦੇ ਹੋ ਜੀ। ਅਪਰਾ ਫੈਸ਼ਨ, ਅਪਰਾ ਫੈਸ਼ਨ।

0: ਕਿ 29 ਮਿੰਟ ਤੇ 49 ਸੈਕਿੰਡ ਹੋ ਗਏ ਜੀ ਤੁਹਾਡੇ ਨਾਲ ਸਾਡਾ ਸਾਥ ਰੇਡੀਓ ਅੰਦਾਜ਼ ਦੇ ਜ਼ਰੀਏ ਬਣਿਆ ਹੋਇਆ ਚਲੋ AM 530 ਤੇ ਹਰ ਸ਼ਨੀਵਾਰ 6 ਤੋਂ ਲੈ ਕੇ 7 ਵਜੇ ਤੱਕ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਸਾਂਝੀ ਕਰਦੇ ਹੋ ਅਤੇ ਅੱਧਾ ਕੁ ਘੰਟਾ ਲੰਘਿਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਜੇ ਬਾਕੀ ਆ ਪਰ ਅਸੀਂ ਲੋਨ ਦੇ ਬਾਰੇ ਗੱਲ ਕਰ ਲਈ ਇੱਕ ਲੋਨ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਜਿਹੜਾ ਸਰਕਾਰੀ ਲੋਨ ਆ ਜੀ ਜਿਹੜਾ ਸਰਕਾਰ ਲੋਨ ਤੁਹਾਨੂੰ ਦਿੰਦੀ ਆ ਅਤੇ ਉਹਦੇ ਵਿੱਚ ਕੋਈ ਫਰੋਡ ਦੇ ਚਾਂਸਿਸ ਨਹੀਂ ਹੁੰਦੇ ਅਤੇ ਇਹ ਲੋਨ ਬੜਾ ਸਸਤਾ ਲੋਨ ਹੈ ਵੈਸੇ ਤਾਂ ਅਸੀਂ ਜਦੋਂ ਲੋਨ ਦੀ ਗੱਲ ਸੁਣਦੇ ਹਾਂ ਤਾਂ ਸਾਡੇ ਸਾਹ ਸੁੱਕ ਜਾਂਦੇ ਆ ਕਿਉਂਕਿ ਲੋਨ ਮਹਿੰਗੇ ਬੜੇ ਹੁੰਦੇ ਆ ਜੇ ਤੁਸੀਂ 10-12% ਪ੍ਰਾਈਵੇਟ ਮੋਰਗੇਜਿਸ ਜਿਹੜੀਆਂ ਸੁਣ ਲਈਏ ਜੀ ਸੋ ਉੱਦਾਂ ਦਾ ਲੋਨ ਨਹੀਂ ਆ ਇਹ ਲੋਨ ਜਿਹੜਾ ਹੈ ਤੁਹਾਨੂੰ ਰਿਲੀਫ ਦਵਾਉਣ ਵਾਲਾ ਇਹ ਤੁਹਾਨੂੰ ਮਿਲਣਾ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਪਹਿਲਾਂ ਸਰਾਂਸ਼ੀ ਨੂੰ ਵੈਲਕਮ ਕਰ ਲਈਏ ਫਿਰ ਇਸ ਦੇ ਬਾਰੇ ਗੱਲ ਕਰਾਂਗੇ ਨਾਗਪਾਲ ਸਾਹਿਬ ਵੈਲਕਮ ਜੀ ਜੀ ਆਇਆਂ ਨੂੰ
1: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਸਤਿ ਸ਼੍ਰੀ ਅਕਾਲ ਜੀ ਸੋ ਅਸੀਂ ਲੋਨ ਦੀ ਗੱਲ ਕਰ ਰਹੇ ਸੀ ਜਿਹੜਾ ਸਰਕਾਰੀ ਲੋਨ ਹੈ ਕੁਛ ਤਾਂ ਸਵਾਲ ਹੈ ਅਤੇ ਫਿਰ ਉਸ ਤੋਂ ਬਾਅਦ ਤੁਹਾਡਾ ਪਹਿਲਾਂ ਮੈਂ ਨੰਬਰ ਦੱਸ ਦੇਵਾਂ ਜਿਹੜੇ ਸਾਡੇ ਲਿਸਨਰਸ ਸਟੱਡੀ ਕਰਨਾ ਚਾਹੁੰਦੇ ਆ ਸੌਖੇ ਕੋਰਸਿਸ ਆ ਤੁਸੀਂ ਔਨਲਾਈਨ ਇਹ ਕੋਰਸ ਕਰ ਸਕਦੇ ਹੋ ਜੀ ਜਿਹੜੀਆਂ ਮੇਰੀਆਂ ਭੈਣਾਂ ਘਰ ਰਹਿੰਦੀਆਂ ਬੱਚੇ ਵੀ ਸਾਂਭਦੀਆਂ ਬਹੁਤ ਸਾਰੇ ਹਜ਼ਾਰ ਕੰਮ ਹੁੰਦੇ ਆ ਦਿਨ ਦੇ ਵਿੱਚ ਬੱਚਿਆਂ ਨੂੰ ਸਾਂਭਣਾ ਅਤੇ ਘਰ ਦੇ ਸਾਰੇ ਕੰਮ ਕਰਨੇ ਅਤੇ ਨਾਲ ਜੇ ਕਾਲਜ ਆਉਣਾ ਪਵੇ ਔਖਾ ਹੁੰਦਾ ਸੋ ਔਨਲਾਈਨ ਸਟੱਡੀ ਕਰਨੀ ਆ ਕੋਈ ਕੋਰਸ ਕਰਨਾ ਚਾਹੁੰਦੇ ਸੀ ਮਨ ਦੇ ਵਿੱਚ ਇੱਛਾ ਸੀ ਕਿ ਪੜ੍ਹਨਾ ਅਤੇ ਨਾਲ ਤੁਹਾਨੂੰ ਇਹ ਲੋਨ ਸਰਕਾਰ ਦੇ ਵੱਲੋਂ ਮਿਲ ਜਾਵੇ ਉਸ ਦੀਆਂ ਸਾਰੀਆਂ ਡੀਟੇਲਸ ਦੇ ਲਈ ਤੁਸੀਂ ਇਹ ਨੰਬਰ ਨੋਟ ਕਰ ਲੈਣਾ ਜੀ ਅਤੇ ਡੀਟੇਲਸ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਪਰ ਨੰਬਰ ਹੈ ਬੜਾ ਸੌਖਾ ਵੀ ਹੈ ਨੰਬਰ ਤੁਸੀਂ ਨੋਟ ਕਰ ਲੈਣਾ ਅਤੇ ਯਾਦ ਰੱਖ ਲੈਣਾ ਇਹਨਾਂ ਨੂੰ ਕਾਲ ਕਰ ਲੈਣੀ ਕੋਈ ਵੀ ਸਵਾਲ ਹੋਵੇ 437-264-3175 437-264-3175 'ਤੇ ਕਾਲ ਕੀਤੀ ਜਾ ਸਕਦੀ ਹੈ ਜੀ ਅਤੇ ਲੋਨ ਦੀ ਅਸੀਂ ਗੱਲ ਕਰ ਲਈਏ ਅੱਜ ਦੇ ਕੁਛ ਸਵਾਲ ਹੈ ਸਰਾਂਚੀ ਕਿ ਜਦੋਂ ਵੀ ਅਸੀਂ ਲੋਨ ਦੀ ਗੱਲ ਕਰਦੇ ਹਾਂ ਜੀ ਵੈਸੇ ਸਿਕਿਉਰਟੀ ਮੰਗੀ ਜਾਂਦੀ ਆ ਕੋਈ ਕਲੈਟਰਲ ਮੰਗਿਆ ਜਾਂਦਾ ਕੋਈ ਪ੍ਰੋਪਰਟੀ ਰੱਖੀ ਜਾਂਦੀ ਆ ਇਹਦੇ ਵਿੱਚ ਗਹਿਣੇ ਕੀ ਰੱਖਿਆ ਜਾਂਦਾ ਜੀ ਕਲੈਟਰਲ ਕੁਛ ਰੱਖਿਆ ਜਾਂਦਾ ਸਿਕਿਉਰਟੀ ਕੋਈ ਮੰਗੀ ਜਾਂਦੀ ਆ ਜਾਂ ਨਹੀਂ
1: ਨਹੀਂ ਜੀ ਇਸ ਲੋਨ ਮੈਂ ਨਾ ਕੁਛ ਵੀ ਸਾਈਡ ਇਫੈਕਟ ਨਹੀਂ ਹੈ ਰੇਂਜ ਹੈ ਇਸਕੀ 50,000 ਸੇ 1,70,000 ਡਾਲਰ ਤੱਕ ਗਵਰਨਮੈਂਟ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਗਾੜੀ ਕੇ ਲੋਨ ਪੇ ਗਾੜੀ ਉਠਾ ਲੈਤੇ ਹੈ ਘਰ ਕੇ ਲੋਨ ਪੇ ਘਰ ਉਠਾ ਲੈਤੇ ਹੈ ਯਹਾਂ ਪੇ ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕੇ ਲਈ ਲੋਨ ਦੇ ਰਹੀ ਹੈ ਆਪਕੇ ਪੈਨਸਿਲ ਸ਼ਾਰਪਨਰ ਕਿਤਾਬੇ ਨਹੀਂ ਉਠਾ ਰਹੀ ਗਵਰਨਮੈਂਟ ਚਿੰਤਾ ਨਾ ਕਰੀਏ ਹਜ਼ਾਰੋਂ ਕੋ ਹੈਲਪ ਕਰ ਚੁੱਕੇ 8 ਸਾਲ ਕੇ ਅੰਦਰ ਕੋਈ ਵੀ ਚਲਾਕੀ ਹੈ ਮੀਠੀ ਬਾਤੇ ਨਹੀਂ ਹੈ
0: ਠੀਕ ਹੈ ਜੀ ਸੋ ਇਹਦੇ ਵਿੱਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਕੋਈ ਕਲੈਟਰਲ ਨਹੀਂ ਆ ਕੋਈ ਤੁਹਾਡੀ ਸਿਕਿਉਰਿਟੀ ਨੇ ਜੀ ਤੇ ਗਵਰਨਮੈਂਟ ਲੋਨ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਕਰ ਲਈਏ ਜੀ ਕਿੰਨਾ ਕੁ ਅਪਰੂਵਲ ਰੇਟ ਇਹਦੇ ਵਿੱਚ ਹੁਣ ਤੱਕ ਤੁਸੀਂ ਜਿੰਨੇ ਸਾਡੇ 8 ਸਾਲਾਂ ਦੇ ਵਿੱਚ ਤੁਸੀਂ ਇਸ ਬਿਜ਼ਨਸ ਚੋਂ ਬਹੁਤ ਸਾਰੇ ਕਲਾਇੰਟਸ ਦੇ ਨਾਲ ਡੀਲ ਕਰ ਚੁੱਕੇ ਹੋ ਕਿੰਨਾ ਕੁ ਅਪਰੂਵਲ ਰੇਟ ਆ ਜੀ ਇਹਦੇ ਵਿੱਚ
1: ਹਾਂਜੀ ਇਸ ਮੇ ਕੋਈ ਹਵਾਬਾਜ਼ੀ ਨਹੀਂ ਹੈ ਕੋਈ ਮਤਲਬ ਕੁਛ ਮੈਂ ਜ਼ਿਆਦਾ ਬੜਾ ਜਵਾ ਕੇ ਨਹੀਂ ਬਤਾ ਰਹਾ ਇਸਮੇ ਗਵਰਨਮੈਂਟ ਆਪਕੋ ਲਾਈਕ ਐਜੂਕੇਸ਼ਨ ਕੇ ਲੋਨ ਦੇ ਰਹੀ ਹੈ ਵੋ ਅਲੱਗ ਬਾਤ ਹੈ ਇਸ ਪੈਸੇ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਔਰ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ ਤੋ 1.5 ਲੱਖ 1,70,000 ਵੀ ਲੋਗੋ ਕੋ ਆਤਾ ਹੈ ਅਪਰੂਵਲ ਇਟ ਇਸਮੇ 99% ਹੈ ਤੋ ਇਸਮੇ ਕੁਛ ਵੀ ਮਤਲਬ ਆਪਕੇ ਨਾ ਕਾਗਜ਼ ਨਹੀਂ ਲੱਗਤੇ ਕੋਈ ਇੰਪਲੋਇਮੈਂਟ ਕੇ ਮੈਂ ਨਕਲੀ ਹੈ ਅਸਲੀ ਤੋ ਇਸ ਲਈ ਕੋਈ ਇਸਮੇ ਕੋਈ ਪੈਰਾਮੀਟਰ ਹੀ ਨਹੀਂ ਹੈ ਕਿ ਨਹੀਂ ਆਏਗਾ ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਦੇ ਰਹੀ ਕਈ ਵੀ ਪੈਸੇ ਕੋ ਵਰਤੋ ਕਾਲ ਕਰੋ ਆਫਿਸ ਆਓ ਕੋਈ ਵੀ ਇਸਮੇ ਹਿਡਨ ਚੀਜ਼ ਨਹੀਂ ਹੈ
0: ਠੀਕ ਹੈ ਜੀ ਤੇ ਇਹਦੀ ਫੀਸ ਕਿੰਨੀ ਕੁ ਹੁੰਦੀ ਹੈ ਜੀ ਜਿਹੜੀ ਤੁਸੀਂ ਚਾਰਜ ਕਰਦੇ ਹੋ ਤੇ ਕਦੋਂ ਪੇ ਕਰਨੀ ਪੈਂਦੀ ਹੈ
1: ਹਾਂਜੀ ਕੰਮ ਹੋਣੇ ਕੇ ਬਾਅਦ ਹਮ ਲੈਤੇ ਆਪਣੀ ਸਿਰਫ 199 ਫੀਸ ਉਹ ਵੀ ਆਪ ਲੋਕ ਦੇਤੇ ਹੈ ਤੋ ਹਮ ਲੈਤੇ ਹੈ ਕਿਉਂਕਿ ਪੈਸੇ ਆਪਕੇ ਖਾਤੇ ਮੇਂ ਆਤੇ ਹੈ ਹਮਾਰੇ ਖਾਤੇ ਮੇਂ ਨਹੀਂ ਆਤੇ ਹਮ ਪੂਰਾ ਟ੍ਰਾਂਸਪੇਰੈਂਟ ਕੰਮ ਰੱਖਾ ਹਮਨੇ ਐਂਡ ਟੂ ਐਂਡ ਕੋਈ ਵੀ ਇਸਮੇ ਡਰੀਏ ਮਤ ਕੁਛ ਵੀ ਚਲਾਕੀ ਨਹੀਂ ਇਸਕੇ ਅੰਦਰ
0: ਠੀਕ ਹੈ ਜੀ ਵੈਰੀ ਨਾਈਸ ਤੇ ਸਰਾਂਚੀ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ ਇਹ ਜਿਹੜਾ ਲੋਨ ਹੈ ਜਾਂ ਫੰਡਿੰਗ ਹੈ ਜਦੋਂ ਅਕਾਊਂਟ ਦੇ ਵਿੱਚ ਸ਼ੋ ਹੁੰਦੀ ਹੈ ਆਉਂਦੇ ਆ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ
1: ਜੁਲਾਈ ਮੇਂ ਜੋ ਹਮਨੇ ਐਨਰੋਲਮੈਂਟਸ ਕਰੇ ਥੇ ਉਨਕੇ ਅਬ ਪੈਸੇ ਉਨਕੇ ਖਾਤੇ ਮੇਂ ਗਿਰ ਰਹੇ ਹੈ ਔਰ ਆਪ ਮਾਨ ਕੇ ਚਲੇ ਆਜ ਵੀ ਮੁਝੇ ਕਮ ਸੇ ਕਮ 7 ਇੰਟਰੈਕ ਆਏ ਹੈ ਮਤਲਬ ਆਜ ਵੀ 7 ਕਲਾਇੰਟਸ ਕੇ ਅਕਾਊਂਟ ਫੰਡਿੰਗ ਗਿਰੀ ਹੈ ਤੋ ਇਸਮੇ ਮਤਲਬ ਆਪਕੋ 2 ਮਹੀਨੇ ਤੱਕ ਵੇਟ ਕਰਨਾ ਹੋਗਾ 2-2.5 ਮਹੀਨੇ ਤੱਕ ਬਾਕੀ ਨੈਕਸਟ ਬੈਚ ਹਮਾਰਾ ਸਟਾਰਟ ਹੋ ਰਹਾ ਹੈ ਆਸਾਨ ਸੇ ਕੋਰਸ ਹੈ ਆਨਲਾਈਨ ਹੈ ਆਪਨੇ ਸਿਰਫ 20 ਘੰਟੇ ਹਫਤੇ ਮੇਂ ਲੌਗਇਨ ਕਰਨਾ ਹੈ ਪੋਰਟਲ ਪੇ ਔਰ ਲਾਈਕ ਨਾ ਅਸਾਈਨਮੈਂਟਸ ਹੈ ਨਾ ਟੀਚਰ ਹੈ ਸੈਲਫ ਸਟੱਡੀ ਵਾਲੇ ਕੋਰਸਿਸ ਹੈ ਕੋਈ ਏਜ ਲਿਮਿਟ ਨਹੀਂ ਹੈ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਫੰਡਿੰਗ ਹਾਸਿਲ ਕਰੇ ਸਕਿੱਲ ਹਾਸਿਲ ਕਰੇ ਸਾਥ ਮੇਂ ਸਰਟੀਫਿਕੇਟ ਵੀ ਦੁਆਰਾ ਆਪਕੇ ਪਾਸ 2 ਸਾਲ ਬਾਅਦ ਅਕਾਊਂਟਿੰਗ ਕਾ ਬਿਜ਼ਨਸ ਕਾ ਸਕਿੱਲ ਐਂਡ ਫੰਡਿੰਗ ਦੋਨੋ 0% ਪੇ ਲੋਨ ਹਾਸਿਲ ਕਰੇ
0: ਬਿਲਕੁਲ ਜੀ ਤੇ ਮੈਂ ਦੱਸਾਂ ਜੀ ਨਾਲ ਦੀ ਨਾਲ ਇਹਨਾਂ ਦਾ ਬਕਾਇਦਾ ਆਫਿਸ ਹੈਗਾ ਜਿਹੜਾ ਪੇਪਰ ਵਰਕ ਲੱਗਣਾ ਉਹ ਬੜਾ ਸੌਖਾ ਹੈਗਾ ਨੋਟਿਸ ਆਫ ਅਸੈਸਮੈਂਟ ਹੋ ਗਈ ਜਿਹੜੀ CRA ਕੋਲ ਆਲਰੇਡੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਸੋ ਕੋਈ ਇਨਫੋਰਮੇਸ਼ਨ ਆਲਟਰ ਨਹੀਂ ਕੀਤੀ ਜਾਂਦੀ ਕੋਈ ਤੁਹਾਡੇ ਤੋਂ ਕੁਛ ਇੱਦਾਂ ਦਾ ਨਹੀਂ ਹੈ ਜਿਹੜਾ ਤੁਸੀਂ ਕਰਨਾ ਨਹੀਂ ਚਾਹੁੰਦੇ ਸੋ ਤੁਸੀਂ ਬੇਸਿਕਲੀ ਕੀ ਆ ਕਿ ਸਟੱਡੀ ਕਰਨਾ ਚਾਹੁੰਦੇ ਹੋ 50 ਤੋਂ 1,70,000 ਤੱਕ ਦਾ ਲੋਨ ਤੁਹਾਨੂੰ ਮਿਲ ਜਾਣਾ ਇੰਟਰਸਟ ਰੇਟ ਕੀ ਹੁੰਦਾ ਸਰਨਜੀਤ ਜਦੋਂ ਇਹ ਪੇ ਕਰਨਾ ਹੁੰਦਾ ਜੀ ਤੇ ਕਦੋਂ ਇੰਟਰਸਟ ਰੇਟ ਪੇ ਕਰਨਾ ਪੈਂਦਾ ਪੇਮੈਂਟਸ ਦਾ ਥੋੜਾ ਜਿਹਾ ਦੱਸੋ ਪਲੀਜ਼।
1: ਹਾਂਜੀ ਆਪ ਮਾਨ ਕੇ ਚਲੇ ਫੈਮਿਲੀ ਆਫ ਫੋਰ ਹੈ ਇਸ ਮੈਂ ਦੋਨੋਂ ਇਨਰੋਲ ਹੋਤੇ ਹੈ ਤੋ ਉਨਕੋ $1.5 lakh ਤੱਕ ਆਤਾ ਹੈ ਔਰ ਯੇ ਕੋਈ ਟ੍ਰੇਡਿੰਗ ਨਹੀਂ ਹੈ ਕਿ ਆ ਸਕਤਾ ਹੈ ਆਪ ਜੀਤ ਸਕਤੇ ਹੈ ਨਾ ਨਾ ਨਾ ਅਸੈਸਮੈਂਟ ਆਪ ਆਫਿਸ ਆਏਂਗੇ ਯਾ ਅਭੀ ਹਮੇ ਕਾਲ ਕਰੇ ਆਪਕੋ ਮੈਂ ਐਸਟੀਮੇਟ ਦੇਂਗੇ ਕਿ ਆਪਕੋ ਡੇਢ ਲੱਖ ਆਏਗਾ ਯਾ ਫਿਰ 1.25 lakh ਆਏਗਾ ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼ ਬੱਚੇ ਜ਼ਿਆਦਾ ਖਰਚੇ ਜ਼ਿਆਦਾ ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ ਹੈ ਫਿਰ ਉਸਕੇ ਬਾਅਦ ਆਪ ਮਾਨ ਕੇ ਚਲੇ 2 ਸਾਲ ਤੱਕ ਯੇ ਲੋਨ ਪੇ ਵਿਆਜ ਹੀ ਨਹੀਂ ਹੈ ਦੇਰ ਇਜ਼ ਨੋ ਇੰਟਰਸਟ 2.5 ਸਾਲ ਬਾਅਦ ਆਪ ਇਸੇ ਪੇ ਕਰਨਾ ਸਟਾਰਟ ਕਰਤੇ ਹੈ ਤਬ ਵਿਆਜ ਦਰ ਕਿਆ ਹੈ 2.5% ਹੈ ਪੂਰੇ ਸਾਲ ਕਾ ਮਤਲਬ $1 lakh ਪੇ ਵਿਆਜ ਸਿਰਫ $2500 ਹੈ ਮਹੀਨੇ ਕਾ $200 ਵਿਆਜ ਹੈ ਕਹਾਂ ਮਿਲੇਗਾ ਲੋਨ ਬਿਨਾਂ ਗਰੰਟੀ ਕੇ ਜਿਸਕੀ ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ ਜਿਸਕਾ ਵਿਆਜ 0% ਹੈ ਔਰ ਆਗੇ ਜਾ ਕੇ ਵੀ ਇਸਕਾ ਵਿਆਜ 2.5% ਸਾਲ ਕਾ 15 ਸਾਲ ਮੇਂ ਆਪ ਇਸੇ ਪੇ ਕਰਤੇ ਹੈ ਅਗਰ ਹਾਥ ਤੰਗ ਹੋਤਾ ਹੈ ਨਾ ਤੋ ਗਵਰਨਮੈਂਟ ਆਪਕਾ ਇੰਟਰਸਟ ਕੇ ਸਾਥ ਲੋਨ ਡੈਫਰ ਕਰ ਦੇਤੀ ਹੈ 1 ਸਾਲ 2 ਸਾਲ 3 ਸਾਲ
0: ਜੀ ਓਕੇ ਸੋ ਨੰਬਰ ਦੱਸੀਏ ਜੀ ਇੱਕ ਵਾਰ ਫਿਰ ਤੋਂ 437 ਤੇ ਹੁਣੇ ਕੋਈ ਕਾਲ ਕਰ ਸਕਦਾ ਜੀ ਤੁਸੀਂ ਕਾਲ ਪਿਕ ਹੋ ਜਾਏਗੀ ਜੇ ਕੋਈ ਸਾਡੇ ਲਿਸਨਰ ਕਾਲ ਕਰਨਾ ਚਾਹੁੰਦਾ
1: ਸਟਾਫ ਰੈਡੀ ਆਪਕੀ ਕਾਲਸ ਕੇ ਲਈ ਐਂਡ ਦੈਨ ਆਪ ਮੈਂ ਅਭੀ ਕਾਲ ਕਰੇ ਮੇਰੇ ਆਫਿਸ ਆਪ ਮੰਡੇ ਕੋ ਵੀ ਆ ਸਕਤੇ ਹੈ
0: ਠੀਕ ਹੈ ਜੀ 437 264 3175 4372643175 ਨੰਬਰ ਹੈ ਜੀ ਇਸ ਨੰਬਰ ਤੇ ਹੁਣੇ ਕਾਲ ਕਰ ਲਓ ਕਾਲ ਕਰਕੇ ਮੰਡੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰਨਾ ਬਕਾਇਦਾ ਇਹਨਾਂ ਦਾ ਆਫਿਸ ਹੈ ਜੀ ਆਫਿਸ ਜਾਓ ਬੈਠੋ ਗੱਲਬਾਤ ਕਰੋ 100 ਸਵਾਲ ਇਹਨਾਂ ਨੂੰ ਪੁੱਛੋ ਅਤੇ ਉਸ ਤੋਂ ਬਾਅਦ ਤੁਸੀਂ ਜੇ ਪੜ੍ਹਨਾ ਚਾਹੁੰਦੇ ਹੋ ਤਾਂ ਲੋਨ ਦੀ ਜਿਹੜੀ ਓਪਰਚੁਨਿਟੀ ਹੈਗੀ ਹੈ ਗ੍ਰੈਬ ਕਰ ਸਕਦੇ ਹੋ 218 ਐਕਸਪੋਰਟ ਬੁਲੇਵਾਰਡ ਇਹ ਹਰ ਅੰਟਾਰੀਓ ਐਂਡ ਡੇਅਰੀ 'ਤੇ ਇਹਨਾਂ ਦਾ ਬਕਾਇਦਾ ਆਫਿਸ ਹੈਗਾ 437 264 3175 4372643175 ਨੰਬਰ 'ਤੇ ਕਾਲ ਤੁਸੀਂ ਹੁਣੇ ਕਰ ਸਕਦੇ ਹੋ ਜੀ ਸਰਨ ਜੀ ਕੁਛ ਐਡ ਔਨ ਕਰਨਾ ਚਾਹੋਗੇ ਜੀ
1: ਲੋਕ ਆਤੇ ਹੈ ਅੱਜ ਵੀ ਕਲਾਇੰਟਸ ਆਏ ਕਹਤੇ ਹਮਨੇ ਉਸ ਪੈਸੇ ਸੇ ਕ੍ਰੈਡਿਟ ਕਾਰਡ ਕਾ ਲੋਨ ਜੋ 22% ਤਾ ਸਾਲ ਕਾ ਵੋ ਪੇ ਆਫ ਕਰ ਦਿਆ ਕੁਛ ਕਹਤੇ ਗਾੜੀ ਪੇ ਆਫ ਕਰ ਦੀ ਕੁਛ ਇਤਨੇ ਟਾਈਪ ਟਾਈਮ ਸੇ ਗੁਜ਼ਰ ਰਹੇ ਹੈ ਫਾਈਨੈਂਸ਼ਲੀ ਉਨਕੀ ਹੈਲਪ ਹੋ ਗਈ ਕਿਉਂਕਿ ਇਸ ਸੇ ਬੜੀ ਲੋਨ ਧਰਤੀ ਪੇ ਐਗਜ਼ਿਸਟ ਨਹੀਂ ਕਰਤਾ ਗਵਰਨਮੈਂਟ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਤੋ ਕੋਈ ਰਿਸਕ ਨਹੀਂ ਹੈ ਇਸਕੇ ਅੰਦਰ ਹੋਮੋਪੈਥਿਕ ਕੀ ਦਵਾਈ ਹੈ ਇਹ ਇਸਕਾ ਸਾਈਡ ਇਫੈਕਟ ਨਹੀਂ ਹੈ ਆਪਕੀ ਗਵਰਨਮੈਂਟ ਏਅਰਪੋਰਟ ਭੇਜਨੇ ਵਾਲੀ ਹੈ ਥੋੜੇ ਟਾਈਮ ਮੇਂ ਤੋ ਮਤਲਬ ਗਵਰਨਮੈਂਟ ਕਿਆ ਪਤਾ ਯਹਾਂ ਵੀ ਕਟਸ ਕਰ ਦੇ ਕੋਈ ਇਸ ਪਹਿਲੇ ਆਪ ਹਾਸਿਲ ਕਰੇ ਪੀਛੇ ਨਾ ਰਹੀ ਸਭ ਲੋਕ ਲੈ ਚੁੱਕੇ ਹੈ ਆਪ ਹੀ ਪੀਛੇ ਰਹਿ ਗਏ ਹੈ 50,000 to 1,00,000% ਪੇ ਕੋਈ ਮਿੱਠੀ ਬਾਤੇ ਨਹੀਂ ਹੈ ਫੀਸ ਹਮਾਰੀ ਕਾਮ ਹੋਣੇ ਕੇ ਬਾਅਦ $199 ਵਨ ਟਾਈਮ ਫੀਸ ਹੈ ਕੋਈ ਵੀ ਚਲਾਕੀ ਨਹੀਂ ਅਭੀ ਅਭੀ ਅਭੀ ਕਾਲ ਕਰੇ 437 264 3175 437 264 3175 4372643175
0: ਬਹੁਤ ਸ਼ੁਕਰੀਆ ਜੀ ਤੇ ਕੋਈ ਕ੍ਰੈਡਿਟ ਚੈੱਕ ਵੀ ਨਹੀਂ ਆ ਇਹ ਵੀ ਮੈਂ ਐਡ ਆਨ ਕਰਦਾ ਜੀ 437 264 3175 ਤੇ ਕਾਲ ਕਰ ਸਕਦੇ ਹੋ ਬਹੁਤ ਸ਼ੁਕਰੀਆ ਸੰਜੀਤ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ 416-233-7368 4162-33-7368 ਜੀ ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼ ਤੇ ਗੱਲਬਾਤ ਤੁਹਾਡੇ ਨਾਲ ਚੱਲ ਰਹੀ ਹੈ ਜੀ ਪ੍ਰੋਗਰਾਮ ਦੇ ਵਿੱਚ 416-233-7368

0: ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਜੀ ਰੇਡੀਓ ਅੰਦਾਜ਼, ਤੁਸੀਂ ਸੁਣ ਰਹੇ ਹੋ ਚਲੋ ਏਮ 5:30 ਤੇ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਬਹੁਤ ਸ਼ੁਕਰੀਆ ਤੁਸੀਂ ਇੰਨੀਆਂ ਸਾਰੀਆਂ ਕਾਲਸ ਕਰ ਰਹੇ ਹੋ, ਮੇਰਾ ਸਾਥ ਦੇ ਰਹੇ ਹੋ, ਪ੍ਰੋਗਰਾਮ ਨੂੰ ਸੁਣ ਰਹੇ ਹੋ, ਬਹੁਤ ਸ਼ੁਕਰੀਆ। 416-233-7368 ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਹੋਵੇ ਜੀ ਤਾਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ 647-234-6000 647-234-6000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਗੱਲ ਅਸੀਂ ਕਰਾਂਗੇ ਹਰਿੰਦਰ ਜੀ ਦੇ ਨਾਲ। ਜਦੋਂ ਅਸੀਂ ਪਹਿਲਾਂ ਤਾਂ ਇੱਕ ਲੋਨ ਦੀ ਗੱਲ ਕਰ ਰਹੇ ਸੀ, ਉਹ ਤਾਂ ਜੀ ਜੇ ਤੁਸੀਂ ਪੜ੍ਹਨਾ ਹੈ ਤਾਂ ਲੋਨ ਤੁਹਾਨੂੰ ਮਿਲ ਸਕਦਾ, ਪਰ ਕਈ ਐਸੇ ਲੋਨ ਐਸੇ ਕਰਜ਼ੇ ਆ ਜਿਹੜੇ ਅਸੀਂ ਚੱਕ ਕੇ ਆਪਣੇ ਸਿਰ 'ਤੇ ਰੱਖ ਲਏ ਆ ਅਤੇ ਹੁਣ ਉਹ ਲਾ ਨਹੀਂ ਸਕਦੇ। ਜਦੋਂ ਕਰਜ਼ਾ ਦੀ ਅਸੀਂ ਗੱਲ ਕਰਦੇ ਨਾ, ਕਰਜ਼ਾ ਸ਼ਬਦ ਹੀ ਐਸਾ ਕਿ ਅਸੀਂ ਡਰ ਜਾਂਦੇ ਹਾਂ। ਪਰ ਅਸੀਂ ਪੈਸੇ ਦੀ ਗੱਲ ਕਰਾਂਗੇ, ਮੈਂ ਪਹਿਲਾਂ ਇੱਕ ਚੀਜ਼ ਦੱਸਦਾ ਕਿ ਜਿਹੜੇ ਸਾਡੇ ਲਿਸਨਰਸ, ਕੁਛ ਖਾਣ ਪੀਣ ਦੀ ਵੀ ਗੱਲ ਹੋ ਜਾਵੇ ਨਾ, ਕਰਜ਼ੇ ਦੀ ਵੀ ਗੱਲ ਕਰਾਂਗੇ, ਕੁਛ ਖਾਣ ਪੀਣ ਦੀ ਗੱਲ ਕਰ ਲਈਏ। ਦੇਸੀ ਫਰਾਈਡ ਮੈਨੀਆ ਦਾ ਮੈਂ ਨੰਬਰ ਦੱਸਦਾ, ਇਹ ਸਪੈਸ਼ਲ ਡੀਲ ਹੈ ਜਿਹੜੀ ਇਸ ਵੀਕਐਂਡ 'ਤੇ ਤੁਹਾਨੂੰ ਮਿਲਣੀ ਹੈ ਜੀ। ਫਿਸ਼ ਪਕੌੜਾ, ਜੇ ਤੁਸੀਂ ਫਿਸ਼ ਖਾਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਜਾਇਓ। ਇਸ ਵੀਕਐਂਡ 'ਤੇ ਖਾਸ ਤਰ੍ਹਾਂ ਨਾਲ ਬਣਾਏ ਹੋਏ ਫਿਸ਼ ਪਕੌੜੇ ਤੁਹਾਨੂੰ ਦੇਸੀ ਫਰਾਈਡ ਮੈਨੀਆ ਤੋਂ ਮਿਲਣੇ ਆ ਅਤੇ ਖਾਸ ਪ੍ਰਾਈਜ਼ ਦੇ ਵਿੱਚ ਮਿਲਣੇ ਆ। ਸੋ ਮੈਂ ਨਾ ਪ੍ਰਾਈਜ਼ ਦੱਸਣੀ ਆ ਅਤੇ ਟੇਸਟ ਤਾਂ ਤੁਸੀਂ ਓਬਵੀਅਸਲੀ ਜੇ ਖਾਂਦੇ ਹੋ ਜੀ ਤਾਂ ਤੁਹਾਨੂੰ ਡੈਫੀਨੇਟਲੀ ਪਤਾ ਲੱਗ ਜਾਣਾ ਕਿ ਖਾਸ ਤਰੀਕੇ ਦੇ ਨਾਲ ਬਣਾਇਆ ਹੋਇਆ ਦੇਸੀ ਫਰਾਈਡ ਮੈਨੀਆ, ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਨੇ। ਇਹ 6171 ਮੇਫੀਲਡ ਰੋਡ, ਜਿਹੜਾ ਨਵਾਂ ਪਲਾਜ਼ਾ ਬਣਿਆ ਹੋਇਆ ਉਹਦੇ ਵਿੱਚ ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ। ਦੇਸੀ ਫਰਾਈਡ ਮੈਨੀਆ 647-534-3475 ਕੇਟਰਿੰਗ ਕਰਾਉਣੀ ਹੈ ਅਤੇ ਇਸ ਨੰਬਰ 'ਤੇ ਕਾਲ ਕਰ ਲਿਓ ਜੀ 647-534-3475। ਹਰਿੰਦਰ ਜੀ ਨੂੰ ਜੀ ਆਇਆਂ ਕਰ ਲਈਏ ਅਤੇ ਫਿਰ ਉਹਨਾਂ ਨੂੰ ਇੱਕ ਬੜਾ ਮਜ਼ੇਦਾਰ ਸਵਾਲ ਹੈ ਜਿਹੜਾ ਪੈਸਿਆਂ ਦੀ ਗੱਲ ਕਰਾਂਗੇ। ਹਰਿੰਦਰ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
1: ਜੀ। ਪਰਮ ਜੀ, ਸਮਾਂ ਦੇਣ ਲਈ ਧੰਨਵਾਦ। ਮੇਰਾ ਫੋਨ ਨੰਬਰ 416-404-4444-416-444-4444 ਮੇਰਾ ਨੰਬਰ ਆ। ਪਰਮ, ਜਿਹੜੇ ਵਿਦਵਾਨ ਹੈ ਨਾ, ਉਹਨਾਂ ਦਾ ਕਹਿਣਾ ਕਿ ਸਾਡੇ ਸਾਰਿਆਂ ਦੀਆਂ ਦੋ ਅੱਖਾਂ ਹੁੰਦੀਆਂ, ਪਰ ਉਹ ਪੈਸੇ ਨੂੰ ਤੀਜਾ ਨੇਤਰ ਮੰਨਿਆ ਜਾਂਦਾ। ਪੈਸਾ ਹੋਵੇ ਤਾਂ ਆਈਡੀਆਜ਼ ਵੀ ਆਪੇ ਆ ਜਾਂਦੇ ਆ, ਪੈਸਾ ਹੋਵੇ ਤਾਂ ਵਿਗੜੇ ਕੰਮ ਵੀ ਬਣ ਜਾਂਦੇ ਆ।
0: ਬਿਲਕੁਲ ਜੀ,
1: ਪੈਸਾ ਤਾਂ ਸਿਹਤ ਵੀ ਠੀਕ ਆ, ਪੈਸੇ ਤੋਂ ਬਿਨਾਂ ਕੁਝ ਪ੍ਰਾਪਤੀ ਨਹੀਂ ਹੁੰਦੀ
0: ਜੀ। ਪੈਸਾ ਤੇ ਫਿਰ ਬੱਲੇ ਬੱਲੇ ਵੀ ਆ ਜੀ, ਤੇ ਜੀ ਜੀ ਵੀ ਸਾਰੇ ਕਹਿੰਦੇ ਆ। ਕੰਗਣ ਤਾਂ ਫੇਰ ਹੀ ਆਉਣੇ ਆ ਜੀ, ਕੰਗਣ ਤਾਂ ਬੜੇ ਮਹਿੰਗੇ ਆ। ਮੇਰਾ ਸਵਾਲ ਹੈ ਜੀ, ਪੈਸੇ ਦੀ ਗੱਲ ਕਰਦੇ ਹਾਂ, ਪੈਸਾ ਪੈਸਾ ਕਰਕੇ ਸਾਰੀ ਦੁਨੀਆ ਭੱਜੀ ਫਿਰਦੀ ਹੈ, ਸਵੇਰ ਤੋਂ ਨਿਕਲਦੇ ਹਾਂ ਸ਼ਾਮ ਨੂੰ ਘਰਾਂ ਨੂੰ ਵੜਦੇ ਹਾਂ। ਸੋ ਅਸੀਂ ਜਦੋਂ ਸਪੈਸ਼ਲੀ ਤੁਸੀਂ ਇਸ ਚੀਜ਼ ਦੇ ਵਿੱਚ ਐਕਸਪਰਟ ਹੈਗੇ ਹੋ ਜੀ, ਅਤੇ ਬਾਕੀ ਜਿਹੜੇ ਸਾਡੇ ਲਿਸਨਰ ਸੁਣਦੇ ਆ ਉਹਨਾਂ ਨੂੰ ਪਤਾ ਹੈ ਕਿ ਦਹਾਕੇ ਹੋ ਕੇ ਤੁਹਾਨੂੰ ਇਸ ਕੰਮ ਦੇ ਵਿੱਚ ਓਨੈਸਟ ਐਡਵਾਈਸ ਤੁਹਾਡੇ ਪਾਸੋਂ ਸਾਡੇ ਲਿਸਨਰਸ ਨੂੰ ਮਿਲਦੀ ਆ, ਕੋਈ ਐਸਾ ਦੱਸੋ ਜੀ, ਕੋਈ ਜਾਦੂ, ਕੋਈ ਐਸੀਆਂ ਦੋ ਤਿੰਨ ਚੀਜ਼ਾਂ ਜਿਹਦੇ ਵਿੱਚ, ਕੋਈ ਫਾਈਨੈਂਸ਼ੀਅਲ ਪ੍ਰੋਡਕਟਸ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਪੈਸਾ ਮਿਲ ਜਾਵੇ, ਜੇ ਮੈਨੂੰ ਪੈਸੇ ਦੀ ਲੋੜ ਆ ਤੇ ਉਹ ਕਿਵੇਂ ਪੂਰੀ ਹੋ ਸਕਦੀ ਹੈ ਜੀ ਪੈਸੇ ਦੀ ਲੋੜ?
1: ਸੋ ਤੁਸੀਂ ਬੇਸਿਕਲੀ ਇਹ ਤੁਹਾਡਾ ਸਵਾਲ ਹੈ ਕਿ ਕੋਈ ਦੋ ਤਿੰਨ ਪ੍ਰੋਡਕਟ ਦੱਸੋ ਜਿਹਦੇ ਨਾਲ ਪੈਸੇ ਦੀ ਲੋੜ ਪੂਰੀ ਹੋ ਸਕੇ
0: ਜੀ। ਡੈਫੀਨਿਟਲੀ ਡੈਫੀਨਿਟਲੀ,
1: ਕਰਜ਼ੇ ਦੀ ਮਾਫੀ ਦੀ ਗੱਲ ਜਿਹੜੀ ਉਹ ਤੇ ਤੁਸੀਂ ਹਮੇਸ਼ਾ ਦੱਸ ਰਹੇ ਹੋ, ਮੈਨੂੰ 20 ਸਾਲ ਹੋ ਗਏ। 2006 ਦੇ ਵਿੱਚ ਮੈਨੂੰ ਇਹ ਲਾਇਸੈਂਸ ਕਰਜ਼ਾ ਮਾਫੀ ਦਾ ਜਿਹੜਾ ਇਹ ਮਿਲਿਆ ਸੀ, ਪੜ੍ਹਾਈ ਕੀਤੀ ਸੀ। ਉਹ ਸਭ ਤੋਂ ਪਹਿਲਾਂ ਜਿਹੜਾ ਇਹ ਹੋਏਗਾ, ਜਿਹੜੇ ਭੈਣ ਭਰਾ ਕਰਜ਼ੇ ਦੀਆਂ ਪੇਮੈਂਟਾਂ ਤੋਂ ਪਰੇਸ਼ਾਨ ਨੇ, ਉਹ ਕਰਜ਼ਾ ਮੁਆਫ ਨਹੀਂ ਕਰਾਉਣਾ ਚਾਹੁੰਦੇ, ਉਹਦੇ ਵਾਸਤੇ ਪ੍ਰੋਡਕਟ ਹੈ ਬਹੁਤ ਹੀ ਵਧੀਆ, ਜਿਹਨੂੰ ਅਸੀਂ ਕਹਿੰਦੇ ਹਾਂ ਡੈਟ ਕੰਸੋਲੀਡੇਸ਼ਨ ਲੋਨ, ਮਤਲਬ DCL। ਵਧੀਆ ਕਿਉਂ ਆ? ਬਹੁਤ ਕਾਰਗਰ ਸਾਬਤ ਹੋਇਆ, ਬੈਂਕਾਂ ਦਾ ਪ੍ਰੋਡਕਟ ਹੈ, ਇਹਦੇ ਚ ਪ੍ਰਾਈਵੇਟ ਪੈਸੇ ਦੀ ਬਿਲਕੁਲ ਕੋਈ ਇਨਵੋਲਵਮੈਂਟ ਨਹੀਂ ਬੈਂਕਾਂ ਤੋਂ ਆਉਂਦਾ, ਰੇਟ ਇਹਦਾ ਬਹੁਤ ਘੱਟ ਆ। ਦੂਜੀ ਖੂਬਸੂਰਤੀ ਇਸ ਪ੍ਰੋਡਕਟ ਦੀ ਇਹ ਹੈ, ਇਹ ਘਰ ਉੱਪਰ ਨਹੀਂ ਹੋਗਾ, ਇਹਦੇ ਵਾਸਤੇ ਸਾਨੂੰ ਕੋਈ ਅਪਰੇਜ਼ਲ ਕਰਵਾਉਣ ਦੀ ਜ਼ਰੂਰਤ ਨਹੀਂ, ਕਿਸੇ ਵਕੀਲ ਦੇ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ, ਸਿਰਫ ਮਹੀਨੇ 'ਚ ਇਹਦੀ ਇੱਕ ਪੇਮੈਂਟ ਕਰਨੀ ਹੈ, ਜਿੰਨੇ ਤੁਹਾਡੇ ਕ੍ਰੈਡਿਟ ਕਾਰਡ ਜਿੰਨੇ ਲੋਨ ਹੈਗੇ ਸਾਰੇ ਇਕੱਠੇ ਕਰਕੇ ਸਿਰਫ ਇੱਕ ਪੇਮੈਂਟ ਮਹੀਨੇ ਦੀ, ਮਤਲਬ ਜੇ ਸਾਲ ਆ ਤਾਂ 12 ਪੇਮੈਂਟਾਂ ਹੋਣਗੀਆਂ। ਸਿਰਫ ਇਹਦੀ ਇੱਕੋ ਕੰਡੀਸ਼ਨ ਹੈ ਕਿ ਤੁਹਾਡੇ ਉੱਪਰ ਕਰਜ਼ਾ ਹੋਣਾ ਚਾਹੀਦਾ, ਕ੍ਰੈਡਿਟ ਕਾਰਡ ਦਾ, ਸੀਬਾ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਪੇ ਡੇ ਲੋਨ ਹੋਣ, ਜਾਂ ਤੁਹਾਡਾ ਇੰਪਲਾਈ ਦਾ ਪੈਸਾ ਨਹੀਂ ਵਾਪਸ ਕੀਤਾ ਗਿਆ, ਮਤਲਬ ਕਰਜ਼ਾ ਹੋਣਾ ਚਾਹੀਦਾ
0: ਜੀ। ਉਹ ਪੂਰੀ ਹੋ ਜਾਣੀ ਜੀ, ਕਰਜ਼ਾ ਹੈ ਕਿਸੇ ਤੇ ਸੋ ਬਿਲਕੁਲ ਜੀ, ਇੱਕ ਤਾਂ ਇਹ ਪ੍ਰੋਡਕਟ ਹੋ ਗਿਆ DCL ਜਿਹਦੀ ਤੁਸੀਂ ਗੱਲ ਕਰ ਰਹੇ ਹੋ ਜੀ,
1: DCL ਡੈਟ ਕੰਸੋਲੀਡੇਸ਼ਨ ਲੋਨ। ਦੂਸਰਾ ਹੈਗਾ ਜੀ HELOC ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ,
0: ਠੀਕ ਹੈ ਜੀ।
1: ਇਹ ਵੀ DCL ਦੇ ਬਰਾਬਰ ਹੀ ਇਕੁਇਲੈਂਟ ਵਧੀਆ, ਪਰ ਇਹ ਉਹਨਾਂ ਭੈਣ ਭਰਾਵਾਂ ਵਾਸਤੇ ਵਧੀਆ ਜਿਨ੍ਹਾਂ ਨੂੰ ਘਰੇਲੂ ਕੰਮਾਂ ਵਾਸਤੇ ਪੈਸੇ ਚਾਹੀਦੇ ਆ, ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਜ਼ਰੂਰਤ ਹੈ, ਬੇਸਮੈਂਟ ਬਣਾਉਣੀ ਹੈ, ਕੋਈ ਵੀ ਤੁਹਾਡਾ ਆਈਡੀਆ। HELOC ਦੀਆਂ 10 ਕਿਸਮਾਂ ਨੇ, ਸਾਰੇ ਬੈਂਕਾਂ ਦੇ ਆਪੋ ਆਪਣੇ ਪ੍ਰੋਡਕਟ ਨੇ, ਜਿਨ੍ਹਾਂ ਵਿੱਚ TD, BMO, RBC, HSBC। ਕਿਸੇ ਵੀ ਭੈਣ ਭਰਾ ਨੂੰ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਦੀ ਜ਼ਰੂਰਤ ਹੈ, ਨੰਬਰ ਹੈ 416-400-4444, 416-444-4444। ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਨੂੰ ਪਰਮ ਕਿਉਂ ਵਧੀਆ ਮੰਨਿਆ ਜਾਂਦਾ, ਇਹ ਜਦੋਂ ਪੈਸੇ ਵਾਪਸ ਕਰਨੇ ਆ ਤਾਂ ਇਹਦੀ ਕੋਈ ਵੀ ਪੈਨਲਟੀ ਜਿਹੜੀ ਉਹ ਨਹੀਂ ਪੈਂਦੀ, ਓਨੇ ਪੈਸੇ ਤੇ ਵਿਆਜ ਲੱਗਦਾ ਜਿੰਨੇ ਪੈਸੇ ਅਸੀਂ ਯੂਜ਼ ਕਰਦੇ ਹਾਂ। ਇਹ ਸਭ ਤੋਂ ਪ੍ਰੋਡਕਟ ਜਿਹੜਾ ਮੇਰੇ ਮਨ ਪਸੰਦੀਦਾ, ਕਿ ਜੇਕਰ ਤੁਹਾਨੂੰ ਬਾਹਰੋਂ ਕਰਨੇ ਹੋਣ ਤਾਂ ਪੈਸਾ ਹਮੇਸ਼ਾ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਤੋਂ ਹੀ ਯੂਜ਼ ਕਰੋ। ਤੀਸਰੀ ਸਿਚੁਏਸ਼ਨ ਕਈ ਵਾਰੀ ਇਹੋ ਜਿਹੀ ਵੀ ਹੋ ਸਕਦੀ ਹੈ ਕਿ ਅਗਰ ਤੁਸੀਂ 90% ਤੱਕ ਲੋਨ ਟੂ ਵੈਲਿਊ ਜਾਣਾ ਚਾਹੁੰਦੇ ਹੋ, ਕਿਉਂਕਿ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਵਿੱਚ ਬੈਂਕਾਂ ਨੇ 80% ਤੋਂ ਵੱਧ ਨਹੀਂ ਦੇਣਾ
0: ਜੀ। ਬਿਲਕੁਲ,
1: ਖਿਆਲ ਅਸੀਂ ਕੀ ਰੱਖਣਾ ਕਿ ਘੱਟ ਰੇਟ ਹੋਵੇ, ਥੋੜਾ ਖਰਚ ਹੋਵੇ, ਤੇ ਕੰਮ ਕਰਾਉਣ ਵਾਸਤੇ ਇਹਦਾ ਖਰਚ ਜਿਹੜਾ ਬਿਲਕੁਲ ਘੱਟ ਆਉਣਾ ਚਾਹੀਦਾ। ਇਹਦੇ ਵਾਸਤੇ ਸਾਡੇ ਕੋਲ ਸਭ ਤੋਂ ਵਧੀਆ ਪ੍ਰੋਡਕਟ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮਾਈਕੀਸ਼ ਬੈਂਕ। ਤੁਸੀਂ ਗੂਗਲ ਵੀ ਕਰ ਸਕਦੇ ਹੋ, ਉਹਨਾਂ ਨੇ ਬਹੁਤ ਵਧੀਆ ਡਿਟੇਲ ਚ ਸਾਰੀ ਗੱਲਬਾਤ ਦੱਸੀ ਆ। ਸੋ ਮੈਂ ਇਹਨੂੰ ਸ਼ਾਰਟਕੱਟ ਕਰਾਂਗਾ। ਭਾਈ ਚਮਨ ਸਿੰਘ ਨੇ ਕਿਹਾ ਕਿ ਤੰਦਰੁਸਤ ਕਾਇਆ ਤੇ ਘਰ ਵਿੱਚ ਮਾਇਆ, ਇਹ ਦੋ ਗੱਲਾਂ, ਦੋ ਸੁੱਖ ਜਿਹੜੇ ਆ ਇਹ ਬਹੁਤ ਜ਼ਰੂਰੀ ਨੇ। ਇਹ ਪ੍ਰਾਪਤੀ ਇਹਨਾਂ ਦੀ ਤਾਂ ਹੀ ਹੋਣੀ ਹੈ ਅਗਰ ਅਸੀਂ ਕਰਜ਼ਿਆਂ ਨੂੰ ਕੰਟਰੋਲ ਕੀਤਾ ਜਾਂ ਅਸੀਂ ਆਪਣੇ ਫਾਈਨੈਂਸਿਸ ਨੂੰ ਬਹੁਤ ਹੀ ਇੱਕ ਪਲੈਨਡ ਵੇ ਨਾਲ, ਆਰਗੇਨਾਈਜ਼ ਵੇ ਨਾਲ ਇਹਨਾਂ ਉੱਪਰ ਕੰਟਰੋਲ ਕਰਾਂਗੇ। ਨੰਬਰ ਹੈ 416-400-4444, 416-400-4444 ਮੇਰਾ ਨੰਬਰ ਹੈ। ਕਿਸੇ ਵੀ ਭੈਣ ਭਰਾ ਨੇ ਕਰਜ਼ਿਆਂ ਸੰਬੰਧੀ ਕੋਈ ਚੀਜ਼ ਡਿਸਕਸ ਕਰਨੀ ਹੋਵੇ, ਪਹਿਲੀਆਂ ਦੋ ਮੀਟਿੰਗਸ ਐਬਸੋਲਿਊਟਲੀ ਤੇ ਕੰਪਲੀਟਲੀ ਫਰੀ ਨੇ, ਤਾਂ ਕਿ ਤੁਸੀਂ ਆਪਣਾ ਦਿਲ ਖੋਲ੍ਹ ਕੇ ਸਵਾਲ ਪੁੱਛ ਲਓ, ਡਿਸਕਸ ਕਰ ਲਓ, ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਿਸਅੰਡਰਸਟੈਂਡਿੰਗ ਨਹੀਂ ਰੱਖੀ। ਇਹੀ ਪਰਪਜ਼ ਆ ਕਿ ਦੋ ਮੀਟਿੰਗਸ ਤੁਹਾਨੂੰ ਫਰੀ ਨੇ ਅਗਰ ਤੁਸੀਂ ਕੋਈ ਕਰਜ਼ਿਆਂ ਦੀ ਗੱਲਬਾਤ ਡਿਸਕਸ ਕਰਨੀ ਹੈ। ਕਰਜ਼ਾ ਭਾਵੇਂ ਤੁਹਾਡਾ CRA ਦਾ ਹੋਵੇ, ਪੇ ਡੇ ਲੋਨ ਦਾ ਹੋਵੇ, ਜਾਂ ਤੁਹਾਡਾ ਲੇਬਰ ਬੋਰਡ ਦਾ ਹੋਵੇ, ਜਾਂ HST ਕੋਈ ਵੀ ਹੋਵੇ। ਨੰਬਰ 416-400-4444, 416-400-4444 ਮੇਰਾ ਨੰਬਰ ਆ। ਤੇ ਪਰਮਜੀਤ ਸਮਾਂ ਦਿੱਤਾ,
0: ਬਹੁਤ ਸ਼ੁਕਰੀਆ ਹਰਿੰਦਰ ਜੀ। 416-444-4444 ਨੰਬਰ ਤੇ ਕਾਲ ਕਰ ਲਿਓ ਜੀ। ਤੇ ਆਲਵੇਜ਼ ਇਹ ਹੁੰਦਾ ਕਿ ਫਾਈਨੈਂਸ਼ੀਅਲ ਸਿਚੁਏਸ਼ਨ ਜੇ ਥੋੜ੍ਹੀ ਜਿਹੀ ਵਿਗੜ ਗਈ ਆ ਤੇ ਉਹਨੂੰ ਜਿੰਨੀ ਛੇਤੀ ਅਸੀਂ ਸਾਂਭਲਾਂਗੇ ਉਨੇ ਚੰਗੇ ਰਵਾਂਗੇ। ਸੋ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ, ਪੈਸੇ ਚਾਹੀਦੇ ਆ, ਹੋਪ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾਉਣੀ ਆ, 416-400-4444 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਹਰਿੰਦਰ ਘੁੰਮਣ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ ਹਰਿੰਦਰ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਥੈਂਕ ਯੂ ਜੀ, ਥੈਂਕ ਯੂ। 416-400-4444 ਨੰਬਰ ਤੇ ਕਾਲ ਕਰ ਸਕਦੇ ਹੋ ਜੀ। ਰੇਡੀਓ ਅੰਦਾਜ਼ ਅਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ।

ਲਓ ਜੀ ਭੁਲੇਖਾ ਦੀਆਂ ਇਹ CP24 ਵਾਲ ਦੱਸ ਰਹੇ ਆ ਵੀ ਜੇ ਅੱਜ ਤੁਸੀਂ ਕਾਰ ਦਾ ਟੈਂਕ ਫੁੱਲ ਕਰਾਉਣ ਲੱਗੇ ਸੀ ਤੇ ਪਲੀਜ਼ ਸਟੋਪ, ਵੇਟ ਕਰੋ, ਕੱਲ ਨੂੰ 7 ਸੈਂਟ ਗੈਸ ਡਰੋਪ ਹੋ ਸਕਦੀ ਆ, ਸੋ ਵੇਟ ਕਰ ਲਓ ਜੀ. ਵੇਟ ਕਰਨ 'ਚ ਕੀ ਆ, ਪਰ ਜੇ ਇਹ ਵੀ ਨਾ ਹੋਵੇ ਵੀ ਕਾਰ ਦਾ ਟੈਂਕ ਖਾਲੀ ਹੋ ਜਾਵੇ ਫਿਰ ਧੱਕਾ ਲੈ ਕੇ ਘਰੇ ਲੈ ਕੇ ਜਾਣੀ ਪਵੇ, ਇੱਦਾਂ ਵੀ ਨਹੀਂ ਆ, ਥੋੜ੍ਹਾ ਬਹੁਤਾ ਪਵਾ ਲਓ ਅਤੇ ਫਿਰ ਦੇਖ ਲਓ. ਅੱਜ ਕਹਿੰਦੇ 7 ਸੈਂਟ ਗੈਸ ਡਰੋਪ ਹੋ ਜਾਣੀ, ਪ੍ਰਡਿਕਟ ਕੀਤਾ ਗਿਆ, ਲੈਟ ਸੀ ਵਟ ਹੈਪਨਸ ਟੁਮੋਰੋ. ਅਤੇ ਗੱਲ ਕਰ ਲਈਏ ਜੀ ਤੁਹਾਡੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ. ਸੁਨੇਹਾ ਵੀ ਦੱਸ ਦਈਏ ਕਿ ਅਗਰ ਤੁਸੀਂ ਅਪਲਾਇੰਸਿਸ ਲੈ ਕੇ ਆਉਣੇ ਆ ਘਰ ਦੇ ਵਿੱਚ ਅਤੇ ਤੁਹਾਨੂੰ ਬਹੁਤ ਵਧੀਆ ਡੀਲ ਮਿਲ ਜਾਵੇ, 4 ਪੈਸੇ ਸਾਡੇ ਬਚ ਜਾਣ, ਜਿੱਥੋਂ ਬੱਚਤ ਹੁੰਦੀ ਆ ਉਨੀ ਚੰਗੀ ਆ ਬੱਚਤ, ਅਤੇ ਵੈਸੇ ਕਿਹਨੂੰ ਮਾੜੀ ਲੱਗਦੀ ਆ ਡੀਲ, ਜੇ ਸਾਨੂੰ ਕੋਈ ਚੰਗੀ ਮਿਲ ਜੇ ਸਾਨੂੰ ਬਹੁਤ ਚੰਗਾ ਲੱਗਦਾ, ਮਨ ਵੀ ਖੁਸ਼ ਹੁੰਦਾ. ਤੁਸੀਂ ਚੰਕਿਊਜ਼ੀ ਐਂਡ ਬੁਵੇੜ ਦੇ ਇੰਟਰਸੈਕਸ਼ਨ 'ਤੇ ਜਾਣਾ ਜੀ. ਜਦੋਂ ਘਰ ਦੇ ਵਿੱਚ ਕੋਈ ਫਰਿੱਜ ਖਰਾਬ ਹੋ ਜੇ ਜਾਂ ਕੋਈ ਸਟੋਵ ਤੁਸੀਂ ਲੈ ਕੇ ਆਉਣਾ ਜਾਂ ਕਿਚਨ 'ਤੇ ਅਪਲਾਇੰਸਿਸ ਅਪਗ੍ਰੇਡ ਕਰ ਰਹੇ ਹੋ ਜਾਂ ਫਿਰ ਤੁਸੀਂ ਵਾਸ਼ਰ ਲਾਂਡਰੀ ਡਰਾਇਰ ਜਿਹੜਾ ਸੈੱਟ ਹੈਗਾ ਉਹ ਲੈ ਕੇ ਆਉਣਾ ਚਾਹੁੰਦੇ ਹੋ, ਅਤੇ ਚੰਕਿਊਜ਼ੀ ਐਂਡ ਬੁਵੇੜ ਦੇ ਇੰਟਰਸੈਕਸ਼ਨ 'ਤੇ ਦਹਾਕਿਆਂ ਤੋਂ ਇੱਕੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ. ਕਸਟਮਰ ਸਰਵਿਸ ਦੇ ਨਾਲ ਨਾਲ ਬਹੁਤ ਵਧੀਆ ਡੀਲਸ, ਬਹੁਤ ਵਧੀਆ ਪ੍ਰਾਈਸਿਸ ਤੁਹਾਨੂੰ ਮਿਲ ਜਾਣੀਆਂ, ਅਤੇ ਜਿਹੜੇ ਅਪਲਾਇੰਸਿਸ ਹੈਗੇ ਉਹ ਤੁਹਾਡੇ ਘਰ ਪਹੁੰਚ ਜਾਣੇ ਆ, ਫਰੀ ਡਿਲੀਵਰੀ ਹੋਏਗੀ ਜੀ. ਅਤੇ ਤੁਸੀਂ ਜ਼ਰੂਰ ਅਗਰ 6 ਮਹੀਨਿਆਂ ਬਾਅਦ ਪੇ ਕਰਨਾ ਵਿਦਆਊਟ ਪੇਇੰਗ ਐਨੀ ਇੰਟਰਸਟ, ਕੋਈ ਵਿਆਜ ਨਹੀਂ ਪੇ ਕਰਨਾ, ਤੁਸੀਂ ਅੱਜ ਪੈਸੇ ਨਹੀਂ ਹੈਗੇ ਪਰ ਫਰਿੱਜ ਨੇ ਵੇਟ ਨਹੀਂ ਕਰਨਾ, ਉਹ ਤਾਂ ਤੁਹਾਨੂੰ ਆਪਾਂ ਨੂੰ ਜਦੋਂ ਹੀ ਲੈ ਕੇ ਆਉਣਾ ਪੈਂਦਾ, ਫਰਿੱਜ ਖਰਾਬ ਹੋ ਗਿਆ, ਗਰੋਸਰੀ ਖਰਾਬ ਹੋ ਜਾਣੀ ਆ, ਗਰੋਸਰੀ ਵੀ ਸਸਤੀ ਨਹੀਂ ਆ, 100-200 ਜਿਹੜਾ ਲਾਇਆ ਉਹ ਖਰਾਬ ਜਾਊਗਾ. ਸੋ ਤੁਸੀਂ ਅਪਲਾਇੰਸਿਸ ਅੱਜ ਚਾਹੀਦੇ ਆ, ਪੈਸੇ 6 ਮਹੀਨਿਆਂ ਬਾਅਦ ਪੇ ਕਰਨੇ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਚੰਕਿਊਜ਼ੀ ਐਂਡ ਬੁਵੇੜ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਜੀ. ਟੀਵੀਜ਼ ਲੈ ਕੇ ਆਉਣੇ ਹੋਣ, ਅਪਲਾਇੰਸਿਸ ਲੈ ਕੇ ਆਉਣੇ ਹੋਣ, ਕੋਈ ਰੈਂਟਲ ਪ੍ਰਾਪਰਟੀ ਆ ਉਹਦੇ ਲਈ ਅਪਲਾਇੰਸਿਸ ਚਾਹੀਦੇ ਹੋਣ, 905-450-2828 905-450-2828 ਨੰਬਰ 'ਤੇ ਕਾਲ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ, 905-450-2828 905-450-2828 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ. ਘਰ ਦੱਸੀਏ ਇੱਕ ਵਾਰ ਫਿਰ ਤੋਂ, ਜਿਹੜਾ ਸਾਡੀ ਕੋਈ ਫੈਮਲੀ ਅਗਰ ਤੁਸੀਂ ਘਰ ਲੱਭ ਰਹੇ ਸੀ ਰੈਂਟ 'ਤੇ, ਅਤੇ ਬਹੁਤ ਵਧੀਆ ਲੈਂਡਲੋਰਡ ਓਨਰ, ਕਈ ਵਾਰ ਹੁੰਦਾ ਨਾ ਕਿ ਸਾਡਾ ਚੰਗੇ ਟੈਨੈਂਟ ਦੇ ਨਾਲ ਵਾਹ ਨਹੀਂ ਪੈਂਦਾ ਅਤੇ ਕਈ ਵਾਰ ਸਾਡਾ ਚੰਗੇ ਓਨਰ ਦੇ ਨਾਲ ਵਾਹ ਨਹੀਂ ਪੈਂਦਾ. ਇਹ ਤਾਂ ਬੇਸਿਕਲੀ ਤਾਂ ਹੈ ਵੀ ਇਨਸਾਨ ਕਿੱਦਾਂ ਦੇ ਅਸੀਂ ਹੈਗੇ ਹਾਂ, ਪਰ ਸਾਡਾ ਵਰਤਾਰਾ ਹਮੇਸ਼ਾ ਚੰਗਾ ਹੋਣਾ ਚਾਹੀਦਾ, ਚਾਹੇ ਉਹ ਡਜ਼ਨਟ ਮੈਟਰ ਕਿ ਤੁਸੀਂ ਓਨਰ ਹੈਗੇ ਹੋ ਅਤੇ ਇਸ ਗੱਲ ਦਾ ਕੋਈ ਮਾਣ ਨਹੀਂ ਹੁੰਦਾ, ਕਿਉਂਕਿ ਹਰ ਕੋਈ ਬੰਦਾ ਪਹਿਲਾਂ ਰੈਂਟ 'ਤੇ ਹੀ ਰਹਿੰਦਾ ਅਤੇ ਲੇਟਰ ਔਨ ਸਭ ਨੇ ਓਨਰ ਬਣਨਾ ਹੀ ਹੁੰਦਾ. ਸੋ 3 ਬੈਡਰੂਮ ਦਾ ਇਹ ਬਹੁਤ ਸੋਹਣਾ ਸ਼ਾਨਦਾਰ ਘਰ ਤੁਹਾਨੂੰ ਮਿਲ ਸਕਦਾ, 1.5 ਬਾਥਰੂਮ ਦੇ ਨਾਲ ਕਿਚਨ ਹੈਗੀ ਹੈ ਜੀ ਹੁਲੀ ਡੁੱਲੀ, ਅਤੇ ਵਧੀਆ ਵੱਡਾ ਜਿਹੜਾ ਫੈਮਲੀ ਏਰੀਆ ਹੈਗਾ. 2 ਕਾਰਾਂ ਦੀ ਪਾਰਕਿੰਗ ਤੁਹਾਨੂੰ ਮਿਲ ਸਕਦੀ ਹੈ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ ਇਹ ਘਰ ਹੈਗਾ. ਬਹੁਤ ਖੂਬਸੂਰਤ ਏਰੀਆ, ਚੰਗਾ ਏਰੀਆ, ਤੁਹਾਡੇ ਨਾਲ ਬੱਚੇ ਫੈਮਲੀ 'ਚ ਹੈਗੇ ਆ ਅਤੇ ਓਬਵੀਅਸਲੀ ਤੁਸੀਂ ਜ਼ਰੂਰ ਘਰ ਨੂੰ ਦੇਖਣਾ ਹੈਗਾ, ਅਪੁਆਇੰਟਮੈਂਟ ਬਣਾਉਣੀ ਹੈ. 3 ਬੈਡਰੂਮ 1.5 ਬਾਥਰੂਮ ਦਾ ਘਰ ਰੈਂਟ ਦੇ ਲਈ ਫੈਮਲੀਜ਼ ਦੇ ਲਈ ਅਵੇਲੇਬਲ ਹੈ ਜੀ. 416-899-4366 ਨੰਬਰ 'ਤੇ ਕਾਲ ਕਰ ਲਿਓ, 416-899-4366 416-899-4366 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ. ਸਟੀਵਨਸ ਫਰਨੀਚਰ ਦਾ ਸੁਨੇਹਾ ਵੀ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਤਿਉਹਾਰ ਆ ਰਹੇ ਨੇ ਅਤੇ ਤੁਸੀਂ ਚਾਹੁੰਦੇ ਹੋ ਵੀ ਘਰ ਦੇ ਵਿੱਚ, ਵੈਸੇ ਤਾਂ ਹੁੰਦਾ ਵੀ ਸਾਨੂੰ ਕੋਈ ਚੀਜ਼ ਲੈ ਕੇ ਜਾਈਏ, ਪਰ ਜੇ ਹੁਣ ਘਰ ਦੇ ਵਿੱਚ ਫਰਨੀਚਰ ਦੀ ਲੋੜ ਹੈ ਤਾਂ ਫਿਰ ਜ਼ਰੂਰੀ ਨਹੀਂ ਆ ਵੀ ਅਸੀਂ ਸੋਨਾ ਹੀ ਖਰੀਦਣਾ, ਫਰਨੀਚਰ ਵੀ ਖਰੀਦਿਆ ਜਾ ਸਕਦਾ. ਜਿਹੜੀ ਚੀਜ਼ ਇੱਕ ਤਾਂ ਲੋੜ ਪੂਰੀ ਹੋ ਜਾਏਗੀ ਅਤੇ ਫਰਨੀਚਰ ਨਵਾਂ ਆਜੂਗਾ ਅਤੇ ਘਰ ਵੀ ਸੋਹਣਾ ਲੱਗੂਗਾ. ਸੋ ਫਰਨੀਚਰ ਲੈਣਾ ਹੋਵੇ, ਕਨੇਡੀਅਨ ਮੇਡ ਫਰਨੀਚਰ ਚਾਹੀਦਾ ਅਤੇ ਬਹੁਤ ਸੋਹਣੀਆਂ ਡੀਲਸ ਤੁਹਾਨੂੰ ਮਿਲ ਜਾਣ. ਫਲੋਰ ਮਾਡਲਸ ਹੈਗੇ ਆ, ਕਈ ਜਿਹੜੇ ਮਾਡਲਸ ਫਲੋਰ 'ਤੇ ਲੱਗੇ ਹੋਏ ਆ ਉਹ ਤੁਹਾਨੂੰ ਅਪ ਟੂ 60% ਔਫ ਮਿਲ ਸਕਦੇ ਆ. ਸਟੀਵਨਸ ਫਰਨੀਚਰ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ, ਜਿਹੜੇ ਬਲੋਕ ਦੇ ਵਿੱਚ, ਜਿਹੜੇ ਪਲਾਜ਼ੇ ਦੇ ਵਿੱਚ ਅਪਰਾ ਫੈਸ਼ਨ ਵਾਲੇ ਨੇ ਉਸੇ ਬਲੋਕ ਦੇ ਵਿੱਚ ਸਟੀਵਨਸ ਫਰਨੀਚਰ, 905-790-0560 905-790-0560 'ਤੇ ਕਾਲ ਕਰ ਲੈਣੀ ਆ. ਅਤੇ ਅੱਜ ਦੀ ਮਾਰਕੀਟ ਦੀ ਜਦੋਂ ਗੱਲ ਕਰਦੇ ਹਾਂ ਤਾਂ ਮੌਰਗੇਜ ਕਈ ਵਾਰੀ ਹੈਡਕ ਬਣ ਜਾਂਦੀ ਹੈ, ਪਰ ਅਸੀਂ ਤੁਹਾਡੀ ਗੱਲ ਕਰਾਵਾਂਗੇ GNE ਮੌਰਗੇਜਸ ਤੋਂ. ਮਯੰਕ ਪਟਨਾਗਰ ਜੀ ਸਾਡੇ ਨਾਲ ਹੋਣਗੇ.

0: ਹੌਲੀ ਹੌਲੀ ਦੇਖੋ ਜੀ ਕਿੰਨੀਆਂ ਚੀਜ਼ਾਂ ਓਬਵੀਅਸਲੀ ਤਰੱਕੀ ਹੋਣੀ ਆ ਤੇ ਚਲੋ, ਪਰ ਇਹ ਆ ਕਿ ਸਾਡੀਆਂ ਕਿੰਨੀਆਂ ਪੁਰਾਣੀਆਂ ਚੀਜ਼ਾਂ, ਬਹੁਤੀਆਂ ਪੁਰਾਣੀਆਂ ਚੀਜ਼ਾਂ ਬਹੁਤ ਸਾਰੀਆਂ ਵਿਸਰ ਚੁੱਕੀਆਂ, ਜਿਵੇਂ ਕਿ ਚਰਖਾ ਕੱਤਣਾ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਗਲੀ ਜਨਰੇਸ਼ਨ ਨੂੰ, ਈਵਨ ਕਿ ਕਈ ਹੁਣ ਦੀ ਜਨਰੇਸ਼ਨ ਨੂੰ ਵੀ ਬਹੁਤਿਆਂ ਨੂੰ ਨਹੀਂ ਪਤਾ, ਕੁੜੀਆਂ ਨੇ ਇਹ ਕੰਮ ਕੀਤਾ ਨਹੀਂ ਹੋਇਆ, ਸਿੱਖਿਆ ਨਹੀਂ ਹੋਇਆ, ਅਤੇ ਨੈਕਸਟ ਜਨਰੇਸ਼ਨ ਹੈ ਹੌਲੀ ਹੌਲੀ ਕਿੰਨਾ ਇਹ, ਵੈਸੇ ਅਨਫੋਰਚੁਨੇਟ ਆ ਕਿ ਇਹ ਟ੍ਰੈਂਡ ਘੱਟ ਜਾਣਾ, ਅਤੇ ਇਹ ਜਿਹੜੀ ਇੱਕ ਕਲਾ ਹੈਗੀ ਆ ਸਾਡੇ 'ਚੋਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣੀ, ਜਿਹੜੀ ਨੈਕਸਟ ਜਨਰੇਸ਼ਨ ਆ, ਪਰ ਅਸੀਂ ਗੱਲ ਤੁਹਾਡੀ ਕਰਾ ਰਹੇ ਹਾਂ ਜੀ ਐਨ ਈ ਮੋਰਗੇਜਸ ਤੋਂ, ਮਾਇਕ ਪਟਨਾਗਰ ਜੀ ਸਾਡੇ ਨਾਲ ਨੇ। ਮੋਰਗੇਜ ਜੀ, ਜਦੋਂ ਜ਼ਰੂਰਤ ਹੋਵੇ ਜੀ, ਪ੍ਰੋਪਰਟੀ ਲੈ ਲਈ ਆ ਜਾਂ ਕੋਈ ਰੈਂਟਲ ਪ੍ਰੋਪਰਟੀ ਲੈ ਲਈ ਆ ਇਨਵੈਸਟਮੈਂਟ ਲਈ, ਅਤੇ ਜਾਂ ਫਿਰ ਤੁਸੀਂ ਆਪਣੇ ਰਹਿਣ ਲਈ ਘਰ ਖਰੀਦਿਆ ਸੀ, ਮੋਰਗੇਜ ਨਹੀਂ ਹੋ ਪਾ ਰਹੀ, ਅਤੇ ਜਾਂ ਫਿਰ ਤੁਹਾਨੂੰ ਐਕੁਟੀ ਟੇਕ ਆਊਟ ਕਰਨੀ ਆ, ਇਹ ਸਾਰੀਆਂ ਚੀਜ਼ਾਂ ਦਾ ਹੱਲ ਇਸ ਨੰਬਰ 'ਤੇ ਹੈਗਾ, ਤੁਸੀਂ ਕਾਲ ਕਰ ਲੈਣੀ ਆ ਜੀ, ਮਾਇਕ ਜੀ ਦੇ ਨਾਲ ਗੱਲਬਾਤ ਕਰ ਲੈਣੀ ਆ, 647-2023
1: ਉਹ ਹੁਣ ਆਉਣ ਲੱਗੀ ਹੈਗੀ ਆ ਇਸ ਵੀਕ ਦੇ ਵਿੱਚ, ਮਤਲਬ ਜਿਹੜਾ ਆਉਣ ਲੱਗਾ ਹੈਗਾ ਵੀ, ਕਿਉਂਕਿ ਦੇਖੋ ਜੀ ਮੰਥ ਐਂਡ ਦੇ ਵਿੱਚ ਆਪਣੇ ਕੋਲ ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਨਕੁਆਇਰੀਜ਼ ਆਉਂਦੀਆਂ ਨੇ, ਜਿੱਥੇ ਲੋਕ ਇਨਵੈਸਟਰਸ ਹੋਣ ਜਾਂ ਫਸਟ ਟਾਈਮ ਹੋਣ, ਹੋਮ ਬਾਇਰਸ ਹੋਣ, ਜਾਂ ਕੋਈ ਵੀ ਇੰਡੀਵਿਜੁਅਲ ਜਿਹਨਾਂ ਦੀ ਕਲੋਜ਼ਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਜਾਂ ਉਹਨਾਂ ਨੂੰ ਆਉਣਾ ਸੀਗਾ ਕਿ ਬਈ ਆਪਣੀ ਕਮਿਟਮੈਂਟ ਆਉਣ ਵਾਲੀ ਆ, ਪਰ ਹਜੇ ਤੱਕ ਕਮਿਟਮੈਂਟ ਨਹੀਂ ਆਈ ਹੈ ਕੋਈ ਵੀ ਕਾਰਨ ਵਰਸ਼, ਐਂਡ ਹਜੇ ਵੀ ਤੁਸੀਂ ਵੇਟ ਕਰੀ ਜਾਂਦੇ ਹੋ, ਤਾਂ ਹਮੇਸ਼ਾ ਰੈਕਮੈਂਡ ਕਰੂੰਗਾ ਜੇ ਇੱਦਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਤੁਸੀਂ ਹੁਣ ਨਾ ਵੇਟ ਕਰੋ, ਤੁਸੀਂ ਸਾਨੂੰ ਰਾਈਟ ਅਵੇ ਕਾਲ ਕਰੋ, ਕਿਉਂਕਿ ਵੇਸਟਡ ਇੰਨਾ ਟਾਈਮ ਐਂਡ ਆਉਣਾ ਹੋਵੇ, 11th ਆਵਰ ਤੱਕ ਤੁਸੀਂ ਵੇਟ ਕਰੀ ਜਾਓ, ਬਾਅਦ ਦੇ ਵਿੱਚ ਦੇਖਿਆ ਹੋਵੇ ਤੇ ਉੱਥੇ ਕੁਝ ਵੀ ਗੱਲ ਤੁਹਾਡੀ ਨਹੀਂ ਬਣ ਰਹੀ ਹੈ। ਜੇ ਇੱਦਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਆ ਰਹੀ ਆ ਤਾਂ ਉਹਦੇ ਵਿੱਚ ਆਪਾਂ, ਸਾਡੇ ਕੋਲ ਲੈਂਡਰਸ ਹੈਗੇ ਆ ਜਿਹੜੇ ਬੀ ਸੈਟ ਲੈਂਡਰਸ ਹੈਗੇ ਆ, ਮਿਕਸ ਲੈਂਡਰਸ ਹੈਗੇ ਆ, ਜੇ ਲਾਸਟ ਮਿੰਟ ਤੋਂ ਤੁਸੀਂ ਆਉਂਦੇ ਹੋ ਤਾਂ ਤੁਹਾਡੇ ਕੋਲ ਬਹੁਤ ਘੱਟ ਚਾਂਸਿਸ ਹੋ ਜਾਂਦੇ ਆ ਅਪਰੂਵਲ ਦੇ, ਤਾਂ ਉਹਦੇ ਵਿੱਚ ਫਿਰ ਤੁਹਾਨੂੰ ਹੋਰ ਕੋਈ ਚਾਂਸ ਨਹੀਂ ਹੁੰਦਾ ਅਦਰ ਦੈਨ ਗੋਇੰਗ ਟੂ ਪ੍ਰਾਈਵੇਟ ਮਾਰਕੀਟ, ਜਿਹੜਾ ਆਪਾਂ ਤੁਹਾਨੂੰ ਰਿਕਮੈਂਡ ਵੀ ਨਹੀਂ ਕਰਦੇ ਕਿ ਤੁਸੀਂ ਉਹ ਚੀਜ਼ ਕਰੋ। ਜੇ ਪਹਿਲਾਂ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਹੋ ਜਾਏਗਾ, ਇੰਟਰਸਟ ਰੇਟ ਵੀ ਕਾਫੀ ਜਿਹੜੇ ਹੈਗੇ ਆ ਤੁਹਾਡੇ ਵਧੀਆ ਰੇਟ ਤੇ ਮਿਲ ਜਾਣਗੇ, ਐਂਡ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਪੀਸ ਆਫ ਮਾਇੰਡ ਹੋਏਗਾ ਕਿ ਜਿਹੜੀ ਕਲੋਜ਼ਿੰਗ ਹੈਗੀ ਆ ਉਹ ਤੁਹਾਡੀ ਹੋ ਰਹੀ ਆ, ਐਂਡ ਔਨ ਟਾਈਮ ਤੁਸੀਂ ਆਪਣਾ ਮੂਵ ਇਨ ਕਰ ਸਕਦੇ ਹੋ, ਕਿਉਂਕਿ ਦੇਖੋ ਜੀ ਮੂਵ ਇਨ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਅੱਜ ਕੱਲ੍ਹ, ਕਿਉਂਕਿ ਟਰਾਂਸਪੋਰਟੇਸ਼ਨ ਵੀ ਜਿਹੜੀ ਹੈਗੀ ਆ ਉਹ ਨਹੀਂ ਮਿਲ ਪਾ ਰਹੀ ਆ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ, ਸਮਝਣਾ ਚਾਹੁੰਦੇ ਨੇ ਕੀ ਆਪਸ਼ਨ ਆ, ਵੇਖਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕਿੰਨੀ ਅਪਰੂਵਲ ਮਿਲ ਸਕਦੀ ਹੈ, 75%, 85%, ਜਾਂ ਔਨ ਐਕਸੈਪਸ਼ਨ 87% ਦੇ ਵੀ ਆਪਾਂ ਨੇ ਜਿਹੜੀ ਹੈਗੀ ਆ ਮੋਰਗੇਜ ਅਪਰੂਵ ਕਰਵਾਈ ਆ, ਪਰ ਉਹ ਹੈਗਾ ਜੀ ਇੰਡੀਵਿਜੁਅਲ ਬੇਸਿਸ ਤੇ, ਇੰਡੀਵਿਜੁਅਲ ਅਪਰੂਵਲ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਤੁਹਾਡੀ ਫੰਡਿੰਗ ਹੋ ਸਕਦੀ ਆ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ, 647-2023 647-702-2023 ਤੇ ਸਾਡੇ ਆਫਿਸ ਆ ਜਾਓ, ਭਾਵੇਂ ਤੁਸੀਂ ਵਾਕਿੰਗ ਕਰ ਲਓ ਜਾਂ ਭਾਵੇਂ ਅਪੁਆਇੰਟਮੈਂਟ ਆ ਜਾਓ, ਐਂਡ ਤੁਹਾਨੂੰ ਉੱਥੇ ਵੀ ਜਿਹੜਾ ਹੈਗਾ ਪੂਰੇ ਤਰੀਕੇ ਨਾਲ ਟੇਕ ਕੇਅਰ ਕੀਤਾ ਜਾਏਗਾ, ਜਿਸ ਕਰਕੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਆਫ ਸੇਵਿੰਗ ਜਿਹੜੀ ਹੈਗੀ ਉਹ ਕਰਾ ਕੇ ਦਿੱਤੀ ਜਾਏਗੀ। ਸਾਰੀ ਗੱਲਬਾਤ ਲਈ ਨੰਬਰ

ਤੇ ਇਸ ਲੋਨ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, 437-264-3175 437-264-3175 ਤੇ ਕਾਲ ਕਰ ਲਿਓ ਜੀ। ਹੁਣੇ ਵੀ ਕਾਲ ਕਰ ਸਕਦੇ ਹੋ ਤੇ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਡਿਕਸੀ ਐਂਡ ਹਰਨਟਾਰੀ ਉੱਤੇ ਬਕਾਇਦਾ ਇਹਨਾਂ ਦਾ ਆਫਿਸ ਹੈ। 437-264-3175 ਤੇ 50,000 ਤੋਂ ਲੈ ਕੇ 170,000 ਦਾ ਲੋਨ ਤੁਹਾਨੂੰ ਮਿਲ ਰਿਹਾ ਸਰਕਾਰ ਤੋਂ। 437-264-3175 ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਜੀ ਇੱਕ ਵਾਰ ਰਫਤਾਰ ਪੇਂਟਿੰਗ ਦਾ ਨੰਬਰ, ਅਗਰ ਤੁਸੀਂ ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ ਅਤੇ ਘਰ ਸਜਾਉਣਾ ਚਾਹੁੰਦੇ ਹੋ, ਹੁਣ ਦੀਵਾਲੀ ਆ ਰਹੀ ਹੈ, ਘਰ ਸਾਫ਼ ਸੁਥਰਾ ਹੋ ਜਾਵੇ, ਸੋਹਣਾ ਹੋ ਜਾਵੇ ਅਤੇ ਖਿੜਿਆ ਖਿੜਿਆ ਲੱਗੇ ਨਵੇਂ ਰੰਗ ਦੇ ਨਾਲ, ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰ ਲੈਣੀ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਨੂੰ ਪੇਂਟ ਕਰਾਉਣਾ। 647-956-5630 647-956-5630 647-956-5630 ਤਿੰਨ ਬੈਡਰੂਮ 1.5 ਬਾਥਰੂਮ ਦਾ ਘਰ, ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ, 2 ਕਾਰ ਪਾਰਕਿੰਗ, ਕਿਚਨ ਅਤੇ ਬਹੁਤ ਖੋਲ੍ਹਾ ਡੁੱਲਾ ਫੈਮਿਲੀ ਏਰੀਆ। ਇਹ ਫੈਮਿਲੀਜ਼ ਦੇ ਲਈ ਹੈਗਾ ਜੀ। 416-898-4346 ਅਤੇ ਫਿਸ਼ ਪਕੌੜਾ ਅੱਜ ਟਰਾਈ ਕਰਨਾ ਇਸ ਵੀਕਐਂਡ 'ਤੇ ਦੇਸੀ ਫਰਾਈਡ ਮੈਨੀਆ 'ਤੇ, ਜਿੱਥੇ ਵੈੱਜ ਅਤੇ ਨੌਨ ਵੈੱਜ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਜਾਣੀਆਂ। ਤੁਸੀਂ ਕੇਟਰਿੰਗ ਕਰਾਉਣੀ ਆ ਅਤੇ ਜਾਂ ਫਿਰ ਕੁਛ ਟੇਕਆਊਟ ਕਰਨਾ, ਦੇਸੀ ਫਰਾਈਡ ਮੈਨੀਆ 6171 ਮੇਫੀਲਡ ਰੋਡ, ਯੂਨਿਟ ਨੰਬਰ 96, ਬ੍ਰੈਂਪਟਨ ਦੇ ਵਿੱਚ। ਅਤੇ ਟਾਈਮ ਹੋ ਗਿਆ ਜੀ ਬਾਏ ਬਾਏ ਕਹਿਣ ਦਾ, ਮਿਲਾਂਗੇ ਅਗਲੇ ਸ਼ਨੀਵਾਰ, ਯਾਦ ਰੱਖਣਾ ਜੀ 6 ਵਜੇ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਤਾਂ ਮੇਰਾ ਫੋਨ ਨੰਬਰ 647-234-6000 647-234-6000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖਣਾ ਪਰਮ ਵੱਲੋਂ, ਸਤਿ ਸ਼੍ਰੀ ਅਕਾਲ, ਸ਼ਬ ਖੈਰ।

0: ਆਪਾਂ ਪਾਉਣਾ ਹੈ ਗੱਲ ਤੂੰ
1: ਅੱਗੇ
0: ਮੇਲਾ ਲਾ ਲੈ ਮੇਲਾ ਲਾ ਲੈ ਹੋਰ ਕੀ
1: ਤੂੰ ਕਿਤੇ ਪ੍ਰਵਚਨ ਤਾਂ ਨੀ ਸੁਣ ਕੇ ਆਇਆ
0: ਨਹੀਂ ਅੰਜਾਂ ਦੀ ਤਾਂ ਕੋਈ ਗੱਲ ਨੀ ਹੈਗੀ
1: ਫੇਰ
0: ਵਾ ਠੀਕ ਹੈ ਜੀ ਬਹੁਤ ਵਧੀਆ
1: ਚੱਲ ਠੀਕ ਹੈ ਹੁਣ ਸਤਿ ਸ਼੍ਰੀ ਅਕਾਲ ਤਾਂ ਕਰਦੇ ਆ ਸਤਿ
0: ਸ਼੍ਰੀ ਅਕਾਲ ਜੀ ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ
1: ਤੁਸੀਂ ਐ ਕਰੋ ਗਾਣਾ ਜਰਾ ਸੁਣ ਕੇ ਜਾਤੀ ਮੈਂ ਇਹਨੂੰ ਸਹੀ ਕਰਾਂ ਜਰਾ

0: ਦਾ ਕੋਈ ਰੀਸ ਅਸੀਂ ਹਾਂ ਕਲਚਰ ਆਫ ਪੰਜਾਬ ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋ ਕਲਚਰ ਆਫ ਪੰਜਾਬ
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋ ਜਿਸ ਨੂੰ ਪੂਰੇ ਕੈਨੇਡਾ ਨੇ ਦਿੱਤਾ ਹੈ ਆਪਣਾ ਪਿਆਰ
0: ਕਲਚਰ ਆਫ ਪੰਜਾਬ ਨਾਲ ਜੁੜੋ ਤੇ ਤਰੱਕੀ ਦੇ ਰਸਤੇ ਤੇ ਅੱਗੇ ਵਧੋ ਐਡਵਰਟਾਈਜ਼ਮੈਂਟ ਇਨਕੁਆਇਰੀਜ਼
1: ਟਿਊਨ ਇਨ ਟੂ ਕਲਚਰ ਆਫ ਪੰਜਾਬ
0: ਐਂਡ ਨੋ ਦ ਡਿਫਰੈਂਸ

0: ਦਾ ਕੱਪੜਿਆਂ ਨਾਲ ਕੀ ਸੰਬੰਧ?
1: ਮੈਂ ਤਾਂ ਰੰਗ ਦੀ ਗੱਲ ਕਰਦਾ ਵੀ ਭਾਈ, ਚੰਗਾ ਸਾਬਣ ਵਰਤਿਆ ਕਰੋ, ਮਾੜੇ ਸਾਬਣ ਨਾਲ ਰੰਗ ਉੱਡ ਜਾਂਦਾ।
0: ਜਿਹੜਾ ਗੁਰਪ੍ਰੀਤ ਸੰਧਾ ਵਾਲਿਆ ਵਰਤਦਾ ਛੋਕਰਾ ਮਾਰਕਾ ਉਹ ਨਹੀਂ ਵਰਤਣਾ।
1: ਹਾਂਜੀ।
0: ਅੱਛਾ ਜੀ, ਇਹ ਕੱਪੜਿਆਂ ਦੇ ਰੰਗ ਉੱਡੇ ਦਾ ਹੀ ਨਤੀਜਾ ਕਿ ਅੱਜ ਇਦਾਂ ਦਾ ਹੋ ਗਿਆ।
1: ਹਾਂਜੀ
0: ਹਾਂਜੀ
1: ਹਾਂਜੀ।
0: ਚਲੋ ਮੈਂ ਤੁਹਾਨੂੰ ਫਿਰ ਅੱਜ ਇੱਕ ਗੱਲ ਸੁਣਾਉਣੀ ਆ।
1: ਦੱਸੋ।
0: ਕਹਿੰਦੇ ਕਿ ਜਿਹੜੀਆਂ ਬਾਦਲ ਸਰਕਾਰ ਦੀਆਂ ਨੀਤੀਆਂ ਨਾ,
1: ਬਾਦਲ ਸਰਕਾਰ ਦੀਆਂ ਨੀਤੀਆਂ, ਪਹਿਲਾਂ ਮੈਨੂੰ ਇਹ ਦੱਸੋ ਵੀ ਹੈ ਕਿਹੜੀਆਂ?
0: ਚਲੋ ਜਿਹੜੀਆਂ ਵੀ ਆ।
1: ਨਾ, ਇਦਾਂ ਥੋੜਾ ਹੁੰਦਾ, ਜਿਹੜੀਆਂ ਕਿਹੜੀਆਂ ਦਾ ਕੀ ਮਤਲਬ ਹੈ?
0: ਦੇਖੋ ਉਹਨਾਂ ਨੇ
1: ਸਮਝਾਓ ਨਾ ਪਹਿਲਾਂ।
0: ਕੀ ਸਮਝਾਵਾਂ
1: ਬਈ? ਸਾਡੇ ਪੱਲੇ ਤਾਂ ਪਾਓ। ਕਿਹੜੀਆਂ ਨੀਤੀਆਂ ਨੇ
0: ਉਹਨਾਂ ਨੇ ਜੋ ਕਿਹਾ ਆ? ਪਹਿਲਾਂ ਉਹ ਗੱਲ ਤਾਂ ਸੁਣ ਲਾ ਤੂੰ।
1: ਸੁਣ ਲਾਂਗੇ, ਪਹਿਲਾਂ ਗੱਲ ਤਾਂ ਦੱਸੋ ਵੀ ਨੀਤੀ ਕਿਹੜੀ ਹੈ?
0: ਮੈਨੂੰ ਨੀ ਪਤਾ।
1: ਅੱਛਾ
0: ਆਪਣਾ ਉਹ ਜਿਹੜਾ ਨਲਕੇ ਵਾਲਾ
1: ਧਰਮਿੰਦਰ ਭਾਈ ਦਾ ਮੁੰਡਾ,
0: ਵੱਡੇ ਵਾਲਾ,
1: ਵੱਡੇ ਵਾਲਾ।
0: ਹਾਂ ਸਹੀ
1: ਆ। ਵੈਸੇ ਮੈਨੂੰ ਪਤਾ ਲੱਗ ਗਿਆ ਵੀ ਸਨੀ ਦਿਓਲ ਕੋਲੋਂ ਕਿਉਂ ਮਸ਼ਹੂਰੀ ਕਰਾਉਣੀ ਆ।
0: ਕਿਉਂ?
1: ਉਹ ਇਸ ਕਰਕੇ ਕਹਿੰਦੇ ਵੀ ਪੰਜਾਬ 'ਚ ਪਾਣੀ ਤਾਂ ਥੱਲੇ ਚਲੇ ਗਿਆ ਜੀ।
0: ਅੱਛਾ।
1: ਨਲਕੇ ਪਾਣੀ ਕੱਢਦੇ ਨਹੀਂ, ਨਾਲੇ ਨਲਕੇ ਪਟਾ ਲਾਂਗੇ, ਨਾਲੇ ਪ੍ਰਚਾਰ ਕਰਾ ਲਾਂਗੇ ਜੀ।
0: ਇੱਕ ਹੋਰ ਵੀ ਆ ਲਿਸਟ 'ਚ।
1: ਉਹਦੀ ਲਿਸਟ ਤਾਂ ਫੇਸ ਨਾ ਹੋ, ਪਹਿਲਾਂ ਗਾਣਾ ਸੁਣਨਾ ਹੀ, ਨਹੀਂ ਤਾਂ ਮੈਂ ਰੋ ਪੈਣਾ ਜੀ।

0: ਤੱਕਦਾ ਕੋਈ ਰੀਸ
1: ਬੇਹਤਰੀਨ ਰੇਡੀਓ ਸ਼ੋ ਕਲਚਰ ਆਫ ਪੰਜਾਬ ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋ ਜਿਸ ਨੂੰ

0: gerade.
1: Hoge?
0: Nicht mehr, aber gerade.
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਵੈਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੋਣਾ।
1: ਆਏ ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨਹੀਂ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ
0: ਅਸ਼ਕੇ
1: ਉਹ ਕੱਕਾ ਹੈ। ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ ਫਿਰ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ?
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਨਾਂ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ? ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਹੈਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਜਿਹੜਾ ਵੀ ਦੱਸਦੇ ਤੁਸੀਂ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਵੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਪਹਿਲਾਂ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਆਏ, ਕਿੰਨਾ ਕੁਛ ਦੇਖ ਆਇਆ।
0: ਕਹਿੰਦੇ ਸਾਰਾ ਕੁਛ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣਾ ਹੀ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਇਹ ਆਖੇ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਹੈ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਵਾਲੀ ਸ਼ੁਕਰ ਨਹੀਂ ਆਇਆ, ਸ਼ਨੀਵਾਰ ਨੀ ਮੇਰਾ ਖਿਆਲ।
1: ਨਹੀਂ ਨਹੀਂ, ਸ਼ੁਕਰਾ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ,
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਉਹ ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ ਇਹ ਦਿਨ ਇਹ ਪੱਖਾ ਲਾਉਂਦੇ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ
1: ਕੀ
0: ਵੀ ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿੱਚ ਮੈਂ ਪੜਿਆ ਉੱਥੇ ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਟਿਕਟ ਦਾ ਕੀ ਕੀਤਾ ਜੀ? ਤੈਨੂੰ ਮੈਂ ਦੱਸਾਂ ਗੱਲ, ਬਸ ਮੈਂ ਕੰਡਕਟਰ ਵੀ ਕਹਿੰਦਾ ਬਸ ਜੀ ਜਾ ਕੇ ਚੱਕ ਦੋ। ਮੈਨੂੰ
1: ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ? ਕੱਲ ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਜੀ ਉਹਨੂੰ ਸੁਣਨ ਨੂੰ ਹਟ ਗਿਆ, ਦਿਸ ਨੂੰ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ। ਬਸ ਫਿਰ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ।
1: ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੇ ਕਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ। ਦਸਤਾਨੇ ਪਾ ਕੇ ਨੀ ਆਇਆ ਸੀ ਅੱਜ? ਬਸ ਤਾਂ ਹੀ ਪਾਏ ਸੀ।
1: ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ। ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ
2: ਤਾਂ ਸਬਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ, ਉਦੋਂ ਹੀ ਬੋਰ ਕਰਾਉਣ ਲੱਗੇ ਸੀ
1: ਅਸੀਂ।
2: ਬੋਰ ਸ਼ੁਰੂ ਕੀਤਾ ਜੀ, 3 ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ। ਮਾਤਾ ਪੀਰ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ,
2: ਸ਼ਾਮ ਤੱਕ ਮੈਂ ਖਾ ਗਏ ਜੀ।
1: ਓਹੋ,
2: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਜਿਹੜੇ ਸੁਨੀਲ ਜਾਖੜ ਹੋਈ ਹੈ ਜੀ,
2: ਮਤਲਬ
1: ਮੈਨੂੰ ਐਂ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਗਾੜਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ,
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਹੈ ਜੀ, ਮੈਨੂੰ ਐਂ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ।
2: ਓ ਕਾਕਾ, ਓ ਬੈਲਟ ਨੀ,
1: ਹਾਂਜੀ
2: ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿ ਦਿੰਦਾ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਨਹੀਂ, ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦੇ ਲਈ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਬਈ, ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ, ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਹੈ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
0: ਹਾਂਜੀ ਮੈਡਮ ਜੀ ਬੋਲਦੇ ਨੀ ਤੁਸੀਂ
2: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਮੈਂ ਜਿਹੜੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
2: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ ਛੋਟੀ ਜਿਹੀ ਉਮਰ ਦਾ ਜੀ
2: ਉਹ ਕਟੱਲਿਆ
0: ਹਾਂਜੀ
2: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
2: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ
2: ਅੱਛਾ ਉਹ ਕੁੱਟ ਲਿਆ ਨਹੀਂ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨਹੀਂ ਸੀਗੀ
2: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਦੇਗੜਿਆਂ ਦਾ
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ
0: ਮੈਨੂੰ ਲੱਗਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
2: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
2: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
2: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਗੱਲ ਨੀ ਸੁਣਾਉਂਦੀ ਮੈਂ ਇਹਦੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟਨ ਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਘਰ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨਹੀਂ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ
0: ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: बाबा जी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं पड़ती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609-416-677-0609।
0: ਮੈਨੂੰ ਯਾਦ ਆ ਗਿਆ,
2: ਸ਼ੁਕਰ ਆ ਤੂੰ ਕੋਈ ਬਦਾਮ ਬਦੂਮ ਖਾਇਆ ਕਰ।
0: ਕੀ ਭਲਾ
2: ਕੀ
0: ਇਹੋ ਹੀ ਵੀ ਇੱਕ ਨਾ ਸਾਡੀ ਲੰਡੀ ਮੱਝ ਵੀ ਹੁੰਦੀ।
2: ਲੈ ਲੋ।
0: ਕੀ ਹੋਇਆ?
2: ਮੈਂ ਕੰਗਣਾ ਦੀ ਗੱਲ ਕਰ ਰਹੀ।
0: ਤੂੰ ਕੰਗਣਾ ਦੀ ਕਾਹਤੋਂ ਗੱਲ ਕਰਨੀ? ਕੰਗਣ ਪਾ ਲਾ ਤੂੰ, ਲੈ ਲਾ।
2: ਓਹੋ ਤੂੰ ਹੀ ਤਾਂ ਸ਼ੁਰੂ ਹੋਇਆ ਸੀ ਵੀ ਉਹ ਕੰਗਣਾ ਜਿਹੜੀ ਰਣੌਤ ਵਾਲੀ।
0: ਆਹੋ ਓਹ ਫਿਲਮ ਵਾਲੀ।
2: ਹਾਂ
0: ਉਹਦੀ ਗੱਲ ਸੁਣ ਲਾ।
2: ਸੁਣਾ।
0: ਉਹਦਾ ਨਾ ਮੈਂ ਅਖਬਾਰ ਚ ਪੜਿਆ, ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ, ਜਿਹੜਾ ਲੈਟਾਂ ਵਾਲੇ ਹੁੰਦੇ ਆ, ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ, ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ।
2: ਉਹ ਵੱਢ ਦੋ ਨੀ, ਉਹ ਕੱਟ ਕਹਿੰਦਾ ਹੁੰਦਾ, ਡਾਇਰੈਕਟਰ ਹੁੰਦਾ ਉਹ।
0: ਕੱਟ ਮੈਨੂੰ ਪਤਾ, ਇਹ ਅੰਗਰੇਜ਼ੀ ਸਕੂਲੇ ਕਹਿੰਦਾ ਕੱਟ ਨੀ ਹੁੰਦਾ, ਕੱਟਣਾ ਵੱਢਣਾ।
2: ਹਾਂ ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ, ਉਹਨੂੰ ਕਹਿੰਦੇ ਕੱਟ। ਤੂੰ ਛੱਡ ਉਹ ਗੱਲਾਂ, ਤੂੰ ਮੈਨੂੰ ਅੱਗੇ ਗੱਲ ਦੱਸ।
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ।
2: ਹੈ?
0: ਹਾਂ ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ, ਟੈਕਨੀਕਲ ਨਾ।
2: ਉਹ ਟੈਕਨੀਕਲ ਹੁੰਦਾ?
0: ਟੈਕਨੀਕਲ
2: ਟੈਕਨੀਕਲ
0: ਟੈ।
2: ਅੱਛਾ ਤੁਹਾਡਾ ਟੈਟਕੀ ਨਾਲ ਹੁੰਦਾ ਜੋ ਵੀ ਹੁੰਦਾ, ਤੂੰ ਮੈਨੂੰ ਗੱਲ ਸੁਣਾ।
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ, ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ 'ਚ।
2: ਆਏ ਹਾਏ,
0: ਪਰ ਮੈਨੂੰ ਐਂ ਨਹੀਂ ਸੁਣ ਲੱਗੀ
2: ਕਿ
0: ਉਹਦੇ ਵਾਲ ਜਿਹੇ ਜਿਵੇਂ ਖੜੇ ਜਿਹੇ ਹੁੰਦੇ, ਜਿਵੇਂ ਕਰੰਟੀਆਂ ਲੱਗਦਾ ਹੁੰਦਾ। ਕਹਿੰਦੇ ਐਂ ਤਾਂ ਨਹੀਂ ਮਤਲਬ ਲੈਟ ਮੈਨ ਨੂੰ ਕਹਿੰਦੀ ਉਹ ਵੀਰ ਬਣ ਕੇ ਬੱਤੀ ਨੂੰ ਹੱਥ ਲਾ ਲੈਂਦੇ। ਹਾਂਜੀ
2: ਤੂੰ ਪੀਂਦਾ ਖਾਂਦਾ ਤਾਂ ਨਹੀਂ?
0: ਮੈਂ ਜੀ ਪੀਂਦਾ ਵੀ ਹਾਂ ਤੇ ਮੈਂ ਖਾਂਦਾ ਵੀ ਹਾਂ ਜੀ।
2: ਕੀ
0: ਪੀਂਦਾ? ਮੈਂ ਪਾਣੀ ਹੈ ਜੀ, ਚਾਹ ਹੈ ਜੀ, ਦੁੱਧ ਹੈ ਜੀ, ਜੂਸ ਹੈ ਜੀ, ਲੱਸੀ ਹੈ ਜੀ, ਹੋਰ ਜਿਹੜੀ ਜੀ ਪੀਣ ਵਾਲੀ ਮਿਲ ਜਾਏ ਜੀ।
2: ਤੂੰ ਸਵੇਰੇ ਕੀ ਪੀ ਕੇ ਆਇਆ ਮੈਨੂੰ ਇਹ ਦੱਸ।
0: ਸਵੇਰੇ ਤਾਂ ਜੀ ਮੈਂ ਮਤਲਬ ਜੀ ਪਾਣੀ ਪੀਤਾ ਜੀ, ਲੱਸੀ ਪੀਤੀ, ਚਾਹ ਪੀਤੀ, ਦੁੱਧ ਪੀਤਾ ਜੀ।
2: ਤੇਰਾ ਢੇਡਾ ਟੋਇਆ?
0: ਨਹੀਂ ਟਾਈਮ ਟਾਈਮ ਨਾਲ ਪੀਤਾ ਜੀ, ਐਂ ਥੋੜਾ ਵੀ ਮਤਲਬ ਏਦਾਂ ਥੋੜਾ।
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ ਆਉਣ।
0: ਨਾਲੇ ਤੁਹਾਡੇ ਵਾਲੀ ਚੀਜ਼ ਨਹੀਂ ਪੀਂਦੇ ਜੀ, ਉਹ ਤਾਂ ਤੂੰ ਆਦਤ ਹੈ ਜੀ। ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨਹੀਂ ਲੱਗਦੀ, ਤੂੰ ਨਾ ਪੀਆ ਕਰ।
2: ਕਿਹੜੀ ਚੀਜ਼?
0: ਉਹੀ ਜਿਹੜੀ ਤੂੰ ਪੀਨੀ ਆ।
2: ਮੈਂ ਕਿਹੜੀ ਪੀਨੀ ਆ?
0: ਅਸੀਂ ਕਾਹਦਾ ਦੱਸੀਏ ਭਾਈ?
2: ਦੱਸ ਦੇ
0: ਭਾਈ, ਕੋਲਡ ਕਾਫੀ ਪੀਂਦੀ ਆ, ਇਹਦੇ ਲਈ ਚੰਗੀ ਨਹੀਂ ਹੈਗੀ।
2: ਕਿਉਂ ਨੀ ਚੰਗੀ? ਇੰਨੀ ਗੁੱਡ ਹੁੰਦੀ ਆ।
0: ਕਾਹਦੀ ਗੁੱਡ ਹੁੰਦੀ ਆ? ਸਾਡੇ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ, ਜੇ ਠੰਡੀ ਦੇ ਦੇਣਾ। ਪਿੱਛੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ, ਉਹਦੇ ਠੰਡੀ ਕਾਫੀ ਦੇ ਦੀ, ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ।
2: ਪਤਾ ਕੀ
0: ਕਹਿੰਦਾ ਸਾਲਾ, ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ, ਕਾਫੀ ਮੰਗੀ ਹੁਣ ਠੰਡੀ ਦੇ ਦੀ।
2: ਪਤਾ ਕੀ ਚੱਕਰ ਆ? ਤੂੰ ਠੰਡੀ ਨਹੀਂ ਪੀਂਦਾ, ਉਹਦਾ ਹੀ ਨਤੀਜਾ ਇਹ ਆ।
0: ਤੇ ਮੈਂ ਫਰਿੱਜ ਰੱਖ ਕੇ ਪੀ ਲਿਆ ਕਰ।

0: ਕਰਦੇ ਜਾ ਕੇ ਸਕੂਲੋਂ ਪੁੱਛ ਲੈਣਗੇ। ਨਾਲੇ ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ, ਫਿਰ ਦੋ ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ।
1: ਕਿਉਂ?
0: ਫਿਰ ਖੇਤਰਾਂ ਦਾ ਡਰ ਹੁੰਦਾ ਸੀ ਨਾ।
1: ਅੱਛਾ ਚੱਲ, ਮੇਰੀ ਗੱਲ ਨੀ ਸੁਣਨੀ ਤੂੰ।
0: ਤੇਰੀ ਗੱਲ ਕਿਉਂ ਸੁਣਨੂ, ਤੂੰ ਗੱਡ ਦੇ ਲੱਦੀ ਆ।
1: ਹੁਣ ਸੁਣਾਵਾਂ ਕਿ ਨਾ?
0: ਗਾਉਣਾ
1: ਨਹੀਂ, ਗੱਲਾਂ।
0: ਤੇ ਗਾਉਣਾ ਕੌਣ ਸੁਣਾਉ ਫਿਰ?
1: ਗਾਉਣਾ ਲਾ ਦਿੰਦੇ, ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ।
0: ਤੂੰ ਗੱਲਾਂ ਲਾ ਦੇ ਨਾਲੇ ਗਾਉਣਾ ਸੁਣਾ ਦੇ।
1: ਕੀ?
0: ਐ ਨੀ ਹੁੰਦਾ,
1: ਏਦਾਂ ਨੀ ਹੁੰਦਾ। ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ।
0: ਤੇ ਗੱਲ ਮੁਕਾਇਆ ਤੂੰ ਪਹਿਲਾਂ, ਮੈਂ ਬੈਠਾ ਇੱਥੇ।
1: ਓ ਨਹੀਂ,
0: ਕਿੰਨਾ ਮੁਕਾਉਣੀ ਆ ਗੱਲ?
1: ਤਿੰਨ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਆ ਤੂੰ?
1: ਹਾਏ ਹਾਏ, ਮੇਰੇ ਹੱਥ ਚੂਣੇ ਇੱਟ ਆ ਜਾਵੇ ਨਾ, ਉਹੀ ਤੇਰੇ ਵਗਾਤੀ ਮਾਰਾਂ ਸਿਰ।
0: ਏਦਾਂ ਨਾ ਕਰੀ, ਫਿਰ ਮੈਂ ਸਿੰਗਰ ਬਣ ਜੂ।
1: ਕਿਉਂ?
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ 'ਚ ਹੁਣ ਭਾਈ ਇੱਕ ਮਾਂ ਗੇਟ ਜਿੱਧਰ ਮਰਜ਼ੀ ਸੁੱਟ ਦੋ ਸਿੰਗਰ ਦੀ ਵੱਜਦੀ ਆ।
1: ਹਾਏ ਹਾਏ, ਇੱਕ ਤਾਂ ਘੁੱਗੀ ਭਾਜੀ।
0: ਘੁੱਗੀ ਭਾਜੀ ਨੇ ਇੱਦਾਂ ਹੀ ਕਿਹਾ, ਫਿਰ ਤੂੰ ਇੱਟ ਮਾਰੇਂਗੀ, ਫਿਰ ਮੈਂ ਸਿੰਗਰ ਬਣ ਜੂ, ਫਿਰ ਮੈਂ ਗਾਉਣਾ ਸੁਣਾਊਂਗਾ। ਪਹਿਲੇ ਲਗਾ ਰਹੇ ਨਾ ਮੈਂ ਡਰ ਗਈ।
1: ਹੈਲੋ।

0: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ।
1: ਨਹੀਂ ਮੈਂ ਤਾਂ 10 ਕਿੱਲ ਲਲਕਾਰਿਆਂ ਦੀ ਗੱਲ ਕੀਤੀ।
0: ਨਹੀਂ ਥੈਂਕ ਯੂ, ਤੂੰ ਮੇਰੀ ਗੱਲ ਸੁਣ।
1: ਹਾਂਜੀ,
0: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ?
1: ਬਈ ਤੂੰ ਆਪ ਪੀਂਦੀ ਖਾਂਦੀ ਆ, ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ। ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ, ਵਿਚੋਲਾ ਦਾ ਝੂਠ ਮਾਰੂ ਜੀ, ਕੁੜੀ ਕੁਛ ਨੀ ਖਾਂਦੀ ਪੀਂਦੀ ਜੀ।
0: ਹਾਂ, ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ।
1: ਗੈਂਦੇ ਦੇ ਫੁੱਲਾਂ ਨਾਲ ਤੈਨੂੰ ਕੁਛ ਨੀ ਬਣਨਾ,
0: ਫਿਰ
1: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਲਈ ਆ।
0: ਤੂੰ ਕਰ ਮੇਰੀ ਬਦਨਾਮੀ
1: ਇੱਥੇ ਰਹਿ ਕੇ। ਦੋ ਚਮਚੇ ਭੁੱਕੀ ਦੇ ਖਾ ਕੇ ਆ ਜਾਂਦੀ ਇਸੇ ਗੱਲਾਂ ਕਰਨ। ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਤਾਂ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ, ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ। ਐਂ ਤਾਂ ਭਾਈ ਸੱਚ ਬੋਲਦੇ ਆ, ਬੁਰਾ ਆਪੇ ਲਾ
0: ਕਰੂੰਗਾ
1: ਤੇ ਮੈਂ ਚੁੱਪ ਹੀ ਆ। ਮੈਂ ਕੀ ਕਿਹਾ,
0: ਵਾਈਨ ਪੀਤੀ ਆ ਤੂੰ ਕਦੀ?
1: ਔਖੀ ਹੁੰਦੀ ਆ।
0: ਏਦਾਂ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ, ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ।
1: ਨਹੀਂ ਹੁੰਦੀ ਕੀ ਆ,
0: ਮੈਂ ਸਾਰੀ ਅਸਲੀਅਤ ਉਹਨਾਂ ਨੂੰ। ਕਿਸੇ ਨੇ ਵੀ ਜੇ ਇਹਨਾਂ ਰਿਸ਼ਤਾ ਕਰਨਾ ਕੋਈ ਚਾਹੁੰਦਾ ਤਾਂ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ, ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ।
1: ਅਸਲੀਅਤ ਦੱਸਣੀ ਹੈ?
0: ਅੱਛਾ,
1: ਵੈਨ ਮੈਂ ਨਾ ਇੱਕ ਰਾਂ, ਪਰ ਮੈਂ ਕੋਸ਼ਿਸ਼ ਬੜੀ ਕੀਤੀ, ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ।
0: ਕੀ?
1: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ, ਉਹ ਨਾ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ।
0: ਅੱਛਾ,
1: ਫਿਰ ਉਹ ਪੰਜਾਬ ਆ ਗਿਆ, ਫਿਰ ਉਹਨੇ ਵੈਨ ਪਾ ਲਈ।
0: ਉਹ ਵੈਨ ਨੀ, ਵਾਈਨ।
1: ਵੈਨ ਹੀ?
0: ਉਹ ਵਾਈਨ।
1: ਉਹ ਕੀ ਹੁੰਦੀ ਆ?
0: ਤੂੰ ਛੱਡ, ਤੇਰੇ ਵਾਸ ਦਾ ਰੋਗ ਨੀ ਆ। ਕਹਿੰਦੇ ਆ ਕਿ ਜਿਹੜਾ ਵਾਈਨ
1: ਨੂੰ ਲੱਗੇ ਰੋਗ, ਮੈਨੂੰ ਕੋਈ ਲੱਗੇ ਰੋਗ? ਗੰਦੀਆਂ ਗੱਲਾਂ ਕਰਦੀ ਤੂੰ,
0: ਮੈਂ ਗੰਦੀ ਹੋਈ ਆ। ਕਿੰਨਾ ਜ਼ਿਆਦਾ ਪੀਂਦੇ ਹੋ?
1: ਕਿੰਨੇ ਖੋਜ ਕੀਤੀ ਆ
0: ਇਹ? ਮਤਲਬ ਬਹੁਤ ਸਾਰੇ ਰਿਸਰਚਰਸ
1: ਸਾਇੰਸਦਾਨ ਨੇ ਕੀਤੀ ਹੋਣੀ। ਉਹਨੂੰ ਪੰਜਾਬੀ ਸਿਖਾਓ।
0: ਕਿਉਂ?
1: ਉਹਨੂੰ ਮੈਂ ਕਹਿਣਾ ਕਿ ਪੰਜਾਬੀ ਨੇ ਹੁਣੇ ਫਿਰ ਜੇ ਗਾਲਾਂ ਕੱਢੀਆਂ ਤੇ ਫਿਰ ਸਮਝਦਾ ਆ ਜਾਣਗੀਆਂ ਉਹਨੂੰ।
0: ਗਾਲਾਂ ਕਿਉਂ ਕੱਢੂ ਪੰਜਾਬੀ?
1: ਉਹਨੂੰ ਬੰਦਾ ਪੁੱਛੇ ਮਾਮਾ ਜਿਹੜੀ ਪੀਣ ਵਾਲੀ ਆ, ਗਲਾਸ ਚ ਪਾ ਕੇ ਪੀਵਾਂਗੇ, ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ। ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ। ਇਹ ਨਾ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ, ਤੂੰ ਚਾਹੀਦੀ ਗੱਲ ਸੁਣਾਇਆ ਕਰ, ਜੇ ਨਹੀਂ ਸੁਣਾਉਣੀਆਂ ਤਾਂ ਫਿਰ ਗਾਉਣਾ ਸੁਣਾ ਦੇ।
0: ਅੱਛਾ ਚੱਲ ਤੂੰ ਗਾਣਾ ਸੁਣ ਲਾ। ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ?
1: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ।
0: ਨਹੀਂ ਨਹੀਂ ਨਹੀਂ, ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ।
1: ਤੂੰ ਦੋ ਕਹਿ
0: ਸਾਨੂੰ। ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ, ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ।
1: ਅਸੀਂ ਆਪਣੀ ਨੀਂਦ ਸੌਵਾਂਗੇ, ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ?
0: ਹਾਏ,
1: ਆਰਾਮ ਆਪਣੀ ਨੀਂਦ ਸੌਵੇ, ਅਸੀਂ ਆਪਣੀ ਨੀਂਦ।
0: ਦੇਖ ਮੈਂ ਤੈਨੂੰ ਨਾ,
1: ਯਾਰੀ ਪੱਕੀ ਨੀਂਦ ਆਪੋ ਆਪਣੀ।
0: ਹਾਂ ਯਾਰੀ ਆਪਣੀ ਪੱਕੀ ਆ। ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
1: ਆ। ਏਦਾਂ ਦੀਆਂ ਗੱਲਾਂ ਨਾ ਘਰ, ਮੇਰੇ ਘਰਦਿਆਂ ਸੁਣ ਲਿਆ, ਮੈਨੂੰ ਕਹਿਣਗੇ ਕੰਨ ਪਾਕੇ ਹੁੰਦੇ ਆ।
0: ਕੀ?
1: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨੀ ਕਰਨੀਆਂ। ਮੈਂ ਨਾ ਚੌਥੀ ਜਮਾਤ ਚ ਇੱਕ ਕੁੜੀ ਨਾਲ ਪਿਆਰ ਦੀ ਗੱਲ ਕੀਤੀ, ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਉਹਨਾਂ ਨੇ।
0: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ।
1: ਕੰਧ ਚ ਮਾਰਨਾ ਹੀ ਪੈਣਾ, ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਕੇ।
0: ਮੇਰੀ ਗੱਲ ਸੁਣੂਗਾ?
1: ਹਾਂਜੀ।
0: ਦੇਖ ਪਹਿਲਾਂ ਤਾਂ ਮੈਨੂੰ ਨਾ, ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ?
1: ਮੈਨੂੰ ਕੀ ਹੋਣਾ ਵਾ, ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾ।
0: ਇਹ ਕੈਸੀਆਂ ਅਸਲੀ ਗੱਲਾਂ ਆ?
1: ਇਹੋ ਹੀ ਤੇ ਅਸਲੀ ਗੱਲਾਂ ਵਾ, ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ, ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ। ਮੱਝਾਂ ਰੱਖ ਕੇ ਵੇਖੋ ਪਹਿਲਾਂ, ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ।
0: ਮਤਲਬ
1: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ, ਡੰਡੀਆਂ ਡੰਡੀ
2: ਡੰਗਰ ਜਿਹਾ ਯਾਦ ਲਾ। ਮੇਰੀ ਬਿੱਲੀ ਸਿਆਣੀ ਆ।
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉਂ।